ਤੂੰ ਜੀਵਨ ਤੂੰ ਪ੍ਰਾਣ ਆਧਾਰਾ, ਤੁਝੀ ਪੇਖ ਪੇਖ ਮਨ ਸਾਧਾਰਾ, ਤੂੰ ਸਾਜਨ ਤੂੰ ਪ੍ਰੀਤਮ ਮੇਰਾ, ਚਿਤੈ ਨਾ ਬਿਸਰੈ ਕਾਹੂੰ ਬੇਰਾ, ਰਹਾਉ ਬੈ ਖਰੀਦ ਹਾਂ ਦਾਸ ਰੋ ਤੇਰਾ, ਤੂੰ ਭਾਰੋ ਠਾਕਰ ਗੁਣੀ ਗਹਿਰਾ, ਕੋਟ ਦਾਸ ਜਾਂ ਕੈ ਦਰਬਾਰੇ, ਨਿਮਖ ਨਿਮਖ ਵਸੈ ਤਿਨ ਨਾਲੇ, ਹਉ ਕਿਛ ਨਾਹੀ ਸਭ ਕਿਛ ਤੇਰਾ, ਓਤ ਪੋਤ ਨਾਨਕ ਸੰਗ ਬਸੇਰਾ, ਸੂਹੀ ਮਹੱਲਾ ਪੰਜਵਾਂ, ਸੂਖ ਮਹਿਲ ਜਾਂ ਕੇ ਊਚ ਦੁਆਰੇ, ਤਾਂ ਮੈਂ ਵਾਸੈ ਭਗਤ ਪਿਆਰੇ।

ਆਈ ਇਹੋ ਸੁਪਨਾ ਸੋਵਤ ਨਹੀਂ ਜਾਣੈ ਅਚੇਤ ਵਿਵਸਥਾ ਮੈਂ ਲਪਟਾਨੈ ਰਹਾਉ ਮਹਾ ਮੋਹੇ ਮੋਹਿਓ ਗਾਵਾਰਾ ਪੇਖਤ ਪੇਖਤ ਊਠ ਸਿਧਾਰਾ ਊਚੇ ਊਚ ਤਾਂ ਕਾ ਦਰਬਾਰਾ ਕਈ ਜੰਤ ਬਿਨਾਹੇ ਉਪਾਰਾ ਦੂਸਰ ਹੋਵਾ ਨਾ ਕੋ ਹੋਈ ਜਪ ਨਾਨਕ ਪ੍ਰਭ ਏਕੋ ਸੋਈ ਸੂਹੀ ਮਹੱਲਾ ਪੰਜਵਾਂ ਸਿਮਰ ਸਿਮਰ ਤਾਂ ਕਹੋ ਜੀਵਾ ਚਰਨ ਕਮਲ ਤੇਰੇ ਤੋਏ ਤੋਏ ਪੀਵਾਂ ਸੋਹਰ ਮੇਰਾ ਅੰਤਰ ਜਾਮੀ ਭਗਤ ਜਨਾ ਕੈ ਸੰਗ ਸੁਆਮੀ ਰਹਾਉ ਸੁਣ ਸੁਣ ਅੰਮ੍ਰਿਤ ਨਾਮ ਤੇ ਆਵਾਂ ਆਠ ਪਹਿਰ ਤੇਰੇ ਗੁਣ ਗਾਵਾਂ ਪੇਖ ਪੇਖ ਲੀਲਾ ਮਨ ਆਨੰਦਾ ਗੁਣਿਆ ਪਾਰ ਪ੍ਰਭ ਪਰਮਾਨੰਦਾ ਜਾਂ ਕੈ ਸਿਮਰਨ ਕਛ ਭਉ ਨਾ ਬਿਆਪੈ ਸਦਾ ਸਦਾ ਨਾਨਕ ਹਰ ਜਾਪੈ ਸੂਹੀ ਮਹੱਲਾ ਪੰਜਵਾਂ ਗੁਰ ਕੈ ਬਚਨ ਹਿਰਦੈ ਧਿਆਨ ਧਾਰੀ ਰਸਨਾ ਜਾਪ ਜਪੋ ਬਨਵਾਰੀ ਸਫਲ ਮੂਰਤ ਦਰਸ਼ਨ ਬਲਿਹਾਰੀ ਚਰਨ ਕਮਲ ਮਨ ਪ੍ਰਾਣ ਆਧਾਰੀ ਰਹਾਉ ਸਾਧ ਸੰਗ ਜਨਮ ਮਰਨ ਨਿਵਾਰੀ ਅੰਮ੍ਰਿਤ ਕਥਾ ਸੁਣ ਕਰਨ ਆਧਾਰੀ ਕਾਮ ਕ੍ਰੋਧ ਲੋ ਮੋਹ ਤਜਾਰੀ ਦ੍ਰਿੜ ਨਾਮ ਦਾਨ ਇਸ ਨਾਨ ਸੁਚਾਰੀ ਕਹੋ ਨਾਨਕਿਹੋ ਤਤ ਵਿਚਾਰੀ ਰਾਮ ਨਾਮ ਜਪ ਪਾਰ ਉਤਾਰੀ ਸੂਹੀ ਮਹੱਲਾ ਪੰਜਵਾਂ ਲੋਭ ਮੋਹੇ ਮਗਨ ਅਪਰਾਧੀ ਕਰਨ ਹਰ ਕੀ ਸੇਵਨਾ ਸਾਦੀ ਪਤਤ ਪਾਵਨ ਪ੍ਰਭ ਨਾਮ ਤੁਮਾਰੇ ਰਾਖ ਲਿਓ ਮੋਹ ਨਿਰਗੁਣੀ ਆਰੇ ਰਹਾਉ ਤੂੰ ਦਾਤਾ ਪ੍ਰਭ ਅੰਤਰ ਜਾਮੀ ਕਾਚੀ ਦੇ ਮਾਨੁਖ ਅਭਿਮਾਨੀ ਸਵਾਦ ਬਾਦ ਈਰਖ ਮਦ ਮਾਇਆ ਇਨ ਸੰਗ ਲਾਗ ਰਤਨ ਜਨਮ ਗਵਾਇਆ ਦੁਖ ਭੰਜਨ ਜਗ ਜੀਵਨ ਹਰ ਰਾਇਆ ਸਗਲ ਤਿਆਗ ਨਾਨਕ ਸਰਨਾਇਆ ਸੂਹੀ ਮਹੱਲਾ ਪੰਜਵਾਂ ਪੇਖਤ ਚਾਖਤ ਕਹੀਅਤ ਅੰਧਾ ਸੁਨੀਅਤ ਸੁਣੀਐ ਨਾਹੀ ਨਿਕਟ ਵਸਤ ਕਉ ਜਾਣੈ ਦੂਰੇ ਪਾਪੀ ਪਾਪ ਕਮਾਹੀ ਸੋ ਕਿਛ ਕਰ ਜਿਤ ਛੁਟੈ ਪਰਾਨੀ ਹਰ ਹਰ ਨਾਮ ਜਪ ਅੰਮ੍ਰਿਤ ਬਾਨੀ ਰਹਾਉ ਘੋਰ ਮਹਿਲ ਸਦਾ ਰੰਗ ਰਾਤਾ ਸੰਗ ਤੁਮਾਰੈ ਕਛੂ ਨਾ ਜਾਤਾ ਰਖੈ ਪੋਚਾਰ ਮਾਟੀ ਕਾ ਭਾਂਡਾ ਅਤ ਕੁਚੀਲ ਮਿਲੈ ਜਮ ਡਾਂਡਾ ਕਾਮ ਕ੍ਰੋਧ ਲੋਭ ਮੋਹੇ ਬਾਦਾ ਮਹਾਂਗਰਤ ਮੈਂ ਨਿਗਰਤ ਜਾਤਾ ਨਾਨਕ ਕੀ ਅਰਦਾਸ ਸੁਣੀਜੈ ਡੂਬਤ ਪਾਹਨ ਪ੍ਰਭ ਮੇਰੇ ਲੀਜੈ ਸੂਹੀ ਮਹੱਲਾ ਪੰਜਵਾਂ ਜੀਵਤ ਮਰੈ ਬੁਝੈ ਪ੍ਰਭ ਸੋਏ ਤਿਸ ਜਨ ਕਰਮ ਪ੍ਰਾਪਤ ਹੋਏ ਸੁਣ ਸਾਜਨ ਇਉ ਦੁੱਤਰ ਤਰੀਐ ਮਿਲ ਸਾਧੂ ਹਰ ਨਾਮ ਉਚਰੀਐ ਰਹਾਉ ਏਕ ਬਿਨਾ ਦੂਜਾ ਨਹੀਂ ਜਾਣੈ ਘੜ ਘੜ ਅੰਤਰ ਪਾਰ ਬ੍ਰਹਮ ਪਛਾਨੈ ਜੋ ਕਿਛ ਕਰੈ ਸੋਈ ਭਲ ਮਾਨੈ ਆਦਿ ਅੰਤ ਕੀ ਕੀਮਤ ਜਾਣੈ ਕਹੋ ਨਾਨਕ ਤਿਸ ਜਨ ਬਲਿਹਾਰੀ ਜਾਂ ਕਹਿ ਹਿਰਦੈ ਵਸੈ ਮੁਰਾਰੀ ਸੂਹੀ ਮਹੱਲਾ ਪੰਜਵਾਂ ਗੁਰ ਪਰਮੇਸ਼ਰ

ਭਾਵ ਜਲ ਡੂਬਤ ਸਤਿਗੁਰ ਕਾਢੈ ਜਨਮ ਜਨਮ ਕਾ ਟੂਟਾ ਗੰਢੈ ਗੁਰ ਕੀ ਸੇਵਾ ਕਰੋ ਦਿਨ ਰਾਤ ਸੁਖ ਸਹਿਜ ਮਨ ਆਵੈ ਸਾਂਤ ਸਤਿਗੁਰ ਕੀ ਰੇਣ ਵਡਭਾਗੀ ਪਾਵੈ ਨਾਨਕ ਗੁਰ ਕਉ ਸਦ ਬਲ ਜਾਵੈ ਸੂਹੀ ਮਹੱਲਾ ਪੰਜਵਾਂ ਗੁਰ ਆਪਣੇ ਉੱਪਰ ਬਲ ਜਾਈਐ ਆਠ ਪਹਿਰ ਹਰ ਹਰ ਜਸ ਗਾਈਐ ਸਿਮਰੋ ਸੋ ਪ੍ਰਭ ਆਪਣਾ ਸਵਾਮੀ ਸਗਲ ਕਟਾਂਕਾ ਅੰਤਰ ਜਾਮੀ ਰਹਾਉ ਚਰਨ ਕਮਲ ਸਿਉਂ ਲਾਗੀ ਪ੍ਰੀਤ ਸਾਚੀ ਪੂਰਨ ਨਿਰਮਲ ਰੀਤ ਸੰਤ ਪ੍ਰਸਾਦ ਵਸੈ ਮਨ ਮਾਹੀ ਜਨਮ ਜਨਮ ਕੇ ਕਿਲ ਵਿਖ ਜਾਹੀ ਕਰ ਕਿਰਪਾ ਪ੍ਰਭ ਦੀਨ ਦਇਆਲਾ ਨਾਨਕ ਮੰਗੈ ਸੰਤਰ ਵਾਲਾ ਸੂਹੀ ਮਹੱਲਾ ਪੰਜਵਾਂ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨੰਤੀ ਸੁਣ ਪ੍ਰਭ ਮੇਰੇ ਦੇਹੇ ਨਾਮ ਕਰ ਆਪਣੇ ਚੇਰੇ ਰਹਾਉ ਆਪਣੀ ਸਰਨ ਰਾਖ ਪ੍ਰਭ ਦਾਤੇ ਗੁਰਪ੍ਰਸਾਦ ਕਿਨੈ ਵਿਰ ਲੈ ਜਾਤੇ ਸੁਨੋ ਬਿਨੋ ਪ੍ਰਭ ਮੇਰੇ ਮੀਤਾ ਚਰਨ ਕਮਲ ਵਸੈ ਮੇਰੇ ਚੀਤਾ ਨਾਨਕ ਏਕ ਕਰੈ ਅਰਦਾਸ ਵਿਸਰ ਨਾਹੀ ਪੂਰਨ ਗੁਣਤਾਸ ਸੂਹੀ ਮਹੱਲਾ ਪੰਜਵਾਂ ਮੀਤ ਸਾਜਨ ਸੁਤ ਬੰਧ ਭਾਈ ਜਤ ਕਤ ਪੇਖੋ ਹਰ ਸੰਗ ਸਹਾਈ ਜਤ ਮੇਰੀ ਪਤ ਮੇਰੀ ਧਨ ਹਰ ਨਾਮ ਸੂਖ ਸਹਿਜ ਆਨੰਦ ਵਿਸਰਾਮ ਰਹਾਉ ਪਾਰ ਬ੍ਰਹਮ ਜਪ ਪਹਿਰ ਸੁਨਾ ਕੋਡ ਆਵਤ ਤਿਸ ਬੇਦਿਤ ਨਾਏ ਹਰ ਚਰਨ ਸਰਨ ਗੜਕੋਟ ਹਮਾਰੈ ਕਾਲ ਕੰਟਕ ਜਮ ਤਿਸ ਨਾ ਬੇਦਾਰੈ ਨਾਨਕ ਦਾਸ ਸਦਾ ਬਲਿਹਾਰੀ ਸੇਵਕ ਸੰਤ ਰਾਜਾ ਰਾਮ ਮੁਰਾਰੀ ਸੂਹੀ ਮਹੱਲਾ ਪੰਜਵਾਂ ਗੁਣ ਗੋਪਾਲ ਪ੍ਰਭ ਕੇ ਨਿਤ ਗਾਹਾ ਆਨੰਦ ਬਿਨੋਦ ਮੰਗਲ ਸੁਖਤਾਹਾ ਚਲ ਸਖੀਏ ਪ੍ਰਭ ਰਾਵਣ ਜਾਹਾ ਸਾਜਨਾ ਕੀ ਚਰਨੀ ਪਹਾ ਰਹਾਓ ਕਰ ਬੇਨਤੀ ਜਨ ਤੂਰ ਬਾਸ਼ਾਹਾ ਜਨਮ ਜਨਮ ਕੇ ਕਿਲ ਵਿਖਲਾਹਾ ਮਨ ਤਨ ਪ੍ਰਾਣ ਜੀਓ ਅਰਪਾਹਾ ਹਰ ਸਿਮਰ ਸਿਮਰ ਮਾਨ ਮੋਹ ਕਟਾਹਾ ਦੀਨ ਦਇਆਲ ਕਰੋ ਉਤਸਾਹਾ ਨਾਨਕ ਦਾਸ ਹਰ ਸਰਨ ਸਮਾਹਾ ਸੂਹੀ ਮਹੱਲਾ ਪੰਜਵਾਂ ਬੈਕੁੰਠ ਨਗਰ ਜਹਾਂ ਸੰਤ ਵਾਸਾ ਪ੍ਰਭ ਚਰਨ ਕਮਲ ਰਿਦ ਮਹੇ ਨਿਵਾਸਾ ਸੁਣ ਮਨ ਤਨ ਤੁਝ ਸੁਖ ਦਿਖਲਾਵੋ ਹਰ ਅਨਕ ਬਿੰਜਨ ਤੁਝ ਭੋਗ ਪਹੁੰਚਾਵੋ ਰਹਾਓ ਅੰਮ੍ਰਿਤ ਨਾਮ ਪੁੰਚ ਮਨ ਮਾਹੀ ਅਚਰਜ ਸਾਧ ਤਾਂ ਕੇ ਬਰਨੇ ਨਾ ਜਾਹੀ ਲੋਭ ਮੂਵਾ ਤ੍ਰਿਸ਼ਨਾ ਬੁਝ ਥਾਕੀ ਪਾਰ ਬ੍ਰਹਮ ਕੀ ਸਰਨ ਜਨਤਾ ਕੀ ਜਨਮ ਜਨਮ ਕੇ ਭੈ ਮੋਹ ਨਿਵਾਰੇ ਨਾਨਕ ਦਾਸ ਪ੍ਰਭ ਕਿਰਪਾ ਧਾਰੇ ਸੂਹੀ ਮਹੱਲਾ ਪੰਜਵਾਂ ਅਨਕ ਬੀਂਗ ਦਾਸ ਕੇ ਪਰਹਰਿਆ ਕਰ ਕਿਰਪਾ ਪ੍ਰਭ ਆਪਣਾ ਕਰਿਆ ਤੁਮੈ ਛਡਾਏ ਲਿਓ ਜਨ ਆਪਣਾ ਉਰਜ ਪਰਿਓ ਜਾਲ ਜਗ ਸੁਪਨਾ ਰਹਾਓ ਪਰਬਤ ਦੁਖ ਮਹਾਂ ਬਿਕਰਾਲਾ ਖਿਨ ਮੈਂ ਦੂਰ ਕੀਏ ਦਇਆਲਾ ਸੋਗ ਰੋਗ ਬਿਪਤਿਅਤ ਭਾਰੀ ਦੂਰ ਭਈ ਚਪਨਾ ਮੁਰਾਰੀ ਦ੍ਰਿਸ਼ਟ ਧਾਰ ਲੀਨੋ ਲੜ ਲਾਏ ਦ੍ਰਿਸ਼ਟ ਧਾਰ ਲੀਨੋ ਲੜ ਲਾਏ ਹਰ ਚਰਨ ਗਏ ਨਾਨਕ ਸਰਨ ਆਏ ਸੂਹੀ ਮਹੱਲਾ ਪੰਜਵਾਂ

ਬਾਹਾਂ ਪਕਰ ਪ੍ਰਭ ਆਪੇ ਕਾਢੇ, ਜਨਮ ਜਨਮ ਕੇ ਟੂਟੇ ਗਾਂਢੇ। ਉਧਰ ਸਵਾਮੀ ਪ੍ਰਭ ਕਿਰਪਾ ਤਾਰੇ, ਨਾਨਕ ਦਾਸ ਹਰ ਸਰਨ ਦੁਆਰੇ। ਸੂਹੀ ਮਹੱਲਾ ਪੰਜਵਾਂ, ਸੰਤ ਪ੍ਰਸਾਦ ਨਿਚਲ ਕਰ ਪਾਇਆ, ਸਰਬ ਸੁਖ ਫਿਰ ਨਹੀਂ ਡੋਲਾਇਆ। ਗੁਰੂ ਤੇ ਆਏ ਹਰ ਚਰਨ ਮਨ ਚੀਨੇ, ਤਾਂ ਤੇ ਕਰਤਾ ਆਸਰ ਕੀਨੇ। ਰਹਾਓ ਗੁਣ ਗਾਵਤ ਅਚੋਤਿਆ ਬਨਾਸੀ, ਤਾਂ ਤੇ ਕਾਟੀ ਜਮਕੀ ਫਾਸੀ। ਕਰ ਕਿਰਪਾ ਲੀਨੇ ਲੜ ਲਾਏ, ਸਦਾ ਆਨੰਦ ਨਾਨਕ ਗੁਣ ਗਾਏ। ਸੂਹੀ ਮਹੱਲਾ ਪੰਜਵਾਂ, ਅੰਮ੍ਰਿਤ ਬਚਨ ਸਾਧਕੀ ਬਾਣੀ। ਜੋ ਜੋ ਜਪੈ ਤਿਸਗੀ ਗਤ ਹੋਵੇ, ਹਰ ਹਰ ਨਾਮ ਨਿਤ ਰਸਨ ਬਖਾਨੀ। ਰਹਾਓ ਕਲੀ ਕਾਲ ਕੇ ਮਿਟੇ ਕਲੇਸਾ, ਏਕੋ ਨਾ ਮਨ ਮੈਂ ਪਰਵੇਸਾ। ਸਾਧੂ ਧੂਰ ਮੁਖ ਮਸਤਕ ਲਾਈ, ਨਾਨਕ ਉਧਰੇ ਹਰ ਗੁਰ ਸਰਨ ਆਈ। ਸੂਹੀ ਮਹੱਲਾ ਪੰਜਵਾਂ ਕਰ ਤੀਜਾ, ਗੋਬਿੰਦਾ

ਅੰਮ੍ਰਿਤ ਨਾਮ ਚੱਲੇ ਜਪ ਨਾਲਾ, ਨਾਨਕ ਜਾਚੈ ਸੰਤਰ ਵਾਲਾ, ਸੂਹੀ ਮਹੱਲਾ ਪੰਜਵਾਂ। ਤਿਸ ਬਿੰਦੂ ਜਾਇ ਅਵਰ ਨਾ ਕੋਈ, ਆਪੇ ਥੰਮੈ ਸੱਚਾ ਸੋਈ,

ਕਿਰਪਾਲ ਕਿਰਪਾ ਨਿਧ ਮਨਸਾ ਪੂਰਨ ਹਾਰਾ ਭਗਤ ਤੇਰੇ ਸਭ ਪ੍ਰਾਣ ਪਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ ਤੂੰ ਅਥਾਹ ਅਪਾਰਿਆ ਤਿ ਉੱਚਾ ਕੋਈ ਅਵਰ ਨਾ ਤੇਰੀ ਪਤ ਇਹ ਅਰਦਾਸ ਹਮਾਰੀ ਸਵਾਮੀ ਵਿਸਰ ਨਾਹੀ ਸੁਖਦਾਤੇ ਦਿਨ ਰਹਿਣ ਸਾਸ ਸਾਸ ਗੁਣ ਗਾਵਾਂ ਜੇ ਸਵਾਮੀ ਤੁਧ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੈ ਸਾਹਿਬ ਤੁਠੈ ਪਾਵਾਂ

ਆਏ ਨੂੰ ਹਰ ਸਿਓ ਲੈਣ ਮਿਲਾਏ। ਸੱਚਾ ਅਮਰ ਸੱਚੀ ਪਾਤਸ਼ਾਹੀ ਸੱਚੇ ਸੇਤੀ ਰਤ ਸੱਚਾ ਸੁਖ ਸੱਚੀ ਵਡਿਆਈ ਜਿਸਕੇ ਸੇ ਤਿੰਨ ਜਾਤੇ। ਪੱਖਾ ਫੇਰੀ ਪਾਣੀ ਢੋਵਾਂ ਹਰ ਜਨ ਕੈ ਪੀਸਣ ਪੀਸ ਕਮਾਵਾਂ। ਨਾਨਕ ਕੀ ਪ੍ਰਭ ਪਾਸ ਬੇਨੰਤੀ ਤੇਰੇ ਜਨ ਦੇਖਣ ਪਾਵਾਂ। ਸੂਹੀ ਮਹੱਲਾ ਪੰਜਵਾਂ ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਆਪੇ ਕਰਨੈ ਹਾਰਾ। ਚਰਨ ਧੂੜ ਤੇਰੀ ਸੇਵਕ ਮੰਗੈ ਤੇਰੇ ਦਰਸ਼ਨ ਕਉ ਬਲਿਹਾਰਾ। ਮੇਰੇ ਰਾਮ ਰਾਏ ਜਿਉ ਰਾਖੈ ਤਿਉ ਰਹੀਐ ਤੁਧ ਭਾਵੈ ਤਾ ਨਾਮ ਜਪਾਵੈ ਸੁਖ ਤੇਰਾ ਦਿੱਤਾ ਲਹੀਐ ਰਹਾਉ। ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ ਤਹਾਂ ਬੈਕੁੰਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਏ। ਸਿਮਰ ਸਿਮਰ ਸਿਮਰ ਨਾਮ ਜੀਵਾ ਤਨ ਮਨ ਹੋਏ ਨਿਹਾਲਾ। ਚਰਨ ਕਮਲ ਤੇਰੇ ਤੋਏ ਤੋਏ ਪੀਵਾ ਮੇਰੇ ਸਤਿਗੁਰ ਦੀਨ ਦਿਆਲਾ। ਕੁਰਬਾਨ ਜਾਈ ਉਸ ਵੇਲਾ ਸੁਹਾਵੀ ਜਿਤ ਤੁਮਰੇ ਦੁਆਰੇ ਆਇਆ। ਨਾਨਕ ਕਉ ਪ੍ਰਭ ਭਏ ਕਿਰਪਾਲਾ ਸਤਿਗੁਰ ਪੂਰਾ ਪਾਇਆ। ਸੂਹੀ ਮਹੱਲਾ ਪੰਜਵਾਂ ਤੁਧ ਚਿਤ ਆਏ ਮਹਾ ਆਨੰਦਾ ਜਿਸ ਵਿਸਰੈ ਸੋ ਮਰ ਜਾਏ। ਦਿਆਲ ਹੋਵੈ ਜਿਸ ਉਪਰ ਕਰਤੇ ਸੋ ਤੁਧ ਸਦਾ ਤੇ ਆਏ। ਮੇਰੇ ਸਾਹਿਬ ਤੂੰ ਮੈਂ ਮਾਣ ਨਿਮਾਣੀ ਅਰਦਾਸ ਕਰੀ ਪ੍ਰਭ ਆਪਣੇ ਆਗੈ ਸੁਣ ਸੁਣ ਜੀਵਾਂ ਤੇਰੀ ਬਾਣੀ ਰਹਾਉ। ਚਰਨ ਧੂੜ ਤੇਰੇ ਜਨਕੀ ਹੋਵਾਂ ਤੇਰੇ ਦਰਸ਼ਨ ਕਉ ਬਲ ਜਾਈ। ਅੰਮ੍ਰਿਤ ਬਚਨ ਹਿਰਦੈ ਉਰ ਧਾਰੀ ਤਉ ਕਿਰਪਾ ਤੇ ਸੰਗ ਪਾਈ। ਅੰਤਰ ਕੀ ਗਤ ਤੁਧ ਪੈ ਸਾਰੀ ਤੁਧ ਜੇ ਵਡੇ ਅਵਰ ਨਾ ਕੋਈ। ਜਿਸਨੋ ਲਾਏ ਲਹਿ ਸੋ ਲਾਗੈ ਭਗਤ ਤੁਹਾਰਾ ਸੋਈ। ਦੁਇ ਕਰ ਜੋੜ ਮੰਗੋ ਇਕ ਦਾਨਾ ਸਾਹਿਬ ਤੁਠੈ ਪਾਵਾਂ। ਸਾਸ ਸਾਸ ਨਾਨਕ ਆਰਾਧੇ ਆਠ ਪਹਿਰ ਗੁਣ ਗਾਵਾਂ। ਸੂਹੀ ਮਹੱਲਾ ਪੰਜਵਾਂ ਜਿਸਕੇ ਸਿਰ

ਓਏ ਅੰਮ੍ਰਿਤ ਭਰੇ ਭਰਪੂਰ ਹੈ ਉਹਨਾਂ ਤਿਲ ਨਾ ਤੁਮਾਏ ਗੁਣਕਾਰੀ ਗੁਣ ਸੰਗਰ ਅਵਰਾ ਉਪਦੇਸ਼ ਸੇਵਟ ਭਾਗੀ ਜੇ

ਸੋ ਸੱਚ ਤੇਰੇ ਨਾਲ ਹੈ, ਗੁਰਮੁਖ ਨਜ਼ਰ ਨਿਹਾਲ, ਆਪੇ ਬਖਸ਼ੇ ਮੇਲ ਲਏ ਸੋ ਪ੍ਰਭ ਸਦਾ ਸੰਭਾਲ। ਮਨ ਮੈਲਾ ਸਚ ਨਿਰਮਲਾ ਕਿਉਂ ਕਰ ਮਿਲਿਆ ਜਾਏ, ਪ੍ਰਭ ਮੇਲੇ ਤਾਂ ਮਿਲ ਰਹੇ ਹਉ ਮੈਂ ਸ਼ਬਦ ਜਲਾਏ। ਸੋ ਸਹੁ ਸੱਚਾ ਵਿਸਰੈ ਤ੍ਰਿਗ ਜੀਵਨ ਸੰਸਾਰ, ਨਦਰ ਕਰੇ ਨਾ ਵਿਸਰੈ ਗੁਰਮਤੀ ਵਿਚਾਰ। ਸਤਿਗੁਰ ਮੇਲੇ ਤਾਂ ਮਿਲ ਰਹਾ ਸਾਚ ਰੱਖਾ ਉਰ ਤਾਰ, ਮਿਲਿਆ ਹੋਏ ਨਾ ਵਿਛੜੈ ਗੁਰ ਕੈ ਹਿਤ ਪਿਆਰ। ਪਿਰਸਾ ਲਾਹੀ ਆਪਣਾ ਗੁਰ ਕੈ ਸ਼ਬਦ ਵਿਚਾਰ, ਮਿਲ ਪ੍ਰੀਤਮ ਸੁਖ ਪਾਇਆ ਸੋਭਾਵੰਤੀ ਨਾਰ। ਮਨ ਮੁਖ ਮਨ ਨਾ ਭਿਜਈ ਅਤ ਮੈ ਲੈ ਚਿਤ ਕਠੋਰ, ਸਪੈ ਦੁੱਧ ਪਿਆਈਐ ਅੰਦਰ ਵਿਸਨ ਕੋਰ, ਆਪ ਕਰੇ ਕਿਸ ਆਖੀਐ ਆਪੇ ਬਖਸ਼ਣ ਹਾਰ। ਗੁਰਸਬਦੀ ਮੈਲ ਉਤਰੈ ਤਾਂ ਸੱਚ ਬਣਿਆ ਸਿੰਗਾਰ, ਸੱਚਾ ਸਾਹੋ ਸੱਚੇ ਵਣਜਾਰੇ, ਉਥੇ ਕੂੜੇ ਨਾ ਟਿਕਾਨ, ਉਹਨਾਂ ਸੱਚ ਨਾ ਪਾਵਈ ਦੁਖੀ ਮੈਂ ਪਛਾਨ।

ਸੰਤਾਂ ਸੰਗਤ ਮਿਲ ਰਹਿ ਤਾਂ ਸੱਚ ਲੱਗੈ ਪਿਆਰ, ਸਾਸਾ ਲਾਹੀ ਸੱਚ ਮਾਨੂ ਦਰ ਸੱਚੈ ਸਚਿਆਰ। ਗੁਰ ਪੂਰੇ ਪੂਰੀ ਮਤ ਹੈ ਅਹਿੰਸ ਨਾਮ ਤੇ ਆਏ, ਹਉ ਮੈਂ ਮੇਰਾ ਵੱਡ ਰੋਗ ਹੈ ਵਿੱਚੋਂ ਠਾਕ ਰਹਾਏ। ਗੁਰ ਸਲਾਹੀ

ਸਮਾਏ ਸਤਿਗੁਰ ਨੂੰ ਮਿਲੇ ਸੇ ਪਾਇਰਾ ਸੱਚੇ ਸ਼ਬਦ ਲਗਨ ਸੱਚ ਮਿਲੇ ਸੇ ਨਾ ਵਿਛੜੈ ਦਰ ਸੱਚੇ ਦੇ ਸਨ ਸੇ ਭਾਈ ਸੇ ਸੱਜਣਾ ਜੋ ਸੱਚਾ ਸੇਵਨ ਅਵਗਣ ਵਿਕਣ ਪੱਲਰਨ ਗੁਣ ਕੀ ਸਾਂਝ ਕਰਨ ਗੁਣ ਕੀ ਸਾਂਝ ਸੁਖੀ ਉਪਜੈ ਸੱਚੀ ਭਗਤ ਕਰੇਨ ਸੱਚ ਵਣੰਜੈ ਗੁਰ ਸ਼ਬਦ ਸਿਉ ਲਾਹਾ ਨਾਮ ਲਏਨ ਸੋਇਨਾ ਰੂਪਾ ਪਾਪ ਕਰ ਕਰ ਸੰਚੀਐ ਚਲੈ ਨਾ ਚਲਦਿਆਂ ਨਾਲ ਵਿਣਨਾਵੈ ਨਾਲ ਨਾ ਚਲਸੀ ਸਭ ਮੁੱਠੀ ਜਮਕਾਲ ਮਨ ਕਾ ਤੋਸਾ ਹਰ ਨਾਮ ਹੈ ਹਿਰਦੈ ਰੱਖੋ ਸੰਭਾਲ ਇਹੋ ਖਰਚਾ ਖੁੱਟ ਹੈ ਗੁਰਮੁਖ ਨਿਭੈ ਨਾਲ ਇਹ ਮਨ ਮੂਲੋਂ ਭੁੱਲਿਆ ਜਸੈ ਪਤ ਗਵਾਏ ਇਹੋ ਜਗਤ ਮੋਹੇ ਦੂਜੇ ਵਿਆਪਿਆ ਗੁਰਮਤੀ ਸੱਚ ਤੇ ਆਏ ਹਰ ਕੀ ਕੀਮਤ ਨਾ ਪਵੈ ਹਰ ਜਸ ਲਿਖਣ ਨਾ ਜਾਏ ਗੁਰ ਕੈ ਸ਼ਬਦ ਮਨ ਤਨ ਰਪੈ ਹਰ ਸਿਉ ਰਹਿ ਸਮਾਏ ਸੋ ਸਹੁ ਮੇਰਾ ਰੰਗਲਾ ਰੰਗੇ ਸਹੀ ਸੁਭਾਏ ਕਾਮਣ ਰੰਗ ਤਾਂ ਚੜੈ ਜਾਂ ਪਿਰਕੈ ਅੰਕ ਸਮਾਏ ਚਿਰੀ ਵਿਛੁਨੇ ਭੀ ਮਿਲਨ ਜੋ ਸਤਿਗੁਰ ਸੇਵਨ ਅੰਤਰ ਨਵ ਨਿਧ ਨਾਮ ਹੈ ਖਾਨ ਖਰਚਨ ਨਾਨਕ ਖੁੱਟਈ ਹਰ ਗੁਣ ਸਹਿਜਰਵਨ ਨਾ ਹੋਏ ਜਨਮੈ ਨਾ ਮਰੈ ਨਾ ਹੋਏ ਦੁਖ ਸਹਨ ਗੁਰ ਰਾਖੇ ਸੇ ਉਭਰੇ ਹਰ ਸਿਉ ਕੇਲ ਕਰਨ ਸੱਜਣ ਮਿਲੇ ਨਾ ਵਿਛੜੈ ਜੇ ਅੰਦਨ ਮਿਲੇ ਰਹਨ ਇਸ ਜਗ ਮੈਂ ਵਿਰਲੇ ਜਾਣੀਐ ਨਾਨਕ ਸੱਚ ਲਹਨ ਸੂਹੀ ਮਹੱਲਾ ਤੀਜਾ ਹਰ ਜੀ ਸੂਖਮ ਅਗਮ ਹੈ ਕਿਦ ਬਿਦ ਮਿਲਿਆ ਜਾਏ ਗੁਰ ਕੈ ਸ਼ਬਦ ਪਰਮ ਕੱਟੀਐ ਅਚਿੰਤ ਵਸੈ ਮਨ ਆਏ ਗੁਰਮੁਖ ਹਰ ਹਰ ਨਾਮ ਜਪਨ ਹਉ ਤਿਨ ਕੈ ਬਲਿਹਾਰਣੈ ਮਨ ਹਰ ਗੁਣ ਸਧਾਰ ਵਨ ਰਹਾਉ ਗੁਰ ਸਰਵਰ ਮਾਨ ਸਰੋਵਰ ਹੈ ਵਡਭਾਗੀ ਪੁਰਖ ਲਹਨ ਸੇਵਕ ਗੁਰਮੁਖ ਖੋਜਿਆ ਸੇ ਹੰਸਲੇ ਨਾਮ ਲਹਨ ਨਾਮ ਧਿਆਇਨ ਰੰਗ ਸਿਉ ਗੁਰਮੁਖ ਨਾਮ ਲਗਨ ਤੁਰ ਪੂਰਬ ਹੋਵੈ ਲਿਖਿਆ ਗੁਰਭਾਣਾ ਮਨ ਲਏਨ ਵਡਭਾਗੀ ਕਰ ਖੋਜਿਆ ਪਾਇਆ ਨਾਮ ਨਿਧਾਨ ਗੁਰਪੂਰੈ ਵੇਖਾ ਲਿਆ ਪ੍ਰਭ ਆਤਮ

ਪਾਰੈ ਹਰ ਮਿਲ ਲਹਿ ਵਡਿਆਈ ਅੱਖੀ ਕਾਢ ਧਰੀ ਚਰਨਾ ਤਲ ਸਭ ਧਰਤੀ ਫਿਰ ਮਤ ਪਾਈ ਜੇ ਪਾਸ ਬਹਾਲ ਹੈ ਤਾਂ ਤੁਝੇ ਅਰਾਧੀ ਜੇ ਮਾਰ ਕੱਢੈ ਪੀ ਧਿਆਈ ਜੇ ਲੋਕ ਸਲਾਹੇ ਤਾਂ ਤੇਰੀ ਉਪਮਾ ਜੇ ਨਿੰਦੈ ਤਾਂ ਛੋਟ ਨਾ ਜਾਈ ਜੇ ਤੁਦ ਵੱਲ ਰਹੇ ਤਾਂ ਕੋਈ ਕਿਹੋ ਆਖੋ ਤੁਦ ਵਿਸਰਿਆ ਮਰ ਜਾਈ ਵਾਰ ਵਾਰ ਜਾਈ ਗੁਰੀ ਉੱਪਰ ਪੈ ਪੈਰੀ ਸੰਤ ਮਨਾਈ ਨਾਨਕ ਵਿਚਾਰਾ ਭਇਆ ਦੀਵਾਨਾ ਹਰ ਤਉ ਦਰਸ਼ਨ ਕਹਿ ਤਾਈ ਚੱਖੜ ਝਾਂਗੀ ਮੀਹੋ ਵਰਸੈ ਪੀ ਗੁਰ ਦੇਖਣ ਜਾਈ ਸਮੁੰਦ ਸਾਗਰ ਹੋਵੈ ਬਹੁ ਖਾਰਾ ਗੁਰਸਿੱਖ ਲੰਘ ਗੁਰ ਪਹਿ ਜਾਈ ਜਿਉ ਪ੍ਰਾਣੀ ਜਲ ਬਿਨ ਹੈ ਮਰਤਾ ਤਿਉ ਸਿੱਖ ਗੁਰ ਬਿਨ ਮਰ ਜਾਈ ਜਿਉ ਧਰਤੀ ਸੋਭ ਕਰੇ ਜਲ ਬਰਸੈ ਤਿਉ ਸਿੱਖ ਗੁਰਮਿਲ ਬਿਗਸਾਈ ਸੇਵਕਾ ਹੋਏ ਸੇਵਕ ਵਰਤਾ ਕਰ ਕਰ ਬਿਨੋ ਬੁਲਾਈ ਨਾਨਕ ਕੀ ਬੇਨੰਤੀ ਹਰ ਪੈ ਗੁਰਮਿਲ ਗੁਰਸਿੱਖ ਪਾਈ ਤੂੰ ਆਪੇ ਗੁਰ ਚੇਲਾ ਹੈ ਆਪੇ ਗੁਰ ਵਿੱਚ ਦੇ ਤੁਝੈ ਤੇ ਆਈ ਜੇ ਤੁਧ ਸੇਵੈ ਜੋ ਤੁਧ ਸੇਵੈ ਸੋ ਤੂੰ ਹੈ ਹੋਵੈ ਤੁਧ ਸੇਵਕ ਪੈ ਜ ਰਖਾਈ ਭੰਡਾਰ ਭਰੇ ਭਗਤੀ ਹਰ ਤੇਰੇ ਜਿਸ ਪਾਵੈ ਤਿਸ ਦੇਵਾਈ ਜਿਸ ਤੂੰ ਦੇਹੇ ਸੋਈ ਜਨ ਪਾਏ ਹੋਰ ਨੇ ਫਲ ਸਭ ਚ ਤਰਾਈ ਸਿਮਰ ਸਿਮਰ ਸਿਮਰ ਗੁਰ ਆਪਣਾ ਸੋਇਆ ਮਨ ਜਾਗਾਈ ਇੱਕ ਦਾਨ ਮੰਗੈ ਨਾਨਕ ਵਿਚਾਰਾ ਹਰ ਦਾਸਨ ਦਾਸ ਕਰਾਈ ਜੇ ਗੁਰ ਝਿੜਕੇ ਤਾਂ ਮੀਠਾ ਲਾਗੈ ਜੇ ਬਖਸੇ ਤਾਂ ਗੁਰ ਵਡਿਆਈ ਗੁਰਮੁਖ ਬੋਲੈ ਸੋ ਥਾਏ ਪਾਏ ਮਨਮੁਖ ਕਿਛ ਥਾਏ ਨਾ ਪਾਈ ਪਾਲਾ ਕੱਕਰ ਵਰਫ ਵਰਸੈ ਗੁਰਸਿੱਖ ਗੁਰ ਦੇਖਣ ਜਾਈ ਸਭ ਦਿਨ ਸਰੈਣ ਦੇਖੋ ਗੁਰ ਆਪਣਾ ਵਿੱਚ ਅੱਖੀ ਗੁਰ ਪੈਰ ਤਰਾਈ ਅਨੇਕ ਉਪਾਵ ਕਰੀ ਗੁਰ ਕਾਰਨ ਗੁਰ ਭਾਵੈ ਸੋ ਥਾਏ ਪਾਈ ਰਹਿਣ ਦਿਨਸ ਗੁਰਚਰਨ ਆਰਾਧੀ ਦਇਆ ਕਰੋ ਮੇਰੇ ਸਾਈ ਨਾਨਕ ਕਾ ਜੀਓ ਪਿੰਡ ਗੁਰੂ ਹੈ ਗੁਰਮਿਲ ਤ੍ਰਿਪਤ ਅਗਾਈ ਨਾਨਕ ਕਾ ਪ੍ਰਭ ਪੂਰ ਰਹੋ ਹੈ ਜਤ ਕਤ ਤਤ ਗੋ ਸਾਈ ਰਾਗ ਸੂਹੀ ਮਹੱਲਾ ਚੌਥਾ ਅਸ਼ਟਪਦੀਆਂ ਕਰ ਦਸਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅੰਦਰ ਸੱਚਾ ਨੇ ਹੋ ਲਾਇਆ ਪ੍ਰੀਤਮ ਆਪਣੇ ਮਨ ਮਨ ਹੋਏ ਨਿਹਾਲ ਜਾਂ ਦੇਖਾਂ ਸਾਹਮਣੇ ਮੈਂ ਹਰ ਹਰ ਨਾਮ ਵਿਸਾਹੋ ਗੁਰਪੂਰੇ ਤੇ ਪਾਇਆ ਅੰਮ੍ਰਿਤ ਅਗਮ ਅਥਾਹੋ ਰਹਾਓ ਹਉ ਸਤਿਗੁਰ ਵੇਖ ਵਿਕਸੀਆ ਹਰ ਨਾਮੇ ਲੱਗਾ ਪਿਆਰ ਕਿਰਪਾ ਕਰਕੇ ਮੇਲਿਆਂ ਨੂੰ ਪਾਇਆ ਮੋਖ ਦੁਆਰ ਸਤਿਗੁਰ ਬਿਰਹੀ ਨਾਮ ਕਾ ਜੇ ਮਿਲੈ ਤਾਂ ਤਨ ਮਨ ਦੇਓ ਜੇ ਪੂਰਬ ਹੋਵੈ ਲਿਖਿਆ ਤਾਂ ਅੰਮ੍ਰਿਤ ਸਹਿਜ ਪੀਏਓ ਸੁਤਿਆਂ ਗੁਰਸਾ ਲਾਹੀਐ ਉੱਠਦਿਆਂ ਪੀ ਗੁਰ ਆਲਾਓ ਕੋਈ ਐਸਾ ਗੁਰਮੁਖ ਜੇ ਮਿਲੈ ਹਉ ਤਾਂ ਕੇ ਧੋਵਾਂ ਪਾਓ ਕੋਈ ਐਸਾ ਸੱਜਣ ਲੋੜ ਲਹੋ ਜੋ ਪ੍ਰੀਤਮ ਦੇ ਮਿਲਾਏ ਸਤਿਗੁਰ ਮਿਲਿਆ ਹਰ ਪਾਇਆ ਮਿਲਿਆ ਸਹਿ ਸੁਭਾਏ ਸਤਿਗੁਰ ਸਾਗਰ ਗੁਣ ਨਾਮ

ਤੋਂ ਚੱਲ ਕੇ ਮੈਂ ਤੱਕੀ ਤੋਂ ਸਰਨਾਏ ਜੀਓ, ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਓ। ਇਤ ਮਾਰਗ ਚੱਲੇ ਭਾਈ ਅੜੇ, ਗੁਰ ਕਹੈ ਸੋ ਕਾਰ ਕਮਾਏ ਜੀਓ, ਤਿਆਗੇ ਮਨ ਕੀ ਮੱਤੜੀ ਵਿਸਾਰੇ ਦੂਜਾ ਪਾਉ ਜੀਓ। ਇਉਂ ਪਾਵੇ ਹਰ ਦਰਸਾ ਵੜਾ, ਨਹਿ ਲੱਗੇ ਤੱਤੀ ਵਾਉ ਜੀਓ, ਹਾਂ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਉ ਜੀਓ। ਹਰ ਭਗਤ ਖਜ਼ਾਨਾ ਬਖਸਿਆ, ਗੁਰ ਨਾਨਕ ਕੀਆ ਪਸਾਉ ਜੀਓ, ਮੈਂ ਬਹੁੜਨਾ ਤ੍ਰਿਸ਼ਨਾ ਭੁਖੜੀ, ਹਾਂ ਰੱਜਾ ਤ੍ਰਿਪਤ ਆਗਾਏ ਜੀਓ। ਜੋ ਗੁਰ ਦੀ ਸਹਿ ਸਿੱਖੜਾ, ਤਿਸ ਨਿਮ ਨਿਮ ਲਾਗਾਉ ਪਾਏ ਜੀਓ। ਰਾਗ ਸੂਹੀ ਸ਼ੰਤ ਮਹੱਲਾ ਪਹਿਲਾ, ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਪਰ ਜੋਬਨ ਮੈਂ ਮਤ ਪੇਈ ਅੜੈ ਕਿਰਪਾ ਹੁਣੀ ਬਲਰਾਮ ਜੀਓ। ਮੈਲੀ ਅਵਗਣ ਚਿੱਤ ਬਿਨ ਗੁਰ ਗੁਣ ਨਾ ਸਮਾਵਨੀ ਬਲਰਾਮ ਜੀਓ। ਗੁਣਸਾਰ ਨਾ ਜਾਣੀ ਭਰਮ ਪੁਲਾਣੀ, ਜੋਬਨ ਬਾਦ ਗਵਾਇਆ ਵਾਰ ਘਰ ਦਰ ਦਰਸ਼ਨ ਨਹੀਂ ਜਾਤਾ, ਪਿਰਕਾ ਸਹਿਜ ਨਾ ਪਾਇਆ ਸਤਿਗੁਰ ਪੂਛਣਾ ਮਾਰਗ ਚਾਲੀ, ਸੂਤੀ ਰਹਿਣ ਵਿਹਾਣੀ ਨਾਨਕ ਬਾਲਤਨ ਰਾ ਡੇਪਾ, ਬਿਨ ਫਿਰ ਤਨ ਕੁਮਲਾਣੀ। ਬਾਬਾ ਮੈਂ ਵਰ ਦੇਹ ਮੈਂ ਹਰ ਵਰ ਭਾਵੈ, ਤਿਸ ਕੀ ਬਲਰਾਮ ਜੀਓ। ਰਵ ਰਹਿਆ ਜੁਗਚਾਰ ਤ੍ਰਿਭਵਨ ਬਾਣੀ, ਜਿਸ ਕੀ ਬਲਰਾਮ ਜੀਓ। ਤ੍ਰਿਭਵਨ ਕੰਤਰ ਵੈ ਸੋਹਾਗਣ, ਅਵਗਣਵੰਤੀ ਦੂਰੇ, ਜੈਸੀ ਆਸਾ ਤੈਸੀ ਮਨਸਾ, ਪੂਰ ਰਹਿਆ ਭਰਪੂਰੇ ਹਰ ਕੀ ਨਾਰ ਸੋ ਸਰਬ ਸੁਹਾਗਣੋ, ਰਾਂਡਨਾ ਮੈਂ ਲੇਵੇਸੇ, ਨਾਨਕ ਮੈਂ ਵਰਸਾ ਚਾ ਪਾਵੈ, ਜੋ ਜੁਗ ਪ੍ਰੀਤਮ ਤੈਸੇ। ਬਾਬਾ ਲਗਣ ਗਣਾਏ ਹੰਪੀ ਵਹੀਆਂ, ਸਾਹੁਰੈ ਬਲਰਾਮ ਜੀਓ, ਸਾਹਾ ਹੁਕਮ ਰਜਾਏ ਸੋ ਨਾ ਟਲੈ, ਜੋ ਪ੍ਰਭ ਕਰੈ ਬਲਰਾਮ ਜੀਓ। ਕਿਰਤ ਪਿਆ ਕਰਤੈ ਕਿਰਪਾਇਆ, ਮਿਟ ਨਾ ਸਕੈ ਕੋਈ, ਜਾਨੀ ਨਾ ਨਰੈ ਨੇ ਕੇਵਲ, ਰਵ ਰਹਿਆ ਤਿਉ ਲੋਈ ਮਾਏ ਨਿਰਾਸੀ।

ਨਾਨਕ ਸਾਚ ਸ਼ਬਦ ਸੁਖ ਮਹਿਲੀ ਗੁਰਚਰਨੀ ਪ੍ਰਭ ਚੇਤੇ। ਬਾਬਲ ਜਿਤੜੀ ਦੂਰ ਨਾ ਆਵੇ ਕਰ ਪਈਐ ਬਲਰਾਮ ਜੀਓ, ਰੈਸੀ ਵੇਖਹਿ ਦੂਰ ਪਿਰਰਾ ਵੀ ਕਰ ਸੋਹੀਐ ਬਲਰਾਮ ਜੀਓ। ਸਾਚੇ ਪਿਰ ਲੋੜੀ ਪ੍ਰੀਤਮ ਜੋੜੀ ਮਤ ਪੂਰੀ ਪਰਦਾਨੇ, ਸੰਜੋਗੀ ਮੇਲਾ ਥਾਨ ਸੋਹੇਲਾ ਗੁਣਵੰਤੀ ਗੁਰ ਗਿਆਨੇ। ਸਤ ਸੰਤੋਖ ਸਦਾ ਸੱਚ ਪੱਲੈ ਸੱਚ ਬੋਲੈ ਪਿਰ ਪਾਏ, ਨਾਨਕ ਵਿਛੜ ਨਾ ਦੁਖ ਪਾਏ ਗੁਰਮਤਿ ਅੰਕ ਸਮਾਏ। ਰਾਗ ਸੂਹੀ ਮਹੱਲਾ ਪਹਿਲਾ ਸ਼ੰਤ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਹਮ ਕਰ ਸਾਜਨ ਆਏ ਸਾਚੈ ਮੇਲ ਮਿਲਾਏ ਸਹਿਜ ਮਿਲਾਏ ਹਰ ਮਨ ਪਾਏ, ਪੰਚਮਲੇ ਸੁਖ ਪਾਇਆ ਸਾਈ ਵਸਤ ਪ੍ਰਾਪਤ ਹੋਈ ਜੇਸੇ ਤੀ ਮਨ ਲਾਇਆ। ਅਨ ਦਿਨ ਮੇਲ ਪਾਇਆ ਮਨ ਮਾਨਿਆ ਕਰ ਮੰਦਰ ਸੋਹਾਏ, ਪੰਚ ਸ਼ਬਦ ਤੁਨ ਅਨਹਦ ਵਾਜੇ ਹਮ ਕਰ ਸਾਜਨ ਆਏ। ਆਵੋ ਮੀਤ ਪਿਆਰੇ ਮੰਗਲ ਗਾਵੋ ਨਾਰੇ, ਸੱਚ ਮੰਗਲ ਗਾਵੋ ਤਾਂ ਪ੍ਰਭ ਪਾਵੋ ਸੋਹੇ ਲੜਾ ਜੁਗਚਾਰੇ। ਆਪਣੇ ਕਰ ਆਇਆ ਥਾਨ ਸੁਹਾਇਆ ਕਾਰਜ ਸ਼ਬਦ ਸਵਾਰੇ, ਗਿਆਨ ਮਹਾਰਸ ਨੇਤਰੀ ਅੰਜਨ ਤ੍ਰਿਭਵਨ ਰੂਪ ਦਿਖਾਇਆ, ਸਖੀ ਮਿਲੋ ਰਸ ਮੰਗਲ ਗਾਵੋ ਹਮ ਕਰ ਸਾਜਨ ਆਇਆ। ਮਨ ਤਨ ਅੰਮ੍ਰਿਤ ਪਿੰਨਾ ਅੰਤਰ ਪ੍ਰੇਮ ਰਤੰਨਾ, ਅੰਤਰ ਰਤਨ ਪਦਾਰਥ ਮੇਰੇ ਪਰਮ ਤਤ ਵਿਚਾਰੋ, ਜੰਤ ਪੇਖ ਤੂੰ ਸਫਲਿਓ ਦਾਤਾ ਸਿਰ ਸਿਰ ਦੇਵਣ ਹਾਰੋ। ਤੂੰ ਜਾਨ ਗਿਆਨੀ ਅੰਤਰ ਜਾਮੀ ਆਪੇ ਕਾਰਨ ਕੀਨਾ, ਸੁਣੋ ਸਖੀ ਮਨ ਮੋਹਨ ਮੋਹਿਆ ਤਨ ਮਨ ਅੰਮ੍ਰਿਤ ਪੀਨਾ। ਆਤਮ ਰਾਮ ਸੰਸਾਰਾ ਸਾਚਾ ਖੇਲ ਤੁਮਾਰਾ, ਸੱਚ ਖੇਲ ਤੁਮਾਰਾ ਅਗਮਿਆ ਪਾਰਾ, ਤੁਦ ਬਿਨ ਕੌਣ ਬੁਝਾਏ ਸਿੱਧ ਸਾਧਕ ਸਿਆਣੇ ਕੇਤੇ, ਤੁਝ ਬਿਨ ਕਵਣ ਕਹਾਏ। ਕਾਲ ਬਿਕਾਲ ਭਏ ਦੇਵਾਨੇ ਮਨ ਰਾਖਿਆ ਗੁਰ ਠਾਏ, ਨਾਨਕ ਅਵਗਣ ਸ਼ਬਦ ਜਲਾਏ ਗੁਣ ਸੰਗਮ ਪ੍ਰਭ ਪਾਏ। ਰਾਗ ਸੂਹੀ ਮਹੱਲਾ ਪਹਿਲਾ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਵੋ ਸੱਜਣਾ ਹੋ ਦੇਖਾਂ ਦਰਸ਼ਨ ਤੇਰਾ ਰਾਮ, ਕਰ ਆਪਣੜੈ ਖੜੀ ਤੱਕਾਂ ਮੈਂ ਮਨ ਚਾਓ ਕਨੇਰਾ ਰਾਮ। ਮਨ ਚਾਓ ਕਨੇਰਾ ਸੁਣ ਪ੍ਰਭ ਮੇਰਾ ਮੈਂ ਤੇਰਾ ਪ੍ਰਵਾਸਾ, ਦਰਸ਼ਨ ਦੇਖ ਭਈ ਨਹਿ ਕੇਵਲ ਜਨਮ ਮਰਨ ਦੁਖ ਨਾਸਾ। ਸਗਲੀ ਜੋਤ ਜਾਤਾ ਤੂੰ ਸੋਈ ਮਿਲਿਆ ਪਾਏ ਸੁਭਾਏ, ਨਾਨਕ ਸਾਜਨ ਕਉ ਬਲ ਜਾਈਐ ਸਾਚ ਮਿਲੇ ਕਰ ਆਏ। ਕਰ ਆਏ ਅੜੇ ਸਾਜਨਾ ਤਾਂ ਤਨ ਖਰੀ ਸਰਸੀ ਰਾਮ, ਹਰ ਮੋਹ ਅੜੀ ਸਾਚ ਸ਼ਬਦ ਠਾਕਰ ਦੇਖ ਰਹੰਸੀ ਰਾਮ। ਗੁਣ ਸੰਗ ਰਹੰਸੀ ਖਰੀ ਸਰਸੀ ਜਾਂ ਰਾਵੀ ਰੰਗ ਰਾਤੈ, ਅਵਗਣ ਮਾਰ ਗੁਣੀ ਕਰ ਛਾਇਆ ਪੂਰੇ ਪੁਰਖ ਵਿਦਾਤੈ। ਤਸਕਰ ਮਾਰ ਵਸੀ ਪੰਚਾਇਣ ਅਦਲ ਕਰੇ ਵਿਚਾਰੇ, ਨਾਨਕ ਰਾਮ ਨਾਮ ਨਿਸਤਾਰਾ ਗੁਰਮਤ ਮਿਲੈ ਪਿਆਰੇ। ਵਰ ਪਾਇਆੜਾ ਬਲ ਲੜੀਏ ਆਸਾ ਮਨਸਾ ਪੂਰੀ ਰਾਮ, ਪਿਰ ਰਾਵਿਆੜੀ ਸ਼ਬਦ ਰਲੀ ਰਵ ਰਿਆ ਨੈ ਦੂਰੀ ਰਾਮ। ਪ੍ਰਭ ਦੂਰ ਨਾ ਹੋਈ ਘਟਘਟ ਸੋਈ ਤਿਸਕੀ ਨਾਰ ਸਵਾਈ, ਆਪੇ ਰਸੀਆ ਆਪੇ ਰਾਵੇ ਜੋ ਤਿਸ ਦੀ ਵਡਿਆਈ। ਅਮਰਿਆ ਡੋਲਿਆ ਮੋਹਲਿਆ ਪਾਰਾ ਗੁਰਪੂਰੈ ਸੱਚ ਪਾਈਐ, ਨਾਨਕ ਆਪੇ ਜੋਗ ਸੰਜੋਗੀ ਨਦਰ ਕਰੇ ਲਿਵਲਾਈਐ। ਪਿਰ ਉਚਰੜੀਐ ਮਾੜੜੀਐ ਤਿਹ ਲੋਵਾ ਸਿਰ ਤਾਜਾ ਰਾਮ, ਹਉ ਬਿਸਮ ਪਈ ਦੇਖ ਗੁਣਾ ਅਨਹਦ ਸ਼ਬਦਿਆ ਗਾਜਾ ਰਾਮ। ਸ਼ਬਦ ਵਿਚਾਰੀ ਕਰਨੀ ਸਾਰੀ ਰਾਮ ਨਾਮ ਨੀ ਸਾਣੋ, ਨਾਮ ਬਿਨਾ ਖੋਟੇ ਨਹੀਂ ਠਾਹਰ ਨਾਮ ਰਤਨ ਪਰਵਾਣੋ। ਪਤ ਮਤ ਪੂਰੀ ਪੂਰਾ ਪਰਵਾਨਾ ਨਾ ਆਵੈ ਨਾ ਜਾਸੀ, ਨਾਨਕ ਗੁਰਮੁਖ ਆ ਪਛਾਣੈ ਪ੍ਰਭ ਜੈਸੇ ਅਵਨਾਸੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਗ ਸੂਹੀ ਸ਼ੰਤ ਮਹੱਲਾ ਪਹਿਲਾ ਘਰ ਚੌਥਾ, ਜਿਨ ਕੀਆ ਤਿਨ ਦੇਖਿਆ ਜਗਤ ਹੰਦੜੈ ਲਾਇਆ, ਦਾਨ ਤੇਰੇ ਕਰ ਚਾਨਣਾ ਤਨ ਚਾਂਦੀ ਪਾਇਆ। ਚੰਦੋ ਦੀ ਪਾਇਆ ਦਾਨ ਹਰ ਕੈ ਦੁੱਖ ਅੰਧੇਰਾ ਉੱਠ ਗਿਆ, ਗੁਣ ਜੰਝ ਲਾੜੇ ਨਾਲ ਸੋਹੈ ਪਰਖ ਮੋਹਣੀਆਂ ਲਿਆ। ਵਿਵਾਹ ਹੋਵਾ ਸੋਭ ਸੇਤੀ ਪੰਚ ਸ਼ਬਦੀ ਆਇਆ, ਜਿਨ ਕੀਆ ਤਿਨ ਦੇਖਿਆ ਜਗਤ ਹੰਦੜੈ ਲਾਇਆ।
ਹਉ ਬਲਿਹਾਰੀ ਸਾਜਨਾ ਮੀਤਾ ਅਵਰੀਤਾ ਇਹ ਤਨ ਜਿਨ ਸਿਉ ਗਾਡਿਆ ਮਨ ਲੀਅੜਾ ਦਿੱਤਾ ਲੀਆ ਤਾਂ ਦੀਆ ਮਾਨ ਜਿਨ ਸਿਉ ਸੇ ਸੱਜਣ ਕਿਉ ਵਿਸਰੈ ਜਿਨ ਦਿਸ ਆਇਆ ਹੋਹੇ ਰਲੀਆਂ ਜੀ ਸੇਤੀ ਗੈ ਰਹਿ ਸਗਲ

ਕਡਵਾਸ ਲਈ ਜੇ ਗੁਣ ਹੋਵਨ ਸਾਜਨਾ ਮਿਲ ਸਾਂਝ ਕਰੀ ਜੈ ਸਾਂਝ ਕਰੀ ਜੈ ਗੁਣੈ ਕੇਰੀ ਛੋੜ ਅਵਗਣ ਚੱਲੀਐ ਪਹਿਰੇ ਪਟੰਬਰ ਕਰ ਡੰਬਰ ਆਪਣਾ ਪਿੜ ਮੱਲੀਐ ਜਿਥੈ ਜਾਏ ਬਹੀਐ ਭਲਾ ਕਹੀਐ ਚੋਲ ਅੰਮ੍ਰਿਤ ਪੀਜੈ ਗੁਣਾ ਕਾ ਹੋਵੈ ਵਾਸਲਾ ਕਡਵਾਸ ਲਈ ਜੈ ਆਪ ਕਰੇ ਕਿਸੇ ਆਖੀਐ ਹੋਰ ਕਰੇ ਨਾ ਕੋਈ ਆਖਣ ਤਾਂ ਕੋ ਜਾਈਐ ਜੇ ਭੂਲੜਾ ਹੋਈ ਜੇ ਹੋਏ ਭੂਲਾ ਜਾਏ ਕਹੀਐ ਆਪ ਕਰਤਾ ਕਿਉਂ ਭੁੱਲੈ ਸੁਣੇ ਦੇਖੇ ਬਾਜ ਕਹਿਐ ਦਾਨ ਅਣ ਮੰਗਿਆ ਦੇਵੈ ਦਾਨ ਦੇ ਦਾਤਾ ਜਗ ਵਿਧਾਤਾ ਨਾਨਕਾ ਸੱਚ ਸੋਈ ਆਪ ਕਰੇ ਕਿਸੇ ਆਖੀਐ ਹੋਰ ਕਰੇ ਨਾ ਕੋਈ ਸੂਹੀ ਮਹੱਲਾ ਪਹਿਲਾ ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੈ ਸੋਈ ਗੁਰ ਕੀ ਪੌੜੀ ਸਾਚ ਕੀ ਸਾਚਾ ਸੁਖ ਹੋਈ ਸੁਖ ਸਹਿਜ ਆਵੈ ਸਾਚ ਭਾਵੈ ਸਾਚ ਕੀ ਮਤ ਕਿਉਂ ਟਲੈ ਇਸ ਨਾਮ ਦਾਨ ਸੁਗਿਆਨ ਮੱਜਣ ਆਪ ਅਛਲਿਓ ਕਿਉਂ ਛਲੈ ਪਰ ਪੰਚ ਮੋਹ ਬੇਕਾਰ ਥਾਕੇ ਕੂੜ ਕਪਟ ਨਾ ਦੋਈ ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੈ ਸੋਈ ਸਾਹਿਬ ਸੋ ਸਾ ਲਾਹੀ ਐ ਜਿਨ ਕਾਰਨ ਕੀਆ ਮੈਲ ਲਾਗੀ ਮਨ ਮੈਲੇ ਐ ਕਿਨੈ ਅੰਮ੍ਰਿਤ ਪੀਆ ਮਥ ਅੰਮ੍ਰਿਤ ਪੀਆ ਇਹੋ ਮਨ ਦੀਆ ਗੁਰ ਪੈ ਮੋਲ ਕਰਾਇਆ ਆਪਣਾ ਪ੍ਰਭ ਸਹਿਜ ਪਛਾਤਾ ਜਾ ਮਨ ਸਾਚੈ ਲਾਇਆ ਤਿਸ ਨਾਲ ਗੁਣ ਗਾਵਾਂ ਜੇ ਤਿਸ ਭਾਵਾਂ ਕਿਉਂ ਮਿਲੈ ਹੋਏ ਪਰਾਇਆ ਸਾਹਿਬ ਸੋ ਸਾ ਲਾਹੀ ਐ ਜਿਨ ਜਗਤ ਉਪਾਇਆ ਆਏ ਗਿਆ ਕੀ ਨਾ ਆਇਓ ਕਿਉਂ ਆਵੈ ਜਾਤਾ ਪ੍ਰੀਤਮ ਸਿਉ ਮਨ ਮਾਨਿਆ ਹਰ ਸੇ ਤੀ ਰਾਤਾ ਸਾਹਿਬ ਰੰਗ ਰਾਤਾ ਸੱਚ ਕੀ ਬਾਤਾ ਜਿਨ ਬਿੰਬ ਕਾ ਕੋਟ ਉਸਾਰਿਆ ਪੰਚ ਪੂ ਨਾਇਕੋ ਆਪ ਸਿਰੰਦਾ ਜਿਨ ਸੱਚ ਕਾ ਪਿੰਡ ਸਵਾਰਿਆ ਹਮ ਅਵਗਣਿਆਰੇ ਤੂੰ ਸੁਣ ਪਿਆਰੇ ਤੁਧ ਭਾਵੈ ਸੱਚ ਸੋਈ ਆਵਣ ਜਾਣਾ ਨਾਥੀਐ ਸਾਚੀ ਮਤ ਹੋਈ ਅੰਜਨ ਤੈਸਾ ਅੰਜੀਐ ਜੈਸਾ ਪਿਰ ਭਾਵੈ

तंत मंत पाखंड ना जाना राम हृदय मन मानिया अंजन नाम तिसै ते सूजै गुर शब्दी सच जानिया साजन होवन अपने क्यों पर कर जाही साजन राते सच के संगे मन माही मन माहे साजन करै रलिया कर्म धर्म सवाया अड़सठ तीर्थ पुन पूजा नाम साचा पाया आप साजे थाप वेखै तिसै पाणा पाया साजन रंग रंगी लड़े रंग लाल बनाया अंधा आगू जेथिए क्यों पादर जाने आप मुसे मत होछिए क्यों राह पछाणे क्यों राहे जावे महल पावे अंध की मत अंधली विण नाम हर के कछ ना सूजै अंध बूढ़ो तंदली दिन रात चानन चाओ उपजै शब्द गुर का मन वसै कर जोड़ गुर पै कर बिनंती राहो पादर गुर दसै मन परदेसी जे थिय सब देश पर आया किस पै खोलो गंठड़ी दुखी पर आया दुखी पर आया जगत सबाया कौन जाने बिद मेरिया आवने जावने खरे डरावने तोड़ना आवे फेरिया ना मिहूणे ऊणे चूणे ना गुर शब्द सुनाया मन परदेसी जे थिय सब देश पर आया गुर महली करे अपने सो परपुर लीना सेवक सेवा ता करे सा शब्द पतीना शब्दे पतीजे अंक पीजै सो महल महला अंतरे आप करता करे सोई प्रभ आप अंत निरंतरे गुर शब्द मेला ता सुहेला बाजंत अनहद बीना गुर महली करे अपने सो परपुर लीना कीता क्या सलाही है कर वेखै सोई ताकि कीमत ना पवै जे लोचै कोई कीमत सो पावै आप जनावै आपा भुल ना भुलै जय जयकार करै तुद पावै गुर कै शब्दया मुलै हीणौ नीच करो बेनंती साच ना छोड़ो भाई नानक जिन कर देखिया देवै मत साई राग सूही संत महला तीजा कर दूजा एक ओंकार सतगुर प्रसाद सुख सोहिलड़ा हर त्यावो गुरमुख हर फल पावो गुरमुख फल पावो हर नाम ते आवो जन्म जन्म के दुख निवारे बलिहारी गुरे अपने विटाओ जिन कार्ज सब सवारे हर प्रभ कृपा करे हर जापो सुख फल हर जन पावो नानक कहे सुनो जन पाई सुख सोहिलड़ा हर त्यावो सुन हर गुण पीने सह सुभाए गुरमत सहजे नाम ते आए जिन को तुर लिखिया तिन गुर मिलिया तिन जन मरण पाओ भागा अंदरों दुरमत दूजी खोई सो जन हर लिव लागा जिन कौ कृपा कीनी मेरे स्वामी तेने अंदन हर गुण गाए सुन मन पीने सह सुभाए जुग मैं राम नाम निस्तारा गुरते उपजै शब्द विचारा गुर शब्द विचारा राम नाम प्यारा जिस कृपा करे सो पाए सहजे गुण गावे दिन राती किलवख सब गवाए सब को तेरा तू सबना का हौ तेरा तू हमारा जुग मैं राम नाम निस्तारा साजने आए उठे कर माही हर गुण गावे तृप्त अगाही हर गुण गाए सदा तृप्तासी फिर पूखना लागे आए दह दिस पूज होवे हर जन की जो हर हर नाम ते आए नानक हरे आपे जोड़ विछोड़े हर बिन को दूजा नाही साजने आए उठे कर माही एक ओंकार सतगुर प्रसाद राग सुही महला तीजा कर तीजा भक्त जना की हर जियो राख जुग जुग रखदा आया राम सो भगत जो गुरमुख होवै हौ मैं शब्द जलाया राम हौ मैं शब्द जलाया मेरे हर पाया जिस दी साची बाणी सची भगत करै दिन राती गुरमुख आख बखाणी भगता की चाल सची अत निर्मल नाम सच्चा मन पाया नानक भगत सोहै दर सच जिन्नी सचो सच कमाया
हर भगता की जात पत है, भगत हर कै नाम समाणे राम। हर भगत करै विचों आप गवावै, जिन गुण अवगुण पछाणे राम। गुण अवगुण पछाणै हर नाम वखाणै, पै भगत मीठी लागी। अंदन भगत करै दिन राती, कर ही मैं बैरागी। भगती राते सदा मन निर्मल, हर जियो वेखै सदा नाले। नानक से भगत हर कै दरसाचे, अंदन नाम समाले। मन मुख भगत करै बिन सतगुर, बिन सतगुर भगत न होई राम। हमै माया रोग व्यापे, मर जन्मै दुख होई राम। मर जन्मै दुख होई दूजै पाए, पर जवे गोई बिन गुर तत न जानिया। भगत विहूणा सब जग भरमिया, अंत गया पछतानिया। कोट मदे कनै पछाणिया, हर नामा सच सोई। नानक नाम मिलै वडियाई, दूजै पाए पत खोई। भगता कै कर कारज साचा, हर गुण सदा वखाणे राम। भगत खजाना आपे दिया, काल कंटक मार समाणे राम। काल कंटक मार समाणे हर मन पाणे, नाम निधान सच पाया। सदा अखुट कदे ना निखुटै, हर दिया सह सुबाया। हर जन ऊचे सद ही ऊचे, गुर कै शब्द सुहाया। नानक आपे बख्स मिलाए, जो जुग सोभा पाया। सूही महला तीजा, शब्द सच्चै सच सोहेला। जिथै सच्चा का होए विचारो राम। हौं मैं सब किलवे काटे, सच रखिया और तारे राम। सच रखिया और तारे दुत्तर तारे, फिर पवजल तरन ना होई। सच्चा सतगुर सच्ची बाणी, जिन सच विखालिया सोई। साचे गुण गावै सच समावै, सच वेखै सब सोई। नानक साचा साहेब साची नाई, सच निस्तारा होई। साचै सतगुर साच बुझाया, पत राखै सच सोई राम। सच्चा भोजन पाओ सच्चा है, सच्चै नाम सुख होई राम। साचै नाम सुख होई, मरै ना कोई गर्भ ना जूनी वासा। ज्योति ज्योत मिलाई सच समाई, सच नाई परगासा। जिनी सच जाता से सच्चे होए, अंधन साहित आए न। नानक सच नाम जिन हृदय वसिया, ना विछड़ दुख पाए न। सच्ची बाणी सच्चे गुण गावै, तितकर सोला होई राम। निर्मल गुण साचे तन मन साचा, विच साचा पुरख प्रभ सोई राम। सब सच वरतै सचो बोलै, जो सच करै सो होई। जह देखा तै सच पसरिया, अवर न दूजा कोई। सचे उपजै सच समावै, मर जन मै दूजा होई। नानक सब किछ आपे करता, आप करावै सोई। सच्चे भगत सोहै दरबारे, सचो सच वखाणे राम। कट अंतरे साची बाणी, सचो आप पछाणे राम। आप पछाणै ता सच जाणै, साचे सोजी होई। सच्चा शब्द सच्ची है सोभा, साचे ही सुख होई। साच रते भगत एक रंगी, दूजा रंग ना कोई। नानक जिसको मस्तक लिखिया, ते सच प्राप्त होई। सूही महला तीजा, जुग चारे तन जे पवै, बिन सतगुर सोहाग न होई राम। निहचल राज सदा हर के रा, तिस बिने अवर न कोई राम। तिस बिने अवर ना कोई, सदा सच सोई। गुरमुखे को जानिया, तन पिर मेला वा होवा, गुरमती मन मानिया। सतगुर मिलिया ता हर पाया, बिन हर नावै मुक्त ना होई। नानक का मन कंतै रावै, मन मानिया सुख होई। सतगुर सेव तन बालड़िए, हर वर पावै सोई राम। सदा होवै सोहागणी, फिर मैला वेस ना होई राम। फिर मैला वेसना होई, गुरमुख बूझै कोई। हाँ मैं मार पछाणिया, करनी कार कमावै, शब्द समावै, अंतरे को जानिया। गुरमुख प्रभ रावे दिन राती, अपना साची सोभा होई।
ਨਾਨਕ ਕਾਮਣ ਪ੍ਰਧਾਵੇ ਆਪਣਾ ਰਵ ਰਹਿਆ ਪ੍ਰਭ ਸੋਈ। ਗੁਰ ਕੀ ਕਾਰ ਕਰੇ ਤਨ ਬਾਲੜੀਏ ਹਰ ਵਰ ਦੇ ਮਿਲਾਏ ਰਾਮ। ਹਰ ਕੈ ਰੰਗ ਰਤੀ ਹੈ ਕਾਮਣ ਮਿਲ ਪ੍ਰੀਤਮ ਸੁਖ ਪਾਏ ਰਾਮ। ਮਿਲ ਪ੍ਰੀਤਮ ਸੁਖ ਪਾਏ ਸਚ ਸਮਾਏ ਸਚ ਵਰਤੈ ਸਭ ਥਾਈ। ਸੱਚਾ ਸਿੰਗਾਰ ਕਰੇ ਦਿਨ ਰਾਤੀ ਕਾਮਣ ਸਚ ਸਮਾਈ। ਹਰ ਸੁਖ ਦਾਤਾ ਸ਼ਬਦ ਪਛਾਤਾ ਕਾਮਣ ਲਇਆ ਕੰਠ ਲਾਏ। ਨਾਨਕ ਮੈਲੀ ਮੈਲ ਪਛਾਣੈ ਗੁਰਮਤੀ ਹਰ ਪਾਏ। ਸਾ ਧਨ ਬਾਲੀ ਤੁਰ ਮੇਲੀ ਮੇਰੇ ਪ੍ਰਭਿਆ ਮਿਲਾਈ ਰਾਮ। ਗੁਰਮਤੀ ਕਟ ਚਾਨਣ ਹੋਵਾ ਪ੍ਰਭ ਰਵ ਰਹਿਆ ਸਭ ਥਾਈ ਰਾਮ। ਪ੍ਰਭ ਰਵ ਰਹਿਆ ਸਭ ਥਾਈ ਮਨ ਵਸਾਈ ਪੂਰਬ ਲਿਖਿਆ ਪਾਇਆ। ਸੇ ਸੁਖਾਲੀ ਮੇਰੇ ਪ੍ਰਭਾਣੀ ਸਚ ਸਿੰਗਾਰ ਬਣਾਇਆ। ਕਾਮਣ ਨਿਰਮਲ ਹਉਮੈ ਮਲ ਖੋਈ ਗੁਰਮਤ ਸਚ ਸਮਾਈ। ਨਾਨਕ ਆਪ ਮਿਲਾਈ ਕਰਤੈ ਨਾਮ ਨਵੈ ਨਿਦ ਪਾਈ। ਸੂਹੀ ਮਹੱਲਾ ਤੀਜਾ ਹਰ ਹਰੇ ਹਰ ਗੁਣ ਗਾਵੋ ਹਰ ਗੁਰਮੁਖੇ ਪਾਏ ਰਾਮ। ਅਨ ਦਿਨੋ ਸ਼ਬਦ ਰਵੋ ਅਨਹਦ ਸ਼ਬਦ ਵਜਾਏ ਰਾਮ। ਅਨਹਦ ਸ਼ਬਦ ਵਜਾਏ ਹਰ ਜੀਓ ਕਰ ਆਏ ਹਰ ਗੁਣ ਗਾਵੋ ਨਾਰੀ। ਅੰਦਨ ਭਗਤ ਕਰੈ ਗੁਰ ਆਗੈ ਸਾਤਨ ਕੰਤ ਪਿਆਰੀ। ਗੁਰ ਕਾ ਸ਼ਬਦ ਵਸਿਆ ਘਟ ਚਾਨਣ ਗੁਰ ਕਾ ਸ਼ਬਦ ਵਸਿਆ ਘਟ ਅੰਤਰ ਸੇ ਜਨ ਸ਼ਬਦ ਸੁਹਾਏ। ਨਾਨਕ ਤਿਨ ਕਰ ਸਦ ਹੀ ਸੋਹਿਲਾ ਹਰ ਕਰ ਕਿਰਪਾ ਕਰ ਆਏ। ਭਗਤਾ ਮਨਿਆ ਆਨੰਦ ਭਇਆ ਹਰ ਨਾਮ ਰਹੇ ਲਿਵ ਲਾਏ ਰਾਮ। ਗੁਰਮੁਖੇ ਮਨ ਨਿਰਮਲ ਹੋਵਾ ਨਿਰਮਲ ਹਰ ਗੁਣ ਗਾਏ ਰਾਮ। ਨਿਰਮਲ ਗੁਣ ਗਾਏ ਨਾ ਮਨ ਵਸਾਏ ਹਰ ਕੀ ਅੰਮ੍ਰਿਤ ਬਾਣੀ। ਜਿਨ ਮਨ ਵਸਿਆ ਸੇ ਜਨ ਨਿਸਤਰੇ ਘਟ ਘਟ ਸ਼ਬਦ ਸਮਾਣੀ। ਤੇਰੇ ਗੁਣ ਗਾਵੈ ਸਹਿਜ ਸਮਾਵੈ ਸ਼ਬਦੇ ਮੇਲ ਮਿਲਾਏ। ਨਾਨਕ ਸਫਲ ਜਨਮ ਤਿਨ ਕੇਰਾ ਜੇ ਸਤਗੁਰ ਹਰ ਮਾਰਗ ਪਾਏ। ਸੰਤ ਸੰਗਤ ਸਿਉ ਮੇਲ ਭਇਆ ਹਰ ਹਰ ਨਾਮ ਸਮਾਏ ਰਾਮ। ਗੁਰ ਕੈ ਸ਼ਬਦ ਸਦ ਜੀਵਨ ਮੁਕਤ ਭਏ ਹਰ ਕੈ ਨਾਮ ਲਿਵ ਲਾਏ ਰਾਮ। ਹਰ ਨਾਮ ਚਿਤ ਲਾਏ ਗੁਰਮੇਲ ਮਿਲਾਏ ਮਨੁਆ ਰਤਾ ਹਰ ਨਾਲੇ ਸੁਖਦਾਤਾ ਪਾਇਆ ਮੋਹ ਚੁਕਾਇਆ ਅੰਦਨ ਨਾਮ ਸਮਾਲੇ। ਗੁਰਸ਼ਬਦੇ ਰਾਤਾ ਸਹਿਜੇ ਮਾਤਾ ਨਾਮ ਮਨ ਵਸਾਏ। ਨਾਨਕ ਤਿਨ ਕਰ ਸਦ ਹੀ ਸੋਹਿਲਾ ਜੇ ਸਤਗੁਰ ਸੇਵ ਸਮਾਏ। ਬਿਨ ਸਤਗੁਰ ਜਗ ਭਰਮ ਭੁਲਾਇਆ ਹਰ ਕਾ ਮਹਿਲ ਨਾ ਪਾਇਆ ਰਾਮ। ਗੁਰਮੁਖੇ ਇਕ ਮੇਲ ਮਿਲਾਇਆ ਤਿਨਕੇ ਦੁਖ ਗਵਾਇਆ ਰਾਮ। ਤਿਨਕੇ ਦੁਖ ਗਵਾਇਆ ਜਾਂ ਹਰ ਮਨ ਪਾਇਆ ਸਦਾ ਗਾਵੈ ਰੰਗਰਾਤੇ। ਹਰ ਕੇ ਭਗਤ ਸਦਾ ਜਨ ਨਿਰਮਲ ਜੋ ਜੁਗ ਸਦ ਹੀ ਜਾਤੇ। ਸਾਚੀ ਭਗਤ ਕਰੈ ਦਰ ਜਾਪੈ ਘਰ ਦਰ ਸੱਚਾ ਸੋਈ। ਨਾਨਕ ਸੱਚਾ ਸੋਹਿਲਾ ਸੱਚੀ ਸੱਚ ਬਾਣੀ ਸਬਦੇ ਹੀ ਸੁਖ ਹੋਈ। ਸੂਹੀ ਮਹੱਲਾ ਤੀਜਾ ਜੇ ਲੋੜੈ ਵਰ ਬਾਲੜੀਏ ਤਾਂ ਗੁਰ ਚਰਨੀ ਚਿਤ ਲਾਏ ਰਾਮ। ਸਦਾ ਹੋਵੈ ਸੁਹਾਗਣੀ ਹਰ ਜੀਓ ਮਰੈ ਨਾ ਜਾਏ ਰਾਮ। ਹਰ ਜੀਓ ਮਰੈ ਨਾ ਜਾਏ ਗੁਰ ਕੈ ਸਹਿ ਸੁਭਾਏ ਸਾਤਨ ਕੰਤ ਪਿਆਰੀ। ਸੱਚ ਸੰਜਮ ਸਦਾ ਹੈ ਨਿਰਮਲ ਗੁਰ ਕੈ ਸ਼ਬਦ ਸਿੰਗਾਰੀ। ਮੇਰਾ ਪ੍ਰਭ ਸਾਚਾ ਸਦ ਹੀ ਸਾਚਾ ਜਿਨ ਆਪੇ ਆਪਿਓ ਪਾਇਆ। ਨਾਨਕ ਸਦਾ ਪ੍ਰਧਾਵੇ ਆਪਣਾ ਜਿਨ ਗੁਰ ਚਰਨੀ ਚਿਤ ਲਾਇਆ। ਪਿਰ ਪਾਇਆੜਾ ਬਾਲੜੀਏ ਆਂਦਨ ਸਹਿਜੇ ਮਾਤੀ ਰਾਮ। ਗੁਰਮਤੀ ਮਨ ਅੰਧ ਭਇਆ ਤੇ ਤਨ ਮੈਲ ਨਾ ਰਾਤੀ ਰਾਮ। ਤੇ ਤਨ ਮੈਲ ਨਾ ਰਾਤੀ ਹਰ ਪ੍ਰਭ ਰਾਤੀ ਮੇਰਾ ਪ੍ਰਭ ਮੇਲ ਮਿਲਾਏ। ਆਂਦਨ ਰਾਵੇ ਹਰ ਪ੍ਰਭ ਆਪਣਾ ਵਿੱਚੋਂ ਆਪ ਗਵਾਏ। ਗੁਰਮਤ ਪਾਇਆ ਸਹਿਜ ਮਿਲਾਇਆ ਆਪਣੇ ਪ੍ਰੀਤਮ ਰਾਤੀ। ਨਾਨਕ ਨਾਮ ਮਿਲੈ ਵਡਿਆਈ ਪ੍ਰਭ ਰਾਵੇ ਰੰਗ ਰਾਤੀ। ਪਿਰ ਰਾਵੇ ਰੰਗ ਰਾਤੜੀਏ ਪਿਰ ਕਾ ਮਹਿਲ ਤਿਨ ਪਾਇਆ ਰਾਮ। ਸੋ ਸਹਵਤ ਨਿਰਮਲ ਦਾਤਾ ਜਿਨ ਵਿੱਚੋਂ ਵਾਪ ਗਵਾਇਆ ਰਾਮ। ਵਿੱਚੋਂ ਮੋਹ ਚੁਕਾਇਆ ਜਾਂ ਹਰ ਪਾਇਆ ਹਰ ਕਾਮਣ ਮਨ ਪਾਣੀ। ਅਨ ਦਿਨ ਗੁਣ ਗਾਵੈ ਨਿਤ ਸਾਚੇ ਕਥੇ ਅਕਥ ਕਹਾਣੀ।
ਜੁਗ ਚਾਰੇ ਸਾਚਾ ਏਕੋ ਵਰਤੈ ਬਿਨ ਗੁਰ ਕਿਨੈ ਨਾ ਪਾਇਆ। ਨਾਨਕ ਰੰਗ ਰਵੈ ਰੰਗ ਰਾਤੀ ਜਿਨ ਹਰ ਸੇਤੀ ਚਿਤ ਲਾਇਆ। ਕਾਮਣ ਮਨ ਸੋਹਿਲੜਾ ਸਾਜਨ ਮਿਲੇ ਪਿਆਰੇ ਰਾਮ। ਗੁਰਮਤੀ ਮੰਡਰ ਮਲਹੋਵਾ ਹਰ ਰਾਖਿਆ ਔਰ ਤਾਰੇ ਰਾਮ। ਹਰ ਰਾਖਿਆ ਔਰ ਤਾਰੇ ਆਪਣਾ ਕਾਰਜ ਸਵਾਰੇ ਗੁਰਮਤੀ ਹਰ ਜਾਤਾ। ਪ੍ਰੀਤਮ ਮੋਹਿ ਲਾਇਆ ਮਨ ਮੇਰਾ ਪਾਇਆ ਕਰਮ ਵਿਧਾਤਾ। ਸਤਿਗੁਰ ਸੇਵ ਸਦਾ ਸੁਖ ਪਾਇਆ ਹਰ ਵਸਿਆ ਮਨ ਮੁਰਾਰੇ। ਨਾਨਕ ਮੇਲ ਲਈ ਗੁਰ ਆਪਣੈ ਗੁਰ ਕੈ ਸ਼ਬਦ ਸਵਾਰੇ। ਸੁਹੀ ਮਹੱਲਾ ਤੀਜਾ ਸੋਹਿਲੜਾ ਹਰ ਰਾਮ ਨਾਮ। ਗੁਰ ਸ਼ਬਦੀ ਵਿਚਾਰੇ ਰਾਮ ਹਰ ਮੰਤਨੋ ਗੁਰਮੁਖ ਬੀਜੈ। ਰਾਮ ਨਾਮ ਪਿਆਰੇ ਰਾਮ ਰਾਮ ਨਾਮ ਪਿਆਰੇ ਸਭ ਕੁਲ ਉਧਾਰੇ। ਰਾਮ ਨਾਮ ਮੁਖ ਬਾਣੀ ਆਵਣ ਜਾਣ ਰਹੇ ਸੁਖ ਪਾਇਆ ਕਰ ਅਨਹਦ ਸੁਰਤ ਸਮਾਣੀ। ਹਰ ਹਰ ਏਕੋ ਪਾਇਆ ਹਰ ਪ੍ਰਭ ਨਾਨਕ ਕਿਰਪਾ ਧਾਰੇ। ਸੋਹਿਲੜਾ ਹਰ ਰਾਮ ਨਾਮ ਗੁਰ ਸ਼ਬਦੀ ਵਿਚਾਰੇ। ਹਮ ਨੀਵੀ ਪ੍ਰਭ ਅਤੂਚਾ ਕਿਉਂ ਕਰ ਮਿਲਿਆ ਜਾਏ ਰਾਮ। ਗੁਰਮੇਲੀ ਬਹੁ ਕਿਰਪਾ ਧਾਰੀ ਹਰ ਕੈ ਸ਼ਬਦ ਸੁਭਾਏ ਰਾਮ। ਮਿਲ ਸ਼ਬਦ ਸੁਭਾਏ ਆਪ ਗਵਾਏ ਰੰਗ ਸਿਉ ਰਲੀਆ ਮਾਣੈ ਸੇ ਸੁਖਾਲੀ ਜਾਂ ਪ੍ਰਭ ਪਾਇਆ ਹਰ ਹਰ ਨਾਮ ਸਮਾਣੈ। ਨਾਨਕ ਸੁਹਾਗਣ ਸਾ ਵਡ ਭਾਗੀ ਜੇ ਚੱਲੈ ਸਤਿਗੁਰ ਪਾਏ। ਹਮ ਨੀਵੀ ਪ੍ਰਭ ਅਤ ਉੱਚਾ ਕਿਉਂ ਕਰ ਮਿਲਿਆ ਜਾਏ ਰਾਮ। ਘਟ ਘਟੇ ਸਭਨਾ ਵਿੱਚ ਏਕੋ ਏਕੋ ਰਾਮ ਪਧਾਰੋ ਰਾਮ। ਇਕ ਨਾ ਪ੍ਰਭ ਦੂਰ ਵਸੈ ਇਕ ਨਾ ਮਨ ਆਧਾਰੋ ਰਾਮ। ਇਕ ਨਾ ਮਨ ਆਧਾਰੋ ਸਿਰਜਣ ਹਾਰੋ ਵਡ ਭਾਗੀ ਗੁਰ ਪਾਇਆ। ਘਟ ਘਟ ਹਰ ਪ੍ਰਭ ਏਕੋ ਸਵਾਮੀ ਗੁਰਮੁਖ ਲਖ ਲਖਾਇਆ। ਸਹਿਜੇ ਅੰਧ ਹੋਆ ਮਨ ਮਾਨਿਆ ਨਾਨਕ ਬ੍ਰਹਮ ਵਿਚਾਰੋ। ਘਟ ਘਟੇ ਸਭਨਾ ਵਿੱਚ ਏਕੋ ਏਕੋ ਰਾਮ ਪਤਾਰੋ ਰਾਮ। ਗੁਰਸੇਵਨ ਸਤਿਗੁਰ ਦਾਤਾ ਹਰ ਹਰ ਨਾਮ ਸਮਾਇਆ ਰਾਮ। ਹਰ ਧੂੜ ਦੇਵੋ ਮੈਂ ਪੂਰੇ ਗੁਰ ਕੀ ਹਮ ਪਾਪੀ ਮੁਤ ਕਰਾਇਆ ਰਾਮ। ਪਾਪੀ ਮੁਤ ਕਰਾਏ ਆਪ ਗਵਾਏ ਨਹੀਂ ਕਰ ਪਾਇਆ ਵਾਸਾ। ਵਿਵੇਕ ਬੁੱਧੀ ਸੁਖ ਰਹਿਣ ਵਿਹਾਣੀ ਗੁਰਮਤ ਨਾਮ ਪ੍ਰਗਾਸਾ। ਹਰ ਹਰ ਅਨੰਦ ਭਇਆ ਦਿਨ ਰਾਤੀ ਨਾਨਕ ਹਰ ਮੀਠ ਲਗਾਏ। ਗੁਰ ਸੇਵਨ ਸਤਿਗੁਰ ਦਾਤਾ ਹਰ ਹਰ ਨਾਮ ਸਮਾਏ। ਰਾਗ ਸੂਹੀ ਮਹੱਲਾ ਚੌਥਾ ਸ਼ੰਤ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਤਿਗੁਰ ਪੁਰਖ ਮਿਲਾਏ ਅਵਗਣ ਵਿਕਣਾ ਗੁਣ ਰਵਾ ਬਲਰਾਮ ਜੀਓ। ਹਰ ਹਰ ਨਾਮ ਤੇ ਆਏ ਗੁਰਬਾਣੀ ਨਿਤ ਨਿਤ ਚਵਾ ਬਲਰਾਮ ਜੀਓ। ਗੁਰਬਾਣੀ ਸਭ ਮਿੱਠੀ ਲਾਗੀ ਪਾਪ ਵਿਕਾਰ ਗਵਾਇਆ। ਹਉ ਮੈਂ ਰੋਗ ਗਿਆ ਭਉ ਭਾਗਾ ਸਹਿਜੇ ਸਹਿਜ ਮਿਲਾਇਆ। ਕਾਇਆ ਸੇਜ ਗੁਰ ਸ਼ਬਦ ਸੁਖਾਲੀ ਗਿਆਨ ਤਤ ਕਰ ਭੋਗੋ। ਅੰਦਰ ਸੁਖ ਮਾਣੇ ਨਿਤ ਰਲੀਆਂ ਨਾਨਕ ਤੁਰ ਸੰਜੋਗੋ। ਸਤ ਸੰਤੋਖ ਕਰ ਭਾਓ ਕੁੜਮ ਕੁੜਮ ਆਈ ਆਇਆ ਬਲਰਾਮ ਜੀਓ। ਸੰਤ ਜਨਾ ਕਰ ਮੇਲ ਗੁਰਬਾਣੀ ਗਾਵਾਈਆ ਬਲਰਾਮ ਜੀਓ। ਬਾਣੀ ਗੁਰ ਗਾਈ ਪਰਮ ਗਤ ਪਾਈ ਪੰਚਮਲੇ ਸੋਹਾਇਆ। ਗਯਾ ਕ੍ਰੋਧ ਮਮਤਾ ਤਨ ਨਾਠੀ ਪਾਖੰਡ ਪਰਮ ਗਵਾਇਆ। ਹਉ ਮੈਂ ਪੀਰ ਗਈ ਸੁਖ ਪਾਇਆ ਆਰੋਗਿਤ ਪਏ ਸਰੀਰਾ। ਗੁਰਪ੍ਰਸਾਦੀ ਬ੍ਰਹਮ ਪਛਾਤਾ ਨਾਨਕ ਗੁਣੀ ਗਹੀਰਾ। ਮਨ ਮੁਖ ਵਿਛੜੀ ਦੂਰ ਮਹਿਲ ਨਾ ਪਾਏ ਬਲ ਗਈ ਬਲਰਾਮ ਜੀਓ। ਅੰਤਰ ਮਮਤਾ ਕੂਰ ਕੂੜ ਵਿਹਾਜੇ ਕੂੜ ਲਈ ਬਲਰਾਮ ਜੀਓ। ਕੂੜ ਕਪਟ ਕਮਾਵੈ ਮਹਾਂ ਦੁਖ ਪਾਵੈ ਬਿਨ ਸਤਿਗੁਰ ਮਗ ਨਾ ਪਾਇਆ। ਉੱਜੜ ਪੰਥ ਭ੍ਰਮੈ ਗਾਵਾਰੀ ਖਿਨ ਖਿਨ ਤੱਕੇ ਖਾਇਆ। ਆਪੇ ਦਇਆ ਕਰੇ ਪ੍ਰਭ ਦਾਤਾ ਸਤਿਗੁਰ ਪੁਰਖ ਮਿਲਾਏ। ਜਨਮ ਜਨਮ ਕੇ ਵਿਛੜੇ ਜਨ ਮੇਲੇ ਨਾਨਕ ਸਹਿ ਸਵਾਏ। ਆਇਆ ਲੱਗਣ ਗਣਾਏ ਹਿਰਦੈ ਤਨੋ ਮਾਹੀਆ ਬਲਰਾਮ ਜੀਓ। ਪੰਡਿਤ ਪਾਂਧੇ ਆਣ ਪਤੀ ਬਹਿ ਵਾਚਾਈਆ ਬਲਰਾਮ ਜੀਓ। ਪਤੀ ਵਾਚਾਈ ਮਨ ਵਜੀ ਵਧਾਈ ਜਬ ਸਾਜਨ ਸੁਣੇ ਕਰ ਆਏ।
ਗੁਣੀ ਗਿਆਨੀ ਬਹਿ ਮਤਾ ਪਕਾਇਆ, ਫਿਰ ਇਹ ਤਤ ਦਿਵਾਏ। ਵਰ ਪਾਇਆ ਪੁਰਖਿਆ ਗਾਮਾ ਗੋਚਰ, ਸਦ ਨਵਤਨ ਬਾਲ ਸਿਖਾਈ। ਨਾਨਕ ਕਿਰਪਾ ਕਰਕੇ ਮੇਲੇ, ਵਿਛੜ ਕਦੇ ਨਾ ਜਾਈ। ਸੂਹੀ ਮਹੱਲਾ ਚੌਥਾ, ਹਰ ਪਹਿਲੜੀ ਲਾ ਪਰਵਿਰਤੀ ਕਰਮ ਦਰੜਾਇਆ, ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦਰੜਾਓ, ਪਾਪ ਤਜਾਇਆ ਬਲਰਾਮ ਜੀਓ। ਧਰਮ ਦਰੜੋ ਹਰ ਨਾਮ ਤੇ ਆਵੋ, ਸਿਮਰਤ ਨਾਮ ਦਰੜਾਇਆ ਸਤਿਗੁਰ ਗੁਰ ਪੂਰਾਇਆ, ਰਾਧੋ ਸਭ ਕਿਲ ਵਿਖ ਪਾਪ ਗਵਾਇਆ। ਸਹਿਜਾਨੰਦ ਹੋ ਵਾਵਡ ਭਾਗੀ, ਮਨ ਹਰ ਹਰ ਮੀਠਾ ਲਾਇਆ। ਜਨ ਕਹਿ ਨਾਨਕ ਲਾਮ ਪਹਿਲੀ, ਆਰੰਭ ਕਾਜ ਰਚਾਇਆ। ਹਰ ਦੂਜੜੀ ਲਾਵ ਸਤਿਗੁਰ ਪੁਰਖ ਮਿਲਾਇਆ, ਬਲਰਾਮ ਜੀਓ ਨਿਰਭਉ ਭੈ ਮਨ ਹੋਏ, ਹਉ ਮੈਂ ਮੈਲ ਗਵਾਇਆ ਬਲਰਾਮ ਜੀਓ। ਨਿਰਮਲ ਭਉ ਪਾਇਆ ਹਰ ਗੁਣ ਗਾਇਆ, ਹਰ ਵੇਖੈ ਰਾਮ ਹਦੂਰੇ ਹਰ ਆਤਮ ਰਾਮ ਪਸਾਰਿਆ, ਸਵਾਮੀ ਸਰਬ ਰਿਆ ਭਰਪੂਰੇ। ਅੰਤਰ ਬਾਹਰ ਹਰ ਪ੍ਰਭ ਏਕੋ, ਮਿਲ ਹਰ ਜਨ ਮੰਗਲ ਗਾਏ। ਜਨ ਨਾਨਕ ਦੂਜੀ ਲਾਮ ਚਲਾਈ, ਅਨਹਦ ਸ਼ਬਦ ਵਜਾਏ। ਹਰ ਤੀਜੜੀ ਲਾਮ ਮਨ ਚਾਉ ਪਇਆ, ਬੈਰਾਗੀਆ ਬਲਰਾਮ ਜੀਓ। ਸੰਤ ਜਨਾ ਹਰ ਮੇਲ, ਹਰ ਪਾਇਆ ਵਡ ਭਾਗੀਆ ਬਲਰਾਮ ਜੀਓ। ਨਿਰਮਲ ਹਰ ਪਾਇਆ ਹਰ ਗੁਣ ਗਾਇਆ, ਮੁਖ ਬੋਲੀ ਹਰ ਬਾਣੀ ਸੰਤ ਜਨਾ ਵਡ ਭਾਗੀ ਪਾਇਆ, ਹਰ ਕਥੀਐ ਕਥ ਕਹਾਣੀ। ਹਿਰਦੈ ਹਰ ਹਰ ਹਰ ਤੁਨ ਉਪਜੀ, ਹਰ ਜਪੀਐ ਮਸਤਕ ਭਾਗ ਜੀਓ। ਜਨ ਨਾਨਕ ਬੋਲੇ ਤੀਜੀ ਲਾਵੈ, ਹਰ ਉਪਜੈ ਮਨ ਬੈਰਾਗ ਜੀਓ। ਹਰ ਚੌਥੜੀ ਲਾਮ ਮਨ ਸਹਿਜ ਭਇਆ, ਹਰ ਪਾਇਆ ਬਲਰਾਮ ਜੀਓ। ਗੁਰਮੁਖ ਮਿਲਿਆ ਸੁਭਾਏ, ਹਰ ਮਨ ਤਨ ਮੀਠਾ ਲਾਇਆ ਬਲਰਾਮ ਜੀਓ। ਹਰ ਮੀਠਾ ਲਾਇਆ ਮੇਰੇ ਪ੍ਰਭ ਪਾਇਆ, ਅੰਦਨ ਹਰ ਲਿਵ ਲਾਈ ਮਨ ਚਿੰਦਿਆ ਫਲ ਪਾਇਆ, ਸਵਾਮੀ ਹਰ ਨਾਮ ਵਜੀ ਵਾਦਾਈ। ਹਰ ਪ੍ਰਭ ਠਾਕੁਰ ਕਾਜ ਰਚਾਇਆ, ਤਨ ਹਿਰਦੈ ਨਾਮ ਵਿਗਾਸੀ। ਜਨ ਨਾਨਕ ਬੋਲੇ ਚੌਥੀ ਲਾਵੈ, ਹਰ ਪਾਇਆ ਪ੍ਰਭ ਅਵਨਾਸੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਗ ਸੂਹੀ ਸ਼ੰਤ ਮਹੱਲਾ ਚੌਥਾ ਘਰ ਦੂਜਾ। ਗੁਰਮੁਖ ਹਰ ਗੁਣ ਗਾਏ, ਹਿਰਦੈ ਰਸਨ ਰਸਾਏ ਹਰ ਰਸਨ ਰਸਾਏ, ਮੇਰੇ ਪ੍ਰਭ ਪਾਏ ਮਿਲਿਆ ਸਹਿ ਸੁਭਾਏ। ਅੰਦਨ ਭੋਗ ਭੋਗੇ ਸੁਖ ਸੋਵੈ, ਸਬਦ ਰਹਿ ਲਿਵ ਲਾਏ। ਵੱਡੈ ਭਾਗ ਗੁਰਪੂਰਾ ਪਾਈਐ, ਅੰਦਨ ਨਾਮ ਤੇ ਆਏ ਸਹਿਜੇ ਸਹਿਜ ਮਿਲਿਆ ਜਗ ਜੀਵਨ, ਨਾਨਕ ਸੁਣ ਸਮਾਏ। ਸੰਗਤ ਸੰਤ ਮਿਲਾਏ, ਹਰ ਸਰ ਨਿਰਮਲ ਲਾਏ ਨਿਰਮਲ ਜਲ ਲਾਏ, ਮਹਿਲ ਗਵਾਏ ਪਏ ਪਵਿੱਤ ਸਰੀਰਾ। ਦੁਰਮਤ ਮਹਿਲ ਗਈ ਪਰੰਪਾਗਾ, ਹਉ ਮੈਂ ਬਿੰਠੀ ਪੀਰਾ। ਨਦਰ ਪ੍ਰਭੂ ਸਤਸੰਗਤ ਪਾਈ, ਨਿਜ ਕਰ ਹੋਵਾ ਵਾਸਾ ਹਰ ਮੰਗਲ ਰਸ ਰਸਨ ਰਸਾਏ, ਨਾਨਕ ਨਾਮ ਪ੍ਰਗਾਸਾ। ਅੰਤਰ ਰਤਨ ਵਿਚਾਰੇ ਗੁਰਮੁਖ ਨਾਮ ਪਿਆਰੇ, ਹਰ ਨਾਮ ਪਿਆਰੇ ਸ਼ਬਦ ਨਿਸਤਾਰੇ, ਅਗਿਆਨ ਅੰਧੇਰ ਗਵਾਇਆ ਗਿਆਨ ਪ੍ਰਚੰਡ ਬਲਿਆ ਕਰ ਚਰਨ ਘਰ ਮੰਦਰ ਸੁਹਾਇਆ। ਤਨ ਮਨ ਅਰਪ ਸਿੰਗਾਰ ਬਣਾਏ, ਹਰ ਪ੍ਰਭ ਸਾਚੇ ਪਾਇਆ ਜੋ ਪ੍ਰਭ ਕਹੈ ਸੋਈ ਪਰ ਕੀਜੈ, ਨਾਨਕ ਅੰਕ ਸਮਾਇਆ। ਹਰ ਪ੍ਰਭ ਕਾਜ ਰਚਾਇਆ, ਗੁਰਮੁਖ ਵੀ ਆਹਣ ਆਇਆ ਵੀ ਆਹਣ ਆਇਆ ਗੁਰਮੁਖ ਹਰ ਪਾਇਆ ਸਾਤਨ ਕੰਤ ਪਿਆਰੀ। ਸੰਤ ਜਨਾ ਮਿਲ ਮੰਗਲ ਗਾਏ, ਹਰ ਜੀਓ ਆਪ ਸਵਾਰੀ। ਸੁਰ ਨਾਰ ਗਣ ਗੰਧਰਵ ਮਿਲ ਆਏ, ਅਪੂਰਬ ਜੰਜ ਬਣਾਈ। ਨਾਨਕ ਪ੍ਰਭ ਪਾਇਆ ਮੈਂ ਸਾਚਾ, ਨਾ ਕਦੇ ਮਰੈ ਨਾ ਜਾਈ। ਰਾਗ ਸੂਹੀ ਸ਼ੰਤ ਮਹੱਲਾ ਚੌਥਾ ਕਰਤੀ ਜਾਏ ਕੋ ਅੰਕਾਰ ਸਤਿਗੁਰ ਪ੍ਰਸਾਦ। ਆਵੋ ਸੰਤ ਜਨਾਓ ਗੁਣ ਗਾਵੈ ਗੋਵਿੰਦ ਕੇਰੇ ਰਾਮ, ਗੁਰਮੁਖ ਮਿਲ ਰਹੀ ਹੈ ਕਰਵਾ ਜੈ ਸ਼ਬਦ ਕਨੇਰੇ ਰਾਮ। ਸ਼ਬਦ ਕਨੇਰੇ ਹਰ ਪ੍ਰਭ ਤੇਰੇ, ਤੂੰ ਕਰਤਾ ਸਭ ਥਾਈ
ਅਹਿਨਸ ਜਪੀ ਸਦਾ ਸਾਲਾਹੀ, ਸਾਧ ਸ਼ਬਦ ਲਿਵਲਾਈ। ਅਨ ਦਿਨ ਸਹਿਜ ਰਹਿ ਰੰਗ ਰਾਤਾ, ਰਾਮ ਨਾਮ ਰਿਦ ਪੂਜਾ, ਨਾਨਕ ਗੁਰਮੁਖ ਏਕ ਪਛਾਣੈ ਅਵਰ ਨਾ ਜਾਣੈ ਦੂਜਾ, ਸਭ ਮੈਂ ਰਵ ਰਹਿਆ ਸੋ ਪ੍ਰਭ ਅੰਤਰ ਜਾਮੀ ਰਾਮ, ਗੁਰਸ਼ਬਦ ਰਵੈ ਰਵ ਰਹਿਆ ਸੋ ਪ੍ਰਭ ਮੇਰਾ ਸਵਾਮੀ ਰਾਮ, ਪ੍ਰਭ ਮੇਰਾ ਸਵਾਮੀ ਅੰਤਰ ਜਾਮੀ, ਘਟ ਘਟ ਰਵਿਆ ਸੋਈ, ਗੁਰਮਤਿ ਸਚ ਪਾਈਐ ਸਹਿ ਸਮਾਈਐ, ਤਿਸ ਬਿਨੇ ਅਵਰ ਨਾ ਕੋਈ, ਸਹਿਜੇ ਗੁਣ ਗਾਵਾਂ ਜੇ ਪ੍ਰਭ ਪਾਵਾਂ, ਆਪੇ ਲੈ ਮਿਲਾਏ, ਨਾਨਕ ਸੋ ਪ੍ਰਭ ਸਬਦੇ ਜਾਪੈ ਅਹਿਨਸ ਨਾਮ ਤੇ ਆਏ, ਇਹੋ ਜਗੋ ਦੁੱਤਰ ਮਨਮੁਖ ਪਾਰ ਨਾ ਪਾਈ ਰਾਮ, ਅੰਤਰੇ ਹਉਮੈ ਮਮਤਾ ਕਾਮ ਕ੍ਰੋਧ ਚਤੁਰਾਈ ਰਾਮ, ਅੰਤਰ ਚਤੁਰਾਈ ਥਾਇ ਨਾ ਪਾਈ, ਬਿਰਥਾ ਜਨਮ ਗਵਾਇਆ ਜਮ ਮਗ ਦੁਖ ਪਾਵੈ ਚੋਟਾਂ ਖਾਵੈ ਅੰਤ ਗਿਆ ਪਛਤਾਇਆ, ਬਿਨਾਵੈ ਕੋ ਬੇਲੀ ਨਾਹੀ ਪੁੱਤ ਕੁਟੰਬ ਸੁਤ ਪਾਈ, ਨਾਨਕ ਮਾਇਆ ਮੋਹ ਪਸਾਰਾ ਗੈ ਸਾਥ ਨਾ ਜਾਈ, ਹਉ ਪੁੱਛੋ ਆਪਣਾ ਸਤਿਗੁਰ ਦਾਤਾ ਕਿਨਬੇ ਦੁੱਤਰ ਧਰੀਐ ਰਾਮ, ਸਤਿਗੁਰ ਪਾਏ ਚੱਲੋ ਜੀਵਤਿਆਂ ਇਹ ਮਰੀਐ ਰਾਮ, ਜੀਵਤਿਆਂ ਮਰੀਐ ਪਉ ਜਲ ਤਰੀਐ, ਗੁਰਮੁਖ ਨਾਮ ਸਮਾਵੈ ਪੂਰਾ ਪੁਰਖ ਪਾਇਆ ਵਡਭਾਗੀ, ਸਚ ਨਾਮ ਲਿਵਲਾਵੈ, ਮਤ ਪ੍ਰਗਾਸ ਭਈ ਮਨ ਮਾਨਿਆ ਰਾਮ ਨਾਮ ਵਡਿਆਈ, ਨਾਨਕ ਪ੍ਰਭ ਪਾਇਆ ਸ਼ਬਦ ਮਿਲਾਇਆ ਜੋਤੀ ਜੋਤ ਮਿਲਾਈ, ਸੂਹੀ ਮਹੱਲਾ ਚੌਥਾ ਕਰ ਪੰਜਵਾਂ ਇੱਕ ਓੰਕਾਰ, ਸਤਿਗੁਰ ਪ੍ਰਸਾਦ ਗੁਰਸੰਤ ਜਨੋ ਪਿਆਰਾ ਮੈਂ ਮਿਲਿਆ, ਮੇਰੀ ਤ੍ਰਿਸ਼ਨਾ ਬੁੱਝ ਗਈ ਆਸੇ, ਹਉ ਮਨ ਤਨ ਦੇਵਾਂ ਸਤਿਗੁਰੈ ਮੈਂ ਮੇਲੇ ਪ੍ਰਭ ਗੁਣ ਤਾਸੇ, ਤਨ ਤਨ ਗੁਰੂ ਵਡ ਪੁਰਖ ਹੈ ਮੈਂ ਦੱਸੇ ਹਰ ਸਾਬਾਸੇ, ਵਡਭਾਗੀ ਹਰ ਪਾਇਆ ਜਨ ਨਾਨਕ ਨਾਮ ਵਿਗਾਸੇ, ਗੁਰ ਸੱਜਣ ਪਿਆਰਾ ਮੈਂ ਮਿਲਿਆ ਹਰ ਮਾਰਗ ਪੰਥ ਸਾਹਾ, ਕਰ ਆਵੋ ਚਿਰੀ ਵਿਛੁਨਿਆ ਮਿਲ ਸ਼ਬਦ ਗੁਰੂ ਪ੍ਰਭ ਨਾਹਾ, ਹਉ ਤਦ ਬਾਜੋ ਖਰੀ ਉਡੀਣੀਆ ਜੋ ਜਲ ਬਿਨ ਮੀਨ ਮਰਾਹਾ, ਵਡਭਾਗੀ ਹਰ ਤਿਆਇਆ ਜਨ ਨਾਨਕ ਨਾਮ ਸਮਾਹਾ, ਮਨ ਦਹਿ ਦਿਸ ਚਲ ਚਲ ਭਰਮਿਆ ਮਨਮੁਖ ਪਰਮ ਭੁਲਾਇਆ, ਨਿਤ ਆਸਾ ਮਨ ਚਿਤ ਵੈ ਮਨ ਤ੍ਰਿਸ਼ਨਾ ਭੁੱਖ ਲਗਾਇਆ, ਅਨਤਾ ਧਨ ਧਰ ਦੱਬਿਆ ਫਿਰ ਬਿਖ ਭਾਲਣ ਗਇਆ, ਜਨ ਨਾਨਕ ਨਾਮ ਸਲਾਹੇ ਤੂੰ ਬਿਨ ਨਾਮੈ ਪਚ ਪਚ ਮੋਇਆ, ਗੁਰਸੁੰਦਰ ਮੋਹਨ ਪਾਏ ਕਰੇ ਹਰ ਪ੍ਰੇਮ ਬਾਣੀ ਮਨ ਮਾਰਿਆ, ਮੇਰਾ ਹਿਰਦੈ ਸੁਧ ਬੁੱਧ ਵਿਸਰ ਗਈ ਮਨ ਆਸਾ ਚਿੰਤ ਵਿਸਾਰਿਆ, ਮੈਂ ਅੰਤਰ ਵੇਦਨ ਪ੍ਰੇਮ ਕੀ ਗੁਰਦੇਖਤ ਮਨਸਾ ਧਾਰਿਆ, ਵਡਭਾਗੀ ਪ੍ਰਭ ਆਏ ਮਿਲ ਜਨ ਨਾਨਕ ਖਿਨ ਖਿਨ ਵਾਰਿਆ, ਸੂਹੀ ਸ਼ੰਤ ਮਹੱਲਾ ਚੌਥਾ ਮਾਰੇ ਸੋ ਵੇ ਜਨ ਹਉ ਮੈਂ ਬਿਖਿਆ, ਜਿਨ ਹਰ ਪ੍ਰਭ ਮਿਲਣ ਨਾ ਦਿੱਤੀਆ ਦੇਹ ਕੰਚਨ ਵੇ ਵੰਨੀਆਂ ਇਨ ਹਉ ਮੈਂ ਮਾਰ ਵਿਗੁੱਤੀਆ, ਮੋਹ ਮਾਇਆ ਵੇ ਸਭ ਕਾਲ ਖਾ ਇਨ ਮਨਮੁਖ ਮੂੜ ਸਜੁੱਤੀਆ, ਜਨ ਨਾਨਕ ਗੁਰਮੁਖ ਉਭਰੇ ਗੁਰਸਬਦੀ ਹਉ ਮੈਂ ਛੁੱਟੀਆ, ਵਸ ਆਣਿਓ ਵੇ ਜਨ ਇਸ ਮਨ ਕਉ ਮਨ ਵਾਸੇ ਜਿਉ ਨਿਤ ਪਾਉਂਦਿਆ, ਦੁਖ ਰਹਿਣ ਵੇ ਵਿਹਾਣੀਆਂ ਨਿਤ ਆਸਾ ਆਸ ਕਰਿੰਦਿਆ, ਗੁਰ ਪਾਇਆ ਵੇ ਸੰਤ ਜਨੋ ਮਨ ਆਸ ਪੂਰੀ ਹਰ ਚਾਉਂਦਿਆ, ਜਨ ਨਾਨਕ ਪ੍ਰਭ ਦੇਹੋ ਮਤੀ ਛੱਡ ਆਸਾ ਨਿਤ ਸੁਖ ਸੌਂਦਿਆ, ਸਾਤਨ ਆਸਾ ਚਿਤ ਕਰੇ ਰਾਮ ਰਾਜਿਆ, ਹਰ ਪ੍ਰਭ ਸੇ ਜੁੜੀਐ ਆਈ, ਮੇਰਾ ਠਾਕੁਰ ਅਗਮ ਦਿਆਲ ਹੈ ਰਾਮ ਰਾਜਿਆ ਕਰ ਕਿਰਪਾ ਲਿਹੋ ਮਿਲਾਈ, ਮੇਰਾ ਮਨ ਤਨ ਲੋਚਾ ਗੁਰਮੁਖੇ ਰਾਮ ਰਾਜਿਆ, ਹਰ ਸਰਦਾ ਸੇਜ ਵਿਛਾਈ ਜਨ ਨਾਨਕ ਹਰ ਪ੍ਰਭ ਪਾਣੀਆ, ਰਾਮ ਰਾਜਿਆ ਮਿਲਿਆ ਸਹਿਜ ਸੁਭਾਈ, ਇਕ ਤਸੇ ਜੈ ਹਰ ਪ੍ਰਭੋ ਰਾਮ ਰਾਜਿਆ ਗੁਰਦੱਸੇ ਹਰ ਮੇਲੇਈ, ਮੈਂ ਮਨ ਤਨ ਪ੍ਰੇਮ ਬਿਰਾਗ ਹੈ ਰਾਮ ਰਾਜਿਆ ਗੁਰਮੇਲੇ ਕਿਰਪਾ ਕਰੇਈ, ਹਾਉ ਗੁਰ ਵਿਟੋ ਕੋਲ ਕਮਾਇਆ ਰਾਮ ਰਾਜਿਆ ਜੀਉ ਸਤਿਗੁਰ ਆਗੈ ਦੇਈ, ਗੁਰ ਤੁਠਾ ਜੀਉ ਰਾਮ ਰਾਜਿਆ ਜਨ ਨਾਨਕ ਹਰ ਮੇਲੇਈ। ਰਾਗ ਸੂਹੀ ਸ਼ੰਤ ਮਹੱਲਾ ਪੰਜਵਾਂ ਕਰ ਪਹਿਲਾ ਇੱਕ ਓੰਕਾਰ, ਸਤਿਗੁਰ ਪ੍ਰਸਾਦ
ਸੁਣ ਬਾਵਰੇ ਤੂੰ ਕਾਏ ਦੇਖ ਭੁਲਾਨਾ, ਸੁਣ ਬਾਵਰੇ ਨਿਹੋ ਕੂੜਾ ਲਾਇਓ ਕਸੁੰਬ ਰੰਗਾਨਾ, ਕੂੜੀ ਦੇਖ ਭੁੱਲੋ ਅਡਲ ਹੈ ਨਾ ਮੁੱਲੋ, ਗੋਵਿੰਦ ਨਾਮ ਮਜੀਠਾ ਥੀਵੈ ਲਾਲਾ ਅਤ ਗੁਲਾਲਾ ਸਭ ਚੀਨ ਗੁਰ ਮੀਠਾ। ਮਿਥਿਆ ਮੋਹੇ ਮਗਨ ਥੀ ਰਹਿਆ, ਝੂਠ ਸੰਗ ਲਪਟਾਨਾ, ਨਾਨਕ ਦੀਨ ਸਰਨ ਕਿਰਪਾ ਨਿਧ ਰਾਖ ਲਾਜ ਭਗਤਾਨਾ। ਸੁਣ ਬਾਵਰੇ ਸੇਵ ਠਾਕਰ ਨਾਥ ਪੁਰਾਣਾ, ਸੁਣ ਬਾਵਰੇ ਜੋ ਆਇਆ ਤਿਸ ਜਾਣਾ, ਨਿਹਚਲ ਹਬ ਵੈਸੀ ਸੁਣ ਪਰਦੇਸੀ ਸੰਤ ਸੰਗ ਮਿਲ ਰਹੀ ਹੈ, ਹਰ ਪਾਈਐ ਭਾਗੀ ਸੁਣ ਬੈਰਾਗੀ ਚਰਨ ਪ੍ਰਭੂ ਗੈ ਰਹੀ ਹੈ, ਇਹੋ ਮਨ ਦੀ ਜੈ ਸੰਕਨਾ ਕੀ ਜੈ ਗੁਰਮੁਖ ਤਜ ਬਹੁ ਮਾਣਾ। ਨਾਨਕ ਦੀਨ ਭਗਤ

ਭਗਵਾਨੋ ਨਿਹਚਲ ਹਬ ਜਾਣਾ ਮਿਥਿਆ ਮਾਣਾ ਸੰਤ ਪ੍ਰਭੂ ਹੋਏ ਦਾਸਾ ਜੀਵਤ ਮਰੀਐ ਭਉ ਜਲ ਤਰੀਐ ਜੇ ਥੀਵੈ ਕਰਮ ਲਿਖਿਆ ਸਾ ਗੁਰ ਸੇ ਬੀਜੈ ਅੰਮ੍ਰਿਤ ਪੀਜੈ ਜਿਸ ਲਾਵੈ ਸਹਿ ਧਿਆਨੋ ਨਾਨਕ ਸਰਨ ਪਇਆ ਹਰਦੁਆਰੈ ਹਉ ਬਲਬਲ ਸਤ ਕੁਰਬਾਨੋ ਸੁਣ ਬਾਵਰੇ ਮਤ ਜਾਣੈ ਪ੍ਰਭ ਮੈਂ ਪਾਇਆ ਸੁਣ ਬਾਵਰੇ ਥੀਓ ਰਹਿਣ ਜਿਨੀ ਪ੍ਰਭ ਧਿਆਇਆ ਜਿਨ ਪ੍ਰਭ ਧਿਆਇਆ ਤਿਨ ਸੁਖ ਪਾਇਆ ਵਡਭਾਗੀ ਦਰਸ਼ਨ ਪਾਈਐ ਥੀਓ ਨਮਾਣਾ ਸਤ ਕੁਰਬਾਣਾ ਸਗਲਾ ਆ ਮਿਟਾਈਐ ਉਹ ਤਨ ਭਾਗ ਸੁਦਾ ਜਿਨ ਪ੍ਰਭ ਲੱਦਾ ਹਮ ਤਿਸ ਪਾਇਆ ਵਿਚ ਆਇਆ ਨਾਨਕ ਦੀਨ ਸਰਨ ਸੁਖ ਸਾਗਰ ਰਾਖ ਲਾਜ ਅਪਨਾਇਆ ਸੂਹੀ ਮਹੱਲਾ ਪੰਜਵਾਂ ਹਰ ਚਰਨ ਕਮਲ ਕੀ ਟੇਕ ਸਤਿਗੁਰ ਦਿੱਤੀ ਤੁਸਕੈ ਬਲਰਾਮ ਜੀਓ ਹਰ ਅੰਮ੍ਰਿਤ ਭਰੇ ਭੰਡਾਰ ਸਭ ਕਿਛ ਹੈ ਕਰ ਤਿਸਕੈ ਬਲਰਾਮ ਜੀਓ ਬਾਬਲ ਮੇਰਾ ਵੜ ਸਮਰਥਾ ਕਰਨ ਕਾਰਨ ਪ੍ਰਭਾਰਾ ਜੇ ਸਿਮਰਤ ਦੁਖ ਕੋਈ ਨਾ ਲਾਗੈ ਭਉ ਜਲ ਪਾਰ ਉਤਾਰਾ ਆਦਿ ਜੁਗਾਦ ਭਗਤਨ ਕਾ ਰਾਖਾ ਉਸਤਤ ਕਰ ਕਰ ਜੀਵਾ ਨਾਨਕ ਨਾਮ ਮਹਾਰਸ ਮੀਠਾ ਅੰਦਨ ਮੰਤਨ ਪੀਵਾਂ ਹਰ ਆਪੇ ਲਏ ਮਿਲਾਏ ਕਿਉਂ ਵਿਛੋੜਾ ਥੀ ਵਈ ਬਲਰਾਮ ਜੀਓ ਜਿਸਨੋ ਤੇਰੀ ਟੇਕ ਸੋ ਸਦਾ ਸਾਜੀ ਵਈ ਬਲਰਾਮ ਜੀਓ ਤੇਰੀ ਟੇਕ ਤੁਜੈ ਤੇ ਪਾਈ ਸਾਚੇ ਸਿਰਜਣਹਾਰਾ ਜਿਸ ਤੇ ਖਾਲੀ ਕੋਈ ਨਾਹੀ ਐਸਾ ਪ੍ਰਭੂ ਹਮਾਰਾ ਸੰਤ ਜਨਾ ਮਿਲ ਮੰਗਲ ਗਾਇਆ ਦਿਨ ਰਹਿਣ ਆਸ ਤੁਮਾਰੀ ਸਫਲ ਦਰਸ ਭੇਟਿਆ ਗੁਰਪੂਰਾ ਨਾਨਕ ਸਦ ਬਲਿਹਾਰੀ ਸੰਭਲਿਆ ਸਚ ਥਾਨ ਮਾਨ ਮਹੱਤ ਸਚ ਪਾਇਆ ਬਲਰਾਮ ਜੀਓ ਸਤਿਗੁਰ ਮਿਲਿਆ ਦਇਆਲ ਗੁਣ ਅਬਨਾਸੀ ਗਾਇਆ ਬਲਰਾਮ ਜੀਓ ਗੁਣ ਗੋਬਿੰਦ ਗਾਓ ਨਿਤ ਨਿਤ ਪ੍ਰਾਣ ਪ੍ਰੀਤਮ ਸੁਆਮੀਆਂ ਸੁਭ ਦਿਵਸ ਆਏ ਗਹਿ ਕੰਠ ਲਾਏ ਮਿਲੇ ਅੰਤਰ ਜਮੀਆਂ ਸਤ ਸੰਤੋਖ ਵਜੈ ਵਾਜੇ ਅਨਹਦਾ ਚੁਣਕਾਰੇ ਸੁਣ ਭੈ ਬਿਨਾਸੇ ਸਗਲ ਨਾਨਕ ਪ੍ਰਪੁਰਖ ਕਰਨੈ ਹਾਰੇ ਉਪਜਿਆ ਤਤ ਗਿਆਨ ਸਾਹੁਰੈ ਪਈਐ ਇਕ ਹਰ ਬਲਰਾਮ ਜੀਓ ਬ੍ਰਹਮੈ ਬ੍ਰਹਮ ਮਿਲਿਆ ਕੋਇ ਨਾ ਸਕੈ ਪਿੰਨ ਕਰ ਬਲਰਾਮ ਜੀਓ ਬਿਸਮ ਪੇਖੈ ਬਿਸਮ ਸੁਣੀਐ ਬਿਸਮਾਦ ਨਦਰੀ ਆਇਆ ਜਲ ਥਲ ਮਹੀਅਲ ਪੂਰਨ ਸਵਾਮੀ ਘਟ ਘਟ ਰਿਹਾ ਸਮਾਇਆ ਜਿਸ ਤੇ ਉਪਜਿਆ ਤਿਸ ਮਾਹੀ ਸਮਾਇਆ ਕੀਮਤ ਕਹਿਣ ਨਾ ਜਾਏ ਜਿਸ ਕੇ ਚਲਤ ਨਾ ਜਾਹੀ ਲਖਣੇ ਨਾਨਕ ਤਸਹਿ ਤੇ ਆਏ ਰਾਗ ਸੂਹੀ ਸ਼ੰਤ ਮਹੱਲਾ ਪੰਜਵਾਂ ਕਰ ਦੂਜਾ ਏਕੋ ਅੰਕਾਰ ਸਤਿਗੁਰ ਪ੍ਰਸਾਦ ਗੋਬਿੰਦ ਗੁਣ ਗਾਵਣ ਲਾਗੇ ਹਰ ਰੰਗ ਅੰਦਨ ਜਾਗੇ ਹਰ ਰੰਗ ਜਾਗੇ ਪਾਪ ਭਾਗੇ ਮਿਲੇ ਸੰਤ ਪਿਆਰਿਆ ਗੁਰਚਰਨ ਲਾਗੇ ਪਰਮ ਭਾਗੇ ਕਾਲ ਸਗਲ ਸਵਾਰਿਆ ਸੁਣ ਸਰਵਣ ਬਾਣੀ ਸਹਿਜ ਜਾਣੀ ਹਰ ਨਾਮ ਜਪ ਵਡ ਭਾਗੈ ਬਿਨਵੰਤ ਨਾਨਕ ਸਰਨ ਸਵਾਮੀ ਜਿਉ ਪਿੰਡ ਪ੍ਰਭ ਆਗੈ ਅਨਹਤ ਸ਼ਬਦ ਸੁਹਾਵਾ ਸਚ ਮੰਗਲ ਹਰ ਜਸ ਗਾਵਾ ਗੁਣ ਗਾਏ ਹਰ ਹਰ ਦੁਖ ਨਾਸੇ ਰਹਿਸ ਉਪਜੈ ਮਨ ਕਣਾ ਮਨ ਤਨ ਨਿਰਮਲ ਦੇਖ ਦਰਸ਼ਨ ਨਾਮ ਪ੍ਰਭ ਕਾ ਮੁਖਪਣਾ ਹੋਏ ਰੇਣ ਸਾਧੂ ਪ੍ਰਭ ਆਰਾਧੂ ਆਪਣੇ ਪ੍ਰਭ ਭਾਵਾਂ ਬਿਨਵੰਤ ਨਾਨਕ ਦਇਆ ਧਾਰੋ ਸਦਾ ਹਰ ਗੁਣ ਗਾਵਾਂ ਗੁਰਮਿਲ ਸਾਗਰ ਤਰਿਆ ਹਰ ਚਰਨ ਜਪਤ ਨਿਸਤਰਿਆ ਹਰ ਚਰਨ ਧਿਆਏ ਸਫਲ ਪਾਏ ਮਿਟੇ ਆਵਣ ਜਾਣਾ ਪਾਏ ਭਗਤ ਸਵਾਏ ਹਰ ਜਪ ਆਪਣੇ ਪ੍ਰਭਾਵਾਂ ਜਪ ਏਕ ਅਲਖਿਆ ਪਾਰ ਪੂਰਨ ਤਿਸ ਬਿਨਾ ਨਹੀਂ ਕੋਈ ਬਿਨਵੰਤ ਨਾਨਕ ਗੁਰ ਭਰਮ ਖੋਇਆ ਜਤ ਦੇਖਾਂ ਤਤ ਸੋਈ ਪਤਿਤ ਪਾਵਨ ਹਰ ਨਾਮਾ ਪੂਰਨ ਸੰਤ ਜਨਾ ਕੇ ਕਾਮਾ ਗੁਰਸੰਤ ਪਾਇਆ ਪ੍ਰਭ ਤੇ ਆਇਆ ਸਗਲ ਇੱਛਾ ਪੁੰਨੀਆਂ ਹਉ ਤਾਪ ਬਿਨਸੇ ਸਦਾ ਸਰਸੇ ਪ੍ਰਭ ਮਿਲੇ ਚਿਰੀ ਵਿਛੁੰਨਿਆ ਮਨ ਸਾਂਤ ਆਈ ਵਜੀ ਵਧਾਈ ਮਨੋ ਕਦੇ ਨਾ ਵਿਸਰੈ
ਬਿਨਵੰਤ ਨਾਨਕ ਸਤਿਗੁਰ ਦ੍ਰਿੜਾਇਆ ਸਦਾ ਭਜ ਜਗਦੀਸ਼ਰ ਹੈ। ਰਾਗ ਸੂਹੀ ਸ਼ੰਤ ਮਹੱਲਾ ਪੰਜਵਾਂ ਕਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ।

ਜੈ ਸਾਮਤ ਦੀਜੈ ਆਠ ਪਹਿਰ ਤੁਧ ਦਿਹਾਈ ਗਰਬ ਨਾ ਕੀਜੈ ਰਿਣ ਹੋ ਵਿਜੈ ਤਾਂ ਗਤ ਜੀ ਅਰੇ ਤੇਰੀ ਸਭ ਉਪਰ ਨਾਨਕਾ ਠਾਕਰੂ ਮੈਂ ਜਿਹੀ ਕਣਚੇਰੀ ਰਾਮ ਤੁਮ ਗੌਹਰ ਅਤ ਗਹਿਰ ਗੰਭੀਰਾ ਤੁਮ ਪਿਰ ਹਮ ਬਹੁਰੀਆ ਰਾਮ ਤੁਮ ਵੱਡੇ ਵੱਡੇ ਵਡੂਚੇ ਹਉ ਇਤਨੀ ਕਲਹਰੀਆ ਰਾਮ ਹਉ ਕਿਛ ਨਾਹੀ ਏਕੋ ਤੂੰ ਹੈ ਆਪੇ ਆਪ ਸੁਜਾਨਾ ਅੰਮ੍ਰਿਤ ਦ੍ਰਿਸ਼ਟ ਨਿਮਖ ਪ੍ਰਭ ਜੀਵਾਂ ਸਰਬ ਰੰਗ ਰਸਮਾਨਾ ਚਰਣ ਹੈ ਸਰਣੀ ਦਾਸੈ ਦਾਸੀ ਮਨ ਮੌਲੈ ਤਨ ਹਰੀਆ ਨਾਨਕ ਠਾਕਰ ਸਰਬ ਸਮਾਣਾ ਆਪਨ ਭਾਵਨ ਕਰੀਆ ਤੁਝ ਉਪਰ ਮੇਰਾ ਹੈ ਮਾਣਾ ਤੂੰ ਹੈ ਮੇਰਾ ਤਾਣਾ ਰਾਮ ਸੁਰਤ ਮਤ ਚਤਰਾਈ ਤੇਰੀ ਤੂੰ ਜਾਣਾ ਏ ਜਾਣਾ ਰਾਮ ਸੋਈ ਜਾਣੈ ਸੋਈ ਪਛਾਣੈ ਜਾ ਕੋ ਨਦਰ ਸਿਰੰਦੇ ਮਨਮੁਖ ਭੂਲੀ ਬਹੁਤੀ ਰਾਹੀ ਫਾਥੀ ਮਾਇਆ ਫੰਦੇ ਠਾਕੁਰ ਪਾਣੀ ਸਾਹ ਗੁਣਵੰਤੀ ਤਿਨਹੀ ਸਭ ਰੰਗ ਮਾਣਾ ਨਾਨਕ ਕੀ ਧਰ ਤੂੰ ਹੈ ਠਾਕੁਰ ਤੂੰ ਨਾਨਕ ਕਾ ਮਾਣਾ ਹਉ ਵਾਰੀ ਵੰਨਾ ਕੋਲੀ ਵੰਨਾ ਤੂੰ ਪਰਬਤ ਮੇਰਾ ਓਲਾ ਰਾਮ ਹਉ ਬਲ ਜਾਈ ਲੱਖ ਲੱਖ ਲੱਖ ਬਰੀਆ ਜਿਨ ਪਰੰਪਰ ਦਾ ਖੋਲਾ ਰਾਮ ਮਿਟੇ ਅੰਦਾਰੇ ਤਜੇ ਬਿਕਾਰੇ ਠਾਕਰ ਸਿਉ ਮਨ ਮਾਨਾ ਪ੍ਰਭ ਜੀ ਪਾਣੀ ਪਈ ਨਿਕਾਣੀ ਸਫਲ ਜਨਮ ਪਰਵਾਨਾ ਪਈ ਅਮੋਲੀ ਪਾਰਾ ਤੋਲੀ ਮੁਕਤ ਜੁਗਤ ਦਰ ਖੋਲਾ ਕਹੋ ਨਾਨਕ ਹਉ ਨਿਰਪਾ ਹੋਈ ਸੋਪ੍ਰਭ ਮੇਰਾ ਓਲਾ ਸੋਹੀ ਮਹੱਲਾ ਪੰਜਵਾਂ ਸਾਜਨ ਪੁਰਖ ਸਤਿਗੁਰ ਮੇਰਾ ਪੂਰਾ ਤਿਸ ਬਿਨੇ ਅਵਰ ਨਾ ਜਾਣਾ ਰਾਮ ਮਾਤ ਪਿਤਾ ਭਾਈ ਸੁਤ ਬੰਧਪ ਜੀ ਪ੍ਰਾਨ ਮਨ ਭਾਣਾ ਰਾਮ ਜੀਓ ਪਿੰਡ ਸਭ ਤਿਸਕਾ ਦੀਆ ਸਰਬ ਗੁਣਾ ਭਰਪੂਰੇ ਅੰਤਰਜਾਮੀ ਸੋਪ੍ਰਭ ਮੇਰਾ ਸਰਬਰਿਆ ਭਰਪੂਰੇ ਤਾਂ ਕੀ ਸਰਨ ਸਰਬ ਸੁਖ ਪਾਏ ਹੋਏ ਸਰਬ ਕਲਿਆਣਾ ਸਦਾ ਸਦਾ ਪ੍ਰਭ ਕਉ ਬਲਿਹਾਰ ਨਾਨਕ ਸਤਿ ਗੁਰਬਾਣਾ ਐਸਾ ਗੁਰਵਡ ਭਾਗੀ।

ਹਰ ਧੂੜੀ ਨਾਈ ਹੈ ਪ੍ਰਭੂ ਤੇ ਆਈ ਹੈ, ਬਾਹੜ ਜੋੜ ਨਾ ਆਈ ਹੈ, ਗੁਰਚਰਨੀ ਲਾਗੇ ਪ੍ਰਭ ਪਾਉ ਭਾਗੇ, ਮਨ ਚੰਦਿਆ ਫਲ ਪਾਈ ਹੈ, ਹਰ ਗੁਣ ਨਿਤ ਗਾਏ ਨਾਮ ਤੇ ਆਏ, ਫਿਰ ਸੋਗ ਨਾਹੀਂ ਸੰਤਾਪ, ਨਾਨਕ ਸੋ ਪ੍ਰਭ ਜੀ ਕਾ ਦਾਤਾ ਪੂਰਾ ਜਿਸ ਪ੍ਰਤਾਪ, ਹਰ ਹਰੇ ਹਰ ਗੁਣ ਨਿਧੇ ਹਰ ਸੰਤਨ ਕਹਿ ਵਸਿਆਏ ਰਾਮ, ਸੰਤ ਚਰਨ ਗੁਰ ਸੇਵਾ ਲਾਗੇ ਤਿੰਨੀ ਪਰਮ ਪਦ ਪਾਏ ਰਾਮ, ਪਰਮ ਪਦ ਪਾਇਆ ਮਿਟਾਇਆ ਹਰ ਪੂਰਨ ਕਿਰਪਾ ਧਾਰੀ, ਸਫਲ ਜਨਮ ਹੋਵਾ ਪਉ ਭਾਗਾ ਹਰ ਭੇਟਿਆ ਏਕ ਮੁਰਾਰੀ, ਜਿਸ ਕਾ ਸਾਹ ਤਿਨਹੀ ਮਿਲ ਲਿਆ ਜੋਤੀ ਜੋਤ ਸਮਾਇਆ, ਨਾਨਕ ਨਾਮ ਨਿਰੰਜਨ ਜਪੀਐ ਮਿਲ ਸਤਿਗੁਰ ਸੁਖ ਪਾਇਆ, ਗਾਓ ਮੰਗਲੋ ਨਿਤ ਹਰ ਜਨੋ ਪੁੰਨੀ ਇੱਛ ਸਬਾਈ ਰਾਮ, ਰੰਗ ਰਤੇ ਆਪਣੇ ਸਵਾਮੀ ਸੇਤੀ ਮਰੈ ਨਾ ਆਵੈ ਜਾਈ ਰਾਮ, ਅਬਨਾਸੀ ਪਾਇਆ ਨਾਮ ਤੇ ਆਇਆ, ਸਗਲ ਮਨੋਰਥ ਪਾਏ ਸਾਂਤ ਸਹਿਜ ਆਨੰਦ ਕਨੇਰੇ, ਗੁਰਚਰਨੀ ਮਨ ਲਾਏ ਪੂਰ ਰਹਿਆ ਘਟ ਘਟ ਅਬਨਾਸੀ, ਥਾਂ ਥਨੰਤਰ ਸਾਈ ਕਹੁ ਨਾਨਕ ਕਾਰਜ ਸਗਲੇ ਪੂਰੇ, ਗੁਰਚਰਨੀ ਮਨ ਲਾਈ ਸੂਹੀ ਮਹੱਲਾ ਪੰਜਵਾਂ, ਕਰ ਕਿਰਪਾ ਮੇਰੇ ਪ੍ਰੀਤਮ ਸਵਾਮੀ, ਨੇਤਰ ਦੇਖੈ ਦਰਸ ਤੇਰਾ ਰਾਮ, ਲਾਖ ਜਿਹਵਾ ਦੇਹੋ ਮੇਰੇ ਪਿਆਰੇ, ਮੁਖ ਹਰਿਆ ਰਾਧੇ ਮੇਰਾ ਰਾਮ, ਹਰਿਆ ਰਾਧੇ ਜਮ ਪੰਥ ਸਾਧੇ, ਦੁਖ ਨਾ ਵਿਆਪੈ ਕੋਈ, ਜਲ ਥਰਮਈਅਲ ਪੂਰਨ ਸਵਾਮੀ, ਜਦ ਦੇਖਾਂ ਤਤ ਸੋਈ, ਭਰਮ ਮੋਹ ਬੇਕਾਰ ਨਾਠੇ, ਪ੍ਰਭ ਨੇਰ ਹੂੰ ਤੇ ਨੇਰਾ, ਨਾਨਕ ਕਹੋ ਪ੍ਰਭ ਕਿਰਪਾ ਕੀਜੈ, ਨੇਤਰ ਦੇਖੈ ਦਰਸ ਤੇਰਾ, ਕੋਟ ਕਰਨ ਦੀਜੈ ਪ੍ਰਭ ਪ੍ਰੀਤਮ, ਹਰ ਗੁਣ ਸੁਣੀਐ ਅਬਨਾਸੀ ਰਾਮ, ਸੁਣ ਸੁਣ ਇਹੋ ਮਨ ਨਿਰਮਲ ਹੋਵੈ, ਕਟੀਐ ਕਾਲ ਕੀ ਫਾਸੀ ਰਾਮ, ਕਟੀਐ ਜਮ ਫਾਸੀ ਸਿਮਰ ਅਬਨਾਸੀ, ਸਗਲ ਮੰਗਲ ਸੁਗਿਆਨਾ, ਹਰ ਹਰ ਜਪ ਜਪੀਐ ਦਿਨ ਰਾਤੀ, ਲਾਗੈ ਸਹਿ ਧਿਆਨਾ, ਕਲਮਲ ਦੁਖ ਜਾਰੇ ਪ੍ਰਭੂ ਚਿਤਾਰੇ, ਮਨ ਕੀ ਦੁਰਮਤ ਨਾਸੀ, ਕਹੋ ਨਾਨਕ ਪ੍ਰਭ ਕਿਰਪਾ ਕੀਜੈ, ਹਰ ਗੁਣ ਸੁਣੀਐ ਅਵਨਾਸੀ, ਕਰੋੜ ਹਸਤ ਤੇਰੀ ਟਹਿਲ ਕਮਾਵੈ, ਚਰਨ ਚਲੈ ਪ੍ਰਭ ਮਾਰਗ ਰਾਮ, ਪਵ ਸਾਗਰ ਨਾਵ ਹਰ ਸੇਵਾ, ਜੋ ਚੜੈ ਤਿਸ ਤਾਰ ਗਰਾਮ, ਭਵ ਜਲ ਤਰਿਆ ਹਰ ਹਰ ਸਿਮਰਿਆ, ਸਗਲ ਮਨੋਰਥ ਪੂਰੇ, ਮਹਾਂ ਬਿਕਾਰ ਗਏ ਸੁਖ ਉਪਜੇ, ਬਾਜੇ ਅਨਹਦ ਤੂਰੇ, ਮਨ ਬਾਹਿਤ ਫਲ ਪਾਏ ਸਗਲੇ, ਕੁਦਰਤ ਕੀ ਮਿਆ ਪਾਰਗ, ਕਹੋ ਨਾਨਕ ਪ੍ਰਭ ਕਿਰਪਾ ਕੀਜੈ, ਮਨ ਸਦਾ ਚੱਲੈ ਤੇਰੇ ਮਾਰਗ, ਇਹੋ ਵਰ ਇਹਾ ਵਡਿਆਈ, ਇਹੋ ਤਨ ਹੋਏ ਵਡਭਾਗਾ।

ਸਭ ਕਿਛ ਕੀਤਾ ਤੇਰਾ, ਸਭ ਕਿਛ ਤੇਰਾ, ਤੂੰ ਪ੍ਰਭ ਮੇਰਾ, ਮੇਰੇ ਠਾਕਰ ਦੀਨ ਦਿਆਲਾ। ਮੋਹੇ ਨਿਰਗੁਣ ਪ੍ਰੀਤਮ ਸੁਖ ਸਾਗਰ, ਸੰਤ ਸੰਗ ਮਨ ਜਾਗਾ। ਕਹੋ ਨਾਨਕ ਪ੍ਰਭ ਕਿਰਪਾ ਕੀਨੀ, ਚਰਨ ਕਮਲ ਮਨ ਲਾਗਾ। ਸੋਹੀ ਮਹੱਲਾ ਪੰਜਵਾਂ, ਹਰ ਜਪੇ ਹਰ ਮੰਦਰ ਸਾਜਿਆ, ਸੰਤ ਭਗਤ ਗੁਣ ਗਾਵੈ ਰਾਮ। ਸਿਮਰ ਸਿਮਰ ਸਵਾਮੀ ਪ੍ਰਭ ਆਪਣਾ, ਸਗਲੇ ਪਾਪ ਤਜਾਵੈ ਰਾਮ। ਹਰ ਗੁਣ ਗਾਏ ਪਰਮ ਪਦ ਪਾਇਆ, ਪ੍ਰਭ ਕੀ ਉਤਮ ਬਾਣੀ। ਸਹਿਜ ਕਥਾ ਪ੍ਰਭ ਕੀ ਅਤ ਮਿੱਠੀ, ਕਥੀ ਕਥ ਕਹਾਣੀ। ਭਲਾ ਸੰਯੋਗ ਮੂਰਤ ਪਲ ਸਾਚਾ, ਅਬ ਚਲ ਨੀ ਵਰਖਾਈ। ਜਨ ਨਾਨਕ ਪ੍ਰਭ ਭਏ ਦਿਆਲਾ, ਸਰਬ ਕਲਾ ਬਣਿਆ।

ਅਨਹਦ ਬਾਣੀ ਗੁਰਮੁਖ ਵਖਾਣੀ ਜਾਂ ਸੁਣ ਸੁਣ ਮੰਤਨ ਹਰਿਆ ਸਰਬ ਸੁਖਾ ਤਿਸ ਹੀ ਬਣ ਆਏ ਜੋ ਪ੍ਰਭ ਆਪਣਾ ਕਰਿਆ ਘਰ ਮੈਂ ਨਵਨਿਧ ਭਰੇ ਭੰਡਾਰਾ ਰਾਮ ਨਾਮ ਰੰਗ ਲਾਗਾ ਨਾਨਕ ਜਨ ਪ੍ਰਭ ਕਦੇ ਨਾ ਵਿਸਰੈ ਪੂਰਨ ਜਾਂ ਕੇ ਭਾਗਾ।

ਹਰ ਪ੍ਰਭ ਫੁਰਮਾਇਆ ਮਿੱਟੀ ਬੁਲਾਇਆ ਸਾਹਿ ਧਰਮ ਪੁਨ ਫਲਿਆ ਸੋ ਪ੍ਰਭ ਆਪਣਾ ਸਦਾ ਧਿਆਈਐ ਸੋਵਤ ਬੈਸਤ ਖਲਿਆ ਗੁਣ ਨਿਧਾਨ ਸੁਖ ਸਾਗਰ ਸਵਾਮੀ ਜਲ ਥਲ ਮਈ ਅਲ ਸੋਈ ਜਨ ਨਾਨਕ ਪ੍ਰਭ ਕੀ ਸਰਨਾਈ ਤਿਸ ਬਿਨ ਅਵਰਨਾ ਕੋਈ ਮੇਰਾ ਘਰ ਬਣਿਆ ਬਨਤਾਲ ਬਣਿਆ ਪ੍ਰਭ ਪਰਸੇ ਹਰ ਰਾਇਆ ਰਾਮ ਮੇਰਾ ਮਨ ਸੋਹਿਆ ਮੀਤ ਸਾਜਨ ਸਰਸੇ ਗੁਣ ਮੰਗਲ ਹਰ ਗਾਇਆ ਰਾਮ ਗੁਣ ਗਾਏ ਪ੍ਰਭੂ ਧਿਆਏ ਸਾਚਾ ਸਗਲ ਇੱਛਾ ਪਾਈਆ ਗੁਰ ਚਰਨ ਲਾਗੇ ਸਦਾ ਜਾਗੇ ਮਨ ਵਜੀਆ ਵਾਦਾਈਆ ਕਰੀ ਨਦਰ ਸਵਾਮੀ ਸੁਖੈ ਗਾਮੀ ਹਲਤ ਪਲਤ ਸਵਾਰਿਆ ਬਿਨਵੰਤ ਨਾਨਕ ਨਿਤਨਾਮ ਜਪੀਐ ਜਿਉ ਪਿੰਡ ਜਨ ਧਾਰਿਆ ਸੂਹੀ ਮਹੱਲਾ ਪੰਜਵਾਂ ਪੈ ਸਾਗਰੋ ਪੈ ਸਾਗਰ ਤਰਿਆ ਹਰ ਹਰ ਨਾਮ ਧਿਆਏ ਰਾਮ ਬੋਇ ਥੜਾ ਹਰ ਚਰਨ ਆਰਾਦੇ ਮਿਰ ਸਤਗੁਰ ਪਾਰ ਲੰਘਾਏ ਰਾਮ ਗੁਰ ਸਬਦੀ ਤਰੀਐ ਬਹੁਣ ਨਾ ਮਰੀਐ ਚੁੱਕੈ ਆਵਣ ਜਾਣਾ ਜੋ ਕਿਛ ਕਰੈ ਸੋਈ ਪਲ ਮਾਨਾਓ ਤਾਂ ਮਨ ਸਹਿ ਸਮਾਣਾ ਦੁਖ ਨਾ ਭੂਖ ਨਾ ਰੋਗ ਨਾ ਵਿਆਪੈ ਸੁਖ ਸਾਗਰ ਸਰਣੀ ਪਾਏ ਹਰ ਸਿਮਰ ਸਿਮਰ ਨਾਨਕ ਰੰਗ ਰਾਤਾ ਮਨ ਕੀ ਚਿੰਤ ਮਿਟਾਏ ਸੰਤ ਜਨਾ ਹਰ ਮੰਤਰ ਦ੍ਰਿੜਾਇਆ ਹਰ ਸਾਜਨ ਵਸਗਤ ਕੀਨੇ ਰਾਮ ਆਪਣ ਰਾ ਮਨ ਆਗੈ ਧਰਿਆ ਸਰਬਸ ਠਾਕਰ ਦੀਨੇ ਰਾਮ ਕਰ ਆਪਣੀ ਦਾਸੀ ਮਿੱਟੀਓ ਦਾਸੀ ਹਰ ਮੰਦਰ ਥਿਤ ਪਾਈ ਆਨੰਦ ਬਿਨੋਦ ਸਿਮਰੋ ਪ੍ਰਭ ਸਾਚਾ ਵਿਛੜ ਕਬਹੂ ਨਾ ਜਾਈ ਸਾਵਟ ਭਾਗਣ ਸਦਾ ਸੁਹਾਗਣ ਰਾਮ ਨਾਮ ਗੁਣ ਚੀਨੇ ਕਉ ਨਾਨਕ ਰਵੈ ਰੰਗ ਰਾਤੇ ਪ੍ਰੇਮ ਮਹਾਰਸ ਪੀਨੇ ਆਨੰਦ ਬਿਨੋਦ ਭੈ ਨਿਤ ਸਖੀਏ ਮੰਗਲ ਸਦਾ ਹਮਾਰੈ ਰਾਮ ਆਪਣੜੈ ਪ੍ਰਭ ਆਪ ਸਿੰਗਾਰੀ ਸੋਭਾਵੰਤੀ ਨਾਰੇ ਰਾਮ ਸਹਿ ਸੁਭਾਏ ਭੈ ਕਿਰਪਾਲਾ ਗੁਣ ਅਵਗੁਣ ਨਾ ਵਿਚਾਰਿਆ ਕੰਠ ਲਗਾਏ ਲੀਏ ਜਨ ਆਪਣੇ ਰਾਮ ਨਾਮ ਉਰਤਾਰਿਆ ਮਾਨ ਮੋਹ ਮਦ ਸਗਲ ਵਿਆਪੀ ਕਰ ਕਿਰਪਾ ਆਪ ਨਿਵਾਰੇ ਕਹੁ ਨਾਨਕ ਪੈ ਸਾਗਰ ਤਰਿਆ ਪੂਰਨ ਕਾਜ ਹਮਾਰੇ ਗੁਣ ਗੋਪਾਲ ਗਾਵੋ ਨਿਤ ਸਖੀਓ ਸਗਲ ਮਨੋਰਥ ਪਾਏ ਰਾਮ ਸਫਲ ਜਨਮ ਹੋਆ ਮਿਲ ਸਾਧੂ ਏਕੰਕਾਰ ਧਿਆਏ ਰਾਮ ਜਪ ਏਕ ਪ੍ਰਭੂ ਅਨੇਕ ਰਵਿਆ ਸਰਵ ਮੰਡਲ ਛਾਇਆ ਬ੍ਰਹਮੋ ਪਸਾਰਾ ਬ੍ਰਹਮ ਪਸਰਿਆ ਸਭ ਬ੍ਰਹਮ ਦ੍ਰਿਸ਼ਟੀ ਆਇਆ ਜਲ ਥਲ ਮਹੀਲ ਪੂਰ ਪੂਰਨ ਤਿਸ ਬਿਨਾ ਨਹੀਂ ਜਾਏ ਪੇਖ ਦਰਸ਼ਨ ਨਾਨਕ।

ਕਉ ਨਾਨਕ ਸਤਿਗੁਰ ਬਲਿਹਾਰੀ ਜਿਨ ਇਹੋ ਥਨ ਸੁਹਾਇਆ। ਘਰ ਮੰਦਰ ਹਟ ਨਾਲੇ ਸੋਹੇ ਜਿਸ ਵਿੱਚ ਨਾਮ ਨਿਵਾਸੀ ਰਾਮ। ਸੰਤ ਭਗਤ ਹਰ ਨਾਮ ਆਰਾਧ ਹੈ ਕੱਟੀਐ ਜਮਕੀ ਫਾਸੀ ਰਾਮ। ਕਾਟੀ ਜਮ ਫਾਸੀ ਪ੍ਰਭ ਬਨਾਸੀ ਹਰ ਹਰ ਨਾਮ ਤੇ ਆਏ। ਸਗਲ ਸਮੱਗਰੀ ਪੂਰਨ ਹੋਈ ਮਨ ਇੱਛੇ ਫਲ ਪਾਏ। ਸੰਤ ਸੱਜਣ ਸੁਖ ਮਾਣੈ ਰਲੀਆਂ ਦੁੱਖ ਦਰਦ ਭ੍ਰਮ ਨਾਸੀ। ਸ਼ਬਦ ਸਵਾਰੇ ਸਤਿਗੁਰ ਪੂਰੈ ਨਾਨਕ ਸਤਬਲ ਜਾਸੀ। ਦਾਤ ਖਸਮ ਕੀ ਪੂਰੀ ਹੋਈ ਨਿਤ ਨਿਤ ਚੜ੍ਹੈ ਸਵਾਈ ਰਾਮ। ਪਾਰ ਬ੍ਰਹਮ ਖਸਮਾਨਾ ਕੀਆ ਜਿਸ ਦੀ ਵੱਡੀ ਵਡਿਆਈ ਰਾਮ। ਆਦਿ ਜੁਗਾਦ ਭਗਤਨ ਕਾ ਰਾਖਾ ਸੋ ਪ੍ਰਭਾ ਦਿਆਲਾ। ਜੀ ਜੰਤ ਸਭ ਸੁਖੀ ਵਸਾਏ ਪ੍ਰਭ ਆਪੇ ਕਰ ਪ੍ਰਤਪਾਲਾ। ਦੈ ਦਿਸਪੁਰ ਰਹਿਆ ਜਾ ਸੁਆਮੀ ਕੀਮਤ ਕਹਿਣ ਨਾ ਜਾਈ। ਕਹੋ ਨਾਨਕ ਸਤਿਗੁਰ ਬਲਿਹਾਰੀ ਜਿਨ ਅਬ ਚਲ ਨੀਵ ਰਖਾਈ। ਗਿਆਨ ਧਿਆਨ ਪੂਰਨ ਪਰਮੇਸ਼ਰ ਹਰ ਹਰ ਕਥਾ ਨਿਤ ਸੁਣੀਐ ਰਾਮ। ਅਨਹਦ ਚੋਜ ਭਗਤ ਪਉ ਪਵੰਜਨ ਅਨਹਦ ਵਾਜੇ ਧੁਨੀਐ ਰਾਮ। ਅਨਹਦ ਚੁਣਕਾਰੇ ਤਤ ਵਿਚਾਰੇ ਸੰਤ ਗੋਸ਼ਟ ਨਿਤ ਹੋਵੇ। ਹਰ ਨਾਮ ਆਰਾਧੈ ਮੈਲ ਸਭ ਕਾਟੈ ਕਿਲਵੇ ਸਗਲੇ ਖੋਵੈ। ਤਹ ਜਨਮ ਨਾ ਮਰਨਾ ਆਵਣ ਜਾਣਾ ਬਹੁਣ ਨਾ ਪਾਈਐ ਜੋਨੀਐ। ਨਾਨਕ ਗੁਰ ਪਰਮੇਸ਼ਰ ਪਾਇਆ ਜਿਸ ਪ੍ਰਸਾਦ ਇੱਛ ਪੁੰਨੀਐ। ਸੂਹੀ ਮਹੱਲਾ ਪੰਜਵਾਂ ਸੰਤਾਂ ਕੇ ਕਾਰਜ ਆਪ ਖਲੋਇਆ। ਹਰ ਕੰਮ ਕਰਾਵਣ ਆਇਆ ਰਾਮ। ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ। ਜੈ ਜੈਕਾਰ ਭਇਆ ਜਗ ਅੰਤਰ ਲਾਥੇ ਸਗਲ ਵਿਸੂਰੇ। ਪੂਰਨ ਪੁਰਖ ਅਚੁੱਤ ਅਬਨਾਸੀ ਜਸ ਵੇਦ ਪੁਰਾਣੀ ਗਾਇਆ। ਆਪਣਾ ਬਿਰਦ ਰੱਖਿਆ ਪਰਮੇਸ਼ਰ ਨਾਨਕ ਨਾਮ ਤੇ ਆਇਆ। ਨਵਨਿਧ ਸਿੱਧ ਰਿਧ ਦੀਨੇ ਕਰਤੇ ਤੋਟ ਨਾ ਆਵੈ ਕਾਈ ਰਾਮ। ਖਾਤ ਖਰਚਤ ਬਿਲਸ਼ਤ ਸੁਖ ਪਾਇਆ ਕਰਤੇ ਕੀ ਦਾਸ ਸਵਾਈ ਰਾਮ। ਦਾਸ ਸਵਾਈ ਨਿਖੁੱਟ ਨਾ ਜਾਈ ਅੰਤਰ ਜਾਮੀ ਪਾਇਆ। ਕੋਟ ਬਿਘਨ ਸਗਲੇ ਉੱਠ ਨਾਠੇ ਦੁੱਖ ਨਾ ਨੇੜੇ ਆਇਆ। ਸਾਂਤ ਸਹਿਜ ਆਨੰਦ ਕਨੇਰੇ ਬਿਨਸੀ ਭੂਕ ਸਵਾਈ। ਨਾਨਕ ਗੁਣ ਗਾਵੈ ਸਵਾਮੀ ਕੇ ਅਚਰਜ ਜਿਸ ਵਡਿਆਈ ਰਾਮ। ਜਿਸ ਕਾ ਕਾਰਜ ਤਿਨਹੀ ਕੀਆ ਮਾਨਸ ਕਿਆ ਵਿਚਾਰਾ ਰਾਮ। ਭਗਤ ਸੋਹਨ ਹਰ ਕੇ ਗੁਣ ਗਾਵੈ ਸਦਾ ਕਰੈ ਜੈਕਾਰਾ ਰਾਮ। ਗੁਣ ਗਾਏ ਗੋਬਿੰਦ ਅੰਧ ਉਪਜੇ ਸਾਧ ਸੰਗਤ ਸੰਗ ਬਣੀ। ਜਿਨ ਉਦਮ ਕੀਆ ਤਾਲ ਕੇਰਾ ਤਿਸ ਕੀ ਉਪਮਾ ਕਿਆ ਗਨੀ। ਅੱਠ ਸੱਠ ਤੀਰਥ ਪੁੰਨ ਕਿਰਿਆ ਮਹਾ ਨਿਰਮਲ ਚਾਰਾ ਪਤਿਤ ਪਾਵਨ ਬਿਰਧ ਸਵਾਮੀ ਨਾਨਕ ਸਬਦ ਆਧਾਰਾ। ਗੁਣ ਨਿਧਾਨ ਮੇਰਾ ਪ੍ਰਭ ਕਰਤਾ ਉਸਤ ਕੌਣ ਕਰੀ ਜੈ ਰਾਮ। ਸੰਤਾਂ ਕੀ ਬੇਨਤੀ ਸਵਾਮੀ ਨਾਮ ਮਹਾਰਸ ਦੀ ਜੈ ਰਾਮ। ਨਾਮ ਦੀ ਜੈ ਦਾਨ ਕੀ ਜੈ ਬਿਸਰ ਨਾਹੀ ਇੱਕ ਖਿਨੋ। ਗੁਣ ਗੋਪਾਲ ਉਚਰ ਰਸਨਾ ਸਦਾ ਗਾਈਐ ਅੰਦਿਨੋ। ਜਿਸ ਪ੍ਰੀਤ ਲਾਗੀ ਨਾਮ ਸੇਤੀ ਮੰਤਨ ਅੰਮ੍ਰਿਤ ਪੀਜੈ ਬਿਨਵੰਤ ਨਾਨਕ ਇੱਛ ਪੁੰਨੀ ਪੇਖ ਦਰਸ਼ਨ ਜੀਜੈ। ਰਾਗ ਸੁਹੀ ਮਹੱਲਾ ਪੰਜਵਾਂ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ।

ਆਦਿ ਅੰਤ ਮੱਧ ਪ੍ਰਭ ਰਵਿਆ ਜਲ ਥਲਮਈ ਅਲਸੋਈ ਚਰਨ ਕਮਲ ਜਪ ਸਾਗਰ ਤਰਿਆ ਭਵਜਲ ਉਤਰੇ ਪਾਰਾ ਨਾਨਕ ਸਰਨ ਪੂਰਨ ਪਰਮੇਸ਼ਰ ਤੇਰਾ ਅੰਤ ਨਾ ਪਾਰਾ ਵਾਰਾ ਹਉ ਨਿਮਖ ਨਾ ਛੋਡਾ ਜੀ ਹਰ ਪ੍ਰੀਤਮ ਪ੍ਰਾਣ ਆਧਾਰੋ ਗੁਰ ਸਤਿਗੁਰ ਕਹਿਆ ਜੀ ਸੱਚ ਆਇਆ ਗੰਭੀਚਾਰੋ ਮਿਲ ਸਾਧੂ ਦੀਨਾ ਤਾਂ ਨਾਮ ਲੀਨਾ ਜਨਮ ਮਰਨ ਦੁਖ ਨਾਠੇ ਸਹਿਜ ਸੁਖ ਆਨੰਦ ਕਨੇਰੇ ਹਉ ਮੈਂ ਬਿੰਠੀ ਗਾਠੇ ਸਭ ਕੈ ਮੱਧ ਸਭੂ ਤੇ ਬਾਹਰ ਰਾਗ ਦੁਖ ਤੇ ਨਿਆਰੋ ਨਾਨਕ ਦਾਸ ਗੋਬਿੰਦ ਸਰਨਾਈ ਹਰ ਪ੍ਰੀਤਮ ਨੈ ਸਦਾਰੋ ਮੈਂ ਖੋਜਤ ਖੋਜਤ ਜੀ ਹਰ ਨਿਹਚਲ ਸੋ ਕਰ ਪਾਇਆ ਸਭ ਅਧਰੁਵ ਡਿੱਠੇ ਜੀਓ ਤਾਂ ਚਰਨ ਕਮਲ ਚਿਤ ਲਾਇਆ ਪ੍ਰਭ ਅਬਨਾਸੀ ਹਉ ਤਿਸਕੀ ਦਾਸੀ ਮਰੈ ਨਾ ਆਵੈ ਜਾਏ ਧਰਮ ਅਰਥ ਕਾਮ ਸਭ ਪੂਰਨ ਮਨ ਚਿੰਦੀ ਇੱਛ ਪੁਜਾਏ ਸਰੁੱਤ ਸਿਮਰਤ ਗੁਣ ਗਾਵੈ ਕਰਤੇ ਸਿੱਧ ਸਾਧਕ ਮੁਨ ਜਨ ਧਿਆਇਆ ਨਾਨਕ ਸਰਨ ਕਿਰਪਾ ਨਿਧ ਸਵਾਮੀ ਵਡਭਾਗੀ ਹਰ ਹਰ ਗਾਇਆ ਇਕ ਓਵੰਕਾਰ ਸਤਿਗੁਰ ਪ੍ਰਸਾਦ ਵਾਰ ਸੂਹੀ ਕੀ ਸਲੋਕਾਂ ਨਾਲ ਮਹੱਲਾ ਤੀਜਾ ਸਲੋਕ ਮਹੱਲਾ ਤੀਜਾ

ਜਿਸ ਤੂੰ ਮਿਲੈ ਸੋ ਤੁਧ ਮਿਲੈ ਸੋਈ ਸਚਿਆਰਾ। ਸਲੋਕ ਮਹੱਲਾ ਤੀਜਾ। ਸੂਹ ਵੀ ਏ ਸੂਹਾ ਸਭ ਸੰਸਾਰ ਹੈ, ਜਿੰਦਰਮਤ ਦੂਜਾ ਪਾਓ। ਖਿਨ ਮੈਂ ਝੂਠ ਸਭ ਬਿਨਸ ਜਾਏ, ਜੋ ਟਿਕੈ ਨਾ ਬਿਰਖ ਕੀ ਛਾਓ। ਗੁਰਮੁਖ ਲਾਲੋ ਲਾਲ ਹੈ, ਜੋ ਰੰਗ ਮਜੀਠ ਸਚੜਾਓ। ਉਲਟੀ ਸਖਤ ਸਵੈ ਕਰੇ ਆਈ, ਮਨ ਵਸਿਆ ਹਰ ਅੰਮ੍ਰਿਤ ਨਾਉ। ਨਾਨਕ ਬਲਿਹਾਰੀ ਗੁਰੇ ਆਪਣੇ, ਜਿਤ ਮਿਲਿਆ ਹਰ ਗੁਣ ਗਾਓ। ਮਹੱਲਾ ਤੀਜਾ। ਸੂਹਾ ਰੰਗ ਵਿਕਾਰ ਹੈ, ਕੰਤ ਨਾ ਪਾਇਆ ਜਾਏ। ਇਸ ਲੈਂਦੇ ਬਿਲਮ ਨਾ ਹੋਵਈ, ਰੰਡ ਬੈਠੀ ਦੂਜੈ ਪਾਏ। ਮੁੰਦ ਇਆਣੀ ਦੁਮਣੀ ਸੂਹੈ ਵੇ ਸੁਲਭਾਏ, ਸਬਦ ਸੱਚੈ ਰੰਗ ਲਾਲ ਕਰ ਪਹਿ ਪਾਏ ਸਿੰਗਾਰ ਬਣਾਏ। ਨਾਨਕ ਸਦਾ ਸੁਹਾਗਣੀ, ਜੇ ਚੱਲਣ ਸਤਿਗੁਰ ਪਾਏ ਪੌੜੀ। ਆਪੇ ਆਪੋ ਪਾਇਆ ਨੇ ਆਪ ਕੀਮਤ ਪਾਈ, ਤਿਸਦਾ ਯੰਤਰਾਂ ਜਾ ਪਈ। ਗੁਰ ਸ਼ਬਦ ਬੁਝਾਈ, ਮਾਇਆ ਮੋਹ ਗੁਬਾਰ ਹੈ ਦੂਜੈ ਪਰਮਾਈ। ਮਨ ਮੁਖ ਠੌਰ ਨਾ ਪਾਈ, ਨੀ ਫਿਰ ਆਵੈ ਜਾਈ। ਜੋ ਤਿਸ ਪਾਵੈ ਸੋ ਥੀਐ, ਸਭ ਚੱਲੈ ਰਜਾਈ। ਸਲੋਕ ਮਹੱਲਾ ਤੀਜਾ। ਸੂਹੈ ਵੇਸ ਕਾਮਣ ਕੁਲੱਖਣੀ, ਜੋ ਪ੍ਰਭ ਛੋੜ ਪਰ ਪੁਰਖ ਧਰੇ ਪਿਆਰ। ਉਸ ਸੀਲ ਨਾ ਸੰਜਮ ਸਦਾ ਝੂਠ ਬੋਲੈ, ਮਨਮੁਖ ਕਰਮ ਖੁਆਰ। ਜਿਸ ਪੂਰਬ ਹੋਵੈ ਲਿਖਿਆ, ਤੇ ਸਤਿਗੁਰ ਮਿਲੈ ਪਤਾਰ। ਸੂਹਾ ਵੇਸ ਸਭ ਉਤਾਰ ਧਰੇ, ਗਲ ਪਹਿਰੈ ਖਿਮਾ ਸਿੰਗਾਰ। ਪਈਐ ਸਹੁਰੈ ਬਹੁ ਸੋਭਾ ਪਾਏ, ਤਿਸ ਪੂਜ ਕਰੇ ਸਭ ਸੰਸਾਰ। ਉਹ ਰਲਾਈ ਕਿਸੈ ਦੀ ਨਾ ਰਲੈ, ਜਿਸ ਰਾਵੇ ਸਿਰਜਣਹਾਰ। ਨਾਨਕ ਗੁਰਮੁਖ ਸਦਾ ਸੁਹਾਗਣੀ, ਜਿਸ ਅਵਨਾਸੀ ਪੁਰਖ ਪਰਤਾਰ। ਮਹੱਲਾ ਪਹਿਲਾ। ਸੂਹਾ ਰੰਗ ਸੁਪਨੈ ਨਿਸੀ, ਬਿਰਤਾ ਗੇ ਗਲਹਾਰ। ਸੱਚਾ ਰੰਗ ਮਜੀਠ ਕਾ, ਗੁਰਮੁਖ ਬ੍ਰਹਮ ਵਿਚਾਰ। ਨਾਨਕ ਪ੍ਰੇਮ ਮਹਾਰਸੀ, ਸਭ ਬੁਰਿਆਈਆਂ ਸ਼ਾਰ। ਪੌੜੀ ਇਹੋ ਜਗ ਆਪੋ ਪਾਇਓਨ, ਕਰ ਚੋਜ ਵਿਡਾਨ। ਪੰਚ ਧਾਤ ਵਿਚ ਪਾਈਆਨ, ਮੋਹ ਝੂਠ ਗੁਮਾਨ। ਆਵੈ ਜਾਇ ਭਵਾਈਐ, ਮਨਮੁਖ ਅਗਿਆਨ। ਇਕ ਨਾ ਆ ਬੁਝਾਇਓਨ, ਗੁਰਮੁਖ ਹਰ ਗਿਆਨ। ਭਗਤ ਖਜ਼ਾਨਾ ਬਖਸਿਓਨ, ਹਰ ਨਾਮ ਨਿਧਾਨ।

ਸੋ ਪਿਰ ਕਿਨੈ ਨਾ ਪਾਇਓ ਮਨਮੁਖ ਦਜ ਮੋਈ ਗਾਵਾਰ ਸਤਿਗੁਰ ਮਿਲਿਆ ਸੂਹਾ ਵੇਸ ਗਿਆ ਹਮੈ ਵਿੱਚੋਂ ਮਾਰ ਮਨ ਤਨ ਰਤਾ ਲਾਲ ਹੋਆ ਰਸਨਾ ਰਤੀ ਗੁਣਸਾਰ ਸਦਾ ਸੁਹਾਗਣ ਸ਼ਬਦ ਮਨ ਪੈ ਪਾਏ ਕਰੇ ਸਿੰਗਾਰ ਨਾਨਕ ਕਰਮੀ ਮਹਿਲ ਪਾਇਆ ਪਿਰ ਰਾਖਿਆ ਉਰਤਾਰ ਮਹੱਲਾ ਤੀਜਾ ਮੁੰਦੇ ਸੂਹਾ ਪਰਹਰੋ ਲਾਲ ਕਰੋ ਸਿੰਗਾਰ ਆਵਣ ਜਾਣਾ ਵਿਸਰੈ ਗੁਰਸਬਦੀ ਵਿਚਾਰ ਮੁੰਦ ਸੁਹਾਵੀ ਸੋਹਣੀ ਜਿਸ ਕਰ ਸਹਿਜ ਪਤਾਰ ਨਾਨਕ ਸਾ ਤਨ ਰਾਵੀ ਐ ਰਾਵੇ ਰਾਵਣ ਹਾਰ ਪੌੜੀ ਮੋਹ ਕੂੜ ਕੁਟੰਬ ਹੈ ਮਨਮੁਖ ਮੁਗਦ ਰਤਾ ਹਮੈ ਮੇਰਾ ਕਰ ਮੋਏ ਕੇ ਸਾਥ ਨਾ ਲਿਤਾ ਸਿਰ ਉੱਪਰ ਜਮਕਾਲ ਨਾ ਸੁਜਈ ਦੂਜੈ ਪਰਮਿਤਾ ਫਿਰ ਵੇਲਾ ਹੱਥ ਨਾ ਆਵਈ ਜਮਕਾਲ ਵਸ ਕੀਤਾ ਜਿਹਾ ਤੁਰ ਲਿਖ ਪਾਇਓ ਨ ਸੇ ਕਰਮ ਕਮਿਤਾ ਸਲੋਕ ਮਹੱਲਾ ਤੀਜਾ ਸਤੀਆਂ ਇਹ ਨਾ ਆਖੀਆਂ ਜੋ ਮੜਿਆ ਲਗ ਜਲਨ ਨਾਨਕ ਸਤੀਆ ਜਾਣੀਆਂ ਜੇ ਬਿਰਹੇ ਚੋਟ ਮਰਨ ਮਹੱਲਾ ਤੀਜਾ ਪੀ ਸੋ ਸਤੀਆ ਜਾਣੀਆਂ ਸੀਰ ਸੰਤੋਖ ਰਹਨ ਸੇਵਨ ਸਾਈ ਆਪਣਾ ਨਿਤ ਉੱਠ

ਨਾਨਕ ਕੰਤ ਨਾ ਜਾਣਨੀ ਸੇ ਕਿਉਂ ਅਗ ਜਲਾਹੇ ਭਾਵੇ ਜੀਵੋ ਕੈ ਮਰੋ ਦੂਰੋਂ ਹੀ ਪਜ ਜਾਹੇ ਪੌੜੀ ਤੁਦ ਦੁੱਖ ਸੁਖ ਨਾਲ ਉਪਾਇਆ ਲੇਖ ਕਰਤੈ ਲਿਖਿਆ ਨਾਵੇਂ ਜੇਵੜ ਹੋਰ ਦਾਤ ਨਾਹੀ ਤਿਸ ਰੂਪ ਨਾ ਰਿਖਿਆ ਨਾਮ ਅਖੁੱਟ ਨਿਧਾਨ ਹੈ ਗੁਰਮੁਖ ਮਨ ਵਸਿਆ ਕਰ ਕਿਰਪਾ ਨਾਮ ਦੇਵ ਸੀ ਫਿਰ ਲੇਖ ਨਾ ਲਿਖਿਆ ਸੇਵਕ ਪਾਏ ਸੇ ਜਨ ਮਿਲੇ ਜਿਨ ਹਰ ਜਪ ਜਪਿਆ ਸਲੋਕ ਮਹੱਲਾ ਦੂਜਾ ਜਿਨੀ ਚਲਣ ਜਾਣਿਆ ਸੇ ਕਿਉਂ ਕਰੈ ਵਿਥਾਰ ਚਲਣ ਸਾਰ ਨਾ ਜਾਣਨੀ ਕਾ ਇਸ ਵਾਰਨ ਹਾਰ ਮਹੱਲਾ ਦੂਜਾ ਰਾਤ ਕਾਰਨ ਧਨ ਸੰਚੀਐ ਪਲ ਕੇ ਚਲਣ ਹੋਏ ਨਾਨਕ ਨਾਲ ਨਾ ਚੱਲੇ ਫਿਰ ਪਛਤਾਵਾ ਹੋਏ ਮਹੱਲਾ ਦੂਜਾ ਬੱਦਾ ਚੱਟੀ ਜੋ ਪਰੇ ਨਾ ਗੁਣ ਨਾ ਉਪਕਾਰ ਸੇਤੀ ਖੁਸ਼ੀ ਸਵਾਰੀ ਐ ਨਾਨਕ ਕਾਰਜ ਸਾਰ ਮਹੱਲਾ ਦੂਜਾ ਮਨ ਅੱਠ ਤਰਫ ਨਾ ਜਿਪਈ ਜੇ ਬਹੁਤਾ ਕਾਲੇ ਤਰਫ ਜਿਣੈ ਸਤ ਭਾਉ ਦੇ ਜਨ ਨਾਨਕ ਸ਼ਬਦ ਵਿਚਾਰੇ ਪੌੜੀ ਕਰਤੈ ਕਾਰਨ ਜਿਨ ਕੀਆ ਸੋ ਜਾਣੈ ਸੋਈ ਆਪੇ ਸ੍ਰਿਸ਼ਟਿ ਉਪਾਈ ਅਨ ਆਪੇ ਫਨਗੋਈ ਜੁਗਚਾਰੇ ਸਭ ਪਵ ਥੱਕੀ ਕਿਨ ਕੀਮਤ ਹੋਈ ਸਤਿਗੁਰ ਏਕ ਵਿਖਾਲਿਆ ਮਨ ਤਨ ਸੁਖ ਹੋਈ ਨਾਨਕ ਗੁਰਮੁਖ ਸਦਾ ਸਲਾਹੀ ਐ ਕਰਤਾ ਕਰੇ ਸੋ ਹੋਈ ਸਲੋਕ ਮਹੱਲਾ ਦੂਜਾ ਜਿਨਾ ਪਾਉ ਤਿਨ ਨਾਹੇ ਪਾਉ ਮੁੱਚ ਪਾਉ ਨੇ ਪਵਿਆ ਨਾਨਕ ਇਹੋ ਪਟੰਤਰਾ ਤਿੱਦੀ ਬਣ ਗਿਆ ਮਹੱਲਾ ਦੂਜਾ ਤੁਰਦੇ ਕਉ ਤੁਰਦਾ ਮਿਲੈ ਉੜਤੇ ਕਉ ਉੜਤਾ ਜੀਵਤੇ ਕਉ ਜੀਵਤਾ ਮਿਲੈ ਮੂਵੇ ਕਉ ਮੂਆ ਨਾਨਕ ਸੋਸਾ ਲਾਹੀ ਐ ਜਿਨ ਕਾਰਨ ਕੀਆ ਪੌੜੀ ਸੱਚ ਧਿਆਇਨ ਸੇ ਸੱਚੇ ਗੁਰ ਸ਼ਬਦ ਵਿਚਾਰੀ ਹਉ ਮੈਂ ਮਾਰ ਮਨ ਨਿਰਮਲਾ ਹਰ ਨਾਮ ਉਰਤਾਰੀ ਕੋਠੇ ਮੁੰਡੋ ਮਾੜੀਆਂ ਲਗ ਪਏ ਗਵਾਰੀ ਜਿਨ ਕੀਏ ਤਿਸੈ ਨਾ ਜਾਣਨੀ ਮਨਮੁਖ ਗੋਬਾਰੀ ਜਿਸ ਬੁਝਾਏ ਸੋ ਬੁਝ ਸੀ ਸੱਚਿਆ ਕਿਆ ਜੰਤ ਵਿਚਾਰੀ ਸਲੋਕ ਮਹੱਲਾ ਤੀਜਾ ਕਾਮਣ ਤਉ ਸਿੰਗਾਰ ਕਰ ਜਾਂ ਪਹਿਲਾ ਕੰਤ ਮਨਾਏ ਮਤ ਸੇਜੈ ਕੰਤ ਨਾ ਆਵਈ ਏਵੈ ਬਿਰਥਾ ਜਾਏ ਕਾਮਣ ਪਿਰ ਮਨ ਮਾਨਿਆ ਤਉ ਬਣਿਆ ਸਿੰਗਾਰ ਕੀਆ ਤਉ ਪਰਵਾਨ ਹੈ ਜਾਂ ਸਭ ਤਰੇ ਪਿਆਰ ਪਉ ਸਿੰਗਾਰ ਤੰਬੋਲ ਰਸ ਭੋਜਨ ਪਾਉ ਕਰੇ ਤਨ ਮਨ ਸੌਪੇ ਕੰਤ ਕਉ ਤਉ ਨਾਨਕ ਭੋਗ ਕਰੇ ਮਹੱਲਾ ਤੀਜਾ ਕਾਜਲ ਫੂਲ ਤੰਬੋਲ ਰਸ ਲੇ ਤਨ ਕੀਆ ਸਿੰਗਾਰ ਸੇਜੈ ਕੰਤ ਨਾ ਆਇਓ ਏ ਵੈ ਪਿਆ ਵਿਕਾਰ ਮਹੱਲਾ ਤੀਜਾ ਧਨ ਪਿਰ ਇਹ ਨਾ ਆਖੀਆਂ ਬਹਿਨ ਇਕੱਠੇ ਹੋਏ ਏਕ ਜੋਤ ਦੋਏ ਮੂਰਤੀ ਧਨ ਪਿਰ ਕਹੀਐ ਸੋਏ ਪੌੜੀ ਪੈ ਬਿਨ ਭਗਤ ਨਾ ਹੋਵਈ ਨਾਮ ਨਾ ਲੱਗੈ ਪਿਆਰ ਸਤਿਗੁਰ ਮਿਲਿਆ ਪਉ ਉਪਜੈ ਪੈ ਪਾਏ ਰੰਗ ਸਵਾਰ ਤਨ ਮਨ ਰੱਤਾ ਰੰਗ ਸਿਆ ਹਉਮੈ ਤ੍ਰਿਸ਼ਨਾ ਮਾਰ ਮਨ ਤਨ ਨਿਰਮਲ ਅਤ ਸੋਹਣਾ ਪੇਟਿਆ ਕ੍ਰਿਸ਼ਨ ਮੁਰਾਰ ਪਉ ਪਾਉ ਸਭ ਤਿਸਦਾ ਸੋ ਸਚ ਵਰਤੈ ਸੰਸਾਰ ਸਲੋਕ ਮਹੱਲਾ ਪਹਿਲਾ ਵਾਹੋ ਖਸਮ ਤੂੰ ਵਾਹੋ ਜਿਨ ਰਚ ਰਚਨਾ ਹਮ ਕੀਏ ਸਾਗਰ ਲਹਿਰ ਸਮੁੰਦ ਸਰ ਵੇਲ ਵਰਸ ਵਰਾਹੋ ਆਪ ਖੜੋਵੈ ਆਪ ਕਰ ਆਪੀਣਾ ਆਪਾਹੋ ਗੁਰਮੁਖ ਸੇਵਾ ਥਾਏ ਪਵੈ ਉਨ ਮਨ ਤਤ ਕਮਾਹੋ ਮਸਕ ਤਲਹੋ ਮਜੂਰੀਆਂ ਮੰਗ ਮੰਗ ਖਸਮ ਦਰਾਹੋ ਨਾਨਕ ਪੁਰ ਦਰ ਵੇ ਪ੍ਰਵਾਹ ਤਉ ਦਰੂਣਾ ਨਾਹੇ ਕੋ ਸੱਚਾ ਵੇ ਪ੍ਰਵਾਹੋ ਮਹੱਲਾ ਪਹਿਲਾ ਉਜਲ ਮੋਤੀ ਸੋਹਣੇ ਰਤਨਾ ਨਾਲ ਜੁੜਨ ਤਿੰਨ ਜਨ ਵੈਰੀ ਨਾਨਕਾ ਜੇ ਬੁੱਢੇ ਥੀਏ ਮਰਨ ਪੌੜੀ ਹਰ ਸਾ ਲਾਹੀ ਸਦਾ ਸਦਾ ਤਨ ਮਨ ਸੋਭ ਸਰੀਰ ਗੁਰਸਬਦੀ ਸਚ ਪਾਇਆ ਸੱਚਾ ਗਹਿਰ ਗੰਭੀਰ ਮਨ ਤਨ ਹਿਰਦੈ ਰਵ ਰਹਿਆ ਹਰ ਹੀਰਾ ਹੀਰ
ਜਨਮ ਮਰਨ ਕਾ ਦੁੱਖ ਗਿਆ ਫਿਰ ਪਵੈ ਨਾ ਫੀਰ, ਨਾਨਕ ਨਾਮ ਸਲਾਹੇ ਤੂੰ ਹਰ ਗੁਣੀ ਗਹੀਰ। ਸਲੋਕ ਮਹੱਲਾ ਪਹਿਲਾ। ਨਾਨਕ ਇਹੋ ਤਨ ਜਾਲ, ਜਿਨ ਜਲਿਆ ਨਾਮ ਵਿਸਾਰਿਆ, ਪਾਉਂਦੀ ਜਾਏ ਪਰਾਲ, ਪਿੱਛੇ ਹੱਥ ਨਾ ਅੰਬੜੈ, ਤਿਤ ਨਿਵੰਦੈ ਤਾਲ। ਮਹੱਲਾ ਪਹਿਲਾ। ਨਾਨਕ ਮਨ ਕੇ ਕੰਮ, ਫਿੱਟਿਆ ਗਣਤ ਨਾ ਆਵਹੀ, ਕੀਤੀ ਲਾਹਾ ਸਾਮ, ਜਾਂ ਬਖਸੇ ਤਾਂ ਧੱਕਾ ਨਹੀਂ ਪੌੜੀ। ਸੱਚਾ ਅੰਮ੍ਰਿਤ ਚਲਾਇਓਨ, ਕਰ ਸੱਚ ਫੁਰਮਾਣ, ਸਦਾ ਨਿਹਚਲ ਰਵ ਰਹਿਆ, ਸੋ ਪੁਰਖ ਸੁਜਾਣ। ਗੁਰਪ੍ਰਸਾਦੀ ਸੇਵੀਐ, ਸੱਚ ਸ਼ਬਦ ਨਿਸ਼ਾਨ, ਪੂਰਾ ਥਾਟ ਬਣਾਇਆ ਰੰਗ ਗੁਰਮਤ ਮਾਣ। ਆਗਮਾ ਗੋਚਰ ਲੱਖ ਹੈ ਗੁਰਮੁਖ ਹਰ ਜਾਣ। ਸਲੋਕ ਮਹੱਲਾ ਪਹਿਲਾ। ਨਾਨਕ ਬਦਰਾ ਮਾਲਕਾ।

ਇੱਕ ਭਾਉ ਲੱਥੀ ਨਾਤਿਆਂ ਦੋਏ ਪਾ ਚੜੀ ਅਸ ਹੋਰ ਬਾਹਰ ਧੋਤੀ ਤੁੰਬੜੀ ਅੰਦਰ ਵਿਸਨ ਕੋਰ ਸਾਧ ਭਲੇ ਅਣ ਨਾਤਿਆਂ ਚੋਰ ਸੇ ਚੋਰਾ ਚੋਰ ਪੌੜੀ ਆਪੇ ਹੁਕਮ ਚਲਾਏਂਦਾ ਜਗ ਧੰਦਾ ਲਾਇਆ ਇੱਕ ਆਪੇ ਹੀ ਆਪ ਲਾਇਨ ਗੁਰ ਤੇ ਸੁਖ ਪਾਇਆ ਦਹਿ ਦਿਸ ਇਹੋ ਮਨ ਧਾਮਦਾ ਗੁਰ ਠਾਕ ਰਹਾਇਆ ਨਾਵੈ ਨੂੰ ਸਭ ਲੋਚ ਦੀ ਗੁਰਮਤੀ ਪਾਇਆ ਤੁਰ ਲਿਖਿਆ ਮੇਟ ਨਾ ਸਕੀ ਐ ਜੋ ਹਰ ਲਿਖ ਪਾਇਆ ਸਲੋਕ ਮਹੱਲਾ ਪਹਿਲਾ ਦੋਏ ਦੀਵੇ ਚੌਦਹ ਹੱਟ ਨਾਲੇ ਜੇਤੇ ਜੀ ਤੇ ਤੇਵਣ ਜਾਰੇ ਖੁੱਲੇ ਹੱਟ ਹੋਵਾ ਵਾ ਪਾਰ ਜੋ ਪਹੁੰਚੈ ਸੋ ਚੱਲਣ ਹਾਰ ਧਰਮ ਦਲਾਲ ਪਾਏ ਨਿਸ਼ਾਨ ਨਾਨਕ ਨਾਮ ਲਾਹਾ ਪ੍ਰਵਾਨ ਘਰ ਆਏ ਵੱਜੀ ਵਧਾਈ ਸੱਚ ਨਾਮ ਕੀ ਮਿਲੀ ਵਡਿਆਈ ਮਹੱਲਾ ਪਹਿਲਾ ਰਾਤੀ ਹੋਵਨ ਕਾਲੀਆਂ ਸੁਪੇਦਾ ਸੇ ਵਨ ਦੇਹੋ ਬੱਗਾ ਤਪੈ ਕਣਾ ਕਾਲਿਆ ਕਾਲੇ ਵਨ ਅੰਧੇ ਅਕਲੀ ਬਾਹਰੇ ਮੂਰਖ ਅੰਧ ਗਿਆਨ ਨਾਨਕ ਨਦਰੀ ਬਾਹਰੇ ਕਬੈ ਨਾ ਪਾਵੇ ਮਾਨ ਪੌੜੀ ਕਾਇਆ ਕੋਟਰ ਚਾਇਆ ਹਰ ਸੱਚੈ ਆਪੇ ਇੱਕ ਦੂਜੇ ਭਾਏ ਖੁਆਇਆ ਨ ਹਉਮੈ ਵਿੱਚ ਵਿਆਪੇ ਇਹੋ ਮਾਨਸ ਜਨਮ ਦੁਲੰਬ ਸਾ ਮਨਮੁਖ ਸੰਤਾਪੇ ਜਿਸਿਆ ਬੁਝਾਏ ਸੋ ਬੁਝ ਸੀ ਜਿਸ ਸਤਿਗੁਰ ਥਾਪੇ ਸਭ ਜਗ ਖੇਲ ਰਚਾਇਓ ਨੂੰ ਸਭ ਵਰਤੈ ਆਪੇ ਸਲੋਕ ਮਹੱਲਾ ਪਹਿਲਾ ਚੋਰਾਂ ਜਾਰਾ ਡੰਡੀਆਂ ਕੁੱਟਣੀਆਂ ਦੀ ਬਾਣ ਵੇਦੀਨਾ ਕੀ ਦੋਸਤੀ ਵੇਦੀਨਾ ਕਾ ਖਾਣ ਸਿਫਤੀ ਸਾਰ ਨਾ ਜਾਣਨੀ ਸਦਾ ਵਸੈ ਸੈਤਾਨ ਗਦੋ ਚੰਦਨ ਖੋਲੀਐ ਪੀਸਾਂ ਹੁਸਿਓ ਪਾਣ ਨਾਨਕ ਕੂੜੈ

ਝਗੜਿਆ ਜਗ ਮੋਇਆ, ਗੁਰਮੁਖ ਝਗੜ ਚੁੱਕਾ ਓਨ ਇੱਕੋ ਰਵ ਰਹਿਆ, ਸਭ ਆਤਮ ਰਾਮ ਪਛਾਣਿਆ, ਭਵਜਲ ਤਰ ਗਿਆ। ਜੋਤ ਸਮਾਣੀ ਜੋਤ ਵਿੱਚ ਹਰ ਨਾਮ ਸਮਾਇਆ, ਸਲੋਕ ਮਹੱਲਾ ਪਹਿਲਾ, ਸਤਿਗੁਰ ਭੀਖਿਆ ਦੇਹ ਮੈਂ ਤੂੰ ਸਮਰੱਥ ਦਾ ਤਾਰ, ਹਉ ਮੈਂ ਗਰਭ ਨਿਵਾਰੀ ਹੈ ਕਾਮ ਕ੍ਰੋਧ ਹੰਕਾਰ, ਲਭ ਲੋ ਪਰਜਾਲੀ ਹੈ ਨਾ ਮਿਲੈ ਆਧਾਰ, ਅਹਿਨਿਸ ਨਵ ਤਨ ਨਿਰਮਲਾ, ਮੈਲਾ ਕਬਹੂ ਨਾ ਹੋਏ ਨਾਨਕ ਇਹ ਬਿਨ ਛੁੱਟੀ ਹੈ ਨਦਰ।

ਪਹਿਲਾ ਸੱਬੇ ਕੰਤੈ ਰਤੀਆਂ ਮੈਂ ਦੁਹਾਗਣ ਕਿੱਤ ਮੈਂ ਤਨ ਅਵਗਣੇ ਤੜੇ ਖਸਮਨਾ ਫੇਰੇ ਚਿੱਤ ਮਹੱਲਾ ਪਹਿਲਾ ਹਾਂ ਬਲਿਹਾਰੀ ਤਿੰਨ ਕਉ ਸਿਫਤ ਜਿਨਾ ਦੈਵਾਤ ਸਭ ਰਾਤੀ ਸੁਹਾਗਣੀ ਇੱਕ ਮੈਂ ਦੁਹਾਗਣ ਰਾਤ ਪੌੜੀ ਦਰ ਮੰਗਤ ਜਾ ਚੈਦਾਨ ਹਰ ਦੀ ਜੈ ਕਿਰਪਾ ਕਰ ਗੁਰਮੁਖ ਲਿਓ ਮਿਲਾਏ ਜਨ ਪਾਵੈ ਨਾਮ ਹਰ ਅਨਹਦ ਸ਼ਬਦ ਵਜਾਏ ਜੋਤੀ ਜੋਤ ਧਾਰ ਹਿਰਦੈ ਹਰ ਗੁਣ ਗਾਏ ਜੈ ਜੈ ਸ਼ਬਦ ਹਰ ਜਗ ਮੈਂ ਵਰਤੈ ਆਪ ਹਰ ਸੇਤੀ ਪ੍ਰੀਤ ਕਰ ਸਲੋਕ ਮਹੱਲਾ ਪਹਿਲਾ ਜਿਨੀ ਨਾ ਪਾਇਓ ਪ੍ਰੇਮ ਰਸ ਕੰਤ ਨਾ ਪਾਇਓ ਸਾਉ ਸੁਨੇ ਕਰ ਕਾ ਪਾਹੁਣਾ ਜਿਉਂ ਆਇਆ ਤਿਉਂ ਜਾਉ ਮਹੱਲਾ ਪਹਿਲਾ ਸੌ ਉਲਾਮੈ ਦਿਨੈ ਕੇ ਰਾਤੀ ਮਿਲਨ ਸਹੰਸ ਸਿਫਤ ਸਲਾਣ ਛੱਡ ਕੈ ਕਰੰਗੀ ਲੱਗਾ ਹੰਸ ਫਿੱਟ ਅਵੇਹਾ ਜੀਵੇ ਆ ਜਿਤ ਖਾਏ ਵਧਾਇਆ ਪੇਟ ਨਾਨਕ ਸੱਚੇ ਨਾਮਿਣ ਸਭੋ ਦੁਸ਼ਮਨ ਹੇਤ ਪੌੜੀ ਢਾਡੀ ਗੁਣ ਗਾਵੈ ਨਿਤ ਜਨਮ ਸਵਾਰਿਆ ਗੁਰਮੁਖ ਸੇਵ ਸਲਾਹੇ ਸੱਚਾ ਉਰਤਾਰਿਆ ਕਰ ਦਰ ਪਾਵੈ ਮਹਿਲ ਨਾਮ ਪਿਆਰਿਆ ਗੁਰਮੁਖ ਪਾਇਆ ਨਾਮ ਹਉ ਗੁਰ ਕਉ ਵਾਰਿਆ ਤੂੰ ਆਪ ਸਵਾਰੈ ਆਪ ਸਿਰਜਣ ਹਾਰਿਆ ਸਲੋਕ ਮਹੱਲਾ ਪਹਿਲਾ ਦੀਵਾ ਬਲੈ ਅੰਧੇਰਾ ਜਾਏ ਬੇਦ ਪਾਠ ਮਤ ਪਾਪਾਂ ਖਾਏ ਉਗਵੈ ਸੂਰ ਨ ਜਾਪੈ ਚੰਦ ਜਹ ਗਿਆਨ ਪ੍ਰਗਾਸ ਅਗਿਆਨ ਮਿਟੰਤ ਬੇਦ ਪਾਠ

ਨਾਨਕ ਗੁਰਮੁਖ ਉਤਰ ਸਪਾਰ ਮਹੱਲਾ ਪਹਿਲਾ ਸ਼ਬਦੈ ਸਾਧਨਾ ਆਇਓ ਨਾਮ ਨਾ ਲੱਗੋ ਪਿਆਰ ਰਸਨਾ ਫਿੱਕਾ ਬੋਲਣਾ ਨਿਤ ਨਿਤ ਹੋਏ ਖੁਆਰ ਨਾਨਕ ਪਏ ਕਿਰਤ ਕਮਾਵਣਾ ਕੋਈ ਨਾ ਮਿਟਣ ਹਾਰ ਪੌੜੀ ਜੇ ਪ੍ਰਭਸਾ ਲਾਹੇ ਆਪਣਾ ਸੋ ਸੋਭਾ ਪਾਏ ਹਉਮੈ ਵਿੱਚੋਂ ਦੂਰ ਕਰ ਸੱਚ ਮਨ ਵਸਾਏ ਸੱਚ ਬਾਣੀ ਗੁਣ ਉਚਰੈ ਸੱਚਾ ਸੁਖ ਪਾਏ ਮੇਲ ਭਇਆ ਚਿਰੀ ਵਿਛੁੰਨਿਆ ਗੁਰਪੁਰਖ ਮਿਲਾਏ ਮਨ ਮੈਲਾ ਇਵ ਸੁਧ ਹੈ ਹਰ ਨਾਮ ਤੇ ਆਏ ਸਲੋਕ ਮਹੱਲਾ ਪਹਿਲਾ ਕਾਇਆ ਕੁਮਲ ਫੁੱਲ ਗੁਣ ਨਾਨਕ ਗੁਪ ਸਮਾਲ ਇਨੀ ਫੁੱਲੀ ਰਹੁ ਕਰੇ ਅਵਰ ਕੇ ਚੁਣੀਐ ਡਾਲ ਮਹੱਲਾ ਦੂਜਾ ਨਾਨਕ ਤਨਾ ਬਸੰਤ ਹੈ ਜਿਨ ਘਰ ਵਸਿਆ ਕੰਤ ਜਿਨ ਕੇ ਕੰਤ ਦਿਸਾਪੁਰੀ ਸੇ ਐਨਸ ਫਿਰੈ ਜਲੰਤ ਪੌੜੀ ਆਪੇ ਬਖਸੇ ਦਇਆ ਕਰ ਗੁਰ ਸਤਿਗੁਰ ਬਚਨੀ ਅੰਦਨ ਸੇਵੀ ਗੁਣ ਰਵਾਂ ਮਨ ਸੱਚੈ ਰਚਨੀ ਪ੍ਰਭ ਮੇਰਾ ਬੇਅੰਤ ਹੈ ਅੰਤ ਕਿਨੈ ਨਾ ਲਖਨੀ ਸਤਿਗੁਰ ਚਰਨੀ ਲੱਗਿਆ ਹਰ ਨਾਮ ਨਿਤ ਜਪਨੀ ਜੋ ਇੱਛਾ ਸੋ ਫਲ ਪਾਏ ਸੀ ਸਭ ਘਰੇ ਵਿੱਚ ਜਚਨੀ ਸਲੋਕ ਮਹੱਲਾ ਪਹਿਲਾ ਪਹਿਲ ਬਸੰਤ ਆਗਮਨ ਪਹਿਲਾ ਮੌਲਿਓ ਸੋਏ ਜਿਤ ਮੌਲਿਆ ਸਭ ਮੌਲੀਐ ਤਿਸੈ ਨਾ ਮੌਲਿਓ ਕੋਏ ਮਹੱਲਾ ਦੂਜਾ ਪਹਿਲ ਬਸੰਤ ਆਗਮਨ ਤਿਸਕਾ ਕਰੋ ਵਿਚਾਰ ਨਾਨਕ ਸੋ ਸਾ ਲਾਹੀਐ ਜੇ ਸਭ ਸਹਿ ਦੇ ਆਧਾਰ ਮਹੱਲਾ ਦੂਜਾ ਮਿਲਿਆ ਮਿਲਿਆ ਨਾ ਮਿਲੈ ਮਿਲੈ ਮਿਲਿਆ ਜੇ ਹੋਏ ਅੰਤਰ ਆਤਮੈ ਜੋ ਮਿਲੈ ਮਿਲਿਆ ਕਹੀਐ ਸੋਏ ਪੌੜੀ ਹਰ ਹਰ ਨਾਮ ਸਲਾਹੀਐ ਸਚਕਾਰ ਕਮਾਵੈ ਦੂਜੀ ਕਾਰੈ ਲੱਗਿਆ ਫਿਰ ਜੋਨੀ ਪਾਵੈ ਨਾਮ ਰਤਿਐ ਨਾਮ ਪਾਈਐ ਨਾਮੇ ਗੁਣ ਗਾਵੈ ਗੁਰ ਕੈ ਸ਼ਬਦ ਸਲਾਹੀਐ ਹਰ ਨਾਮ ਸਮਾਵੈ ਸਤਿਗੁਰ ਸੇਵਾ ਸਫਲ ਹੈ।

ਜਾਂ ਲਗ ਚੇਤਨਾ ਆਵਹੀ ਮਹੱਲਾ ਦੂਜਾ, ਜਾਂ ਸੁਖ ਤਾਂ ਸਹੁਰ ਆਵਿਓ ਦੁਖ ਪੀ ਸੰਭਾਲਿਓ, ਏ ਨਾਨਕ ਹੈ ਸਿਆਣੀਏ ਇਉਂ ਕੰਤ ਮਿਲਾਵਾ ਹੋਏ ਪੌੜੀ। ਹਉ ਕਿਆ ਸਾ ਲਾਹੀ ਕਿਰਮ ਜੰਤ ਵੱਡੀ ਤੇਰੀ ਵਡਿਆਈ, ਤੂੰ ਅਗਮ ਦਿਆਲ ਅਗਮ ਹੈ ਆਪ ਲਹਿ ਮਿਲਾਈ। ਮੈਂ ਤੁਝ ਬਿਨ ਬੇਲੀ ਕੋ ਨਹੀਂ ਤੂੰ ਅੰਤ ਸਿਖਾਈ, ਜੋ ਤੇਰੀ ਸਰਣਾਗਤੀ ਤਨ ਲਹਿ ਛਡਾਈ। ਨਾਨਕ ਵੇ ਪ੍ਰਵਾਹੁ ਹੈ ਤਿਸ ਦਿਲ ਨਾ ਤਮਾਈ, ਰਾਗ ਸੂਹੀ ਬਾਣੀ ਸੇ ਸ੍ਰੀ ਕਬੀਰ ਜੀਓ ਤਥਾ ਸਭਨਾ ਭਗਤਾਂ ਕੀ। ਕਬੀਰ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਵਤਾਰੇ।

ਦੁਖ ਸੁਖ ਕਰਕੇ ਕੁਟੰਬ ਜੀਵਾਇਆ, ਮਰਤੀ ਬਾਰ ਇੱਕ ਸਰ ਦੁਖ ਪਾਇਆ, ਕੰਠ ਗਹਿਨ ਤਬ ਕਰਨ ਪੁਕਾਰਾ, ਕਹਿ ਕਬੀਰ ਆਗੇ ਪੇਨਾ ਸੁਮਾਰਾ, ਸੁਹੀ ਕਬੀਰ ਜੀ ਥਰ ਹਰ ਕੰਪੈ ਬਾਲਾ ਜੀਓ, ਨਾ ਜਾਨੋ ਕਿਆ ਕਰਸੀ ਪੀਓ, ਰਹਿਣ ਗਈ ਮਤ ਦਿਨ ਪੀ ਜਾਏ, ਪਵਰ ਗਏ ਬਗ ਬੈਠੇ ਆਏ, ਰਹਾਓ ਕਾਚੈ ਕਰਵੈ ਰਹਿ ਨਾ ਪਾਨੀ, ਹੰਸ ਚਲਿਆ ਕਾਇਆ ਕੁਮਲਾਨੀ, ਕੁਵਾਰ ਕੰਨਿਆ ਜੈਸੇ ਕਰਤ ਸਿੰਗਾਰਾ, ਕਿਉਂ ਰਲੀਐ ਮਾਨੈ ਬਾਜ ਪਤਾਰਾ, ਕਾਗ ਉਟਾਵਤ ਭੁਜਾ ਪਿਰਾਨੀ, ਕਹਿ ਕਬੀਰੇ ਕਥਾ ਸਿਰਾਨੀ, ਸੂਹੀ ਕਬੀਰ ਜੀਓ ਅਮਲ ਸਿਰਾਨੋ ਲੇਖਾ ਦੇਨਾ, ਆਏ ਕਠਨ ਦੂਤ ਜਮ ਲੈਨਾ, ਕਿਆ ਤੈਂ ਖੱਟਿਆ ਕਹਾਂ ਗਵਾਇਆ, ਚਲੋ ਸਿਤਾਬ ਦੀਵਾਨ ਬੁਲਾਇਆ, ਚੱਲ ਦਰਹਾਲ ਦੀਵਾਨ ਬੁਲਾਇਆ, ਹਰ ਫੁਰਮਾਨ ਦਰਗਹਿ ਕਾ ਆਇਆ, ਰਹਾਓ ਕਰੋ ਅਰਦਾਸ ਗਾਵ ਕਿਛ ਬਾਕੀ, ਲਿਓ ਨਵੇਰ ਅੱਜ ਕੀ ਰਾਤੀ, ਕਿਛ ਵੀ ਖਰਚ ਤੁਮਾਰਾ ਸਾਰੋ, ਸਵੈ ਨਿਵਾਸ ਸਰਾਏ ਗੁਜਾਰਾਓ, ਸਾਧ ਸੰਗ ਜਾ ਕੋ ਹਰ ਰੰਗ ਲਾਗਾ, ਧਨ ਧਨ ਸੋ ਜਨ ਪੁਰਖ ਸੁਭਾਗਾ, ਈਤ ਊਤ ਜਨ ਸਦਾ ਸੁਹੇਲੇ, ਜਨ ਪਦਾਰਥ ਜੀਤ ਅਮੋਲੇ, ਜਾਗਤ ਸੋਇਆ ਜਨਮ ਗਵਾਇਆ, ਮਾਲ ਧਨ ਜੋਰਿਆ ਭਇਆ ਪਰਾਇਆ, ਕਹੋ ਕਬੀਰ ਤੇਈ ਨਰ ਪੂਲੇ, ਖਸਮ ਬਿਸਾਰ ਮਾਟੀ ਸੰਗ ਰੂਲੇ, ਸੂਹੀ ਕਬੀਰ ਜੀ ਓ ਲਲਤ ਥਾਕੇ ਨੈਣ ਸਰਵਣ ਸੁਨ ਥਾਕੇ, ਥਾਕੀ ਸੁੰਦਰ ਕਾਇਆ, ਜਰਾ ਹਾਕ ਦੀ ਸਭ ਮਤ ਥਾਕੀ, ਏਕ ਨਾ ਥਾਕ ਸਮਾਇਆ, ਬਾਵਰੇ ਤੈਂ ਗਿਆਨ ਵਿਚਾਰ ਨਾ ਪਾਇਆ, ਬਿਰਥਾ ਜਨਮ ਗਵਾਇਆ, ਰਹਾਓ ਤਬ ਲਗ ਪ੍ਰਾਣੀ ਤਸੈ ਸਰੇਵੋ, ਜਬ ਲਗ ਕਟ ਮੈਂ ਸਾਸਾ, ਜੇ ਘਟ ਜਾਏ ਤਾਂ ਪਾਉ ਨਾ ਜਾਸੀ, ਹਰ ਕੇ ਚਰਨ ਨਿਵਾਸਾ, ਜਿਸ ਕਉ ਸ਼ਬਦ ਵਸਾਵੈ ਅੰਤਰ, ਚੂਕੈ ਤਸੈ ਪਿਆਸਾ, ਹੁਕਮੈ ਬੂਝੈ ਚੌਪੜ ਖੇਲੈ, ਮਨ ਜਨ ਟਾਲੇ ਪਾਸਾ, ਜੋ ਜਨ ਜਾਨ ਭਜੈ ਅਵਗਤ ਕਹੋ, ਤਿਨਕਾ ਕਛੂ ਨਾ ਨਾਸਾ, ਕਹੋ ਕਬੀਰ ਤੇਜਨ ਕਬੋ ਨਾ ਹਾਰੈ, ਢਾਲ ਜੋ ਜਾਨੈ ਪਾਸਾ, ਸੂਹੀ ਲਲਿਤ ਕਬੀਰ ਜੀਓ, ਏਕ ਕੋਟ ਪੰਚ ਸਿਕਦਾਰਾ, ਪੰਚੇ ਮੰਗੈ ਹਾਲਾ, ਜਿਮੀ ਨਾਹੀ ਮੈਂ ਕਿਸੀ ਕੀ ਬੋਈ, ਐਸਾ ਦੇਨ ਦੁਖਾਲਾ, ਹਰ ਕੇ ਲੋਗਾ ਮੋਕੋ ਨੀਤ ਦਸੈ ਪਟਵਾਰੀ।

ਬਹੁਤ ਪਿਆਸ ਜਵਾਬ ਨਾ ਪਾਇਆ, ਕਹਿ ਰਵਿਦਾਸ ਸਰਨ ਪ੍ਰਭ ਤੇਰੀ, ਜੋ ਜਾਨੋ ਤਿਉਂ ਕਰ ਗਤ ਮੇਰੀ ਸੂਹੀ, ਜੋ ਦਿਨ ਆਵੈ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ, ਸੰਗ ਚਲਤ ਹੈ ਹੰਪੀ ਚਲਨਾ, ਦੂਰ ਗਮਨ ਸਿਰ ਉੱਪਰ ਮਰਨਾ, ਕਿਆ ਤੂੰ ਸੋਇਆ ਜਾਗ ਆਨਾ, ਤੈਂ ਜੀਵਨ ਜਗ ਸੱਚ ਕਰ ਜਾਨਾ, ਰਹਾਓ ਜਿਨ ਜੀਉ ਦੀਆ ਸੋ ਰਿਜਕ ਅੰਬਰ ਆਵੈ, ਸਭ ਘਟ ਪੀਤਰ ਹਾਟ ਚਲਾਵੈ, ਕਰ ਬੰਦਗੀ ਛਾੜ ਮੈਂ ਮੇਰਾ, ਹਿਰਦੈ ਨਾਮ ਸਮਾਰ ਸਵੇਰਾ, ਜਨਮ ਸਿਰਾਨੋ ਪੰਥ ਨਾ ਸਵਾਰਾ, ਸਾਂਝ ਭਰੀ ਦਹਿ ਦਿਸ ਅੰਧਿਆਰਾ, ਕਹਿ ਰਵਿਦਾਸ ਨਿਦਾਨ ਦਿਵਾਨੇ, ਚੇਤਸ ਨਾਹੀ ਦੁਨੀਆ ਫਨਖਾਨੇ, ਸੂਹੀ ਉੱਚੇ ਮੰਦਰ ਸਾਲ ਰਸੋਈ, ਇਹ ਘਰੀ ਫੁਣ ਰਹਿਣ ਨਾ ਹੋਈ, ਇਹੋ ਤਨ ਐਸਾ ਜੈਸੇ ਕਾਸ ਕੀ ਟਾਟੀ, ਜਲ ਗਇਓ ਘਾਸ ਰਲ ਗਇਓ ਮਾਟੀ, ਰਹਾਓ ਭਾਈ ਬੰਦ ਕੁਟੰਬ ਸਹੇਰਾ, ਓਏ ਪੀ ਲਾਗੇ ਕਾੜ ਸਵੇਰਾ, ਘਰ ਕੀ ਨਾਰ ਉਰੈ ਤਨ ਲਾਗੀ, ਉਹ ਤੋ ਪੂਤ ਪੂਤ ਕਰ ਭਾਗੀ, ਕਹਿ ਰਵਿਦਾਸ ਸਵੈ ਜਗ ਲੂਟਿਆ, ਹਮ ਤੋ ਏਕ ਰਾਮ ਕਹਿ ਛੂਟਿਆ, ਇੱਕ ਓੰਕਾਰ ਸਤਿਗੁਰ ਪ੍ਰਸਾਦ, ਰਾਗ ਸੂਹੀ ਬਾਣੀ ਸੇਖ ਫਰੀਦ ਜੀ ਕੀ, ਤਪ ਤਪ ਲੋਹੇ ਲੋਹੇ ਹਾਥ ਮਰੋ ਰਹੋ, ਬਾਵਲ ਹੋਈ ਸੋ ਸਹਲੋ ਰਹੋ, ਤੈ ਸਹਿ ਮਨ ਮੈਂ ਕੀ ਆਰੋਸ, ਮੁਝ ਅਵਗਨ ਸਹਿ ਨਾਹੀ ਦੋਸ, ਤੈ ਸਾਹਿਬ ਕੀ ਮੈਂ ਸਾਰ ਨਾ ਜਾਨੀ, ਜੋਬਨ ਖੋਏ ਪਾਛੈ ਪਛਤਾਨੀ, ਰਹਾਓ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਆਪਣੇ ਪ੍ਰੀਤਮ ਕੇ ਹਉ ਬਿਰਹੈ ਜਾਲੀ, ਪਿਰੈ ਬਿਹੂਨ ਕਤੈ ਸੁਖ ਪਾਏ, ਜਾਂ ਹੋਏ ਕਿਰਪਾਲ ਤਾਂ ਪ੍ਰਭੂ ਮਿਲਾਏ, ਵਿਦਣ ਖੂਹੀ ਮੁੰਦ ਅਕੇਲੀ, ਨਾ ਕੋ ਸਾਥੀ ਨਾ ਕੋ ਬੇਲੀ, ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ, ਜਾਂ ਫਿਰ ਦੇਖਾ ਤਾਂ ਮੇਰਾ ਅੱਲਹ ਬੇਲੀ, ਵਾਟ ਹਮਾਰੀ ਖਰੀ ਉਡੀਣੀ, ਖੰਨਿਓ ਤਿੱਖੀ ਬਹੁਤ ਪੈਣੀ, ਉਸ ਉੱਪਰ ਹੈ ਮਾਰਗ ਮੇਰਾ, ਸੇਖ ਫਰੀਦਾ ਪੰਥ

ਪਰ ਸਰਵਰ ਜਬ ਉਛਲੈ ਤਬ ਤਰਨ ਦੁਹੇਲਾ ਹੱਥ ਨਾ ਲਾਏ ਕਸੁੰਬੜੈ ਜਲ ਜਾਸੀ ਢੋਲਾ ਰਹਾਓ। ਇੱਕ ਆਪੀ ਨੇ ਪਤਲੀ ਸਹਿ ਕੇਰੇ ਬੋਲਾ ਦੁੱਧਾ ਥਣੀ ਨਾ ਆਵਈ ਫਿਰ ਹੋਏ ਨਾ ਮੇਲਾ। ਕਹਿ ਫਰੀਦ ਸਹੇਲੀ ਹੋ ਸਹੋ ਅਲਾਏ ਸੀ ਹੰਸ ਚੱਲ।

ਰਜਾਈ ਜੈਸੇ ਸੱਚ ਮੈਂ ਰਹੋ ਰਜਾਈ ਰਹਾਓ ਜੋ ਕਿਛ ਹੋਵਾ ਸਭ ਕਿਛ ਤੁਈ ਤੇਰੀ ਸਭ ਅਸਨਾਈ ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ ਮੈਂ ਅੰਧਲੇ ਕਿਆ ਚਤਰਾਈ ਕਿਆ ਹੂੰ ਕਥੀ ਕਥੇ ਕਥ ਦੇਖਾ ਮੈਂ ਅਕਥ ਨਾ ਕਥ ਨਾ ਜਾਈ ਜੋ ਤੁਧ ਭਾਵੈ ਸੋਈ ਆਖਾ ਤਿਲ ਤੇਰੀ ਵਡਿਆਈ ਏਤੇ ਕੁਕਰਹੋਂ ਬੇਗਾਨਾ ਪੌਕਾ ਸਤੰਤਾਈ ਭਗਤਹੀਣ ਨਾਨਕ ਜੇ ਹੋਏਗਾ ਤਾਂ ਖਸਮੈ ਨਾਉ ਨਾ ਜਾਈ ਬਿਲਾਵਲ ਮਹੱਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰ ਕਠੀ ਤੀਰਥ ਨਾਵਾ ਏਕ ਸ਼ਬਦ ਮੇਰਾ ਪ੍ਰਾਨ ਬਸਤ ਹੈ ਬਾਹੜ ਜਨਮ ਨਾ ਆਵਾਂ

ਭੁੱਖ ਬਹੁਤ ਤਪਤ ਵਿਆ ਪਿਆ ਸੀ ਤਲ ਭਏ ਹਰ ਹਰ ਜਸ ਜਾਪਿਆ ਕੋਟ ਜਤਨ ਸੰਤੋਖ ਨਾ ਪਾਇਆ ਮੰਤਰ ਬਤਾਨਾ ਹਰ ਗੁਣ ਗਾਇਆ ਦੇਹੋ ਭਗਤ ਪ੍ਰਭ ਅੰਤਰ ਜਾਮੀ ਨਾਨਕ ਕੀ ਬੇਨੰਤੀ ਸੁਆਮੀ ਬਿਲਾਵਲ ਮਹੱਲਾ ਪੰਜਵਾਂ ਗੁਰਪੂਰਾ ਵਡਭਾਗੀ ਪਾਈ ਹੈ ਮਿਲ ਸਾਧੂ ਹਰ ਨਾਮ ਤੇ ਆਈ ਹੈ ਪਾਰ ਬ੍ਰਹਮ ਪ੍ਰਭ ਤੇਰੀ ਸਰਨਾ ਕਿਲਵੇ ਕਾਟੈ ਭਜ ਗੁਰ ਕੇ ਚਰਨਾ ਰਹਾਓ ਅਵਰ ਕਰਮ ਸਭ ਲੋਕਾਚਾਰ ਮਿਲ ਸਾਧੂ ਸੰਗ ਹੋਏ ਉਧਾਰ ਸਿਮਰਤ ਸਾਸਤ ਬੇਦ ਵਿਚਾਰੇ ਜਪੀਐ ਨਾਮ ਜਿਤ ਪਾਰਿਓ ਤਾਰੇ ਜਨ ਨਾਨਕ ਪ੍ਰਭ ਕਿਰਪਾ ਕਰੀਐ ਸਾਧੂ ਧੂਰ ਮਿਲੈ ਨਿਸਤਰੀਐ ਬਿਲਾਵਲ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਹਿਰਦੇ ਮੈਂ ਚੀਨਾ ਸਗਲ ਮਨੋਰਥ ਪੂਰਨ ਆਸੀਨਾ ਸੰਤ ਜਨਾ ਕਾ ਮੁਖ ਉਜਲ ਕੀਨਾ ਕਰ ਕਿਰਪਾ ਆਪਣਾ ਨਾਮ ਦੀਨਾ ਰਹਾਓ ਅੰਧ ਕੂਪ ਤੇ ਕਰ ਗੈ ਲੀਨਾ ਜੈ ਜੈ ਕਾਰ ਜਗਤ ਪ੍ਰਗਟੀਨਾ ਨੀਚਾ ਤੇ ਊਚ ਊਨ ਪੂਰੀਨਾ ਅੰਮ੍ਰਿਤ ਨਾਮ ਮਹਾਰਸ ਲੀਨਾ ਮਨ ਤਨ ਨਿਰਮਲ ਪਾਪ ਜਲ ਖੀਨਾ ਕਹੋ ਨਾਨਕ ਪ੍ਰਭ ਭਏ ਪ੍ਰਸੀਨਾ ਬਿਲਾਵਲ ਮਹੱਲਾ।

ਚੈ ਕਨੇਰੇ ਮ੍ਰਿਤਕ ਫਾਸ ਗਲੈ ਸਿਰ ਪੈਰੇ ਕਹੋ ਨਾਨਕ ਜਪੈ ਜਨ ਨਾਮ ਤਾਂ ਕੇ ਨਿਕਟ ਨਾ ਆਵੈ ਜਾਮ। ਰਾਗ ਬਿਲਾਵਲ ਮਹੱਲਾ ਪੰਜਵਾਂ ਘਰ ਚੌਥਾ ਦੁਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਵਨ ਸੰਯੋਗ ਮਿਲੋ ਪ੍ਰਭ ਆਪਣੇ ਪਲ ਪਲ ਨਿਮਖ ਸਦਾ ਹਰ ਜਪਨੇ ਚਰਨ ਕਮਲ ਪ੍ਰਭ ਕੇ ਨਿਤ ਧਿਆਵੋ ਕਵਨ ਸੁਮਤ ਜਿਤ।

ਨਾਨਕ ਪ੍ਰਭ ਸਰਨਾਗਤੀ ਸਾਚਾ ਮਨ ਜੋਰ ਬਿਲਾਵਲ ਮਹੱਲਾ ਪੰਜਵਾਂ ਸਿਮਰ ਸਿਮਰ ਪ੍ਰਭ ਆਪਣਾ ਨਾਠਾ ਦੁਖ ਠਾਓ ਵਿਸਰਾਮ ਪਾਏ ਮਿਲ ਸਾਧ ਸੰਗ ਤਾਤੇ ਬਹੁਣ ਨਾ ਤਾਓ ਬਲਿਹਾਰੀ ਗੁਰੇ ਆਪਣੇ ਚਰਨਨ ਬਲ ਜਾਓ ਅੰਧ ਸੁਖ ਮੰਗਲ ਬਣੇ ਪੇਖਤ ਗੁਣ ਗਾਓ ਰਹਾਓ ਕਥਾ ਕੀਰਤਨ ਰਾਗ ਨਾਦ ਧੁਨ ਇਹੋ ਬਣਿਓ ਸੁਭਾਓ ਨਾਨਕ ਪ੍ਰਭ ਸੋ ਪ੍ਰਸੰਨ ਪਏ ਬਾਹਿਤ ਫਲ ਪਾਓ ਬਿਲਾਵਲ ਮਹੱਲਾ ਪੰਜਵਾਂ ਦਾਸ ਤੇਰੇ ਕੀ ਬੇਨਤੀ ਹਰਿਦ ਕਰ ਪ੍ਰਗਾਸ ਤੁਮਰੀ ਕਿਰਪਾ ਤੇ ਪਾਰ ਬ੍ਰਹਮ ਦੋਖਰ ਕੋ ਨਾਸ ਚਰਨ ਕਮਲ ਕਾ ਆਸਰਾ ਪ੍ਰਭ ਪੁਰਖ ਗੁਣ ਤਾਸ ਕੀਰਤਨ ਨਾਮ ਸਿਮਰਤ ਰਹੋ ਜਬ ਲਗ ਘਟ ਸਾਸ ਰਹਾਓ ਮਾਤ ਪਿਤਾ ਬੰਦਪ ਤੂੰ ਹੈ ਤੂੰ ਸਰਬ ਨਿਵਾਸ ਨਾਨਕ ਪ੍ਰਭ ਸਰਨਾਗਤੀ ਜਾਂ ਕੋ ਨਿਰਮਲ ਜਾਸ ਬਿਲਾਵਲ ਮਹੱਲਾ ਪੰਜਵਾਂ ਸਰਬ ਸਿੱਧ ਹਰ ਗਾਈਐ ਸਭ ਭਲਾ ਮਨਾਵੈ ਸਾਧ ਸਾਧ ਮੁਖ ਤੇ ਕਹੈ ਸੁਣਦਾਸ ਮਿਲਾਵੈ ਸੂਖ ਸਹਿਜ ਕਲਿਆਣ ਰਸ ਪੂਰੇ ਗੁਰ ਕੀਨ ਜੀ ਸਗਲ ਦਿਆਲ ਪਏ ਹਰ ਹਰ ਨਾਮ ਚੀਨ ਰਹਾਓ ਪੂਰ ਰਹੇ ਸਰਬੱਤਰ ਮੈਂ ਪ੍ਰਭ ਗੁਣੀ ਗਹੀਰ ਨਾਨਕ ਭਗਤ ਆਨੰਦ ਮੈਂ ਪੇਖ ਪ੍ਰਭ ਕੀ ਧੀਰ ਬਿਲਾਵਲ ਮਹੱਲਾ ਪੰਜਵਾਂ ਅਰਦਾਸ ਸੁਣੀ ਦਾਤਾਰ ਪ੍ਰਭ ਹੋਏ ਕਿਰਪਾਲ ਰਾਖ ਲਿਆ ਆਪਣਾ।

ਆਪ ਰਹਾਉ ਕਰ ਕਿਰਪਾ ਹਸਤ ਪ੍ਰਭ ਦੀਨੇ ਜਗਤ ਉਧਾਰ ਨਵ ਖੰਡ ਪ੍ਰਤਾਪ ਦੁਖ ਬਿਨਸੇ ਸੁਖ ਅੰਧ ਪ੍ਰਵੇਸ਼ਾ ਕ੍ਰਿਸ਼ਨ ਬੁਜੀ ਮਨ ਤਨ ਸਹਿਤਰਾਪ ਅਨਾਥ ਕੋ ਨਾਥ ਸਰਨ ਸਮਰਥਾ ਸਗਲ ਸ੍ਰਿਸ਼ਟ ਕੋ ਮਾਈ ਬਾਪ ਭਗਤ ਵਛਲ ਪੈ ਪੰਜਨ ਸਵਾਮੀ ਗੁਣ ਗਾਵਤ ਨਾਨਕ ਆਲਾਪ ਬਿਲਾਵਲ ਮਹੱਲਾ ਪੰਜਵਾਂ ਜਿਸ ਤੇ ਉਪਜਿਆ ਤਿਸੈ ਪਛਾਣ ਪਾਰ ਬ੍ਰਹਮ ਪਰਮੇਸ਼ਰ ਧਿਆਇਆ ਕੁਸਲ ਖੇਮ ਹੋਏ ਕਲਿਆਣ ਰਹਾਉ ਗੁਰ ਪੂਰਾ ਭੇਟਿਓ ਵਡ ਭਾਗੀ ਅੰਤਰ ਜਾਮੀ ਸੁਗੜ ਸੁਜਾਨ ਹਾਥ ਦੇ ਰਾਖੇ ਕਰੇ ਆਪਣੇ ਬੜ ਸਮਰੱਥ ਨਿਮਾਣਿਆ ਕੋ ਮਾਨ ਭ੍ਰਮ ਪੈ ਬਿਨਸ ਗਏ ਖਿਨ ਪੀਤਰ ਅੰਧਕਾਰ ਪ੍ਰਗਟੇ ਚਾਨਾਣ ਸਾ ਸਾ ਸੇ ਆਰਾਧੈ ਨਾਨਕ ਸਦਾ ਸਦਾ ਜਾਈਐ ਕੁਰਬਾਨ ਬਿਲਾਵਲ ਮਹੱਲਾ ਪੰਜਵਾਂ ਦੋਵੈ ਥਾਵ ਰਖੇ ਗੁਰਸੂਰੇ ਹਲਤ ਪਲਤ ਪਾਰ ਬ੍ਰਹਮ ਸਵਾਰੇ ਕਾਰਜ ਹੋਏ ਸਗਲੇ ਪੂਰੇ ਰਹਾਉ ਹਰ ਹਰ ਨਾਮ ਜਪਤ ਸੁਖ ਸਹਿਜੇ ਮੱਜਨ ਹੋਵਤ ਸਾਧੂ ਧੂਰੇ ਆਵਣ ਜਾਣ ਰਹੇ ਥਿਤ ਪਾਈ ਜਨਮ ਮਰਨ ਕੇ ਮਿਟੇ ਬਿਸੂਰੇ ਭ੍ਰਮ ਪੈ ਤਰੇ ਛੁੱਟੇ ਪੈ ਜਮਕੇ ਘਟ ਘਟ ਏਕ ਰਹਿਆ ਪਰ ਪੂਰੇ ਨਾਨਕ ਸਰਨ ਪਰਿਓ ਦੁਖ ਪੰਜਨ ਅੰਤਰ ਬਾਹਰ ਪੇਖਾ ਜੂਰੇ ਬਿਲਾਵਲ ਮਹੱਲਾ ਪੰਜਵਾਂ ਦਰਸ਼ਨ ਦੇਖਤ ਦੋਖ ਨਸੇ ਕਵੋ ਨਾ ਹੋਵੋ ਦ੍ਰਿਸ਼ਟਿਆ ਗੋਚਰ ਜੀ ਕੈ ਸੰਗ ਬਸੇ ਰਹਾਉ ਪ੍ਰੀਤਮ ਪ੍ਰਾਣਿਆ ਧਾਰ ਸੁਆਮੀ ਪੂਰ ਰਹੇ ਪ੍ਰਭ ਅੰਤਰ ਜਾਮੀ ਕਿਆ ਗੁਣ ਤੇਰੇ ਸਾਰ ਸੁਮਾਰੀ ਸਾਸ ਸਾਸ ਪ੍ਰਭ ਤੁਜੈ ਚਿਤਾਰੀ ਕਿਰਪਾ ਨਿਧ ਪ੍ਰਭ ਦੀਨ ਦਿਆਲਾ ਜੀ ਜੰਤ ਕੀ ਕਰੋ ਪ੍ਰਤਪਾਲਾ ਆਠ ਪਹਿਰ ਤੇਰਾ ਨਾਮ ਜਨ ਜਾਪੇ ਨਾਨਕ ਪ੍ਰੀਤ ਲਾਈ ਪ੍ਰਭ ਆਪੇ ਬਿਲਾਵਲ ਮਹੱਲਾ ਪੰਜਵਾਂ ਤਨ ਤਨ ਜੋਬਨ ਚਲਤ ਗਿਆ ਰਾਮ ਨਾਮ ਕਾ ਭਜਨ ਨਾ ਕੀਨੋ ਕਰਤ ਵਿਕਾਰ ਨਿਸਕੋਰ ਪਿਆ ਰਹਾਉ ਅਨਕ ਪ੍ਰਕਾਰ ਭੋਜਨ ਨਿਤ ਖਾਤੇ ਮੁਖ ਦੰਤਾ ਕਸ ਖੀਨ ਖਿਆ ਮੇਰੀ ਮੇਰੀ ਕਰ ਕਰ ਮੂਠਾਉ ਪਾਪ ਕਰਤ ਨੈ ਪਰੀ ਦਇਆ ਮਹਾਂ ਵਿਕਾਰ ਘੋਰ ਦੁਖ ਸਾਗਰ ਤਿਸਮੈ ਪ੍ਰਾਣੀ ਗਲਤ ਪਿਆ ਸਰਨ ਪਰੇ ਨਾਨਕ ਸਵਾਮੀ ਕੀ ਬਹਾਂ ਪਗਰ ਪ੍ਰਭ ਕਾਢ ਲਿਆ ਬਿਲਾਵਲ ਮਹੱਲਾ ਪੰਜਵਾਂ ਆਪਣਾ ਪ੍ਰਭ ਆਇਆ ਚੀਤ ਦੁਸ਼ਮਣ ਦੁਸ਼ਟ ਰਹੇ ਚੱਖ ਮਾਰਤ ਕੁਸਲ ਭਇਆ ਮੇਰੇ ਭਾਈ ਮੀਤ ਰਹਾਉ ਗਈ ਵਿਆਹ ਦਿਓ ਪਾਦ ਸਭ ਨਾਸੀ ਅੰਗੀਕਾਰ ਕੀਓ ਕਰਤਾਰ ਸਾਂਤ ਸੁਖ ਆਨੰਦ ਕਨੇਰੇ ਪ੍ਰੀਤਮ ਨਾਮ ਹਿਰਦੈ ਉਰਹਾਰ ਜੀਓ ਪਿੰਡ ਧਨ ਰਾਸ ਪ੍ਰਭ ਤੇਰੀ ਤੂੰ ਸਮਰੱਥ ਸੁਆਮੀ ਮੇਰਾ ਦਾਸ ਆਪਣੇ ਕਉ ਰੱਖਣ ਹਾਰਾ ਨਾਨਕ ਦਾਸ ਸਦਾ ਹੈ ਚੇਰਾ ਬਿਲਾਵਲ ਮਹੱਲਾ ਪੰਜਵਾਂ ਗੋਬਿੰਦ ਸਿਮਰ ਹੋਵਾ ਕਲਿਆਣ ਮਿੱਟੀਓ ਪਾਦ ਭਇਆ ਸੁਖ ਸਾਚਾ ਅੰਤਰ ਜਾਮੀ ਸਿਮਰਿਆ ਜਾਣ ਰਹਾਉ ਜਿਸਕੇ ਜੀਤਨ ਕੀਏ ਸੁਖਾਲੇ ਭਗਤ ਜਨਾ ਕੋ ਸਾਚਾ ਤਾਣ ਦਾਸ ਆਪਣੇ ਕੀ ਆਪੇ ਰਾਖੀ ਪੈ ਪੰਜਨੀ ਉੱਪਰ ਕਰਤੇ ਮਾਣ ਭਈ ਮਿਤਰਾਈ ਮਿੱਟੀ ਬੁਰਾਈ ਦੁਸ਼ਟ ਦੂਤ ਹਰ ਕਾਢੇ ਸ਼ਾਨ ਸੁਖ ਸਹਿਜ ਆਨੰਦ ਕਨੇਰੇ ਨਾਨਕ ਜੀਵੈ ਹਰ ਗੁਣੈ ਵਖਾਣ ਬਿਲਾਵਲ ਮਹੱਲਾ ਪੰਜਵਾਂ ਪਾਰ ਬ੍ਰਹਮ ਪ੍ਰਭ ਭਏ ਕਿਰਪਾਲ ਕਾਰਜ ਸਗਲ ਸਵਾਰੇ ਸਤਿਗੁਰ ਜਪ ਜਪ ਸਾਧੂ ਪਏ ਨਿਹਾਲ ਰਹਾਉ ਅੰਗੀਕਾਰ ਕੀਆ ਪ੍ਰਭ ਆਪਣੇ ਦੁਖੀ ਸਗਲੇ ਪਏ ਰਵਾਲ ਕੰਠ ਲਾਏ ਰਾਖੈ ਜਨ ਆਪਣੇ ਉਧਰ ਲੀਏ ਲਾਏ ਆਪਣੇ ਪਾਲ ਸਹੀ ਸਲਾਮਤ

ਨਿੰਦਕ ਕੇ ਮੁਖ ਹੋਏ ਕਾਲ, ਕਹੋ ਨਾਨਕ ਮੇਰਾ ਸਤਿਗੁਰ ਪੂਰਾ, ਗੁਰਪ੍ਰਸਾਦ ਪ੍ਰਭੈ ਨਿਹਾਲ। ਬਿਲਾਵਲ ਮਹੱਲਾ ਪੰਜਵਾਂ, ਮੂ ਲਾਲਨ ਸਿਉ ਪ੍ਰੀਤ ਬਣੀ ਰਹਾਓ, ਤੋਰੀ ਨਾ ਟੁੱਟੈ ਛੋਰੀ ਨਾ ਛੂਟੈ, ਐਸੀ ਮਾਧੋ ਖਿੰਚ ਤਨੀ, ਦਿਨ ਸਰੈਨ ਮਨ ਮਾਹੇ ਬਸਤ ਹੈ, ਤੂੰ ਕਰ ਕਿਰਪਾ ਪ੍ਰਭ ਆਪਣੀ। ਬਲ ਬਲ ਜਾਉ ਸਿਆਮ ਸੁੰਦਰ ਕਉ, ਅਕਥ ਕਥਾ ਜਾਂ ਕੀ ਬਾਤ ਸੁਣੀ, ਜਾਂ ਨਾਨਕ ਦਾਸਨ ਦਾਸ ਕਹੀਅਤ ਹੈ, ਮੋਇ ਕਰੋ ਕਿਰਪਾ ਠਾਕਰੇ ਆਪਣੀ। ਬਿਲਾਵਲ ਮਹੱਲਾ ਪੰਜਵਾਂ, ਹਰ ਕੇ ਚਰਨ ਜਪ ਜਾਓ ਕੁਰਬਾਨ, ਗੁਰ ਮੇਰਾ ਪਾਰ ਬ੍ਰਹਮ ਪਰਮੇਸ਼ਰ, ਤਾਂ ਕਾ ਹਿਰਦੈ ਧਰ ਮਨ ਧਿਆਨ ਰਹਾਓ। ਸਿਮਰ ਸਿਮਰ ਸਿਮਰ ਸੁਖਦਾਤਾ, ਜਾਂ ਕਾ ਕੀਆ ਸਗਲ ਜਹਾਨ, ਰਸਨਾ ਰਵੋ ਏਕ ਨਾਰਾਇਣ, ਸਾਚੀ ਦਰਗਹਿ ਪਾਵੋ ਮਾਨ। ਸਾਧੂ ਸੰਗ ਪ੍ਰਾਪਤ ਜਾਂ ਕਹੋ, ਤਿੰਨ ਹੀ ਪਾਇਆ ਇਹੋ ਨਿਧਾਨ, ਗਾਵੋ ਗੁਣ ਕੀਰਤਨ ਨਿਤ ਸਵਾਮੀ, ਕਰ ਕਿਰਪਾ ਨਾਨਕ ਦੀ ਜੈਦਾਨ। ਬਿਲਾਵਲ ਮਹੱਲਾ ਪੰਜਵਾਂ, ਰਾਖ ਲੀਏ ਸਤਿਗੁਰ ਕੀ ਸਰਨ, ਜੈ ਜੈਕਾਰ ਹੋਵਾ ਜਗ ਅੰਤਰ, ਪਾਰ ਬ੍ਰਹਮ ਮੇਰੋ ਤਾਰਨ ਤਰਨ ਰਹਾਓ। ਬਿਸਵੰਪਰ ਪੂਰਨ ਸੁਖਦਾਤਾ, ਸਗਲ ਸਮੱਗਰੀ ਭੋਖਣ ਪਰਨ, ਥਾਂ ਥਨੰਤਰ ਸਰਬ ਨਿਰੰਤਰ, ਬਲ ਬਲ ਜਾਈ ਹਰ ਕੇ ਚਰਨ, ਜੀ ਜੁਗਤ ਵਸ ਮੇਰੇ ਸਵਾਮੀ, ਸਰਬ ਸਿੱਧ ਤੁਮ ਕਾਰਨ ਕਰਨ, ਆਦ ਜੁਗਾਦ ਪ੍ਰਭ ਰੱਖਦਾ ਆਇਆ, ਹਰ ਸਿਮਰਤ ਨਾਨਕ ਨਹੀਂ ਡਰਨ। ਰਾਗ ਬਿਲਾਵਲ ਮਹੱਲਾ ਪੰਜਵਾਂ, ਦੁਪ ਦੇ ਕਰ ਅੱਠਵਾਂ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਮੈਂ ਨਾਹੀ ਪ੍ਰਭ ਸਭ ਕੁਛ ਤੇਰਾ, ਈਗੈ ਨਿਰਗੁਣ ਯੁਗੈ ਸਰਗੁਣ, ਕੇਲ ਕਰਤ ਵਿੱਚ ਸਵਾਮੀ ਮੇਰਾ ਰਹਾਓ। ਨਗਰ ਮੈਂ ਆਪ

ਸਾਧ ਮੂਰਤ ਗੁਰ ਭੇਟਿਓ ਨਾਨਕ ਮਿਲ ਸਾਗਰ ਬੂੰਦ ਨਹੀਂ ਅਨਹੇਰਾ। ਬਿਲਾਵਲ ਮਹੱਲਾ ਪੰਜਵਾਂ ਤੁਮ ਸਮਰੱਥਾ ਕਾਰਨ ਕਰਨ ਟਾਕਨ ਟਾਕ ਗੋਬਿੰਦ ਗੁਰ ਮੇਰੇ ਮੋਹੇ ਅਪਰਾਧੀ ਸਰਨ ਚਰਨ। ਰਹਾਓ ਜੋ ਜੋ ਕੀਨੋ ਸੋ ਤੁਮ ਜਾਣਿਓ ਪੇਖਿਓ ਠੌਰ ਨਾਹੀਂ ਕਛ ਟੀਠ ਮੁਕਰਨ। ਬੜ ਪ੍ਰਤਾਪ ਸੁਣਿਓ ਪ੍ਰਭ ਤੁਮਰੋ ਕੋਟ ਅੱਗਾ ਤੇਰੋ ਨਾਮ ਹਰਨ। ਹਮਰੋ ਸਹਾਓ ਸਦਾ ਸਦ ਪੂਲਨ ਤੁਮਰੋ ਬਿਰਧ ਪਥ ਤਿਓ ਧਰਨ। ਕਰਣਾ ਮੈਂ ਕਿਰਪਾਲ ਕਿਰਪਾ ਨਿਧ ਜੀਵਨ ਪਦ ਨਾਨਕ ਹਰ ਦਰਸ਼ਨ। ਬਿਲਾਵਲ ਮਹੱਲਾ ਪੰਜਵਾਂ ਐਸੀ ਕਿਰਪਾ ਮੋਹੇ ਕਰੋ ਸੰਤੈ ਚਰਨ ਹਮਾਰੋ ਮਾਥਾ ਨੈਣ ਦਰਸਤਨ ਤੂਰ ਪਰੋ ਰਹਾਓ। ਗੁਰ ਕੋ ਸ਼ਬਦ ਮੇਰਾ ਹੀ ਹਰੈ ਬਸ ਹਰ ਨਾਮਾ ਮਨ ਸੰਗ ਧਰੋ ਤਸਕਰ ਪੰਚ ਨਿਵਾਰੋ ਠਾਕਰ ਸਗਲੋ ਪਰਮਾ ਹੋਮ ਜਰੋ। ਜੋ ਤੁਮ ਕਰੋ ਸੋਈ ਭਲ ਮਾਨੈ ਭਾਵਨ ਦੁਬਦਾ ਦੂਰ ਟਰੋ ਨਾਨਕ ਕੇ ਪ੍ਰਭ ਤੁਮ ਹੀ ਦਾਤੇ ਸੰਤ ਸੰਗ ਲੈ ਮੋਹੇ ਉਦਰੋ। ਬਿਲਾਵਲ ਮਹੱਲਾ ਪੰਜਵਾਂ ਐਸੀ ਦੀਖਿਆ ਜਨ ਸਿਓ ਮੰਗਾ ਤੁਮਰੋ ਧਿਆਨ ਤੁਮਾਰੋ ਰੰਗਾ ਤੁਮਰੀ ਸੇਵਾ ਤੁਮਾਰੇ ਅੰਗਾ। ਰਹਾਓ ਜਨ ਕੀ ਟਹਿਲ ਸੰਪਾਖਣ ਜਨ ਸਿਓ ਉਠਣ ਬੈਠਣ ਜਨ ਕੈ ਸੰਗਾ। ਜਨ ਚਰ ਰਾਜ ਮੁਖ ਮਾਥੈ ਲਾਗੀ ਆਸਾ ਪੂਰਨ ਅੰਤ ਤਿਰੰਗਾ। ਜਨ ਪਾਰ ਬ੍ਰਹਮ ਜਾਂ ਕੀ ਨਿਰਮਲ ਮਹਿਮਾ ਜਨ ਕੇ ਚਰਨ ਤੀਰਥ ਕੋਟ ਗੰਗਾ। ਜਨ ਕੀ ਤੂਰ ਕੀਓ ਮੱਜਨ ਨਾਨਕ ਜਨਮ ਜਨਮ ਕੇ ਹਰੇ ਕਲੰਗਾ। ਬਿਲਾਵਲ ਮਹੱਲਾ ਪੰਜਵਾਂ ਜਿਉ ਭਾਵੈ ਤਿਉ ਮੋਹੇ ਪ੍ਰਤਪਾਲ ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਹਮ ਭਾਰਗ ਤੁਮ ਪਿਤਾ ਕਿਰਪਾਲ। ਰਹਾਓ ਮੋਹੇ ਨਿਰਗੁਣ ਗੁਣ ਨਾਹੀ ਕੋਈ ਪਹੁੰਚ ਨਾ ਸਕੋ ਤੁਮਰੀ ਕਾਲ। ਤੁਮਰੀ ਗਤ ਮਿਤ ਤੁਮ ਹੀ ਜਾਣੋ ਜਿਉ ਪਿੰਡ ਸਭ ਤੁਮਰੋ ਮਾਲ। ਅੰਤਰਜਾਮੀ ਪੁਰਖ ਸੁਆਮੀ ਅਨਬੋਲਤ ਹੀ ਜਾਣੋ ਹਾਲ। ਤਨ ਮਨ ਸੀਤਲ ਹੋਏ ਹਮਾਰੋ ਨਾਨਕ ਪ੍ਰਭ ਜੀਓ ਨਦਰ ਨਿਹਾਲ। ਬਿਲਾਵਲ ਮਹੱਲਾ ਪੰਜਵਾਂ ਰਾਗ ਸਦਾ ਪ੍ਰਭ ਆਪਣੇ ਸਾਥ ਤੂੰ ਹਮਰੋ ਪ੍ਰੀਤਮ ਮਨ ਮੋਹਨ ਤੁਝ ਬਿਨ ਜੀਵਨ ਸਗਲਿਆ ਕਾਥ। ਰਹਾਓ ਰੰਗ ਤੇਰਾਓ ਕਰਤ ਖਿਨ ਪੀਤਰ ਪ੍ਰਭ ਮੇਰੋ ਅਨਾਥ ਕੋ ਨਾਥ। ਜਲ ਤੇ ਅਗਨ ਮੈਂ ਜਨ ਆਪੋ ਧਾਰੇ ਕਰ ਆਪਣੇ ਦੇ ਰਾਖੇ ਹਾਥ। ਸੀਤਲ ਸੁਖ ਪਾਇਓ ਮਨ ਤ੍ਰਿਪਤੇ ਹਰ ਸਿਮਰਤ ਸ਼ਰਮ ਸਗਲੇ ਲਾਥ। ਨਿਰਦਾਨ ਨਾਨਕ ਹਰ ਸੇਵਾ ਅਵਰ ਸਿਆਨਪ ਸਗਲਿਆ ਕਾਥ। ਬਿਲਾਵਲ ਮਹੱਲਾ ਪੰਜਵਾਂ ਆਪਣੇ ਸੇਵਕੋ ਕਬੋ ਨਾ ਬਿਸਾਰੋ ਉਰਲਾ ਗੋਸਵਾਮੀ ਪ੍ਰਭ ਮੇਰੇ ਪੂਰਵ ਪ੍ਰੀਤ ਗੋਬਿੰਦ ਵਿਚਾਰੋ। ਰਹਾਓ ਪਤਿਤ ਪਾਵਨ ਪ੍ਰਭ ਬਿਰ ਤੁਮਾਰੋ ਹਮਰੇ ਦੁਖ ਹਿਰਦੈ ਮਤ ਧਾਰੋ। ਜੀਵਨ ਪ੍ਰਾਨ ਹਰ ਤਨ ਸੁਖ ਤੁਮ ਹੀ ਹਉ ਮੈਂ ਪਟਲ ਕਿਰਪਾ ਕਰ ਜਾ ਰਹੋ। ਜਲ ਬਿਹੂਨ ਮੀਨ ਕਤ ਜੀਵਨ ਦੂਧ ਬਿਨਾ ਰਹਿਣ ਕਤ ਬਾਰੋ। ਜਨ ਨਾਨਕ ਪਿਆਸ ਚਰਨ ਕਮਲਨ ਕੀ ਪੇਖ ਦਰਸ ਸਵਾਮੀ ਸੁਖਸਾਰੋ। ਬਿਲਾਵਲ ਮਹੱਲਾ ਪੰਜਵਾਂ ਆਗੈ ਪਾਛੈ ਕੁਸਲ ਭਇਆ ਗੁਰਪੂਰੈ ਪੂਰੀ ਸਭ ਰਾਖੀ ਪਾਰ ਬ੍ਰਹਮ ਪ੍ਰਭ ਕੀ ਨੀ ਮਾਇਆ। ਰਹਾਓ ਮਨ ਤਨ ਰਵ ਰਹਿਆ ਹਰ ਪ੍ਰੀਤਮ ਦੁਖ ਦਰਦ ਸਗਲਾ ਮਿਟ ਗਇਆ। ਸਾਂਤ ਸਹਿਜਿਆ ਆਨੰਦ ਗੁਣ ਗਾਏ ਦੂਤ ਦੁਸ਼ਟ ਸਭ ਹੋਏ ਖਾਇਆ। ਗੁਣ ਅਵਗਨ ਪ੍ਰਭ ਕਛ ਨਾ ਵਿਚਾਰਿਓ ਕਰ ਕਿਰਪਾ ਆਪਣਾ ਕਰ ਲਿਆ। ਅਤੁਲ ਬਡਾਈ ਅਚੁਤ ਬਨਾਸੀ ਨਾਨਕ ਉਚਰੈ ਹਰ ਕੀ ਜਾਇਆ। ਬਿਲਾਵਲ ਮਹੱਲਾ ਪੰਜਵਾਂ ਬਿਨ ਪੈ ਭਗਤੀ ਧਰਨ ਕੈਸੇ ਕਰੋ ਨਗਰੋ ਪਤੋ ਧਾਰਨ ਰਾਗ ਸੁਆਮੀ ਆ ਭਰੋਸੇ। ਰਹਾਓ ਸਿਮਰਨ ਨਹੀਂ ਆਵਤ ਫਿਰਤ ਮਦ ਮਾਵਤ ਬਿਖਿਆ ਰਾਤਾ ਸਵਾਨ ਜੈਸੇ ਆਉਦ ਬਿਹਾਵਤ ਅਧਿਕ ਮੁਹਾਵਤ ਪਾਪ ਕਮਾਵਤ ਬੁੱਢੇ ਐਸੇ। ਸਰਨ ਦੁਖ ਭੰਜਨ ਪੁਰਖ ਨਿਰੰਜਨ ਸਾਧੂ ਸੰਗਤ ਰਮਣ ਜੈਸੇ ਕੇਸਵ ਕਲੇਸ਼ ਨਾਸ ਅਗ ਖੰਡਨ ਨਾਨਕ ਜੀਵਤ ਦਰਸ ਦਿਸੇ। ਰਾਗ ਬਿਲਾਵਲ ਮਹੱਲਾ।

ਰਹੇ ਬਿਲਾਵਲ ਮਹੱਲਾ ਪੰਜਵਾਂ ਜੀਵੋ ਨਾਮ ਸੁਣੀ ਜੋ ਸੋ ਪ੍ਰਸੰਨ ਭਏ ਗੁਰਪੂਰੇ ਤਾਂ ਮੇਰੀ ਆਸ ਪੁੰਨੀ ਰਹਾਓ ਪੀਰ ਗਈ ਬਾਂਧੀ ਮਨ ਧੀਰਾ ਮੋਹਿਓ ਅੰਧ ਧੁਨੀ ਉਪਜੋ ਚਾਉ ਮਿਲਨ ਪ੍ਰਪ੍ਰੀਤਮ ਰਹਿਣ ਨਾ ਜਾਏ ਖਿਨੀ ਅਨਕ ਭਗਤ ਅਨਕ ਜਨ ਤਾਰੇ ਸਿਮਰੈ ਅਨਕ ਮੁਨੀ ਅੰਧਲੇ ਟੇਕ ਨਿਰਤਨ ਤਨ ਪਾਇਓ ਪ੍ਰਭ ਨਾਨਕ ਅਨਕ ਗੁਨੀ ਰਾਗ ਬਿਲਾਵਲ ਮਹੱਲਾ ਪੰਜਵਾਂ ਕਰ ਤੇਰਵਾਂ ਪੜਤਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੋਹਨ ਨੀਂਦ ਨਾ ਆਵੈ ਹਾਵੈ ਹਾਰ ਕੱਜਰ ਬਸਤਰਿਆ ਭਰਨ ਕੀਨੇ ਉਡੀਨੀ ਉਡੀਨੀ ਉਡੀਨੀ ਕਬ ਕਰ ਆਵੈ ਰੀ ਰਹਾਓ ਸਰਨ ਸੁਹਾਗਨ ਚਰਨ ਸੀਸ ਧਰ ਲਾਲਨ ਮੋਏ ਮਿਲਾਵੋ ਕਬ ਕਰ ਆਵੈ ਰੀ ਸੁਣੋ ਸਹੇਰੀ ਮਿਲਨ ਬਾਤ ਕਹੋ ਸਗਰੋ ਅਹੰ ਮਿਟਾਵੋ ਤਉ ਕਰ ਹੀ ਲਾਲਨ ਪਾਵੋ ਤਬ ਰਸ ਮੰਗਲ ਗੁਣ ਗਾਵੋ ਆਨੰਦ ਰੂਪ ਤੇ ਆਵੋ ਨਾਨਕ ਦੁਆਰੇ ਆਇਓ ਤਉ ਮੈਂ ਲਾਲਨ ਪਾਇਓ ਰੀ ਮੋਹਨ ਰੂਪ ਦਿਖਾਵੈ ਅਮੋਹਿਨੀ ਸੁਹਾਵੈ ਸਭ ਮੇਰੀ ਤਿਖਾ ਬੁਝਾਨੀ ਅਬ ਮੈਂ ਸਹੀ ਸਮਾਨੀ ਮੀਠੀ ਪਰੈ ਕਹਾਨੀ ਮੋਹਨ ਲਾਲਨ ਪਾਇਓ ਰੀ ਰਹਾਓ ਦੂਜਾ ਬਿਲਾਵਲ ਮਹੱਲਾ ਪੰਜਵਾਂ ਮੋਰੀ ਅਹੰ ਜਾਏ ਦਰਸ਼ਨ ਪਾਵਤ ਹੈ ਰਾਚੋ ਨਾਥ ਹੀ ਸਹਾਈ ਸੰਤਨਾ ਅਵਚਰਨ ਗਹੇ ਰਹਾਓ ਆਹੇ ਮਨ ਅਵਰਨਾ ਭਾਵੈ ਚਰਨਾਵੈ ਚਰਨਾਵੈ ਉਲਜਿਓ ਅਲ ਮਕਰੰਦ ਕਮਲ ਜਿਉ ਅਨਰਸ ਨਹੀਂ ਚਾਹੈ ਏਕੈ ਹਰਲਾ ਹੈ ਅੰਤੇ ਟੂਟੀ ਐ ਰਿਖਤੇ ਛੂਟੀ ਐ ਮਨ ਹਰ ਰਸ ਕੂਟੀ ਐ ਸੰਗ ਸਾਧੂ ਉਲਟੀ ਐ ਅਨ ਨਾਹੀ ਨਾਹੀ ਰੇ ਨਾਨਕ ਪ੍ਰੀਤ ਚਰਨ ਚਰਨ ਹੈ ਰਾਗ ਬਿਲਾਵਲ ਮਹੱਲਾ ਨਾਵਾਂ ਦੁਪਦੇ ਕੋ ਓਅੰਕਾਰ ਸਤਿਗੁਰ ਪ੍ਰਸਾਦ ਦੁਖ ਹਰਤਾ ਹਰ ਨਾਮ ਪਛਾਨੋ ਅਜਾ ਮਲ ਗਨਕਾ ਜੇ ਸਿਮਰਤ ਮੁਕਤ ਭਏ ਜੀ ਜਾਨੋ ਰਹਾਓ ਗਜ ਕੀ ਤਰਾਸ ਮਿਟੀਸ਼ਨ ਹੂੰ ਮੈਂ ਜਬ ਹੀ ਰਾਮ ਬਖਾਨੋ ਨਾਰਦ ਕਹਿਤ ਸੁੰਤ ਤਰੂ ਬਾਰਕ ਭਜਨ ਮਾਹੇ ਲਪਟਾਨੋ ਅਚਲ ਅਮਰ ਨਿਰਭੈ ਪਦ ਪਾਇਓ ਜਗਤ ਜਾਏ ਹੈਰਾਨੋ ਨਾਨਕ ਕਹਿਤ ਭਗਤ ਰਛਕ ਹਰ ਨਿਕਟ ਤਾਹੇ ਤੁਮ ਮਾਨੋ ਬਿਲਾਵਲ ਮਹੱਲਾ ਨਾਵਾਂ ਹਰ ਕੇ ਨਾਮ ਬਿਨਾ ਦੁਖ ਪਾਵੈ ਭਗਤ ਬਿਨਾ ਸਹਿਸਾ ਨੇ ਚੁਕੈ ਗੁਰੇ ਭੇਦ ਬਤਾਵੈ ਰਹਾਓ ਕਹਾਂ ਪਇਓ ਤੀਰਥ ਬ੍ਰਤ ਕੀਏ ਰਾਮ ਸਰਨ ਨਹੀਂ ਆਵੈ ਜੋਗ ਜਗ ਨੇ ਫਲਤੇ ਮਾਨੋ ਜੋ ਪ੍ਰਭ ਜਸ ਬਿਸਰਾਵੈ ਮਾਨ ਮੋਹ ਦੋਨੋ ਕਉ ਪਰ ਹਰ ਗੋਬਿੰਦ ਕੇ ਗੁਣ ਗਾਵੈ ਕਉ ਨਾਨਕ ਬਿਦ ਕੋ ਪ੍ਰਾਨੀ ਜੀਵਨ ਮੁਕਤ ਕਹਾਵੈ ਬਿਲਾਵਲ ਮਹੱਲਾ ਨਾਵਾਂ ਜਾ ਮੈਂ ਭਜਨ ਰਾਮ ਕੋ ਨਾਹੀ ਤੇ ਨਰ ਜਨਮਿਆ ਕਾਰਥ ਖੋਇਆ ਜੈ ਰਾਖੋ ਮਨ ਮਾਹੀ ਰਹਾਓ ਤੀਰਥ ਕਰੈ ਬ੍ਰਤ ਫੁਨ ਰਾਖੈ ਨੈ ਮਨੁਆ ਬਸ ਜਾ ਕੋ ਨੇਫਲ ਧਰਮ ਤਾਹੇ ਤੁਮ ਮਾਨੋ ਸਾਚ ਕਹਿਤ ਮੈਂ ਜਾ ਕਹੋ ਜੈਸੇ ਪਾਹੁਣ ਜਲ ਮੈਂ ਰਾਖਿਓ ਭੇਦੈ ਨਾਹੇ ਤਿਹ ਪਾਨੀ ਤੈਸੇ ਹੀ ਤੁਮ ਤਾਹੇ ਪਛਾਨੋ ਭਗਤਹੀਨ ਜੋ ਪ੍ਰਾਨੀ ਕਲ ਮੈਂ ਮੁਕਤ ਨਾਮ ਤੇ ਪਾਵਤ ਗੁਰਜੈ ਭੇਦ ਬਤਾਵੈ ਕਹੋ ਨਾਨਕ ਸੋਈ ਨਰ ਗਰੂਆ ਜੋ ਪ੍ਰਭ ਕੇ ਗੁਣ ਗਾਵੈ ਬਿਲਾਵਲ ਅਸ਼ਟਪਦੀਆਂ ਮਹੱਲਾ ਪਹਿਲਾ ਕਰ ਦਸਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਿਕਟ ਵਸੈ ਦੇਖੈ ਸਭ ਸੋਈ ਗੁਰਮੁਖ ਵਿਰਲਾ ਬੂਜੈ ਕੋਈ ਵਿਣ ਪੈ ਪੈ ਭਗਤ ਨਾ ਹੋਈ ਸਭ ਰਤੇ ਸਦਾ ਸੁਖੋਈ ਐਸਾ ਗਿਆਨ ਪਦਾਰਥ ਨਾਮ ਗੁਰਮੁਖ ਪਾਵਸ ਰਸ ਰਸ ਮਾਨ ਰਹਾਓ ਗਿਆਨ ਗਿਆਨ ਕਥੈ ਸਭ ਕੋਈ ਕਥ ਕਥ ਬਾਦ ਕਰੇ ਦੁਖ ਹੋਈ ਕਥ ਕਹਿਣਾ ਤੇ ਰਹੇ ਨਾ ਕੋਈ ਬਿਨ ਰਸ ਰਾਤੇ ਮੁਕਤ ਨਾ ਹੋਈ ਗਿਆਨ ਧਿਆਨ ਸਭ ਗੁਰ ਤੇ ਹੋਈ ਸਾਚੀ ਰਹਿਤ ਸਾਚਾ ਮਨ ਸੋਈ ਮਨਮੁਖ ਕਥਨੀ ਹੈ ਪਰ ਰਹਿਤ ਨਾ ਹੋਈ ਨਾਮ ਭੂਲੇ ਥਾਉ ਨਾ ਕੋਈ ਮਨ ਮਾਇਆ ਬੰਦੇ ਓ ਸਰਜਾਲ ਘਟ ਘਟ ਵਿਆਪ ਰਹੇ ਬਿਖ ਨਾਲ ਜੋ ਅੰਜੈ ਸੋ ਦਿਸੈ ਕਾਲ ਕਾਰਜ ਸਿੱਧ ਉਰਦੈ ਸੰਭਾਲ ਸੋ ਗਿਆਨੀ ਜਿਨ ਸਬਦ ਲਵਿਲਾਈ ਮਨਮੁਖ ਹਉ ਮੈਂ ਪਤ ਗਵਾਈ ਆਪੇ ਕਰਤਾ ਭਗਤ ਕਰਾਈ
ਗੁਰਮੁਖ ਆਪੇ ਦੇ ਵਡਿਆਈ, ਰਹਿਣਾ ਦਾਈ ਨਿਰਮਲ ਜੋਤ, ਨਾਮ ਬਿਨਾ ਝੂਠੇ ਕੁਚਲ ਕਸ਼ੋਤ। ਬੇਦ ਪੁਕਾਰੈ ਭਗਤ ਸਰੋਤ, ਸੁਣ ਸੁਣ ਮਾਨੈ ਵੇਖੈ ਜੋਤ, ਸ਼ਾਸਤਰ ਸਿਮਰਤ ਨਾਮ ਦਰੜਾ ਮੰ। ਗੁਰਮੁਖ ਸਾਤ ਉਤਮ ਕਰਾਵੰ, ਮਨਮੁਖ ਜੋਨੀ ਦੁਖ ਸਹਾਵੰ, ਬੰਧਨ ਟੂਟੇ ਏਕ ਨਾਮ ਸਾਮੰ, ਮੰਨੇ ਨਾਮ ਸੱਚੀ ਪਤ ਪੂਜਾ, ਕਿਸ ਵੇਖਾ ਨਾਹੀ ਕੋ ਦੂਜਾ, ਦੇਖ ਕਹੋ ਭਾਵੈ ਮਨ ਸੋਏ, ਨਾਨਕ ਕਹੈ ਅਵਰ ਨਹੀਂ ਕੋਏ। ਬਿਲਾਵਲ

ਜਲ ਥਲ ਮਹੀਆ ਰਸੋਏ, ਕਰ ਬੰਦਨਾ ਲਖ ਬਾਰ, ਥਕ ਪਰਿਓ ਪ੍ਰਭ ਦਰਬਾਰ, ਪ੍ਰਭ ਕਰੋ ਸਾਧੂ ਤੂਰ, ਨਾਨਕ ਮਨਸਾ ਪੂਰ, ਬਿਲਾਵਲ ਮਹੱਲਾ ਪੰਜਵਾਂ, ਪ੍ਰਭ ਜਨਮ ਮਰਨ ਨਿਵਾਰ, ਹਾਰ ਪਰਿਓ ਦੁਆਰ, ਗਹਿ ਚਰਨ ਸਾਧੂ ਸੰਗ, ਮਨ ਮਿਸ਼ਟ ਹਰ ਹਰ ਰੰਗ, ਕਰ ਦਇਆ ਲਿਹੋ ਲੜ ਲਾਏ, ਨਾਨਕਾ ਨਾਮ ਤੇ ਆਏ, ਦੀਨਾ ਨਾਹ ਦਇਆਲ ਮੇਰੇ ਸਵਾਮੀ, ਦੀਨਾ ਨਾਹ ਦਇਆਲ, ਜਾਚੋ ਸੰਤਰਵਾਲ ਰਹਾਓ, ਸੰਸਾਰ ਵਿਖਿਆ ਕੂਪ, ਤਮ ਗਿਆਨ ਮੋਹਿਤ ਕੂਪ, ਗਹਿ ਪੂਜਾ ਪ੍ਰਭ ਜੀ ਲੇਹੋ, ਹਰ ਨਾਮ ਆਪਣਾ ਦੇਹੋ, ਪ੍ਰਭ ਤੁਝ ਬਿਨਾ ਨਹੀਂ ਠਾਓ, ਨਾਨਕਾ ਬਲ ਬਲ ਜਾਓ, ਲੋਭ ਮੋਹੇ ਬਾਂਧੀ ਦੇਹ, ਬਿਨ ਭਜਨ ਹੋਵਤ ਖੇਹ, ਜਮ ਦੂਤ ਮਹਾ ਭਿਆਨ, ਚਿਤ ਗੁਪਤ ਕਰ ਮੈਂ ਜਾਨ, ਦਿਨ ਰਹਿਣ ਸਾਗ ਸੁਣਾਏ, ਨਾਨਕਾ ਹਰ ਸਰਨਾਏ, ਪੈ ਭੰਜਨਾ ਮੁਰਾਰ, ਕਰ ਦਇਆ ਭਗਤ ਉਧਾਰ, ਮੇਰੇ ਦੋਹ ਗਨੇ ਨਾ ਜਾਹੇ, ਹਰ ਬਿਨਾ ਕਤੈ ਸੁਮਾਹੇ, ਗਹਿ ਓੜ

ਵਾਰ ਵਾਰ ਦਿਨ ਸਰੈਣ ਤਵੇ ਸੰਸਾਰ ਆਵਾਗੁਣ ਕੀਆ ਕਰਤਾਰ ਨਿਹਚਲ ਸਾਚ ਰਹਿਆ ਕਲ ਤਾਰ ਨਾਨਕ ਗੁਰਮੁਖ ਬੂਝੈ ਕੋ ਸ਼ਬਦ ਵਿਚਾਰ ਬਿਲਾਵਲ ਮਹੱਲਾ ਤੀਜਾ ਆਦਿ ਪੁਰਖ ਆਪੇ ਸ੍ਰਿਠ ਸਾਜੇ ਜੀ ਜੰਤ ਮਾਇਆ ਮੋਹਿ ਪਾਜੇ ਦੂਜੇ ਪਾਏ ਪਰਪੰਚ ਲਾਗੇ ਆਵੇ ਜਾਏ ਮਰੈ ਆਪਾਗੇ ਸਤਿਗੁਰ ਭੇਟਿਐ ਸੋ ਜੀ ਪਾਏ ਪਰਪੰਚ ਚੂਕੈ ਸਚ ਸਮਾਏ ਜਾਂ ਕਹਿ ਮਸਤਕ ਲਿਖਿਆ ਲੇਖ ਤਾਂ ਕਹਿ ਮਨ ਵਸਿਆ ਪ੍ਰਭ ਏਕ ਰਹਾਉ ਸ੍ਰਿਸ਼ਟਿ ਉਪਾਏ ਆਪੇ ਸਭ ਵੇਖੈ ਕੋਈ ਨ ਮਿਟੈ ਤੇਰੇ ਲਿਖੈ ਸਿੱਧ ਸਾਧਕ ਜੇ ਕੋ ਕਹਿ ਕਹਾਏ ਭਰਮੇ ਪੂਲਾ ਆਵੈ ਜਾਏ ਸਤਿਗੁਰ ਸੇਵੈ ਸੋ ਜਨ ਬੂਜੈ ਹਉ ਮੈਂ ਮਾਰੇ ਤਾਂ ਦਰ ਸੂਜੈ ਇੱਕ ਸਤੇ ਸਭ ਦੂਜਾ ਹੂਆ ਏਕੋ ਵਰਤੈ ਅਵਰ ਨ ਬੀਆ ਦੂਜੇ ਤੇ ਜੇ ਏਕੋ ਜਾਣੈ ਗੁਰ ਕੈ ਸ਼ਬਦ ਹਰ ਦਰ ਨਿਸਾਣੈ ਸਤਿਗੁਰ ਭੇਟੇ ਤਾਂ ਏਕੋ ਪਾਏ ਵਿੱਚੋਂ ਦੂਜਾ ਠਾਕ ਰਹਾਏ ਜਿਸਦਾ ਸਾਹਿਬ ਡਾਢਾ ਹੋਏ ਤਿਸਨੂੰ ਮਾਰ ਨਾ ਸਕੈ ਕੋਏ ਸਾਹਿਬ ਕੀ ਸੇਵਕ ਰਹਿ ਸਰਨਾਈ ਆਪੇ ਬਖਸੇ ਦੇ ਵਡਿਆਈ ਤਿਸ ਤੇ ਉੱਪਰ ਨਾਹੀ ਕੋਏ ਕੌਣ ਡਰੈ ਡਰ ਕਿਸਕਾ ਹੋਏ ਗੁਰਮਤੀ ਸ਼ਾਂਤ ਵਸੈ ਸਰੀਰ ਸਭ ਚੀਨ ਫਿਰ ਲੱਗੈ ਨਾ ਪੀਰ ਆਵੇ ਨਾ ਜਾਏ ਨਾ ਦੁਖ ਪਾਏ ਨਾ ਮੇਰਾ ਤੇ ਸਹਿ ਸਮਾਏ ਨਾਨਕ ਗੁਰਮੁਖ ਵੇਖੈ ਹਦੂਰ ਮੇਰਾ ਪ੍ਰਭ ਸਦ ਰਹਿਆ ਭਰਪੂਰ ਇੱਕ ਸੇਵਕ ਇੱਕ ਭਰਮ ਭੁਲਾਏ ਆਪੇ ਕਰੇ ਹਰ ਆਪ ਕਰਾਏ ਏਕੋ ਵਰਤੈ ਅਵਰ ਨਾ ਕੋਏ ਮਨ ਰੋਸ ਕੀਜੈ ਜੇ ਦੂਜਾ ਹੋਏ ਸਤਿਗੁਰ ਸੇਵੇ ਕਰਨੀ ਸਾਰੀ ਦਰ ਸਾਚੈ ਸਾਚੇ ਵਿਚਾਰੀ ਥਿੱਤੀ ਵਾਰ ਸਭ ਸ਼ਬਦ ਸੁਹਾਏ ਸਤਿਗੁਰ ਸੇਵੇ ਤਾਂ ਫਲ ਪਾਏ ਥਿੱਤੀ ਵਾਰ ਸਭ ਆਵੈ ਜਾਹੇ ਗੁਰਸ਼ਬਦ ਨਿਹਚਲੋ ਸਦਾ ਸਚ ਸਮਾਹੇ ਥਿੱਤੀ ਵਾਰ ਤਾਂ ਜਾਂ ਸਚ ਰਾਤੇ ਬਿਨਾਂ ਮੈਂ ਸਭ ਪਰ ਮੈਂ ਕਾਚੇ ਮਨਮੁਖ ਮਰੈ ਮਰ ਬਿਗਤੀ ਜਾਹੇ ਏਕ ਨ ਚੇਤੈ ਦੂਜੈ ਲੋਭਾਹੇ ਅਚੇਤ ਪਿੰਡੀ ਅਗਿਆਨ ਅੰਧਾਰ ਬਿਨ ਸ਼ਬਦੈ ਕਿਉਂ ਪਾਏ ਪਾਰ ਆਪੋ ਪਾਇਓ ਪਾਵਨ ਹਾਰ ਆਪੇ ਕੀਰਤਨ ਗੁਰ ਵਿਚਾਰ ਬਹੁਤੇ ਭੇਖ ਕਰੈ ਭੇਖ ਤਾਰੀ ਭਵ ਭਵ ਪਰਮੈ ਕਾਚੀ ਸਾਰੀ ਐਥੈ ਸੁਖ ਨਾ ਆਗੈ ਹੋਏ ਮਨਮੁਖ ਮੋਏ ਆਪਣਾ ਜਨਮ ਖੋਏ ਸਤਿਗੁਰ ਸੇਵੇ ਪਰਮ ਚੁਕਾਏ ਕਰ ਹੀ ਅੰਦਰ ਸੱਚ ਮਹਿਲ ਪਾਏ ਆਪੇ ਪੂਰਾ ਕਰੇ ਸੋ ਹੋਏ ਇਹ ਥਿੱਤੀ ਵਾਰ ਦੂਜਾ ਦੋਏ ਸਤਿਗੁਰ ਬਾਜੋ ਅੰਧ ਗੁਬਾਰ ਥਿੱਤੀ ਵਾਰ ਸੇਵੈ ਮੁਗਦ ਗਵਾਰ ਨਾਨਕ ਗੁਰਮੁਖ ਬੂਜੈ ਸੋਜੀ ਪਾਏ ਇਕਤ ਨਾਮ ਸਦਾ ਰਹਿਆ ਸਮਾਏ ਬਿਲਾਵਲ ਮਹੱਲਾ ਪਹਿਲਾ ਸ਼ਮਤ ਦੱਖਣੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੁੰਦਨ ਵੇਲੜੀਆ ਗੋਇਲ ਆਈ ਰਾਮ ਮਟਕੀ ਡਾਰ ਧਰੀ ਹਰ ਲਿਵ ਲਾਈ ਰਾਮ ਲਿਵਲਾਏ ਹਰ ਸਿਉਂ ਰਹੀ ਗੋਇਲ ਸਹਿਜ ਸ਼ਬਦ ਸਿੰਗਾਰੀਆ ਕਰ ਜੋੜ ਗੁਰਪੈ ਕਰ ਬੇਨੰਤੀ ਮਿਲੋ ਸੱਚ ਪਿਆਰੀਆ ਧਨ ਪਾਏ ਭਗਤੀ ਦੇਖ ਪ੍ਰੀਤਮ ਕਾਮ ਕ੍ਰੋਧ ਨਿਵਾਰਿਆ ਨਾਨਕ ਮੁੰਦਨ ਵੇਲ ਸੁੰਦਰ ਦੇਖ ਪਿਰ ਸਾਧਾਰਿਆ ਸੱਚ ਨਵੇਲੜੀਏ ਜੋਬਨ ਬਾਲੀ ਰਾਮ ਆਓ ਨਾ ਜਾਓ ਕਹੀ ਆਪਣੇ ਸਹਿਨਾਲੀ ਰਾਮ ਨਾਹ ਆਪਣੇ ਸੰਗ ਦਾਸੀ ਮੈਂ ਭਗਤ ਹਰ ਕੀ ਭਾਵੇ ਅਗਾਧ ਬੋਧ ਅਕਥ ਕਥੀਐ ਸਹਿਜ ਪ੍ਰਭ ਗੁਣ ਗਾਵੇ ਆਰਾਮ ਆਰਾਮ ਨਾਮ ਰਸਾਲ ਰਸੀਆ ਰਵੈ ਸੱਚ ਪਿਆਰੀਆ ਗੁਰ ਸ਼ਬਦ ਦੀਆ ਦਾਨ ਕੀਆ ਨਾਨਕਾ ਵਿਚਾਰੀਆ ਸ੍ਰੀ ਧਰ ਮੋਹਿਆੜੀ ਪਿਰ ਸੰਗ ਸੂਤੀ ਰਾਮ ਗੁਰ ਕਹਿ ਪਾਏ ਚੱਲੋ ਸਾਧ ਸੰਗੂਤੀ ਰਾਮ ਧਨ ਸਾਧ ਸੰਗੂਤੀ ਹਰ ਸੰਗ ਸੂਤੀ ਸੰਗ ਸਖੀ ਸਹੇਲੀਆ ਇੱਕ ਪਾਏ ਇੱਕ ਮਨ ਨਾਮ ਵਸਿਆ ਸਤਿਗੁਰੂ ਹਾਂ ਮੇਲੀਆ ਦਿਨ ਰਹਿਣ ਘੜੀ ਨਾ ਚਸਾ ਵਿਸਰੈ ਸਾਸ ਸਾਸ ਨਿਰੰਜਨੋ
ਸ਼ਬਦ ਜੋਤ ਜਗਾਏ ਦੀਪਕ ਨਾਨਕਾ ਪਉ ਭੰਜਨੋ ਜੋਤ ਸਬਾਈੜੀਏ ਤ੍ਰਿਪਵਨ ਸਾਰੇ ਰਾਮ ਘਟ ਘਟ ਰਵ ਰਹਿਆ ਅਲਾਖਿਆ ਪਾਰੇ ਰਾਮ ਅਲਾਖਿਆ ਪਾਰਿਆ ਪਾਰ ਸਾਚਾ ਆਪ ਮਾਰ ਮਿਲਾਈਐ ਹਉ ਮੈਂ ਮਮਤਾ ਲੋਭ ਜਲੋ ਸ਼ਬਦ ਮੈਲ ਚੁਕਾਈਐ ਦਰ ਜਾਏ ਦਰਸ਼ਨ ਕਰੀ ਭਾਣੈ ਤਾਰ ਤਾਰ ਨਹਾਰਿਆ ਹਰ ਨਾਮ ਅੰਮ੍ਰਿਤ ਚਾਖ ਤ੍ਰਿਪਤੀ ਨਾਨਕਾ ਉਰ ਧਾਰਿਆ ਬਿਲਾਵਲ ਮਹੱਲਾ ਪਹਿਲਾ ਮੈਂ ਮਨ ਚਾਉ ਕਣਾ ਸੱਚ ਵਿਗਾਸੀ ਰਾਮ ਮੋਹੀ ਪ੍ਰੇਮ ਪਰੇ ਪ੍ਰਭਵ ਨਾਸੀ ਰਾਮ ਅਵਗਤੋ ਹਰਨਾਥ ਨਾਥੈ ਤਿਸੈ ਪਾਵੈ ਸੋਥੀਐ ਕਿਰਪਾਲ ਸਦਾ ਦਿਆਲ ਦਾਤਾ ਜੀਆਂ ਅੰਦਰ ਤੂੰ ਜੀਐ ਮੈਂ ਅਵਰ ਗਿਆਨ ਨ ਧਿਆਨ ਪੂਜਾ ਹਰਨਾਮ ਅੰਤਰ ਵਸ ਰਹੇ ਪੇਖ ਪਵਨੀ ਹਠ ਨਾ ਜਾਨਾ ਨਾਨਕ

ਨਵਹਾਣ ਨਵਹਾਣ ਨਵਤਨ ਸ਼ਬਦ ਜਾਗੀ ਆਪਣੇ ਪਿਰਭਾਣੀਆਂ ਤਜ ਕੂੜ ਕਪਟ ਸੁਭਾਉ ਦੂਜਾ ਚਾਕਰੀ ਲੋਕਾਣੀਆਂ ਮੈਂ ਨਾਮ ਹਰ ਕਾ ਹਰ ਕੰਠੇ ਸਾਚ ਸ਼ਬਦ ਨਿਸਾਣਿਆ ਕਰ ਜੋੜ ਨਾਨਕ ਸਾਚ ਮੰਗੈ ਨਦਰ ਕਰ ਤੁਦ ਪਹਾਣਿਆ ਜਾਗ ਸਲੋਨੜੀਏ ਬੋਲੇ ਗੁਰਬਾਣੀ ਰਾਮ ਜਿਨ ਸੁਣ ਮੰਨਿਆੜੀ ਅਕਥ ਕਹਾਣੀ ਰਾਮ ਅਕਥ ਕਹਾਣੀ ਪਨ ਨਿਰਬਾਣੀ ਕੋ ਵਿਰਲਾ ਗੁਰਮੁਖ ਬੂਜੈ ਉਹ ਸ਼ਬਦ ਸਮਾਏ ਆਪ ਗਵਾਏ ਤ੍ਰਿਪਵਨ ਸੋ ਜੀ ਸੂਜੈ ਰਹਿ ਅਤੀਤ ਪਰੰਪਰ ਰਾਤਾ ਸਾਚ ਮਨ ਗੁਣ ਸਾਰਿਆ ਉਹ ਪੂਰ ਰਹਿਆ ਸਰਬਠਾਈ ਨਾਨਕਾ ਉਰਤਾਰਿਆ ਮਹਿਲ ਬੁਲਾਏੜੀਏ ਭਗਤ ਸਨੇਹੀ ਰਾਮ ਗੁਰਮਤ ਮਨ ਰਹਿਸੀ ਸੀ ਜਿਸ ਦੇਹੀ ਰਾਮ ਮਨ ਮਾਰ ਰੀਜੈ ਸ਼ਬਦ ਸੀ ਜੈ ਤ੍ਰੈ ਲੋਕਨਾਥ ਪਛਾਣੇ ਮਨ ਡੀਗ ਡੋਲ ਨਾ ਜਾਏ ਕਤਹੀ ਆਪਣਾ ਪਿਰ ਜਾਣੇ ਮੈਂ ਆਧਾਰ ਤੇਰਾ ਤੂੰ ਖਸਮ ਮੇਰਾ ਮੈਂ ਤਾਣ ਤਕੀਆ ਤੇਰਾ ਸਾਚ ਸੂਚਾ ਸਦਾ ਨਾਨਕ ਗੁਰ ਸ਼ਬਦ ਝਗਰ ਨਵੇਰਾ ਸ਼ੰਤ ਬਿਲਾਵਲ ਮਹੱਲਾ ਚੌਥਾ ਮੰਗਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰਾ ਹਰ ਪ੍ਰਭ ਸੇ ਜੈ ਆਇਆ ਮਨ ਸੁਖ ਸਮਾਣ ਆਰਾਮ ਗੁਰ ਤੁਠੈ ਹਰ ਪ੍ਰਭ ਪਾਇਆ ਰੰਗ ਰਲੀਆ ਮਾਣ ਆਰਾਮ ਵਡ ਭਾਗੀਆਂ ਸੁਹਾਗਣੀ ਹਰ ਮਸਤਕ ਮਾਣ ਆਰਾਮ ਹਰ ਪ੍ਰਭ ਹਰ ਸੁਹਾਗ ਹੈ ਨਾਨਕ ਮਨ ਪਾਣ ਆਰਾਮ ਨਿਮਾਣਿਆ ਹਰ ਮਾਣ ਹੈ ਹਰ ਪ੍ਰਭ ਹਰ ਆਪੈ ਰਾਮ ਗੁਰਮੁਖ ਆਪ ਗਵਾਇਆ ਨਿਤ ਹਰ ਹਰ ਜਾਪੈ ਰਾਮ ਮੇਰੇ ਹਰ ਪ੍ਰਭ ਭਾਵੈ ਸੋ ਕਰੈ ਹਰ ਰੰਗ ਹਰ ਰਾਪੈ ਰਾਮ ਜਨ ਨਾਨਕ ਸਹਿਜ ਮਿਲਾਇਆ ਹਰ ਰਸ ਹਰ ਤ੍ਰਾਪੈ ਰਾਮ ਮਾਨਸ ਜਨਮ ਹਰ ਪਾਈਐ ਹਰ ਰਾਵਣ ਵੇਰਾ ਰਾਮ ਗੁਰਮੁਖ ਮਿਲ ਸੁਹਾਗਣੀ ਰੰਗ ਹੋਏ ਕਨੇਰਾ ਰਾਮ ਜਿਨ ਮਾਨਸ ਜਨਮ ਨਾ ਪਾਇਆ ਤਿਨ ਪਾਗਮ ਦੇਰਾ ਰਾਮ ਹਰ ਹਰ ਹਰ ਹਰ ਰਾਖ ਪ੍ਰਭ ਨਾਨਕ ਜਨ ਤੇਰਾ ਰਾਮ ਗੁਰ ਹਰ ਪ੍ਰਭ ਅਗਮ ਦ੍ਰਿੜਾਇਆ ਮਨ ਤਨ ਰੰਗ ਪੀਨਾ ਰਾਮ ਭਗਤ ਵਛਲ ਹਰ ਨਾਮ ਹੈ ਗੁਰਮੁਖ ਹਰ ਲੀਨਾ ਰਾਮ ਬਿਨ ਹਰ ਨਾਮ ਨਾ ਜੀਵਦੇ ਜਿਉਂ ਜਲ ਬਿਨ ਮੀਨਾ ਰਾਮ ਸਫਲ ਜਨਮ ਹਰ ਪਾਇਆ ਨਾਨਕ ਪ੍ਰਭ ਕੀਨਾ ਰਾਮ ਬਿਲਾਵਲ ਮਹੱਲਾ ਚੌਥਾ ਸਲੋਕ ਹਰ ਪ੍ਰਭ ਸੱਜਣ ਲੋੜ ਲਹੋ ਮਨ ਵਸੈ ਵਡ ਭਾਗ ਗੁਰਪੂਰੈ ਵੇਖਾ ਲਿਆ ਨਾਨਕ ਹਰ ਲਿਵਲਾਗ ਸ਼ੰਤ ਮੇਰਾ ਹਰ ਪ੍ਰਭ ਰਾਵਣ ਆਈਆ ਹਉ ਮੈਂ ਬਿਖ ਜਾਗੇ ਰਾਮ ਗੁਰਮਤਿ ਆਪ ਮਿਟਾਇਆ ਹਰ ਹਰ ਲਿਵ ਲਾਗੇ ਰਾਮ ਅੰਤਰ ਕਮਲ ਪ੍ਰਗਾਸਿਆ ਗੁਰ ਗਿਆਨੀ ਜਾਗੇ ਰਾਮ ਜਨ ਨਾਨਕ ਹਰ ਪ੍ਰਭ ਪਾਇਆ ਪੂਰੈ ਵਡ ਭਾਗੇ ਰਾਮ ਹਰ ਪ੍ਰਭ ਹਰ ਮਨ ਪਾਇਆ ਹਰ ਨਾਮ ਵਧਾਈ ਰਾਮ ਗੁਰਪੂਰੈ ਪ੍ਰਭ ਪਾਇਆ ਹਰ ਹਰ ਲਿਵ ਲਾਈ ਰਾਮ ਅਗਿਆਨਾ ਦੇਰਾ ਕੱਟਿਆ ਜੋਤ ਪ੍ਰਗਟ ਆਈ ਰਾਮ ਜਨ ਨਾਨਕ ਨਾਮ ਆਧਾਰ ਹੈ ਹਰ ਨਾਮ ਸਮਾਈ ਰਾਮ ਧਨ ਹਰ ਪ੍ਰਭ ਪਿਆਰੈ ਰਾਵੀਆ ਜਾਂ ਹਰ ਪ੍ਰਭ ਪਾਈ ਰਾਮ ਅੱਖੀ ਪ੍ਰੇਮ ਕਸਾਈਆਂ ਜਿਉ ਬਿਲਕ ਮਸਾਈ ਰਾਮ ਗੁਰਪੂਰੈ ਹਰ ਮੇਲਿਆ ਹਰ ਰਸਿਆ ਗਾਈ ਰਾਮ ਜਨ ਨਾਨਕ ਨਾਮ ਸਵਿਗਸਿਆ ਹਰ ਹਰ ਲਿਵ ਲਾਈ ਰਾਮ ਹਮ ਮੂਰਖ ਮੁਗਧ ਮਿਲਾਇਆ ਹਰ ਕਿਰਪਾ ਧਾਰੀ ਰਾਮ ਧਨ ਧਨ ਗੁਰੂ ਸਾਬਾਸ ਹੈ ਜਿਨ ਹਉ ਮੈਂ ਮਾਰੀ ਰਾਮ ਜਿਨ ਵਡਭਾਗੀਆ ਵਡਭਾਗ ਹੈ ਹਰ ਹਰ ਉਰਤਾਰੀ ਰਾਮ ਜਨ ਨਾਨਕ ਨਾਮ ਸਲਾਹੇ ਤੂੰ ਨਾਮੇ ਬਲਿਹਾਰੀ ਰਾਮ ਬਿਹਾ ਬਿਲਾਵਲ ਮਹੱਲਾ ਪੰਜਵਾਂ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੰਗਲ ਸਾਜ ਪਾਇਆ ਪ੍ਰਭ ਆਪਣਾ ਗਾਇਆ ਰਾਮ ਅਬਨਾਸੀ ਵਰ ਸੁਣਿਆ ਮਨ ਉਪਜਿਆ ਚਾਇਆ ਰਾਮ ਮਨ ਪ੍ਰੀਤ ਲਾਗੈ ਵਡੈ ਭਾਗੈ ਕਬ ਮਿਲੀਐ ਪੂਰਨ ਪਤੇ ਸਹਿਜੇ ਸਮਾਈਐ ਗੋਵਿੰਦ ਪਾਈਐ ਦੇਹੋ ਸਖੀਏ ਮੋਹਿ ਮਤੇ ਦਿਨ ਰਹਿਣ ਠਾਂਡੀ ਕਰੋ ਸੇਵਾ ਪ੍ਰਭ ਕਵਨ ਜੁਗਤੀ ਪਾਇਆ ਬਿਨਵੰਤ ਨਾਨਕ ਕਰੋ ਕਿਰਪਾ ਲਹਿਓ ਮੋਹਿ ਲੜ ਲਾਇਆ ਪਇਆ ਸਮਾਹੜਾ
ਹਰ ਰਤਨ ਵਸਾਹਾ ਰਾਮ, ਖੋਜੀ ਖੋਜ ਰੱਦਾ ਹਰ ਸੰਤਨ ਪਾਹਾ ਰਾਮ, ਮਿਲੇ ਸੰਤ ਪਿਆਰੇ ਦਇਆ ਤਾਰੇ, ਅਕਥੈ ਕਥ ਵਿਚਾਰੋ, ਇੱਕ ਚਿਤ ਇੱਕ ਮਨ ਧਿਆਏ ਸਵਾਮੀ, ਲਾਏ ਪ੍ਰੀਤ ਪਿਆਰੋ, ਕਰ ਜੋੜ ਪ੍ਰਭੈ ਕਰ ਬੇਨੰਤੀ, ਮਿਲੈ ਹਰ ਜਸ ਲਾਹਾ, ਬਿਨਵੰਤ ਨਾਨਕ ਦਾਸ ਤੇਰਾ, ਮੇਰਾ ਪ੍ਰਭ ਅਗਮੁ ਅਥਾਹ, ਸਾਹ ਅਟਲ ਗਣਿਆ ਪੂਰਨ ਸੰਜੋਗੋ ਰਾਮ, ਸੁਖੈ ਸਮੂਹ ਭਇਆ ਗਿਆ ਵੇ ਜੋਗੋ ਰਾਮ, ਮਿਲ ਸੰਤ ਆਏ ਪ੍ਰਭ ਤੇ ਆਏ, ਬਣੇ ਅਚਰਜ ਜਾਨੀਆਂ, ਮਿਲੇ ਕਤਰ ਹੋਏ ਸਹਿਜ ਟੋਏ, ਮਨ ਪ੍ਰੀਤ ਉਪਜੀ ਮਾਨੀਆਂ, ਮਿਲ ਜੋਤ ਜੋਤੀ ਓਤ ਪੋਤੀ, ਹਰ ਨਾਮ ਸਭ ਰਸ ਭੋਗੋ, ਬਿਨਵੰਤ ਨਾਨਕ ਸਭ ਸੰਤ ਮੇਲੀ, ਪ੍ਰਭ ਕਰਨ ਕਾਰਨ ਜੋਗੋ, ਪਵਨ ਸੁਹਾਵੜਾ ਧਰਤ ਸੁਭਾਗੀ ਰਾਮ, ਪ੍ਰਭ ਕਰ ਆਇੜਾ ਗੁਰਚਰਨੀ ਲਾਗੀ ਰਾਮ, ਗੁਰਚਰਨ ਲਾਗੀ ਸਹਿਜ ਜਾਗੀ, ਸਗਲ ਇੱਛਾ ਪੁੰਨੀਆਂ, ਮੇਰੀ ਆਸ ਪੂਰੀ ਸੰਤ ਧੂਰੀ, ਹਰ ਮਿਲੇ ਕੰਤ ਵਿਛੁੰਨਿਆ, ਆਨੰਦ ਅੰਦਰ ਵਜੈ ਵਾਜੇ, ਅਹਿਮਤ ਮਨ ਕੀ ਤਿਆਗੀ, ਬਿਨਵੰਤ ਨਾਨਕ ਸਰਣ ਸੁਮਾਮੀ, ਸੰਤ ਸੰਗ ਲਿਵ ਲਾਗੀ, ਬਿਲਾਵਲ ਮਹੱਲਾ ਪੰਜਵਾਂ, ਭਾਗ ਸੁਲੱਖਣਾ ਹਰਕੰਤ ਹਮਾਰਾ ਰਾਮ, ਅਨਹਦ ਬਾ ਜਿਤਰਾ ਤਿਸ ਧੁਨ ਦਰਬਾਰਾ ਰਾਮ, ਆਨੰਦ ਆਂਦਨ ਵਜੈ ਵਾਜੇ, ਦਿਨ ਸਰਹਿਣਿਓ ਮਾਹਾ, ਤਹਿ ਰੋਗ ਸੋਗ ਨਾ ਦੁਖ ਵਿਆਪੈ।

ਹੈ। ਬਿਨਵੰਤ ਨਾਨਕ ਮਿਲ ਸੰਗ ਸਾਜਨ ਅਮਰ ਪਦਵੀ ਪਾਵੈ। ਬਿਸਮਨ ਬਿਸਮ ਭਈ ਪੇਖ ਗੁਣ ਅਬਨਾਸੀ ਰਾਮ, ਕਰ ਗਹਿ ਪੂਜਾ ਗਹੀ ਕਟ ਜਮਕੀ ਫਾਸੀ ਰਾਮ। ਗਹਿ ਪੂਜਾ ਲੀਨੀ ਦਾਸ ਕੀਨੀ ਅੰਕਰ ਅਦੋਤ ਜਣਾਇਆ, ਮਲਨ ਮੋਹ ਵਿਕਾਰ ਨਾਠੇ ਦਿਵਸ ਨਿਰਮਲ ਆਇਆ। ਦ੍ਰਿਸ਼ਟਧਾਰੀ ਮਨ ਪਿਆਰੀ ਮਹਾ ਦੁਰਮਤ ਨਾਸੀ, ਬਿਨਵੰਤ ਨਾਨਕ ਭਈ ਨਿਰਮਲ ਪ੍ਰਭ ਮਿਲੇ ਅਬਨਾਸੀ। ਸੂਰਜ ਕਿਰਨ

ਨਾਨਕ ਪਯੰ ਪੈ ਸੇਵ ਸੇਵਕ ਜਿਉਂ ਜਾਨੋ ਤਿਉਂ ਮੋਹੇ ਰੱਖੋ। ਮੋਹੇ ਮਛਲੀ ਤੁਮ ਨੀਰ ਤੁਝ ਬਿਨ ਕਿਉਂ ਸਰੈ, ਮੋਹੇ ਚਾਤਰਕ ਤੁਮ ਬੂੰਦ ਤ੍ਰਿਪਤੋ ਮੁਖ ਪਰੈ, ਮੁਖ ਪਰੈ ਹਰੈ ਪਿਆਸ ਮੇਰੀ ਜੀ ਹੀਆ ਪ੍ਰਾਨ ਪਤੇ, ਲਾਡਲੇ ਲਾਡ ਲੜਾਏ ਸਾਮੈ ਮਿਲ ਹਮਾਰੀ ਹੋਏ ਗਤੇ, ਚੀਤ ਚਿਤਵੋ ਮਿਟ ਅੰਧਾਰੇ ਜਿਉਂ ਆਸ ਚੱਕਵੀ ਦਿਨ ਚਰੈ, ਨਾਨਕ ਪਯੰ ਪੈ ਪ੍ਰੇ ਸੰਗ ਮੇਲੀ ਮਛਲੀ ਨੀਰ ਨਾ ਵਿਸਰੈ। ਧਨ ਧਨ ਹਮਾਰੇ ਭਾਗ ਕਰ ਆਇਆ ਪਿਰ ਮੇਰਾ, ਸੋਹੇ ਬੰਕ ਦੁਆਰ ਸਗਲਾ ਬਨਹਰਾ, ਹਰ ਹਰਾ ਸੁਆਮੀ ਸੁਖੈ ਗਾਮੀ ਅੰਤ ਮੰਗਲ ਰਸਕਣਾ, ਨਵਲ ਨਵਤਨ ਨਾਹੋ ਬਾਲਾ ਕਵਨ ਰਸਨਾ ਗੁਣਪਣਾ, ਮੇਰੀ ਸੇਜ ਸੋਹੀ ਦੇਖ ਮੋਹੀ ਸਗਲ ਸਹਿਸਾ ਦੁਖਰਾ, ਨਾਨਕ ਪਯੰ ਪੈ ਮੇਰੀ ਆਸ ਪੂਰੀ ਮਿਲੇ ਸੁਆਮੀ ਅਪਰੰਪਰਾ। ਬਿਲਾਵਲ ਮਹੱਲਾ ਪੰਜਵਾਂ ਸ਼ੰਤ ਮੰਗਲ ਇੱਕ ਓਵੰਕਾਰ ਸਤਿਗੁਰ ਪ੍ਰਸਾਦ ਸਲੋਕ, ਸੁੰਦਰ ਸਾਂਤ ਦਇਆਲ ਪ੍ਰਭ ਸਰਬ ਸੁਖਾਂ ਨਿਧ ਪੀਓ, ਸੁਖ ਸਾਗਰ ਪ੍ਰਪੇਟਿਐ ਨਾਨਕ ਸੁਖੀ ਹੋਤ ਇਹੋ ਜੀਓ, ਸ਼ੰਤ ਸੁਖ ਸਾਗਰ ਪ੍ਰਪਾਈਐ ਜਬ ਹੋਵੇ ਭਾਗੋ ਰਾਮ, ਮਾਨਨ ਮਾਨ ਵਜਾਈਐ ਹਰ ਚਰਨੀ ਲਾਗੋ ਰਾਮ, ਛੋੜ ਸਿਆਨ ਪਚਾਤਰੀ ਦੁਰਮਤ ਬੁੱਧ ਤਿਆਗੋ ਰਾਮ, ਨਾਨਕ ਪਉ ਸਰਨ ਆਈ ਰਾਮ ਰਾਏ ਥਿਰ ਹੋਏ ਸੁਹਾਗੋ ਰਾਮ, ਸੋ ਪ੍ਰਭ ਤਜ ਕਤ ਲਾਗੀਐ ਜਿਸ ਬਿਨ ਮਰ ਜਾਈਐ ਰਾਮ, ਲਾਜ ਨਾ ਆਵੈ ਅਗਿਆਨ ਮਤੀ ਦੁਰਜਨ ਬਿਰਮਾਈਐ ਰਾਮ, ਪਤਤ ਪਾਵਨ ਪ੍ਰਭ ਤਿਆਗ ਕਰੇ ਕਹੋ ਕਤ ਠਹਿਰਾਈਐ ਰਾਮ, ਨਾਨਕ ਭਗਤ ਭਾਉ ਕਰ ਦਇਆਲ ਕੀ ਜੀਵਨ ਪਦ ਪਾਈਐ ਰਾਮ, ਸ੍ਰੀ ਗੋਪਾਲ ਨਾ ਉਚਰੈ ਬਲ ਗਈਏ ਦੋ ਚਾਰਨ ਰਸਨਾ ਰਾਮ, ਪ੍ਰਭ ਭਗਤ ਵਛਲਣੈ ਸੇ।

ਸਲੋਕ ਮਹੱਲਾ ਤੀਜਾ। ਪੂਰੇ ਭਾਗ ਸਤਿਗੁਰ ਪਾਈਐ ਜੇ ਹਰ ਪ੍ਰਭਸ ਕਰੇ ਉਹ ਪਾਵਾਂ ਸਿਰੇ ਉਹ ਪਾਉ ਹੈ ਨਾਉ ਪ੍ਰਾਪਤ ਹੋਏ। ਅੰਦਰ ਸੀਤਲ ਸਾਂਤ ਹੈ ਹਿਰਦੈ ਸਦਾ ਸੁਖ ਹੋਏ। ਅੰਮ੍ਰਿਤ ਖਾਣਾ ਪਹਿਨਣਾ ਨਾਨਕ ਨਾਏ ਵਡਿਆਈ ਹੋਏ। ਮਹੱਲਾ ਤੀਜਾ। ਇਹ ਮਨ ਗੁਰ ਕੀ ਸਿੱਖ ਸੁਣ ਪਾਏ ਗੁਣੀ ਨਿਧਾਨ। ਸੁਖਦਾਤਾ ਤੇਰਾ ਮਨ ਵਸੈ ਹਮੈਂ ਜਾਇ ਮਾਨ। ਨਾਨਕ ਨਦਰੀ ਪਾਈਐ ਅੰਮ੍ਰਿਤ ਗੁਣੀ ਨਿਧਾਨ। ਪੌੜੀ ਜਿਤਨੇ ਪਾਤ ਸਹਾ ਸਹਾ ਰਾਜੇ ਖਾਨ। ਉਮਰਾਵ ਸਿਕਦਾਰ ਹੈ ਤਿਤਨੇ ਸਭ ਹਰ ਕੇ ਕੀਏ। ਜੋ ਕਿਛ ਹਰ ਕਰਾਵੈ ਸੋ ਓਏ ਕਰੈ। ਸਭ ਹਰ ਕੇ ਅਰਥੀਏ ਸੋ ਵੈਸਾ ਹਰ ਸਭਨਾ ਕਾ। ਪ੍ਰਭ ਸਤਿਗੁਰ ਕੈ ਵੱਲ ਹੈ ਤਿੰਨ ਸਭ ਵਰਨ ਚਾਰੇ ਖਾਣੀ। ਸਭ ਸ੍ਰਿਸ਼ਟ ਗੋਲੇ ਕਰ ਸਤਿਗੁਰ ਅੱਗੇ ਕਾਰਕ ਮਾਵਣ ਕਉ ਦੀਏ। ਹਰ ਸੇਵੇ ਕੀ ਐਸੀ ਵਡਿਆਈ ਦੇਖੋ ਹਰ ਸੰਤੋ। ਜਿਨ ਵਿੱਚੋਂ ਕਾਇਆ ਨਗਰੀ ਦੁਸ਼ਮਣ ਦੂਤ ਸਭ ਮਾਰ ਕਢੀਏ। ਹਰ ਹਰ ਕਿਰਪਾਲ ਹੋਵਾ ਭਗਤ ਜਨਾ ਉੱਪਰ। ਹਰ ਆਪਣੀ ਕਿਰਪਾ ਕਰ ਹਰ ਆਪ ਰੱਖ ਲਈਏ। ਸਲੋਕ ਮਹੱਲਾ ਤੀਜਾ। ਅੰਤਰ ਕਪਟ ਸਦਾ ਦੁੱਖ ਹੈ ਮਨਮੁਖ ਧਿਆਨ ਨਾ ਲਾਗੈ। ਦੁੱਖ ਵਿਚਕਾਰ ਕਮਾਵਣੀ ਦੁੱਖ ਵਰਤੈ ਦੁੱਖ ਆਗੈ। ਕਰਮੀ ਸਤਿਗੁਰ ਭੇਟੀਐ ਤਾਂ ਸੱਚ ਨਾਮ ਲਿਵ ਲਾਗੈ। ਨਾਨਕ ਸਹਿਜੇ ਸੁਖ ਹੋਏ ਅੰਦਰੋਂ ਪਰੰਪੋ ਪਾਗੈ। ਮਹੱਲਾ ਤੀਜਾ। ਗੁਰਮੁਖ ਸਦਾ ਹਰ ਰੰਗ ਹੈ ਹਰ ਕਾ ਨਾਉ ਮਨ ਪਾਇਆ। ਗੁਰਮੁਖ ਵੇਖਣ ਬੋਲਣਾ ਨਾਮ ਜਪਤ ਸੁਖ ਪਾਇਆ। ਨਾਨਕ ਗੁਰਮੁਖ ਗਿਆਨ ਪ੍ਰਗਾਸਿਆ ਤਿਮਰ ਅਗਿਆਨਾ ਦੇਰ ਚੁਕਾਇਆ। ਮਹੱਲਾ ਤੀਜਾ। ਮਨਮੁਖ ਮੈਲੇ ਮਰੈ ਗਵਾਰ ਗੁਰਮੁਖ ਨਿਰਮਲ ਹਰ ਰਾਖਿਆ ਉਰਤਾਰ। ਭਣਤ ਨਾਨਕ ਸੁਣੋ ਜਨ ਪਾਈ ਸਤਿਗੁਰ ਸੇਵੋ ਹਉਮੈ ਮਲ ਜਾਈ। ਅੰਦਰ ਸੰਸਾ ਦੁਖ ਵਿਆਪੇ ਸਿਰ ਧੰਦਾ ਨਿਤਮਾਰ। ਦੂਜੇ ਪਾਏ ਸੂਤੇ ਕਬੋ ਨਾ ਜਾਗੈ ਮਾਇਆ ਮੋਹ ਪਿਆਰ। ਨਾਮ ਨਾਚੇ

ਬੋਲੀ। ਜਿਸਨੋ ਹਰ ਭਗਤ ਸੱਚ ਬਖਸ਼ੀਆਂ ਨਾ ਸੋ ਸੱਚਾ ਸਾਹੋ, ਤਿਸਕੀ ਮੋਹਤਾਜੀ ਲੋਕ ਕੱਢਦਾ, ਹੋਰ ਤਹਟ ਨਾ ਵੱਥ ਨਾ ਵਿਸਾਹੋ। ਭਗਤ ਜਨਾ ਕਉ ਸਨਮੁਖ ਹੋਵੇ, ਸੋ ਹਰ ਰਾਸ ਲਏ ਵੇ ਮੁਖ ਪਸ ਪਾਹੋ। ਹਰ ਕੇ ਨਾਮ ਕੇ ਵਾਪਾਰੀ ਹਰ ਭਗਤ ਹੈ, ਜਮ ਜਾ ਗਾਤੀ ਤਿੰਨਾ ਨੇੜ ਨਾ ਜਾਹੋ। ਜਨ ਨਾਨਕ ਹਰ ਨਾਮ ਤਨ ਲੱਦਿਆ, ਸਦਾ ਵੇ ਪ੍ਰਵਾਹੋ। ਸਲੋਕ ਮਹੱਲਾ ਤੀਜਾ। ਇਸ ਯੁਗ ਮੈਂ ਭਗਤੀ ਹਰ ਤਨ ਖੱਟਿਆ, ਹੋਰ ਸਭ ਜਗਤ ਭਰਮ ਭੁਲਾਇਆ। ਗੁਰਪ੍ਰਸਾਦੀ ਨਾਮ ਮਨ ਵਸਿਆ, ਅੰਦਰ ਨਾਮ ਤੇ ਆਇਆ। ਵਿਖਿਆ ਮਾਹੇ ਉਦਾਸ ਹੈ, ਹਉ ਮੈਂ ਸ਼ਬਦ ਜਲਾਇਆ। ਆਪ ਤਰਿਆ ਕੁਲ ਉਦਰੇ, ਤਨ ਜਣੇ ਦੀ ਮਾਇਆ। ਸਦਾ ਸਹਿਜ ਸੁਖ ਮਨ ਵਸਿਆ, ਸੱਚੇ ਸਿਉ ਲਿਵਲਾਇਆ। ਬ੍ਰਹਮਾ ਵਿਸ਼ਨ ਮਹਾਂ ਦਿਓ ਤ੍ਰੈ ਗੁਣ ਭੁੱਲੇ, ਹਉ ਮੈਂ ਮੋਹ ਵਧਾਇਆ। ਪੰਡਿਤ ਪੜ ਪੜ ਮੋਨੀ ਭੁੱਲੇ, ਦੂਜੇ ਪਾਏ ਚਿਤ ਲਾਇਆ। ਜੋਗੀ ਜੰਗਮ ਸੰਨਿਆਸੀ ਭੁੱਲੇ, ਵਿਣਗੁਰ ਤਤ ਨਾ ਪਾਇਆ। ਮਨਮੁਖ ਦੁਖੀਏ ਸਦਾ ਭ੍ਰਮ ਭੁੱਲੇ, ਤਿੰਨੀ ਬਿਰਥਾ ਜਨਮ ਗਵਾਇਆ। ਨਾਨਕ ਨਾਮ ਰਤੇ ਸਹੀ ਜਨ ਸਮਦੇ, ਜੇ ਆਪੇ ਬਖਸ਼ ਮਿਲਾਇਆ। ਮਹੱਲਾ ਤੀਜਾ। ਨਾਨਕ ਸੋ ਸਾ ਲਾਹੀਐ, ਜਿਸ ਵਿੱਚ ਸਭ ਕਿਛ ਹੋਏ, ਤਿਸੈ ਸਿਰੇ ਵੋ ਪ੍ਰਾਣੀ ਹੋ, ਤਿਸ ਬਿਨ ਅਵਰ ਨਾ ਕੋਏ। ਗੁਰਮੁਖ ਅੰਤਰ ਮਨ ਵਸੈ, ਸਦਾ ਸਦਾ ਸੁਖ ਹੋਏ ਪੌੜੀ। ਜਿਨੀ ਗੁਰਮੁਖ ਹਰ ਨਾਮ ਧਨ ਨਾ ਖੱਟਿਓ, ਸੇ ਦੇਵਾਲੀਏ ਜੁਗ ਮਾਹੇ। ਓਏ ਮੰਗਦੇ ਫਿਰੈ ਸਭ ਜਗਤ ਮੈਂ, ਕੋਈ ਮੋਹ ਥੁੱਕ ਨਾ ਤਿਨ ਕੋ ਪਾਹੇ। ਪਰਾਈ ਬਖੀਲੀ ਕਰੈ ਆਪਣੀ ਪ੍ਰਤੀਤ ਖੋਵਨ, ਸਗਵਾ ਪੀਆ ਪਲਖਾਹੇ। ਜਿਸ ਤਨ ਕਾਰਨ ਚੁਗਲੀ ਕਰੈ, ਸੋ ਤਨ ਹੱਥ ਨਾ ਆਵੈ। ਜਿਸ ਤਨ ਕਾਰਨ ਚੁਗਲੀ ਕਰੈ, ਸੋ ਤਨ ਚੁਗਲੀ ਹੱਥ ਨਾ ਆਵੈ। ਓਏ ਪਾਵੈ ਤਿੱਥੈ ਜਾਹੇ, ਗੁਰਮੁਖ ਸੇਵਕ ਪਾਏ ਹਰ ਤਨ ਮਿਲੈ। ਤਿੱਥੋਂ ਕਰਮਹੀਣ ਲੈ ਨਾ ਸਕੈ, ਹੋਰ ਥੈ ਦੇਸ ਦਸੰਤਰ ਹਰ ਤਨ ਨਾਹੇ। ਸਲੋਕ ਮਹੱਲਾ ਤੀਜਾ। ਗੁਰਮੁਖ ਸੰਸਾ ਮੂਲ ਨਾ ਹੋਵਈ, ਚਿੰਤਾ ਵਿੱਚੋਂ ਜਾਏ। ਜੋ ਕਿਛ ਹੋਏ ਸੋ ਸਹਿਜੇ ਹੋਏ, ਕਹਿਣਾ ਕਿਛੂ ਨਾ ਜਾਏ। ਨਾਨਕ ਤਿਨਕਾ ਆਖਿਆ ਆਪ ਸੁਣੇ, ਜੇ ਲਯਨ ਪੰਨੈ ਪਾਏ। ਮਹੱਲਾ ਤੀਜਾ। ਕਾਲ ਮਾਰ ਮਨਸਾ ਮਨੈ ਸਮਾਣੀ, ਅੰਤਰ ਨਿਰਮਲ ਨਾਉ। ਅੰਦਨ ਜਾਗੈ ਕਦੇ ਨਾ ਸੋਵੈ, ਸਹਿਜੇ ਅੰਮ੍ਰਿਤ ਪਿਆਓ। ਮੀਠਾ ਬੋਲੈ ਅੰਮ੍ਰਿਤ ਬਾਣੀ, ਅੰਦਨ ਹਰ ਗੁਣ ਗਾਓ। ਨਿਜ ਘਰ ਵਾਸਾ ਸਦਾ ਸੋ ਹੁੰਦੇ, ਨਾਨਕ ਤਿਨ ਮਿਲਿਆ ਸੁਖ ਪਾਓ ਪੌੜੀ। ਹਰ ਤਨ ਰਤਨ ਜਿਵੇ ਹਰੀ, ਸੋ ਗੁਰ ਹਰ ਤਨ ਹਰ ਪਾਸੋ ਦੇਵਾਇਆ। ਜੇ ਕਿਸੈ ਕਿਹੋ ਦਿਸ ਆਵੈ, ਤਾਂ ਕੋਈ ਕਿਹੋ ਮੰਗ ਲਏ। ਅਕੈ ਕੋਈ ਕਿਹੋ ਦੇਵਾਏ, ਇਹੋ ਹਰ ਤਨ ਜੋਰ ਕੀਤੇ, ਕਿਸੈ ਨਾਲ ਨਾ ਜਾਏ ਵੰਡਾਇਆ। ਜਿਸਨੋ ਸਤਿਗੁਰ ਨਾਲ ਹਰ ਸਰਦਾ ਲਾਏ, ਤਿਸ ਹਰ ਤਨ ਕੀ ਵੰਡ ਹੱਥ ਆਵੈ। ਜਿਸਨੋ ਕਰਤੈ ਤੁਰ ਲਿਖ ਪਾਇਆ, ਇਸ ਹਰ ਤਨ ਕਾ ਕੋਈ ਸ਼ਰੀਕ ਨਾਹੀ। ਕਿਸੈ ਕਾ ਖਤ ਨਾਹੀ, ਕਿਸੈ ਕੈ ਸੀਵ ਬੰਨੈ ਰੋਲ ਨਾਹੀ। ਜੇ ਕੋ ਹਰ ਤਨ ਕੀ ਬਖੀਲੀ ਕਰੇ, ਤਿਸ ਕਾ ਮੋਹ ਹੋਰ ਚੌ ਕੁੰਡਾਂ ਵਿੱਚ ਕਾਲਾ ਕਰਾਇਆ। ਹਰ ਕੇ ਦਿੱਤੇ ਨਾਲ ਕਿਸੈ ਜੋਰ ਬਖੀਲੀ ਨਾ ਚੱਲਈ, ਦੇਹੋ ਦੇਹੋ ਨਿਤ ਨਿਤ ਉਚੜੈ ਸਵਾਇਆ। ਸਲੋਕ ਮਹੱਲਾ ਤੀਜਾ।

ਗੁਰ ਕੈ ਸ਼ਬਦ ਪਰ ਜਾਲੀਐ ਤਾਂ ਇਹ ਵਿੱਚੋਂ ਜਾਏ, ਤਨ ਮਨ ਹੋਵੇ ਉਜਲਾ ਨਾਮ ਵਸੈ ਮਨ ਆਏ। ਨਾਨਕ ਮਾਇਆ ਕਾ ਮਾਰਨ ਸ਼ਬਦ ਹੈ, ਗੁਰਮੁਖ ਪਾਇਆ ਜਾਏ ਪੌੜੀ। ਸਤਿਗੁਰ ਕੀ ਵਡਿਆਈ ਸਤਿਗੁਰ ਦਿੱਤੀ, ਤੁਰੋਂ ਹੁਕਮ ਬੁਝ ਨਿਸ਼ਾਨ, ਪੁੱਤੀ ਪਾਤੀ ਜਾਵਾਈ ਸਕੀ, ਅੱਗੋ ਪਿੱਛੋ ਟੋਲ ਡਿੱਠਾ। ਲਾਹਿਓ ਨ ਸਭਨਾ ਕਾ ਅਭਿਮਾਨ, ਜਿੱਥੇ ਕੋ ਵੇਖੈ ਤਿੱਥੇ ਮੇਰਾ ਸਤਿਗੁਰੂ, ਹਰ ਬਖਸਿਓ ਸੋ ਸਭ ਜਹਾਨ। ਜੇ ਸਤਿਗੁਰ ਨੂੰ ਮਿਲ ਮੰਨੇ ਸੋ ਹਲਤ ਪਲਤ ਸਿੱਜੈ, ਜੇ ਵੇਮੁਖ ਹੋਵੇ ਸੋ ਫਿਰੈ ਭ੍ਰਿਸ਼ਟ ਥਾਨ। ਜਨ ਨਾਨਕ ਕੈ ਵੱਲ ਹੋਆ ਮੇਰਾ ਸੁਆਮੀ, ਹਰ ਸੱਜਣ ਪੁਰਖ ਸੁਜਾਨ, ਪਾਉਂਦੀ ਪਿਤ ਦੇਖ ਕੇ ਸਭ ਆਏ ਪਏ। ਸਤਿਗੁਰ ਕੀ ਪੈਰੀ ਲਾਹਿਓਨ, ਸਭਨਾ ਕਿਉ ਮਨੋ ਗੁਮਾਨ। ਸਲੋਕ ਮਹੱਲਾ ਪਹਿਲਾ। ਕੋਈ ਵਾਹੇ ਕੋ ਲੁਣੈ ਕੋ ਪਾਏ ਖਲਹਾਨ, ਨਾਨਕੇਵ ਨਾ ਜਾਪਈ ਕੋਈ ਖਾਏ ਨਿਦਾਨ। ਮਹੱਲਾ ਪਹਿਲਾ। ਜਿਸ ਮਨ ਵਸਿਆ ਤਰਿਆ ਸੋਏ, ਨਾਨਕ ਜੋ ਭਾਵੈ ਸੋ ਹੋਏ ਪੌੜੀ। ਪਾਰ ਬ੍ਰਹਮ ਦਿਆਲ ਸਾਗਰ ਤਾਰਿਆ, ਗੁਰਪੂਰੈ ਮਿਹਰਵਾਨ ਭਰਮ ਪਉ ਮਾਰਿਆ। ਕਾਮ ਕ੍ਰੋਧ ਬਿਕਰਾਲ ਦੂਤ ਸਭ ਹਾਰਿਆ, ਅੰਮ੍ਰਿਤ ਨਾਮ ਨਿਧਾਨ ਕੰਠੇ ਉਰ ਧਾਰਿਆ। ਨਾਨਕ ਸਾਧੂ ਸੰਗ ਜਨਮ ਮਰਨ ਸਵਾਰਿਆ। ਸਲੋਕ ਮਹੱਲਾ ਤੀਜਾ। ਜਿਨੀ ਨਾਮ ਵਿਸਾਰਿਆ, ਕੂੜੇ ਕਹਿਣ ਕਹਨ, ਪੰਚ ਚੋਰ ਤਿੰਨਾ ਘਰ ਮੋਹਨ, ਹਉ ਮੈਂ ਅੰਦਰ ਸੰਨ। ਸਾਗਤ ਮੁੱਠੇ ਦੁਰਮਤੀ ਹਰ ਰਸ ਨਾ ਜਾਣਨ, ਜਿਨੀ ਅੰਮ੍ਰਿਤ ਭਰਮ ਲੁਟਾਇਆ ਬਿਕਸੋ ਰਚੈ ਰਚੰਨ। ਦੁਸ਼ਟਾਂ ਸੇਤੀ ਪਰਹੜੀ ਜਨ ਸਿਉ ਵਾਦ ਕਰੰਨ, ਨਾਨਕ ਸਾਗਤ ਨਰਕ ਮੈਂ ਜੰਬਦ ਦੇ ਦੁਖ ਸਹਨ, ਪਿਆ ਕਿਰਤ ਕਮਾਵਦੇ ਜਿਵ ਰਾਖੈ ਤਵੈ ਰਹਨ। ਮਹੱਲਾ ਤੀਜਾ। ਜਿਨੀ ਸਤਿਗੁਰ ਸੇਵਿਆ ਤਾਣ ਨਿਤਾਣੇ ਤਿਸ, ਸਾਸ ਗਰਾਸ ਸਦਾ ਮਨ ਵਸੈ, ਜਮ ਜੋਹੇ ਨਾ ਸਕੈ ਤਿਸ, ਹਿਰਦੈ ਹਰ ਹਰ ਨਾਮ ਰਸ, ਕਵਲਾ ਸੇਵਕ ਤਿਸ, ਹਰ ਦਾਸਾਂ ਕਾ ਦਾਸ ਹੋਏ ਪਰਮ ਪਦਾਰਥ ਤਿਸ, ਨਾਨਕ ਮੰਤਨ ਜਿਸ ਪ੍ਰਭ ਵਸੈ, ਹਉ ਸਤਿਗੁਰ ਬਾਣੈ ਤਿਸ, ਜਿਨ ਕੋ ਪੂਰਬ ਲਿਖਿਆ ਰਸ ਸੰਤ ਜਨਾ ਸਿਉ ਤਿਸ ਪੌੜੀ। ਜੋ ਬੋਲੇ ਪੂਰਾ ਸਤਿਗੁਰੂ, ਸੋ ਪਰਮੇਸ਼ਰ ਸੁਣਿਆ, ਸੋਈ ਵਰਤਿਆ ਜਗਤ ਮੈਂ ਕਟ ਕਟ ਮੁਖ ਭਣਿਆ। ਬਹੁਤ ਵਡਿਆਈਆਂ ਸਾਹਿਬ ਹੈ, ਨਹਿ ਜਾਹੀ ਗਣੀਆਂ, ਸੱਚ ਸਹਿਜ ਅਨੰਦ ਸਤਿਗੁਰੂ ਪਾਸ ਸੱਚੀ ਗੁਰਮਣੀਆਂ। ਨਾਨਕ ਸੰਤ ਸਵਾਰੇ ਪਾਰ ਬ੍ਰਹਮ ਸੱਚੇ ਜਿਉ ਬਣਿਆ। ਸਲੋਕ ਮਹੱਲਾ ਤੀਜਾ। ਆਪਣਾ ਆਪ ਨਾ ਪਛਾਣਈ ਹਰ ਪ੍ਰਭ ਜਾਤਾ ਦੂਰ, ਗੁਰ ਕੀ ਸੇਵਾ ਵਿਸਰੀ ਕਿਉ ਮਨ ਰਹਿ ਹਜੂਰ। ਮਨਮੁਖ ਜਨਮ ਗਵਾਇਆ ਝੂਠੈ ਲਾਲ ਚਕੂਰ, ਨਾਨਕ ਬਖਸ ਮਿਲਾਇਨ ਸੱਚੈ ਸ਼ਬਦ ਹਦੂਰ। ਮਹੱਲਾ ਤੀਜਾ। ਹਰ ਪ੍ਰਭ ਸੱਚਾ ਸੋਹਿਲਾ ਗੁਰਮੁਖ ਨਾਮ ਗੋਵਿੰਦ, ਅੰਧ ਨਾਮ ਸਲਾਹਣਾ ਹਰ ਜਪਿਆ ਮਨ ਆਨੰਦ, ਵਡਭਾਗੀ ਹਰ ਪਾਇਆ ਪੂਰਨ ਪਰਮਾਨੰਦ, ਜਨ ਨਾਨਕ ਨਾਮ ਸਲਾਹਿਆ ਬਹੁਣ ਨਾ ਮਨ ਤਨ ਭੰਗ ਪੌੜੀ। ਕੋਈ ਨਿੰਦਕ ਹੋਵੇ ਸਤਿਗੁਰੂ ਕਾ, ਫਿਰ ਸਰਨ ਗੁਰ ਆਵੈ, ਪਿਛਲੇ ਗੁਣੈ ਸਤਿਗੁਰ ਬਖਸ ਲਏ ਸਤਸੰਗਤ ਨਾਲ ਰਲਾਵੈ। ਜਿਉ ਮੀਹੇ ਉਠੈ ਗਲੀਆਂ ਨਾਲਿਆਂ ਟੋਬਿਆਂ ਕਾ ਜਲ, ਜਾਏ ਪਵੈ ਵਿੱਚ ਸੁਰਸਰੀ, ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਜਾਵੈ। ਇਹ ਵਡਿਆਈ ਸਤਿਗੁਰ ਨਿਰਵੈਰ ਵਿੱਚ, ਜਿਤ ਮਿਲਿਆ ਤਿਸਨਾ ਭੁੱਖ ਉਤਰੈ ਹਰ ਸਾਂਤ ਤੜਿਆਵੈ। ਨਾਨਕ ਇਹੋ ਅਚਰਜ ਦੇਖੋ ਮੇਰੇ ਹਰ ਸੱਚੇ ਸਾਹਕਾ, ਜੇ ਸਤਿਗੁਰੂ ਨੂੰ ਮੰਨੈ ਸੋ ਸਭਨਾ ਭਾਵੈ ਸੁਧ। ਬਿਲਾਵਲ ਬਾਣੀ ਭਗਤਾਂ ਕੀ ਕਬੀਰ ਜੀਓ ਕੀ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ। ਐਸੋ ਸੰਸਾਰ

ਮਾਨਸ ਬੱਪਰਾ ਮੂਸਾ ਕੀਨੋ ਮੀਚ ਬਲਈਆ ਖਈ ਹੈ ਰੇ। ਧਨਵੰਤਾਰ ਨਿਰਤਨ ਮਨੇ ਤਾਂ ਕੀ ਕਛੂ ਨਾ ਕਾਨੀ ਰੇ, ਰਾਜਾ ਪਰਜਾ ਸਮ ਕਰ ਮਾਰੇ ਐਸੋ ਕਾਲ ਵਡਾਨੀ ਰੇ। ਹਰ ਕੇ ਸੇਵਕ ਜੋ ਹਰ ਪਾਏ ਤਿਨ ਕੀ ਕਥਾ ਨਿਰਾਰੀ ਰੇ, ਆਵੈ ਨਾ ਜਾਏ ਨਾ ਕਬਹੂ ਮਰਤੇ ਪਾਰ ਬ੍ਰਹਮ ਸੰਗਾਰੀ ਰੇ। ਪੁੱਤਰ ਕਲੱਤਰ ਲਛਮੀ ਮਾਇਆ ਇਹ ਤਜੋ ਜੀ ਜਾਨੀ ਰੇ, ਕਹਿਤ ਕਬੀਰ ਸੁਨੋ ਰੇ ਸੰਤੋ ਮਿਲ ਹੈ ਸਾਰੰਗ ਪਾਨੀ ਰੇ। ਬਿਲਾਵਲ ਵਿਦਿਆ ਨਾ ਪਰੋ ਬਾਦ ਨਹੀਂ ਜਾਨੋ, ਹਰ ਗੁਣ ਕਥਤ ਸੁਨਤ ਬੌਰਾਨੋ। ਮੇਰੇ ਬਾਬਾ ਮੈਂ ਬੌਰਾ, ਸਭ ਖਲਕ ਸਿਆਨੀ ਮੈਂ ਬੌਰਾ, ਮੈਂ ਬਿਗਰਿਓ ਬਿਗਰੈ ਮਤ ਔਰਾ, ਰਹਾਓ ਆਪਨ ਬੌਰਾ ਰਾਮ ਕੀਓ ਬੌਰਾ, ਸਤਿਗੁਰ ਜਾਰ ਗਏ ਪ੍ਰਮੋਰਾ। ਮੈਂ ਬਿਗਰੇ ਆਪਣੀ ਮਤ ਖੋਈ, ਮੇਰੇ ਭਰਮ ਭੁੱਲੋ ਮਤ ਕੋਈ, ਸੋ ਬੌਰਾ ਜੋ ਆਪ ਨਾ ਪਛਾਣੈ, ਆਪ ਪਛਾਣੈ ਤਾਂ ਇਹ ਕਹਿ ਜਾਣੈ, ਅਬੈ ਨਾ ਮਾਤਾ ਸੋ ਕਵੋ ਨਾ ਮਾਤਾ, ਕਹਿ ਕਬੀਰ ਰਾਮੈ ਰੰਗਰਾਤਾ। ਬਿਲਾਵਲ ਗ੍ਰਿਹੋ ਤਾ ਜਬਾਨ ਖੰਡ ਜਾਈਐ, ਚੁਨ ਖਾਈਐ ਕੰਧਾ, ਅਜੋ ਬੇਕਾਰ ਨਾ ਛੋਡਈ ਪਾਪੀ ਮਨ ਮੰਦਾ, ਕਿਉਂ ਛੂਟੋ ਕੈਸੇ ਤਰੋ ਭਾਵ ਜਲ ਨਿਧ ਭਾਰੀ, ਰਾਖ ਰਾਖ ਮੇਰੇ ਬੀਠਲਾ ਜਨ ਸਰਨ ਤੁਮਾਰੀ। ਰਹਾਓ ਬਿਖੇ ਬਿਖੇ ਬਿਖੇ ਬਿਖੇ ਕੀ ਬਸ ਨਾ, ਤਜੀ ਨੈ ਜਾਈ ਅਨਕ ਜਤਨ ਕਰ ਰਾਖੀਐ ਫਿਰ ਲਪਟਾਈ। ਜਰਾ ਜੀਵਨ ਜੋਬਨ ਗਿਆ ਕਿਸ਼ਕੀਆ ਨਾਨੀਕਾ, ਇਹੋ ਜੀਅਰਾ ਨਿਰਮੋਲ ਕੋ ਕੌਡੀ ਲਗ ਮੀਕਾ। ਕਹੋ ਕਬੀਰ ਮੇਰੇ ਮਾਧਵਾ ਤੂੰ ਸਰਬ ਵਿਆਪੀ, ਤੁਮ ਸੰਸਰ ਨਾਹੀ ਦਿਆਲ ਮੋਹੇ ਸੰਸਰ ਪਾਪੀ। ਬਿਲਾਵਲ ਨਿਤ ਉਠ ਕੋਰੀ ਗਾਗਰ ਅੰਨ, ਲੀਪਤ ਜਿਓ ਗਇਓ ਤਾਨਾ ਬਾਨਾ ਕਛੂਨਾ ਸੂਜੈ, ਹਰ ਹਰ ਰਸ ਲਪਟਿਓ ਹਮਾਰੇ ਕੁਲ ਕੌਨੇ ਰਾਮ ਕਹਿਓ, ਜਬ ਕੀ ਮਾਲਾ ਲਈ ਨਿਪੂਤੇ ਤਬ ਤੇ ਸੁਖ ਨਾ ਪਯੋ। ਰਹਾਓ ਸੁਨੋ ਜੇਠਾਨੀ ਸੁਨੋ ਦੇਰਾਨੀ, ਅਚਰਜ ਏਕ ਭਯੋ ਸਾਤ ਸੂਤ ਇਨ ਮੁੰਡੀਏ ਖੋਏ, ਇਹੋ ਮੁੰਡੀਆ ਕਿਉਂ ਨਾ ਮੋਯੋ, ਸਰਬ ਸੁਖਾਂ ਕਾ ਏਕ ਹਰ ਸਵਾਮੀ ਸੋ ਗੁਰ ਨਾਮ ਦਇਓ। ਸੰਤ ਪ੍ਰਹਿਲਾਦ ਕੀ ਪੈ ਜਨ ਰਾਖੀ, ਹਰ ਨਾਕਸ ਨਖ ਵਿਦਰਿਓ, ਘਰ ਕੇ ਦੇਵ ਪਿਤਰ ਕੀ ਛੋਡੀ ਗੁਰ ਕੋ ਸ਼ਬਦ ਲਇਓ, ਕਹਿਤ ਕਬੀਰ ਸਗਲ ਪਾਪ ਖੰਡਨ ਸੰਤੈ ਲੈ ਉਦਰਿਓ। ਬਿਲਾਵਲ ਕੋਉ ਹਰ ਸਮਾਨ ਨਹੀਂ ਰਾਜਾ, ਏ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਰਹਾਓ ਤੇਰੋ ਜਨ ਹੋਏ ਸੋਏ ਕਤ ਡੋਲੈ, ਤੀਨ ਪਵਨ ਪਰਸ਼ਾਜਾ, ਹੱਥ ਪਸਾਰ ਸਕੈ ਕੋ ਜਨ ਕਉ, ਬੋਲ ਸਕੈ ਨਾ ਅੰਦਾਜਾ। ਚੇਤ ਅਚੇਤ ਮੂੜ ਮਨ ਮੇਰੇ ਬਾਜੇ ਅਨਹਦ ਬਾਜਾ, ਕਹਿ ਕਬੀਰ ਸੰਸਾ ਭ੍ਰਮ ਚੂਕੋ ਧਰੂ ਪ੍ਰਹਿਲਾਦ ਨਿਵਾਜਾ। ਬਿਲਾਵਲ ਰਾਖ ਲਿਹੋ ਹਮ ਤੇ ਬਿਗਰੀ, ਸੀਲ ਧਰਮ ਜਬ ਭਗਤ ਨਾ ਕੀਨੀ, ਹਉ ਅਭਮਾਨ ਟੇਡ ਪਗਰੀ। ਰਹਾਓ ਅਮਰ ਜਾਨ ਸੰਚੀਏ ਕਾਇਆ, ਇਹ ਮਿਥਿਆ ਕਾਚੀ ਗਗਰੀ, ਜਿਨੈ ਨਿਵਾਜ ਸਾਜ ਹਮ ਕੀਏ, ਤਿਸੈ ਵਿਸਾਰ ਅਵਰ ਲਗਰੀ। ਸੰਦਕ ਤੋਹੇ ਸਾਧ ਨਹੀਂ ਕਹੀਓ, ਸਰਨ ਪਰੇ ਤੁਮਰੀ ਪਗਰੀ, ਕਹਿ ਕਬੀਰ ਇਹ ਬਿਨਤੀ ਸੁਣੀਓ, ਮਤ ਘਾਲੋ ਜਮਕੀ ਖਬਰੀ। ਬਿਲਾਵਲ ਦਰ ਮੰਨਦੇ ਠਾਂਡੇ ਦਰਬਾਰ, ਤੁਜ ਬਿਨ ਸੁਰਤ ਕਰੈ ਕੋ ਮੇਰੀ, ਦਰਸ਼ਨ ਦੀਜੈ ਖੋਲ ਕੇ ਵਾਰ। ਰਹਾਓ ਤੁਮ ਧਨ ਧਨੀ ਉਧਾਰ ਤਿਆਗੀ, ਸ੍ਰਵਨਨ ਸੁਨੀਅਤ ਸੁਜਸ ਤੁਮਾਰ, ਮੰਗੋ ਕਾਹੇ ਰੰਕ ਸਭ ਦੇਖੋ, ਤੁਮਹੀ ਤੇ ਮੇਰੋ ਨਿਸਤਾਰ। ਜੈ ਦਿਓ ਨਾਮਾ ਬਿਪ ਸੁਦਾਮਾ, ਤਿਨ ਕਉ ਕਿਰਪਾ ਪਈ ਹੈ ਅਪਾਰ। ਕਹਿ ਕਬੀਰ ਤੁਮ ਸਮਰਥ ਦਾਤੇ, ਚਾਰ ਪਦਾਰਥ ਦੇਤ ਨਾ ਬਾਰ। ਬਿਲਾਵਲ ਡੰਡਾ ਮੁੰਦਰਾ ਖਿੰਥਾਇਆ ਦਾਰੀ, ਭ੍ਰਮ ਕੈ ਪਾਏ ਪਵੈ ਪੇਖ ਧਾਰੀ, ਆਸਨ ਪਵਨ ਦੂਰ ਕਰ ਬਵਰੇ, ਛੋੜ ਕਪਟ ਨਿਤ ਹਰ ਭਜ ਬਵਰੇ। ਰਹਾਓ ਜਿਹ ਤੂੰ ਜਾਚੈ ਸੋ ਤ੍ਰਿਭਵਨ ਭੋਗੀ, ਕਹਿ ਕਬੀਰ ਕੇ ਸੋ ਜਗਜੋਗੀ। ਬਿਲਾਵਲ
ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਬਿਸਾਰੇ ਕਿੰਚਿਤ ਪ੍ਰੀਤ ਨਾ ਉਪਜੈ ਜਨ ਕਉ ਜਨ ਕਹਾਂ ਕਰੈ ਬੇਚਾਰੇ ਰਹਾਉ ਤ੍ਰਿਗ ਤਨ ਤ੍ਰਿਗ ਤਨ ਤ੍ਰਿਗ ਇਹ ਮਾਇਆ ਤ੍ਰਿਗ ਤ੍ਰਿਗ ਮਤ ਬੁੱਧ ਫੰਨੀ ਇਸ ਮਾਇਆ ਕਉ ਦ੍ਰਿੜ ਕਰ ਰਾਖਉ ਬਾਂਧੇ ਆਬ ਚੰਨੀ ਕਿਆ ਖੇਤੀ ਕਿਆ ਲੇਵਾ ਦੇਈ ਪਰਪੰਚ ਝੂਠ ਗੁਮਾਨਾ ਕਹਿ ਕਬੀਰ ਤੇ ਅੰਤ ਬਗੂਤੇ ਆਇਆ ਕਾਲ ਨਿਦਾਨਾ ਬਿਲਾਵਲ ਸਰੀਰ ਸਰੋਵਰ ਪੀਤਰੇ ਆਛੈ ਕਮਲਿਆਨੂਪ ਪਰਮ ਜੋਤ ਪਰਮੋਤ ਪਰਖੋਤਮ ਜਾਂ ਕਹਿ ਰੇਖ ਨਾ ਰੂਪ ਰੇ ਮਨ ਹਰ ਪਜ

ਕਹੇ ਕਬੀਰ ਮੇ ਨਾ ਮੇਰਾ ਮਨ ਮਾਨਿਆ ਰਾਮ ਪ੍ਰੀਤ ਕੀ ਓ ਲੈ ਦੇਵ ਬਿਲਾਵਲ ਬਾਣੀ ਭਗਤ ਨਾਮ ਦੇਵ ਜੀ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਫਲ ਜਨਮ ਮੋਕੋ ਗੁਰ ਕੀਨਾ ਦੁਖ ਵਿਸਾਰ ਸੁਖ ਅੰਤਰਲੀਨਾ ਗਿਆਨ ਅੰਜਨ ਮੋਕੋ ਗੁਰ ਦੀਨਾ ਰਾਮ ਨਾਮ ਬਿਨ ਜੀਵਨ ਮਨਹੀਨਾ ਰਹਾਉ ਨਾਮ ਦੇ ਸਿਮਰਨ ਕਰ ਜਾਨਾ ਜਗ ਜੀਵਨ ਸਿਉ ਜੀਓ ਸਮਾਨਾ ਬਿਲਾਵਲ ਬਾਣੀ ਰਵਿਦਾਸ ਭਗਤ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਦਾਰਦ ਦੇਖ ਸਭ ਕੋ ਹਸੈ ਐਸੀ ਦਸਾ ਹਮਾਰੀ ਅਸ਼ਟ ਦਸਾ ਸਿੱਧ ਕਰ ਤਲੈ ਸਭ ਕਿਰਪਾ ਤੁਮਾਰੀ ਤੂੰ ਜਾਣਤ ਮੈਂ ਕਿਛ ਨਹੀਂ ਪਵ ਖੰਡਨ ਰਾਮ ਸਗਲ ਜੀ ਸਰਨਾਗਤੀ ਪ੍ਰਪੂਰਨ ਕਾਮ ਰਹਾਓ ਜੋ ਤੇਰੀ ਸਰਨਾਗਤਾ ਤਿੰਨਾ ਹੀ ਭਾਰ ਊਚ ਨੀਚ ਤੁਮ ਤੇ ਤਰੇ ਆਲਜ ਸੰਸਾਰ।

ਬਿਲਾਵਲ ਜਿਹ ਕੁਲ ਸਾਧ ਬੈਸ ਨਾ ਹੋਏ ਬਰਨ ਅਬਰਨ ਰੰਕ ਨਹੀਂ ਈਸਰ ਬਿਮਲ ਬਾਸ ਜਾਨੀਆਂ ਜਗ ਸੋਏ ਰਹਾਓ ਬ੍ਰਹਮਣ ਬੈਸ ਸੂਦਿਅਰ ਖੱਤਰੀ ਡੋਮ ਚੰਡਾਰ ਮਲੇਸ਼ ਮਨ ਸੋਏ ਹੋਏ ਪੁਨੀਤ ਭਗਵੰਤ ਭਜਨ ਤੇ ਆਪ ਤਾਰ ਤਾਰੇ ਕੁਲ ਦੋਏ ਧਨ ਸੋ ਗਾਓ ਧਨ ਸੋ ਠਾਓ ਧਨ ਪੁਨੀਤ ਕੁਟੰਬ ਸਭ ਲੋਏ ਜਿਨ ਪੀਆ ਸਾਰ ਰਸ ਤਜੇ ਆਨ ਰਸ ਹੋਏ ਰਸ ਮਗਨ ਡਾਰੇ ਬਿਖ ਖੋਏ ਪੰਡਿਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਏ ਜੈਸੇ ਪੁਰੈਨ ਪਾਤ ਰਹਿ ਜਲ ਸਮੀਪ ਪਨ ਰਵਦਾਸ ਜਨਮੇ ਜਗ ਓਏ ਬਾਣੀ ਸਦਨੇ ਕੀ ਰਾਗ ਬਿਲਾਵਲ ਇੱਕ ਓੰਕਾਰ ਸਤਿਗੁਰ ਪ੍ਰਸਾਦ ਨਿਰਪਕੰਨਿਆ ਕੇ ਕਾਰਨ ਹੈ ਇੱਕ ਭਇਆ ਪੇਖ ਤਾਰੀ ਕਾਮਾਰਥੀ ਸਵਾਰਥੀ ਵਾਂਕੀ ਪੈ ਸਵਾਰੀ ਤਵ ਗੁਣ ਕਹਾਂ ਜਗਤ ਗੁਰਾ ਜੋ ਕਰਮ ਨਾ ਨਾਸੈ ਸਿੰਘ ਸਰਨ ਕਤ ਜਾਈਐ ਜੋ ਜੰਬਕ ਗਰਾਸੈ ਰਹਾਓ ਏਕ ਬੂੰਦ ਜਲ ਕਾਰਨੇ

ਜੋਤੁਤ ਉਪਕਰੈ ਦੁਖ ਸੁਖਾਸਾ ਤਿਸਕਾ ਪ੍ਰਭਾਸਾ ਕਿਉਂਕਿ ਜੈ ਮਨ ਮੇਰੇ ਜੋਵੰਤੀ ਅਵਸਰ ਰੱਖਣਾ ਸੁਕਾਸਾ ਹਰ ਜਪ ਮੰਤ ਗੁਰ ਉਪਦੇਸ ਲੈ ਜਪ ਤਿਨ ਅੰਤ ਛਡਾਏ ਜਿਨ ਹਰ ਪ੍ਰੀਤ ਚਿਤਾਸਾ ਜਾ ਨਾਨਕ ਅੰਦਰ ਨਾਮ ਜਪੋ ਹਰ ਸੰਤੋ ਇਹੋ ਛੁੱਟਣ ਕਾ ਸਾਚਾ ਪ੍ਰਭਾਸਾ ਗੁੰਡ ਮਹੱਲਾ ਚੌਥਾ ਹਰ ਸਿਮਰਤ ਸਦਾ ਹੋਏ ਆਨੰਦ ਸੁਖ ਅੰਤਰ ਸਾਤ ਸੀਤਲ ਮਨ ਆਪਣਾ ਜੈਸੇ ਸਗਤ ਸੂਰ ਬਹੁ ਜਲਤਾ ਗੁਰ ਸੱਸ ਦੇਖੇ ਲਹਿ ਜਾਏ ਸਭ ਤਪਨਾ ਮੇਰੇ ਮਨ ਅੰਦਨ ਧਿਆਏ ਨਾਮ ਹਰ ਜਪਨਾ ਜਹਾਂ ਕਹਾਂ ਤੁਝ ਰਾਖੈ ਸਭ ਠਾਈ ਸੋ ਐਸਾ ਪ੍ਰਭ ਸੇਵ ਸਦਾ ਤੂੰ ਆਪਣਾ ਰਹਾਉ ਜਾ ਮੈਂ ਸਭ ਨਿਧਾਨ ਸੋ ਹਰ ਜਪ ਮਨ ਮੇਰੇ ਗੁਰਮੁਖ ਖੋਜ ਲਓ ਹਰਤਨਾ ਜਿਨ ਹਰ ਧਿਆਇਆ ਤਿਨ ਹਰ ਪਾਇਆ ਮੇਰਾ ਸੁਆਮੀ ਤਿਨ ਕੇ ਚਰਨ ਮਲੋ ਹਰ ਦਸਨਾ ਸਬਦ ਪਛਾਣ ਰਾਮ ਰਸ ਪਾਵਾਓ ਓ ਉਤਮ ਸੰਤ ਭਇਓ ਬਡ ਬਡਨਾ ਤਿਸ ਜਨ ਕੀ ਵਡਿਆਈ ਹਰ ਆ ਵਧਾਈ ਓ ਕਟੈ ਨਾ ਕਿਸੈ ਕੀ ਕਟਾਈ ਇਕ ਤਿਲ ਤਿਲ ਤਿਲ ਨਾ ਜਿਸ ਤੇ ਸੁਖ ਪਾਵੈ ਮਨ ਮੇਰੇ ਸੋ ਸਦਾ ਧਿਆਏ ਨਿਤ ਕਰ ਜੁਰਨਾ ਜਨ ਨਾਨਕ ਹਰ ਦਾਨ ਇਕ ਦੀਜੈ ਨਿਤ ਬਸੈ ਹਿਰਦੈ ਹਰੀ ਮੋਹਿ ਚਰਨਾ ਗੁਣ ਮਹੱਲਾ ਚੌਥਾ ਜਿਤਨੇ ਸਾਹਾ ਪਾਤਸ਼ਾਹ ਉਮਰਾਵ ਸਿਕਦਾਰ ਚੌਧਰੀ ਸਭ ਮਿਥਿਆ ਝੂਠ ਭਾਉ ਦੂਜਾ ਜਾਣ ਹਰ ਅਬਨਾਸੀ ਸਦਾ ਥਿਰ ਨਿਹ ਚਲੋ ਤਿਸ ਮੇਰੇ ਮਨ ਭਜ ਪਰਵਾਣ ਮੇਰੇ ਮਨ ਨਾਮ ਹਰੀ ਭਜ ਸਦਾ ਦੀਬਾਣ ਜੋ ਹਰ ਮਹਿਲ ਪਾਵੈ ਗੁਰਬਚਨੀ ਤਿਸ ਜੇ ਵਡਿਆਵਰ ਨਾਹੀ ਕਿਸੈ ਦਾ ਤਾਣ ਰਹਾਉ ਜਿਤਨੇ ਧਨਵੰਤ ਕੁਲਵੰਤ ਮਿਲਖਵੰਤ ਦੀਸੈ ਮਨ ਮੇਰੇ ਸਭ ਬਿਨਸ ਜਾਹੇ ਜੋ ਰੰਗ ਕੁਸੁੰਭ ਕਚਾਣ ਹਰ ਸਤ ਨਿਰੰਜਨ ਸਦਾ ਸੇਵ ਮਨ ਮੇਰੇ ਜਿਤ ਹਰ ਦਰਗਹਿ ਪਾਵੈ ਤੂੰ ਮਾਣ ਬ੍ਰਾਹਮਣ ਖੱਤਰੀ ਸੂਦ ਵੈਸ ਚਾਰ ਵਰਨ ਚਾਰ ਅਸ਼ਰਮ ਹੈ ਜੋ ਹਰ ਧਿਆਵੈ ਸੋ ਪ੍ਰਧਾਨ ਜਿਉ ਚੰਦਨ ਨਿਕਟ ਵਸੈ ਹਿਰਡ ਬੱਪੜਾ ਤਿਉ ਸਤ ਸੰਗਤ

ਵਸਿਆ ਭਗਵਾਨ, ਜਨ ਨਾਨਕ ਤਿਸਕੇ ਚਰਨ ਪਖਾਲੈ, ਜੋ ਹਰ ਜਨ ਨੀਚ ਜਾਤ ਸੇਵਕਾਣ। ਗੋਂਡ ਮਹੱਲਾ ਚੌਥਾ, ਹਰ ਅੰਤਰ ਜਾਮੀ ਸਭ ਤੈ ਵਰਤੈ, ਜਿਹਾ ਹਰ ਕਰਾਏ ਤਿਹਾ ਕੋ ਕਰਈਐ। ਸੋ ਐਸਾ ਹਰ ਸੇਵ ਸਦਾ ਮਨ ਮੇਰੇ, ਜੋ ਤੁਧ ਨੂੰ ਸਬਦੂ ਰਖ ਲਈਐ। ਮੇਰੇ ਮਨ ਹਰ ਜਪ ਹਰ ਨਿਤ ਪੜਈਐ, ਹਰ ਬਿਨ ਕੋ ਮਾਰ ਜੀ ਵਾਲ ਨਾ ਸਾਕੈ, ਤਾਂ ਮੇਰੇ ਮਨ ਕਾਇਤ ਕੜਈਐ। ਰਹਾਉ ਹਰ ਪਰਪੰਚ ਕੀਆ ਸਭ ਕਰਤੈ, ਵਿੱਚ ਆਪੇ ਆਪਣੀ ਜੋਤ ਰਹੀਐ। ਹਰ ਏਕੋ ਬੋਲੈ ਹਰ ਏਕ ਬੁਲਾਏ, ਗੁਰਪੂਰੈ ਹਰ ਏਕ ਦਿਖਾਈਐ। ਹਰ ਅੰਤਰ ਨਾਲੇ ਬਾਹਰ ਨਾਲੇ, ਕਹੋ ਤਿਸ ਪਾਸਾ ਮਨ ਕਿਆ ਚੋਰਈਐ। ਨਿਹ ਕਪਟ ਸੇਵਾ ਕੀਜੈ ਹਰ ਕੇਰੀ, ਤਾਂ ਮੇਰੇ ਮਨ ਸਰਬ ਸੁਖ ਪਈਐ। ਜਿਸ ਦੈ ਵਸ ਸਭ ਕਿਛ, ਸੋ ਸਭ ਦੂ ਵੱਡਾ, ਸੋ ਮੇਰੇ ਮਨ ਸਦਾ ਧਿਆਈਐ। ਜਨ ਨਾਨਕ ਸੋ ਹਰ ਨਾਲ ਹੈ ਤੇਰੈ, ਹਰ ਸਦਾ ਧਿਆਏ ਤੂੰ ਤੁਧਲੇ ਛਡਈਐ। ਗੋਂਡ ਮਹੱਲਾ ਚੌਥਾ, ਹਰ ਦਰਸ਼ਨ ਕਉ ਮੇਰਾ ਮਨ ਬਹੁਤ ਤ੍ਰਿਪਤੈ, ਜੋ ਤ੍ਰਿਖਾਵੰਤ ਬਿਨੀਰ, ਮੇਰੇ ਮਨ ਪ੍ਰੇਮ ਲੱਗੋ ਹਰ ਤੀਰ। ਹਮਰੀ ਬੇਦਨ ਹਰ ਪ੍ਰਭ ਜਾਣੈ, ਮੇਰੇ ਮਨ ਅੰਤਰ ਕੀ ਪੀਰ। ਰਹਾਓ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੈ, ਸੋ ਭਾਈ ਸੋ ਮੇਰਾ ਵੀਰ। ਮਿਲ ਮਿਲ ਸਖੀ ਗੁਣ ਕਹੋ ਮੇਰੇ ਪ੍ਰਭ ਕੇ, ਲੈ ਸਤਿਗੁਰ ਕੀ ਮਤ ਧੀਰ। ਜਨ ਨਾਨਕ ਕੀ ਹਰ ਆਸ ਪੁਜਾਵੋ, ਹਰ ਦਰਸ਼ਨ ਸਾਂਤ ਸਰੀਰ। ਸ਼ਕਾ ਇਕ ਰਾਗ ਗੌਂਡ ਮਹੱਲਾ ਪੰਜਵਾਂ, ਚੌਪ ਦੇ ਕਰ ਪਹਿਲਾ ਇਕ ਓੰਕਾਰ, ਸਤਿਗੁਰ ਪ੍ਰਸਾਦ ਸਭ ਕਰਤਾ ਸਭ ਭੁਗਤਾ। ਰਹਾਓ ਸੁਨਤੋ ਕਰਤਾ ਪੇਖਤ ਕਰਤਾ, ਦ੍ਰਿਸ਼ਟੋ ਕਰਤਾ ਦ੍ਰਿਸ਼ਟੋ ਕਰਤਾ, ਉਪਤ ਕਰਤਾ ਪਰਲੋ ਕਰਤਾ, ਵਿਆਪਤ ਕਰਤਾ ਲਿਪਤੋ ਕਰਤਾ, ਬਖਤੋ ਕਰਤਾ ਬੂਝਤ ਕਰਤਾ, ਆਵਤ ਕਰਤਾ ਜਾਤ ਪੀ ਕਰਤਾ, ਨਿਰਗੁਣ ਕਰਤਾ ਸਰਗੁਣ ਕਰਤਾ, ਗੁਰਪ੍ਰਸਾਦ ਨਾਨਕ ਸਮਦ੍ਰਿਸ਼ਟਾ। ਗੋਂਡ ਮਹੱਲਾ ਪੰਜਵਾਂ, ਫਾਕਿਓ ਮੀਨ ਕਬ ਕੀ ਨਿਆਈ, ਤੂੰ ਉਰਜ ਰਹਿਓ ਕੁਸੁੰਭਾਏ ਲੇ, ਭਗਤਾਰੈ ਸਾਸ ਲੇ ਖੈ ਲੈ, ਤਾਂ ਉਦਰੈ ਹਰ ਗੁਣ ਗਾਏ ਲੇ। ਮਨ ਸਮਝ ਛੋੜਿਆ ਵਾਏ ਲੇ, ਆਪਣੇ ਰਹਿਣ ਕਉ ਠੌਰ ਨਾ ਪਾਵੈ, ਕਾਏ ਪਰ ਕਹਿ ਜਾਏ ਲੇ। ਰਹਾਉ ਜਿਉ ਮੈਂਗਲ ਇੰਦਰੀ ਰਸ ਪ੍ਰੇਰਿਓ, ਤੂੰ ਲਾਗ ਪਰਿਓ ਕੁਟੁੰਬਾਏ ਲੇ, ਜਿਉ ਪੰਖੀ ਇਕੱਤਰ ਹੋਏ ਫਿਰ ਵਿਛਰੈ, ਥਿਰ ਸੰਗਤ ਹਰ ਹਰ ਧਿਆਏ ਲੇ। ਜੈਸੇ ਮੀਨ ਰਸਨ ਸਾ

ਉਹ ਕਿਰਪਾਲ ਦੀਨ ਦੁਖ ਭੰਜਨ ਸਭ ਤੁਮਰੇ ਜੀ ਜਨਤਾ ਏਲੇ ਪਾਵੋ ਦਾਨ ਸਦਾ ਦਰਸ ਪੇਖਾ ਮਿਲ ਨਾਨਕ ਦਾਸ ਦਸਾਏਲੇ। ਰਾਗ ਗੁੰਡ ਮਹੱਲਾ ਪੰਜਵਾਂ ਚੌਪਦੇ ਕਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੀ ਪ੍ਰਾਨ ਕੀ ਹੈ ਜਨਸਾਜ ਮਾਟੀ ਮੈਂ ਜੋਤ ਰੱਖੀ ਨਿਵਾਜ ਬਰਤਨ ਕਉ ਸਭ ਕਿਛ ਭੋਜਨ ਪੋਗਾਏ ਸੋ ਪ੍ਰਭ ਤਜ ਮੂੜੇ ਕਤ ਜਾਏ ਪਾਰ ਬ੍ਰਹਮ ਕੀ ਲਾਗੋ ਸੇਵ ਗੁਰਤੇ ਸੁਜੈ ਨਿਰੰਜਨ ਦੇਵ ਰਹਾਓ ਜਿਨ ਕੀਏ ਰੰਗ ਅਨਕ ਪ੍ਰਕਾਰ ਉਪਤ ਪਰਲੋ ਨਿਮਖ ਮਝਾਰ ਜਾਂ ਕੀ ਗਤ ਮਿਤ ਕਹੀ ਨਾ ਜਾਏ ਸੋ ਪ੍ਰਭ ਮਨ ਮੇਰੇ ਸਦਾ ਧਿਆਏ ਆਏ ਨਾ ਜਾਵੇ ਨਿਸ਼ਚਲ ਧਨੀ ਬੇਅੰਤ ਗੁਣਾ ਤਾਂ ਕੇਤ ਗਨੀ ਲਾਲ ਨਾਮ ਜਾਂ ਕਹਿ ਭਰੇ ਭੰਡਾਰ ਸਗਲ ਘਟਾ ਦੇਵੈ ਆਧਾਰ ਸਤਿ ਪੁਰਖ ਜਾਂ ਕੋ ਹੈ ਨਾਉ ਮਿਟੈ ਕੋਟ।

ਕੋਟ, ਨਾਮ ਜਪਤ ਮਿਟੈ ਪਾਪ ਕੋਟ, ਰਾਸ ਦੀ ਹਰੇਕੋ ਨਾਮ, ਮਨ ਕਾ ਇਸ਼ਟ ਗੁਰ ਸੰਗ ਧਿਆਨ ਰਹਾਓ।

ਨਾਨਕ ਸੁਖ ਸਹਿਜ ਨਿਵਾਸ ਗੁੰਡ ਮਹੱਲਾ ਪੰਜਵਾਂ ਨਿਮਾਨੇ ਕਉ ਜੋਧੇ ਤੋ ਮਾਨ ਸਗਲ ਭੁੱਖੇ ਕਉ ਕਰਤਾ ਦਾਨ ਗਰਬ ਕੋਰ ਮੈਂ ਰੱਖਣ ਹਾਰ ਤੇ ਠਾਕਰ ਕਉ ਸਦਾ ਨਮਸਕਾਰ ਐਸੋ ਪ੍ਰਭ ਮਨ ਮਾਹੇ ਤੇ ਆਏ ਘਟ ਆਵ ਘਟ ਜਤ ਕਤੈ ਸਹਾਏ ਰਹਾਓ ਏਕ ਰੰਕ ਰਾਓ ਜਾ ਕੈ ਇਕ ਸਮਾਨ ਕੀਟ ਹਸਤ ਸਗਲ ਪੂਰਾਨ ਬੀਓ ਪੂਛਣਾ ਮਸਲਤ ਧਰੈ ਜੋਗਸ਼ ਕਰੈ ਸੋ ਆਪੈ ਕਰੈ ਜਾਂ ਕਾ ਅੰਤ ਨਾ ਜਾਣ ਸਕੋਏ ਆਪੇ ਆਪ ਨਿਰੰਜਨ ਸੋਏ ਆਪ ਆਕਾਰ ਆਪ ਨਿਰੰਕਾਰ ਘਟ ਘਟ ਘਟ ਸਭ ਘਟ ਆਧਾਰ ਨਾਮ ਰੰਗ ਭਗਤ ਪੈ ਲਾਲ ਜਸ ਕਰਤੇ ਸੰਤ ਸਦਾ ਨਿਹਾਲ ਨਾਮ ਰੰਗ ਜਨ ਰਹੇ ਅਗਾਏ ਨਾਨਕ ਤਿੰਨ ਜਨ ਲਾਗੈ ਪਾਏ ਗੁੰਡ ਮਹੱਲਾ ਪੰਜਵਾਂ ਜਾਂ ਕੈ ਸੰਗ ਇਹੋ ਮਨ ਨਿਰਮਲ ਜਾਂ ਕੈ ਸੰਗ ਹਰ ਹਰ ਸਿਮਰਨ ਜਾਂ ਕੈ ਸੰਗ ਕਿਲ ਬਿਖ ਹੋਹੇ ਨਾਸ ਜਾਂ ਕੈ ਸੰਗ ਹਿਰਦੈ ਪ੍ਰਗਾਸ ਸੇ ਸੰਤਨ ਹਰ ਕੇ ਮੇਰੇ ਮੀਤ ਕੇਵਲ ਨਾਮ ਗਾਈਐ ਜਾਂ ਕੈ ਨੀਤ ਰਹਾਓ ਜਾਂ ਕੈ ਮੰਤਰ ਹਰ ਹਰ ਮਨ ਵਸੈ ਜਾਂ ਕੈ ਉਪਦੇਸ਼ ਭਰਮ ਪਵਨਸੈ ਜਾਂ ਕੈ ਕੀਰਤ ਨਿਰਮਲ ਸਾਰ ਜਾਂ ਕੀਰੇਨ ਬਾਂਛੈ ਸੰਸਾਰ ਕੋਟ ਪਤਤ ਜਾਂ ਕੈ

ਤਬ ਪੇਟੇ ਗੁਰਸਾ ਦਿਆਲ ਦਿਨ ਰਹਿਣ ਨਾਨਕ ਨਾਮ ਧਿਆਏ ਸੂ ਸਹਿਜਾਨੰਦ ਹਰਨਾਏ। ਗੋਂਡ ਮਹੱਲਾ ਪੰਜਵਾਂ ਗੁਰ ਕੀ ਮੂਰਤ ਮਨ ਮੈਂ ਧਿਆਨ ਗੁਰ ਕੈ ਸ਼ਬਦ ਮੰਤਰ ਮਨ ਮਾਨ ਗੁਰ ਕੇ ਚਰਨ ਹਿਰਦੈ ਲੈ ਤਾਰਾਂ ਗੁਰ ਪਾਰ ਬ੍ਰਹਮ ਸਦਾ ਨਮਸਕਾਰਾਂ ਮਤ ਕੋ ਪਰਮ

ਸਾਧ ਜਨਾ ਪਗ ਮਲ ਮਲ ਧੋਵੈ, ਪੰਚ ਪੂਤ ਜਣੇ ਕਮਾਏ, ਉਤਪੁਜ ਖੇਲ ਕਰ ਜਗਤ ਵਿਆਏ, ਤੀਨ ਗੁਣਾ ਕੈ ਸੰਗ ਰਚ ਰਸੇ, ਇਨਕੋ ਛੋੜ ਉਪਰ ਜਨ ਬਸੇ, ਕਰ ਕਿਰਪਾ ਜਨ ਲੀਏ ਛਡਾਏ, ਜਿਸਕੇ ਸੇ ਤਿਨ ਰੱਖੇ ਹਟਾਏ, ਕਹੋ ਨਾਨਕ ਭਗਤ ਪ੍ਰਭਸਾਰ, ਬਿਨ ਭਗਤੀ ਸਭ ਹੋਏ ਖੁਆਰ। ਗੋਂਡ ਮਹੱਲਾ ਪੰਜਵਾਂ, ਕਲ ਕਲੇਸ਼ ਮਿਟੇ ਹਰ ਨਾਏ, ਦੁਖ ਬਿਨ ਸੇ ਸੁਖ ਕੀਨੋ ਠਾਓ, ਜਪ ਜਪ ਅੰਮ੍ਰਿਤ ਨਾਮ ਅਗਾਏ, ਸੰਤ ਪ੍ਰਸਾਦ ਸਗਲ ਫਲ ਪਾਏ, ਰਾਮ ਜਪਤ ਜਨ ਭਾਰ ਪਰੇ, ਜਨਮ ਜਨਮ ਕੇ ਪਾਪ ਹਰੇ ਰਹਾਓ, ਗੁਰ ਕੇ ਚਰਨ ਹਿਰਦੈ ਉਰਧਾਰੇ, ਅਗਨ ਸਾਗਰ ਤੇ ਉਤਰੇ ਪਾਰੇ, ਜਨਮ ਮਰਨ ਸਭ ਮਿਟੀ ਉਪਾਦ, ਪ੍ਰਭ ਸਿਉ ਲਾਗੀ ਸਹਿ ਸਮਾਦ, ਥਾਂ ਥਨੰਤਰੇ ਕੋ ਸਵਾਮੀ, ਸਗਲ ਕਟਾਂ ਕਾ ਅੰਤਰ ਜਾਮੀ, ਕਰ ਕਿਰਪਾ ਜਾਂ ਕਉ ਮਤ ਦੇ, ਆਠ ਪਹਿਰ ਪ੍ਰਭ ਕਾ ਨਾਉ ਲੇ, ਜਾਂ ਕੈ ਅੰਤਰ ਵਸੈ ਪ੍ਰਭ ਆਪ, ਤਾਂ ਕੈ ਹਿਰਦੈ ਹੋਏ ਪ੍ਰਗਾਸ, ਭਗਤ ਪਾਏ ਹਰ ਕੀਰਤਨ ਕਰੀਐ, ਜਪ ਪਾਰ ਬ੍ਰਹਮ ਨਾਨਕ ਨਿਸਤਰੀਐ। ਗੋਂਡ ਮਹੱਲਾ ਪੰਜਵਾਂ, ਗੁਰ ਕੇ ਚਰਨ ਕਮਲ ਨਮਸਕਾਰ, ਕਾਮ ਕ੍ਰੋਧ ਸਤੰਤੇ ਮਾਰ, ਹੋਏ ਰਹੀਐ ਸਗਲ ਕੀਰੀਨਾ, ਘਟ ਘਟ ਰਮਈਆ ਸਭ ਮੈਂ ਚੀਨਾ, ਇਨ ਬਿਦਰਮਹ ਗੋਪਾਲ ਗੋਬਿੰਦ, ਤਨ ਤਨ ਪ੍ਰਭ ਕਾ ਪ੍ਰਭ ਕੀ ਜਿੰਦ ਰਹਾਉ। ਆਠ ਪੈਰ ਹਰ ਕੇ ਗੁਣ ਗਾਓ, ਜੀ ਪ੍ਰਾਣ ਕੋ ਹੈ ਸੁਆਓ, ਤਾਜਾ ਮਾਨ ਜਾਨ ਪ੍ਰਭ ਸੰਗ, ਸਾਧ ਪ੍ਰਸਾਦ ਹਰ ਸਿਉ ਮਨ ਰੰਗ, ਜਿਨ ਤੂੰ ਕੀਆ ਤਿਸ ਕਉ ਜਾਨ, ਆਗੈ ਦਰਗੈ ਪਾਵੈ ਮਾਨ, ਮਨ ਤਨ ਨਿਰਮਲ ਹੋਏ ਨਿਹਾਲ, ਰਸਨਾ ਨਾਮ ਜਪਤ ਗੋਪਾਲ, ਕਰ ਕਿਰਪਾ ਮੇਰੇ ਦੀਨ ਦਯਾਲਾ, ਸਾਧੂ ਕੀ ਮਨ ਮੰਗੈ ਰਵਾਲਾ, ਹੋ ਦਯਾਲ ਦੇਹੋ ਪ੍ਰਭਦਾਨ, ਨਾਨਕ ਜਪ ਜੀਵੈ ਪ੍ਰਭ ਨਾਮ। ਗੋਂਡ ਮਹੱਲਾ ਪੰਜਵਾਂ, ਧੂਪ ਦੀਪ ਸੇਵਾ ਗੋਪਾਲ, ਅਨਕ ਬਾਰ ਬੰਧਨ ਕਰਤਾਰ, ਪ੍ਰਭ ਕੀ ਸਰਨ ਗਹੀ ਸਭ ਤਿਆਗ, ਗੁਰ ਸੋ ਪ੍ਰਸੰਨ ਭਏ ਵਡ ਭਾਗ, ਆਠ ਪਹਿਰ ਗਾਈਐ ਗੋਬਿੰਦ, ਤਨ ਤਨ ਪ੍ਰਭ ਕਾ ਪ੍ਰਭ ਕੀ ਜਿੰਦ ਰਹਾਉ। ਹਰ ਗੁਣ ਰਮਤ ਭਏ ਆਨੰਦ, ਪਾਰ ਬ੍ਰਹਮ ਪੂਰਨ ਬਖਸੰਦ, ਕਰ ਕਿਰਪਾ ਜਨ ਸੇਵਾ ਲਾਏ, ਜਨਮ ਮਰਨ ਦੁਖ ਮੇਟ ਮਿਲਾਏ, ਕਰਮ ਧਰਮ ਇਹੋ ਤਤ ਗਿਆਨ, ਸਾਧ ਸੰਗ ਜਪੀਐ ਹਰ ਨਾਮ, ਸਾਗਰ ਤਰ ਬੋਇਥ ਪ੍ਰਭ ਚਰਨ, ਅੰਤਰ ਜਾਮੀ ਪ੍ਰਭ ਕਾਰਨ ਕਰਨ, ਰਾਖ ਲੀਏ ਆਪਣੀ ਕਿਰਪਾ ਧਾਰ, ਪੰਚ ਦੂਤ ਭਾਗੇ ਬਿਕਰਾਲ, ਜੂਵੈ ਜਨਮ ਨਾ ਕਬੂ ਹਾਰ, ਨਾਨਕਾ ਅੰਕੀਆ ਕਰਤਾਰ। ਗੋਂਡ ਮਹੱਲਾ ਪੰਜਵਾਂ, ਕਰ ਕਿਰਪਾ ਸੁਖ ਅੰਤ ਕਰੇ, ਬਾਲਕ ਰਾਖ ਲੀਏ ਗੁਰਦੇਵ, ਪ੍ਰਭ ਕਿਰਪਾਲ ਦਇਆਲ ਗੋਬਿੰਦ, ਜੀ ਜੰਤ ਸਗਲੇ ਬਖਸਿੰਦ, ਤੇਰੀ ਸਰਨ ਪ੍ਰਭ ਦੀਨ ਦਇਆਲ, ਪਾਰ ਬ੍ਰਹਮ ਜਪ ਸਦਾ ਨਿਹਾਲ, ਰਹਾਓ ਪ੍ਰਭ ਦਇਆਲ ਦੂਸਰ ਕੋਈ ਨਾਹੀ, ਘਟ ਘਟ ਅੰਤਰ ਸਰਬ ਸਮਾਹੀ, ਆਪਣੇ ਦਾਸ ਕਾ ਹਲਤ ਪਲਤ ਸਵਾਰੈ, ਪਤਤ ਪਾਵਨ ਪ੍ਰਭ ਬਿਰ ਤੁਮਾਰੈ, ਔਖਦ ਕੋਟ ਸਿਮਰ ਗੋਬਿੰਦ, ਤੰਤ ਮੰਤ ਭਜੀਐ ਭਗਵੰਤ, ਰੋਗ ਸੋਗ ਮਿਟੇ ਪ੍ਰਭ ਧਿਆਏ, ਮਨ ਬਾਂਸ਼ਿਤ ਪੂਰਨ ਫਲ ਪਾਏ, ਕਰਨ ਕਾਰਨ ਸਮਰੱਥ ਦਯਾਰ, ਸਰਬ ਨਿਧਾਨ ਮਹਾਂ ਵਿਚਾਰ, ਨਾਨਕ ਬਖਸ਼ਰੀਏ ਪ੍ਰਭ ਆਪ, ਸਦਾ ਸਦਾ ਏਕੋ ਹਰ ਜਾਪ। ਗੋਂਡ ਮਹੱਲਾ ਪੰਜਵਾਂ, ਹਰ ਹਰ ਨਾਮ ਜਪੋ ਮੇਰੇ ਮੀਤ, ਨਿਰਮਲ ਹੋਏ ਤੁਮਾਰਾ ਚੀਤ, ਮਨ ਤਨ ਕੀ ਸਭ ਮਿਟੈ ਬਿਲਾਏ, ਦੁਖਾਂ ਦੇਰਾ ਸਗਲਾ ਜਾਏ, ਹਰ ਗੁਣ ਗਾਵਤ ਤਰੀਐ ਸੰਸਾਰ, ਵਡਭਾਗੀ ਪਾਈਐ ਪੁਰਖ ਅਪਾਰ, ਰਹਾਓ ਜੋ ਜਨ ਕਰੈ ਕੀਰਤਨ ਗੋਪਾਲ, ਤਿਸ ਕੋ ਪੋਹੇ ਨਾ ਸਕੈ ਜਮਕਾਲ, ਜਗ ਮੈਂ ਆਇਆ ਸੋ ਪ੍ਰਵਾਣ, ਗੁਰਮੁਖ ਆਪਣਾ ਖਸਮ ਪਛਾਣ, ਹਰ ਗੁਣ ਗਾਵੈ ਸੰਤ ਪ੍ਰਸਾਦ, ਕਾਮ ਕ੍ਰੋਧ ਮਿਟੈ ਉਨਮਾਦ, ਸਦਾ ਹਜੂਰ ਜਾਣ ਭਗਵੰਤ, ਪੂਰੇ ਗੁਰ ਕਾ ਪੂਰਨ ਮੰਤ।

ਪਰ ਬ੍ਰਹਮ ਕਾ ਕਰੈ ਵਖਿਆਣ। ਜੋਗੀ ਜਤੀ ਬੈਸਨੋ ਰਾਮਦਾਸ, ਮਿਤ ਨਾਹੀ ਬ੍ਰਹਮ ਅਵਨਾਸ, ਕਰਨ ਪਲਾਹਾ ਕਰੈ ਸ਼ਿਵਦੇਵ, ਤਿਲ ਨਹੀਂ ਬੂਜੈ ਅਲਖਿਆ ਪਹੇਵ, ਪ੍ਰੇਮ ਭਗਤ ਜਿਸ ਆਪੇ ਦੇ, ਜਗ ਮੈਂ ਵਿਰਲੇ ਕੇਈ ਕੇ, ਮੋਹੇ ਨਿਰਗੁਣ ਗੁਣ ਕਿਸ਼ੂ ਨਾਹੇ, ਸਰਬ ਨਿਧਾਨ ਤੇਰੀ ਦ੍ਰਿਸ਼ਟੀ ਮਾਹੇ, ਨਾਨਕ ਦੀਨ ਜਾਚੈ ਤੇਰੀ ਸੇਵ, ਕਰ ਕਿਰਪਾ ਦੀ ਜੈ ਗੁਰਦੇਵ। ਗੋਂਡ

ਪਾਤਾਲ ਸੋਈ ਸੰਤ ਜੇ ਭਾਵੈ ਰਾਮ ਸੰਤ ਗੋਬਿੰਦ ਕੈ ਇਕੈ ਕਾਮ ਰਹਾਉ ਸੰਤ ਕੈ ਉਪਰ ਦੇਹ ਪ੍ਰਭਾਥ ਸੰਤ ਕੈ ਸੰਗ ਬਸੈ ਦਿਨ ਰਾਤ ਸਾਸ ਸਾਸ ਸੰਤ

ਪਤਨ ਹੋਏ। ਜਿਸ ਕੋ ਰਾਖੈ ਸਿਰਜਣਹਾਰ, ਚੱਖ ਮਾਰੋ ਸਗਲ ਸੰਸਾਰ। ਪ੍ਰਭ ਆਪਣੇ ਕਾ ਪਇਆ ਵਿਸਾਸ, ਜਿਉ ਪਿੰਡ ਸਭ ਤਿਸ ਕੀ ਰਾਸ। ਨਾਨਕ ਕੋ ਉਪਜੀ ਪ੍ਰਤੀਤ, ਮਨਮੁਖ ਹਾਰ ਗੁਰਮੁਖ ਸਦ ਜੀਤ। ਗੋਂਡ ਮਹੱਲਾ ਪੰਜਵਾਂ। ਨਾਮ ਨਿਰੰਜਨ ਨੀਰ ਨਰਾਇਣ, ਰਸਨਾ ਸਿਮਰਤ।

ਪਾਹੇ ਨਾਰਾਇਣ ਸੇਵ ਸਗਲ ਫਲ ਪਾਹੇ। ਨਾਰਾਇਣ ਮਨ ਮਾਹੇ ਆਧਾਰ, ਨਾਰਾਇਣ ਬੋਇਤ ਸੰਸਾਰ। ਨਾਰਾਇਣ ਕਹਿਤ ਜਮ ਭਾਗ ਪਲਾਇਣ, ਨਾਰਾਇਣ ਦੰਤ ਭਾਨੇ ਡਾਇਣ। ਨਾਰਾਇਣ ਸਦ ਸਦ ਬਖਸ਼ਿੰਦ, ਨਾਰਾਇਣ ਕੀਨੇ ਸੁਖ ਆਨੰਦ। ਨਾਰਾਇਣ ਪ੍ਰਗਟ ਕੀਨੋ ਪ੍ਰਤਾਪ, ਨਾਰਾਇਣ ਸੰਤ ਕੋ ਮਾਈ ਬਾਪ। ਨਾਰਾਇਣ ਸਾਧ ਸੰਗ ਨਰਾਇਣ।

ਪਾਏ ਭਗਤ ਪ੍ਰਭ ਕੀਰਤਨ ਲਾਗੈ, ਜਨਮ ਜਨਮ ਕਾ ਸੋਇਆ ਜਾਗੈ, ਚਰਨ ਕਮਲ ਜਨ ਕਾ ਆਧਾਰ, ਗੁਣ ਗੋਬਿੰਦ ਰਉ ਸੱਚ ਵਾਪਾਰ, ਦਾਸ ਜਨਾ ਕੀ ਮਨਸਾ ਪੂਰ, ਨਾਨਕ ਸੁਖ ਪਾਵੈ ਜਨ ਧੂਰ। ਰਾਗ ਗੌਂਡ

ਕਰ ਨਮਸਕਾਰ ਪੂਰੇ ਗੁਰਦੇਵ ਸਫਲ ਮੂਰਤ ਸਫਲ ਜਾਂ ਕੀ ਸੇਵ ਅੰਤਰਜਾਮੀ ਪੁਰਖ ਵਿਦਾਤਾ ਆਠ ਪਹਿਰ ਨਾਮ ਰੰਗ ਰਾਤਾ ਗੁਰ ਗੋਬਿੰਦ ਗੁਰੂ ਗੋਪਾਲ ਆਪਣੇ ਦਾਸ ਕਉ ਰੱਖਣਹਾਰ ਰਹਾਓ ਪਾਤਸ਼ਾਹ ਸ਼ਾਹ ਉਮਰਾਓ ਪਤੀ ਆਏ ਦੁਸ਼ਟ ਅਹੰਕਾਰੀ ਮਾਰ ਪਚਾਏ ਨਿੰਦਕ ਕੈ ਮੁਖ ਕੀਨੋ ਰੋਗ ਜੈ ਜੈ ਕਾਰ ਕਰੈ ਸਭ ਲੋਗ ਸੰਤਨ ਕੈ ਮਨ ਮਹਾ ਆਨੰਦ ਸੰਤ ਜਪੈ ਗੁਰਦੇਵ ਭਗਵੰਤ ਸੰਗਤ ਕੇ ਮੁਖੀ ਉੱਜਲ ਪਏ ਸਗਲ ਥਾਨ ਨਿੰਦਕੇ ਗਏ ਸਾਸ ਸਾਸ ਜਨ ਸਦਾ ਸਲਾਹੇ ਪਾਰ ਬ੍ਰਹਮ ਗੁਰ ਬੇਪਰਵਾਹੇ ਸਗਲ ਭੈ ਮਿਟੇ ਜਾਂ ਕੀ ਸਰਨ ਨਿੰਦਕ ਮਾਰ ਪਾਏ ਸਭ ਧਰਨ ਜਨ ਕੀ ਨਿੰਦਾ ਕਰੈ ਨਾ ਕੋਏ ਜੋ ਕਰੈ ਸੋ ਦੁਖੀਆ ਹੋਏ ਆਠ ਪਹਿਰ ਜਨ ਏਕ ਤੇ ਆਏ ਜਮੂਆ ਤਾਂ ਕੈ ਨਿਪਟ ਨਾ ਜਾਏ ਜਨ ਨਿਰਵੈਰ ਨਿੰਦਕ ਅਹੰਕਾਰੀ ਜਨ ਭਲ ਮਾਨੈ ਨਿੰਦਕ ਵੇਕਾਰੀ ਗੁਰ ਕੈ ਸਿੱਖ ਸਤਿਗੁਰੂ ਤੇ ਆਇਆ ਜਨ ਉਭਰੇ ਨਿੰਦਕ ਨਰਕ ਪਾਇਆ ਸੁਣ ਸਾਜਨ ਮੇਰੇ ਮੀਤ ਪਿਆਰੇ ਸਤ ਬਚਨ ਵਰਤੈ ਹਰ ਦੁਆਰੇ ਜੈਸਾ ਕਰੇ ਸੋ ਤੈਸਾ ਪਾਏ ਅਭਿਮਾਨੀ ਕੀ ਜੜ ਸਰ ਪਰ ਜਾਏ ਨੀ ਧਰਿਆ ਸਤਿਗੁਰ ਤਰ ਤੇਰੀ ਕਰ ਕਿਰਪਾ ਰੱਖੋ ਜਨ ਕੇਰੀ ਕਹੋ ਨਾਨਕ ਤਿਸ ਗੁਰ ਬਲਿਹਾਰੀ ਜਾਂ ਕੈ ਸਿਮਰਨ ਪੈ ਜਸਵਾਰੀ ਰਾਗ ਗੋਂਡ ਬਾਣੀ ਭਗਤਾਂ ਕੀ ਕਬੀਰ ਜੀ ਕਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੰਤ ਮਿਲੈ ਕੇ ਸੁਣੀਐ ਕਹੀਐ ਮਿਲੈ ਅਸੰਤ ਮਸ਼ਟ ਕਰ ਰਹੀਐ ਬਾਬਾ ਬੋਲਣਾ ਕਿਆ ਕਹੀਐ ਜੈਸੇ ਰਾਮ ਨਾਮ ਰਵ ਰਹੀਐ ਰਹਾਓ ਸੰਤਨ ਸਿਉਂ ਬੋਲੇ ਉਪਕਾਰੀ ਮੂਰਖ ਸਿਉਂ ਬੋਲੇ ਚੱਖ ਮਾਰੀ ਬੋਲਤ ਬੋਲਤ ਬੜੈ ਬੇਕਾਰਾ ਬਿਨ ਬੋਲੇ ਕਿਆ ਕਰੈ ਵਿਚਾਰਾ ਕਹੋ ਕਬੀਰ ਸ਼ੁਸ਼

ਹਰੇ ਆਪਣੇ ਕਰਮ ਕੀ ਗਤ ਮੈਂ ਕਿਆ ਜਾਣਾ, ਮੈਂ ਕਿਆ ਜਾਣਾ ਬਾਬਾ ਰੇ ਰਹਾਓ। ਹਾੜ ਜਲੇ ਜੈਸੇ ਲੱਕੜੀ ਕਾ ਤੂਲਾ, ਕੇਸ ਜਲੇ ਜੈਸੇ ਕਾਸ ਕਾ ਪੂਲਾ, ਕਹੋ ਕਬੀਰ ਤਭੀ ਨਰ ਜਾਗੈ, ਜਮਕਾ ਡੰਡ ਮੂਣ ਮੈਂ ਲਾਗੈ। ਗੋਂਡ ਆਕਾਸ ਗਗਨ ਪਾਤਾਲ ਗਗਨ ਹੈ, ਚੌਦਿਸ ਗਗਨ ਰਹਾਏ ਲੇ। ਆਨੰਦ ਮੂਲ ਸਦਾ ਪੁਰਖੋਤਮ, ਕੱਟ ਬਿਨਸੈ ਗਗਨ ਨਾ ਜਾਏ ਲੇ। ਮੋਹ ਬੈਰਾਗ ਭਇਓ ਇਹੋ ਜੀਓ ਆਏ, ਕਹਾਂ ਗਇਓ ਰਹਾਓ। ਪੰਚ ਤਤ ਮਿਲ ਕਾਇਆ ਕੀਨੀ, ਤਤ ਕਹਾਂ ਤੇ ਕੀਨ ਰੇ। ਕਰਮ ਬਦ ਤੁਮ ਜੀਓ ਕਹਿਤ ਹੋ, ਕਰਮੈ ਕਿਨ ਜੀਓ ਦੀਨ ਰੇ। ਹਰ ਮੈਂ ਤਨ ਹੈ, ਤਨ ਮੈਂ ਹਰ ਹੈ, ਸਰਬ ਨਿਰੰਤਰ ਸੋਏ ਰੇ। ਕਹੇ ਕਬੀਰ ਰਾਮ ਨਾਮ ਨਾ ਛੋਡੋ, ਸਹਿਜੇ ਹੋਏ ਸੋ ਹੋਏ ਰੇ। ਰਾਗ ਗੋਂਡ ਬਾਣੀ ਕਬੀਰ ਜੀਓ ਕੀ ਕਰ ਦੂਜਾ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਪੂਜਾ ਬਾਂਧ ਭਿਲਾ ਕਰ ਡਾਰਿਓ, ਹਸਤੀ ਕਰੋਪ ਮੂਲ ਮੈਂ ਮਾਰਿਓ। ਹਸਤ ਭਾਗ ਕੈ ਚੀਸ

ਹਰੇ ਮਹਾਵਤ ਤੁਝ ਦਾਰੋ ਕਾਟ, ਇਸੈ ਤੁਰਾਵੋ ਕਾਲੋ ਸਾਟ। ਹਸਤ ਨਾ ਤੋਰੈ ਧਰੈ ਧਿਆਨ, ਵਾ ਕਰਦੈ ਬਸੈ ਭਗਵਾਨ। ਕਿਆ ਅਪਰਾਧ ਸੰਤ ਹੈ ਕੀਨਾ, ਬਾਂਧ ਪੋਟ ਕੁੰਚਰ ਕਉ ਦੀਨਾ। ਕੁੰਚਰ ਪੋਟ ਲੈ ਲੈ ਨਮਸਕਾਰ, ਬੂਝੀ ਨਹੀਂ ਕਾਜੀ ਅੰਧਿਆਰੈ। ਤੀਨ ਬਾਰ ਪਤੀਆ ਭਰ ਲੀਨਾ, ਮਨ ਕਠੋਰ ਅਜਹੂ ਨਾ ਪਤੀਨਾ। ਕਹਿ ਕਬੀਰ ਹਮਰਾ ਗੋਬਿੰਦ, ਚੌਥੇ ਪਦ ਮੈਂ ਜਨ ਕੀ ਜਿੰਦ। ਗੋਂਡ ਨਾਇਓ ਮਾਨਸ ਨਾਇਓ ਦੇਉ, ਨਾਇਓ ਜਤੀ ਕਹਾ ਵੈਸੇਉ। ਨਾ ਇਹੋ ਜੋਗੀ ਨਾ ਅਵਧੂਤਾ, ਨਾ ਸਮਾਏ ਨਾ ਕਾਹੂ ਪੂਤਾ। ਇਹ ਮੰਦਿਰ ਮੈਂ ਕੌਣ ਬਸਾਈ, ਤਾਂ ਕਾ ਅੰਤ ਨਾ ਕੋ ਉਪਾਈ। ਰਹਾਉ ਨਾ ਉਹ ਗ੍ਰਹੀ ਨਾ ਉਹ ਦਾਸੀ, ਨਾ ਉਹ ਰਾਜ ਨਾ ਭੇਖ ਮੰਗਾਸੀ। ਨਾ ਇਸ ਪਿੰਡ ਨਾ

ਜਾਹੇ। ਇੱਕ ਦੋਇ ਮੰਦਿਰ ਇੱਕ ਦੋਇ ਬਾਟ, ਹਮ ਕਉ ਸਾਖਰ ਉਨ ਕਉ ਖਾਟ। ਮੂੰਡ ਪਲੋਸ ਕਮਰਬਦ ਪੋਥੀ, ਹਮ ਕਉ ਚਾਬਨ ਉਨ ਕਉ ਰੋਟੀ। ਮੁੰਡਿਆ ਮੁੰਡਿਆ ਹੂਏ ਏਕ, ਏ ਮੁੰਡਿਆ ਬੁੜਤ ਕੀ ਟੇਕ। ਸੁਨ ਅੰਦਲੀ ਲੋਈ ਬੇਪੀਰ, ਇਨ ਮੁੰਡਿਆਂ ਨ ਪਜ ਸਰਨ ਕਬੀਰ। ਗੋਂਡ ਖਸਮ ਮਰੈ ਤਉ ਨਾਰ ਨਾ ਰੋਵੈ, ਉਸ ਰਖਵਾਰਾ ਔਰੋ ਹੋਵੈ। ਰਖਵਾਰੇ ਕਾ ਹੋਏ ਬਿਨਾਸ, ਆਗੈ ਨਰਕੀ ਹਾਂ ਭੋਗ ਬਿਲਾਸ। ਏਕ ਸੁਹਾਗਣ ਜਗਤ ਪਿਆਰੀ, ਸਗਲੇ ਜੀ ਜੰਤ ਕੀ ਨਾਰੀ। ਰਹਾਓ ਸੋਹਾਗਣ ਗਲ ਸੋਹੈ ਹਾਰ, ਸੰਤ ਕਉ ਬਿਖ ਬਿਕਸੈ ਸੰਸਾਰ। ਕਰ ਸਿੰਗਾਰ ਬਹਿ ਪਖਿਆਰੀ, ਸੰਤ ਕੀ ਠਿਠਕੀ ਫਿਰੈ ਵਿਚਾਰੀ। ਸੰਤ ਭਾਗ ਹੋ ਪਾਛੈ ਪਰੈ, ਗੁਰ ਪ੍ਰਸਾਦੀ ਮਾਰੋ ਡਰੈ। ਸਾਗਤ ਕੀ ਹੋ ਪਿੰਡ ਪਰਾਇਣ, ਹਮ ਕਉ ਦ੍ਰਿਸ਼ਟ ਪਰੈ ਤ੍ਰਖਡਾਇਣ। ਹਮ ਤਿਸਕਾ ਬਹੁ ਜਾਣਿਆ ਪਿਓ, ਜਬ ਹੂਏ ਕਿਰਪਾਲ ਮਿਲੇ ਗੁਰਦੇਓ। ਕਹੋ ਕਬੀਰ ਅਬ ਬਾਹਰ ਪਰੀ, ਸੰਸਾਰ ਹੈ ਕੈ ਅੰਚਲ ਲਰੀ। ਗੋਂਡ ਗ੍ਰਹਿ ਸੋਭਾ ਜਾਂ ਕਹਿ ਰੇ ਨਾਹੇ, ਆਵਤ ਪਈਆ ਖੁਦੇ ਜਾਹੇ। ਵਾਕੈ ਅੰਤਰ ਨਹੀਂ ਸੰਤੋਖ, ਬਿਨ ਸੁਹਾਗਨ ਲਾਗੈ ਦੋਖ। ਧਨ ਸੁਹਾਗਨ ਮਹਾਪਵੀਤ, ਤਪਿਤ ਪਿਸਰ ਡੋਲੈ ਚੀਤ। ਰਹਾਓ ਸੁਹਾਗਨ ਕਿਰਪਨ ਕੀ ਪੂਤੀ, ਸੇਵਕ ਤਜ ਜਗਤ ਸਿਉ ਸੂਤੀ। ਸਾਧੂ ਕੈ ਠਾਂਡੀ ਦਰਬਾਰ, ਸਰਨ ਤੇਰੀ ਮੋਕੋ ਨਿਸਤਾਰ। ਸੁਹਾਗਨ ਹੈ ਅਤ ਸੁੰਦਰੀ, ਪਗ ਨੇਵਰ ਸ਼ਨਕ ਸ਼ਨ ਹਰੀ। ਜਉ ਲਗ ਪ੍ਰਾਣ ਤਉ ਲਗ ਸੰਗੇ, ਨਾਹੇ ਤਾਂ ਚਲੀ ਬੇਗ ਉੱਠ ਨੰਗੇ। ਸੁਹਾਗਨ ਪਵਨ ਤ੍ਰੈ ਲੀਆ, ਦਸ ਅਠ ਪੁਰਾਣ ਤੀਰਥ ਰਸ ਕੀਆ। ਬ੍ਰਹਮਾ ਵਿਸ਼ਨੁ ਮਹੇਸ਼ਰ ਬੇਦੇ, ਬੜੇ ਭੂਪਤ ਰਾਜੇ ਹੈ ਸ਼ੇਦੇ। ਸੁਹਾਗਨ ਉਰਵਾਰ ਨਾ ਪਾਰ, ਪਾਂਚ ਨਾਰਦ ਕੈ ਸੰਗ ਬਿਦਵਾਰ। ਪਾਂਚ ਨਾਰਦ ਕੇ ਮਿਟਵੇ ਫੂਟੇ, ਕਹੋ ਕਬੀਰ ਗੁਰ ਕਿਰਪਾ ਛੂਟੇ। ਗੋਂਡ ਜੈਸੇ ਮੰਦਿਰ ਮੈਂ ਬਲ ਹਰ ਨਾ ਠਾਹਰੈ, ਨਾ ਬਿਨਾ ਕੈਸੇ ਪਾਰ ਉਤਰੈ। ਕੁੰਭ ਬਿਨਾ ਜਲ ਨਾ ਟੀਕਾਵੈ, ਸਾਧੂ ਬਿਨ ਐਸੇ ਅਵਗਤ ਜਾਵੈ। ਰਹਾ ਜਾਰੋ ਤਿਸੈ ਜੋ ਰਾਮ ਨਾ ਚੇਤੈ, ਤਨ ਮਨ ਰਮਤ ਰਹਿ ਮੈਂ ਖੇਤੈ। ਰਹਾਓ ਜੈਸੇ ਹਲ ਹਰ ਬਿਨਾ ਜਿਮੀ ਨਹੀਂ ਬੋਈਐ, ਸੂਤ ਬਿਨਾ ਕੈਸੇ ਮਣੀ ਪਰੋਈਐ। ਕੁੰਡੀ ਬਿਨ ਕਿਆ ਗੰਠ ਚੜਾਈਐ, ਸਾਧੂ ਬਿਨ ਤੈਸੇ ਅਵਗਤ ਜਾਈਐ। ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ, ਬਿੰਬ ਬਿਨਾ ਕੈਸੇ ਕਪੜੇ ਧੋਈ। ਘੋਰ ਬਿਨਾ ਕੈਸੇ ਅਸਵਾਰ, ਸਾਧੂ ਬਿਨ ਨਾਹੀਂ ਦਰਬਾਰ। ਜੈਸੇ ਬਾਜੇ ਬਿਨ ਨਹੀਂ ਲੀਜੈ ਫੇਰੀ, ਖਸਮ ਦੁਹਾਗਨ ਤਾਜਿਓ ਹੇਰੀ। ਕਹਿ ਕਬੀਰ ਏਕੈ ਕਰ ਕਰਨਾ, ਗੁਰਮੁਖ ਹੋਏ ਬਹੁਰ ਨਹੀਂ ਮਰਨਾ। ਗੋਂਡ ਕੂਟਨ ਸੋਏ ਜੋ ਮਨ ਕਉ ਕੂਟੈ, ਮਨ ਕੂਟੈ ਤੋ ਜਮਤੇ ਛੂਟੈ। ਕੁੱਟ ਕੁੱਟ ਮਨ ਕਸਵੱਟੀ ਲਾਵੈ, ਸੋ ਕੂਟਨ ਮੁਕਤ ਬਹੁ ਪਾਵੈ। ਕੂਟਨ ਕਿਸੈ ਕਹੋ ਸੰਸਾਰ, ਸਗਲ ਬੋਲਣ ਕੇ ਮਾਹੇ ਵਿਚਾਰ। ਰਹਾਓ ਨਾਚਨ ਸੋਏ ਜੋ ਮਨ ਸਿਉ ਨਾਚੈ, ਝੂਠ ਨਾ ਪਤੀਐ ਪਰ ਚੈ ਸਾਚੈ। ਇਸ ਮਨ ਆਗੇ ਪੂਰੈ ਤਾਲ, ਇਸ ਨਾਚਨ ਕੇ ਮਨ ਰਖਵਾਲ। ਬਜਾਰੀ ਸੋ ਜੋ ਬਜਾਰੈ ਸੋਦੈ, ਪਾਂਚ ਪਲੀਤੈ ਕਉ ਪ੍ਰਬੋਧੈ। ਨਉ ਨਾਇਕ ਕੀ ਭਗਤ ਪਛਾਨੈ, ਸੋ ਬਾਜਾਰੀ ਹਮ ਗੁਰਮਾਨੇ। ਤਸਕਰ ਸੋਏ ਜੇ ਤਾਤ ਨਾ ਕਰੈ, ਇੰਦਰੀ ਕੈ ਜਤਨ ਨਾਮ ਉਚਰੈ। ਕਹੋ ਕਬੀਰ ਹਮ ਐਸੇ ਲਖਨ, ਧਨ ਗੁਰਦੇਵ ਅਤਰੂਪ ਬਿਚਖਨ। ਗੋਂਡ

ਆਦ ਪੁਰਖਤੇ ਹੋਏ ਅਨਾਦ, ਜਪੀਐ ਨਾਮ ਅੰਨ ਕੈ ਸਾਧ ਰਹਾਉ। ਜਪੀਐ ਨਾਮ ਜਪੀਐ ਅੰਨ, ਅੰਬੈ ਕਾ ਸੰਗ ਨੀਕਾ ਵੰਨ। ਅੰਨੈ ਬਾਹਰ ਜੋ ਨਰ ਹੋਵੈ, ਤੀਨ ਭਵਨ ਮੈਂ ਆਪਣੀ ਖੋਵੈ। ਛੋਡੈ ਅੰਨ ਕਰੈ ਪਾਖੰਡ, ਨਾ ਸੋਹਾਗਣ ਨਾ ਉਹ ਰੰਡ।

ਅਸਮੇਤ ਜਗ ਨੇ ਤੁਲਾ ਪੁਰਖ ਦਾਨੇ ਪ੍ਰਾਗ ਇਸ਼ਨਾਨੇ ਤਉ ਨਾ ਪੁਜੈ ਹਰ ਕੀਰਤ ਨਾਮਾ ਆਪਣੇ ਰਾਮੈ ਭਜ ਰੇ ਮਨ ਆਲਸੀਆ ਰਹਾਉ। ਗਯਾ ਪਿੰਡ ਭਰਤਾ ਬਨਾਰਸ ਅਸ ਬਸਤਾ ਮੁਖ ਬੇਦ ਚਤਰ ਪੜਤਾ ਸਗਲ ਧਰਮ ਅਸ਼ਤਾ ਗੁਰ ਗਿਆਨ ਇੰਦਰੀ ਦ੍ਰਿੜਤਾ ਖਟ ਕਰਮ ਸਹਿਤ ਰਹਿਤਾ ਸਿਵਾ ਸਖਤ ਸੰਵਾਦੰ ਮਨ ਛੋੜ ਛੋੜ ਸਗਲ ਭੇਦੰ ਸਿਮਰ ਸਿਮਰ ਗੋਬਿੰਦੰ ਭਜ ਨਾਮਾ ਤਰਸ ਪਵ ਸਿੰਦੰ ਗੋਂਡ ਨਾਦ ਪ੍ਰਮੇ ਜੈਸੇ ਮਿਰਗਾਏ ਪ੍ਰਾਂਤ ਅਜੇ ਵਾਕੋ ਧਿਆਨ ਨਾ ਜਾਏ ਐਸੇ ਰਾਮਾ ਐਸੇ ਹੇਰਾਓ ਰਾਮ ਛੋੜ ਚਿਤ ਅੰਤ ਨਾ ਫੇਰਾਓ ਰਹਾਓ। ਜਿਉ ਮੀਨਾ ਹੇਰੈ ਪਸੂਆਰਾ ਸੋਨਾ ਗੜਤੇ ਹਰੈ ਸੁਨਾਰਾ ਜਿਉ ਬਿਖਈ ਹੇਰੈ ਪਰਨਾਰੀ ਕੌਡਾ ਡਾਰ ਤਹਿਰੈ ਜੁਆਰੀ ਜੈ ਜੈ ਦੇਖੋ ਤੈ ਤੈ ਰਾਮਾ ਹਰ ਕੇ ਚਰਨ ਨਿਤ ਧਿਆਵੈ ਨਾਮਾ ਗੋਂਡ।

ਕਾਲ ਮੂਰਤ ਅਜੂਨੀ ਸਹਿ ਪੰਗੁਰ ਪ੍ਰਸਾਦ, ਕੋਈ ਪੜਤਾ ਸਹਿਸਾ ਕਿਰਤਾ, ਕੋਈ ਕੜੈ ਪੜੈ ਪੁਰਾਣਾ, ਕੋਈ ਨਾਮ ਜਪੈ ਜਪ ਮਾਲੀ, ਲਾਗੈ ਤਸੈ ਤਿਆਨਾ, ਅਬ ਹੀ ਕਬ ਹੀ ਕਿਛੂ ਨਾ ਜਾਣਾ, ਤੇਰਾ ਏਕੋ ਨਾਮ ਪਛਾਨਾ, ਨਾ ਜਾਣਾ ਹਰੇ ਮੇਰੀ ਕਵਨ ਗਤੇ, ਹਮ ਮੂਰਖ ਗਿਆਨ ਸਰਨ ਪ੍ਰਭ ਤੇਰੀ, ਕਰ ਕਿਰਪਾ ਰਾਖੋ ਮੇਰੀ ਲਾਜ ਪਤੇ ਰਹਾਓ।

ਆਪੇ ਨਦਰ ਕਰੇ ਜਾਂ ਸੋਏ, ਗੁਰਮੁਖ ਵਿਰਲਾ ਬੂਝੈ ਕੋਏ, ਤਿਤ ਘਟਦੀ ਵਾ ਨਹੀਂ ਚਲ ਹੋਏ, ਪਾਣੀ ਮਰੈ ਨਾ ਬੁਝਾਇਆ ਜਾਏ, ਐਸਾ ਦੀਵਾ ਨੀਰਤ ਰਾਏ, ਡੋਲੈ ਵਾਹ ਨਾ ਵੱਡਾ ਹੋਏ, ਜਾਪੈ ਜੋ ਸਿੰਘਾਸਣ ਲੋਏ, ਖੱਤਰੀ ਬ੍ਰਾਹਮਣ ਸੂਦ ਕੇ ਵੈ

ਸਤ ਸੰਤੋਖ ਹੋਵੇ ਅਰਦਾਸ, ਤਾਂ ਸੁਣ ਸਦ ਬਹਾਲੇ ਪਾਸ। ਨਾਨਕ ਬਿਰਥਾ ਕੋਏ ਨਾ ਹੋਏ, ਐਸੀ ਦਰਗਹਿ ਸੱਚਾ ਸੋਏ ਰਹਾਓ। ਪ੍ਰਾਪਤ ਪੋਤਾ

ਆਏ ਜਿਨ ਕਿਛ ਕੀਆ ਸੋ ਕਿਛ ਕਰੈ ਆਪਣੀ ਕੀਮਤ ਆਪੇ ਧਰੈ ਗੁਰਮੁਖ ਪ੍ਰਗਟ ਹੋਵਾ ਹਰ ਰਾਏ ਨਾ ਕੋ ਆਵੈ ਨਾ ਕੋ ਜਾਏ ਲੋਕ ਤਿਕਾਰ ਕਹਿ ਮੰਗਤ ਜਨ।

ਹਉ ਪਾਣੀ ਪੱਖਾ ਪੀਸੋ ਸੰਤਿਆ ਗੈ ਪੱਗ ਮਲ ਮਲ ਧੂਰ ਮੁਖ ਲਾਈਐ ਰਹਾਉ। ਹਰ ਜਨ ਵੱਡੇ ਵੱਡੇ ਵੱਡ ਉੱਚੇ ਜੋ ਸਤਿਗੁਰ ਮੇਲ ਮਿਲਾਈਐ ਸਤਿਗੁਰ ਜੇ ਵੱਡੇ ਅਵਰ ਨਾ ਕੋਈ ਮੇਰੇ ਸਤਿਗੁਰ ਪੁਰਖ ਤੇ ਆਈਐ ਸਤਿਗੁਰ ਸਰਨ ਪਰੇ ਤਿਨ ਪਾਇਆ ਮੇਰੇ ਠਾਕਰ ਲਾਜ ਰਖਾਈਐ ਇੱਕ ਆਪਣੇ ਸਵਾਏ ਆਏ ਬਹਿ ਗੁਰਿਆ ਗੈ ਜੋ ਬਗਲ ਸਮਾਧ ਲਗਾਈਐ ਬਗਲਾ ਕਾਗ ਨੀਚ ਕੀ ਸੰਗਤ ਜਾਏ ਕਰੰਗ ਬਿਖੂ ਮੁਖ ਲਾਈਐ ਨਾਨਕ ਮੇਲ ਮੇਲ ਪ੍ਰਭ ਸੰਗਤ ਮਿਲ ਸੰਗਤ ਹੰਸ ਕਰਾਈਐ ਰਾਮ ਕਲੀ ਮਹੱਲਾ ਚੌਥਾ ਸਤਿਗੁਰ ਦਇਆ ਕਰੋ ਹਰ ਮੇਲੋ ਮੇਰੇ ਪ੍ਰੀਤਮ ਪ੍ਰਾਣ ਹਰ ਰਾਇਆ ਹਮ ਚੇਰੀ ਹੋਏ।

ਕੋਟ ਜਨਮ ਭ੍ਰਮ ਭ੍ਰਮ ਭ੍ਰਮ ਆਇਓ, ਵੱਡੇ ਭਾਗ ਸਾਧ ਸੰਗ ਪਾਇਓ। ਬਿਨ ਗੁਰ ਪੂਰੇ ਨਾਹੀ ਉਧਾਰ, ਬਾਬਾ ਨਾਨਕ ਆਖੇ ਇਹੋ ਵਿਚਾਰ। ਰਾਗ ਰਾਮ ਕਲੀ ਮਹੱਲਾ ਪੰਜਵਾਂ, ਕਰ ਦੂਜਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਚਾਰ ਪੁਕਾਰੈ ਨਾ ਤੂੰ ਮਾਨੈ, ਖਟ ਪੀ ਏਕਾ ਬਾਤ ਵਖਾਨੈ। ਦਸ ਅਸ਼ਟੀ ਮਲੇ ਕੋ ਕਹਿਆ, ਤਾਂ ਪੀ ਜੋਗੀ ਭੇਦ ਨਾ ਲਿਆ। ਕਿੰਕਰੀ ਅਨੂਪ ਵਾਜੈ, ਜੋਗੀ ਅਮਤਵਾਰੋ ਰੇ ਰਹਾਓ। ਪ੍ਰਥਮੇ ਵਸਿਆ ਸਤਕਾ ਖੇੜਾ, ਤ੍ਰਿਤੀਏ ਮੈਂ ਕਿਛ ਭਇਆ ਦੁਤੇੜਾ। ਦੁਤੀਆ ਅਰਧੋ ਅਰਧ ਸਮਾਇਆ, ਏਕ ਰਿਆ ਤਾਂ ਏਕ ਦਿਖਾਇਆ। ਏਕੈ ਸੂਤ ਪਰੋਏ ਮਣੀਏ, ਗਾਠੀ ਭਿੰਨ ਭਿੰਨ ਭਿੰਨ ਭਿੰਨ ਤਣੀਏ। ਫਿਰਤੀ ਮਾਲਾ ਬਹੁਵਿਧ ਪਾਏ, ਖਿੰਚਿਆ ਸੂਤਾਂ ਆਈ ਥਾਏ। ਚਾਹੋ ਮੈਂ ਏਕੈ ਮਟ ਹੈ ਕੀਆ, ਤਹਿ ਬਿਖੜੇ ਥਾਨ ਅਨਕ ਖਿੜਕੀਆ। ਖੋਜਤ ਖੋਜਤ ਦੁਆਰੇ ਆਇਆ, ਤਾਂ ਨਾਨਕ ਜੋਗੀ ਮਹਿਲ ਕਰ ਪਾਇਆ। ਇਉ ਕਿੰਕਰੀ ਅਨੂਪ ਵਾਜੈ, ਸੁਣ ਜੋਗੀ ਕੈ ਮਨ ਮਿੱਠੀ ਲਾਗੈ। ਰਹਾਓ ਦੂਜਾ ਰਾਮ ਕਲੀ ਮਹੱਲਾ ਪੰਜਵਾਂ।

ਆਰਾਮ ਕਲੀ ਮਹੱਲਾ ਪੰਜਵਾਂ। ਸੇਵਕ ਲਾਇਓ ਆਪਣੀ ਸੇਵ, ਅੰਮ੍ਰਿਤ ਨਾਮ ਦਿਓ ਮੁਖਦੇਵ, ਸਗਲੀ ਚਿੰਤਾ ਆਪ ਨਿਵਾਰੀ, ਤਿਸ ਗੁਰ ਕਹੋ ਸਦ ਬਲਿਹਾਰੀ, ਕਾਜ ਸਵਾਰੇ ਕਾਜ ਹਮਾਰੇ ਪੂਰੇ ਸਤਿਗੁਰ, ਬਾਜੇ ਅਨਹਦ ਤੂਰੇ ਸਤਿਗੁਰ ਰਹਾਓ, ਮਹਿਮਾ ਜਾਂ ਕੀ ਗਹਿਰ ਗੰਭੀਰ, ਹੋਏ ਨਿਹਾਲ ਦੇ ਜਿਸ ਧੀਰ, ਜਾਂ ਕੇ ਬੰਧਨ ਕਾਟੇ ਰਾਏ, ਸੋ ਨਰ ਬਹੁਰ ਨਾ ਜੋਨੀ ਪਾਏ, ਜਾਂ ਕੈ ਅੰਤਰ ਪ੍ਰਗਟਿਓ ਆਪ, ਤਾਂ ਕਹੋ ਨਾਹੀ ਦੁਖ ਸੰਤਾਪ, ਲਾਲ ਰਤਨ ਤਿਸ ਪਾਲੈ ਪਰਿਆ, ਸਗਲ ਕੁਟੰਬ ਉਹ ਜਨ ਲੈ ਤਰਿਆ, ਨਾ ਕਿਛ ਭਰਮ ਨਾ ਦੁਬਦਾ ਦੂਜਾ, ਏਕੋ ਏਕ ਨਿਰੰਜਨ ਪੂਜਾ, ਜਤ ਕਤ ਦੇਖੋ ਆਪ ਦਇਆਲ, ਕਹੋ ਨਾਨਕ ਪ੍ਰਭ ਮਿਲੇ ਰਸਾਲ, ਰਾਮ ਕਲੀ ਮਹੱਲਾ ਪੰਜਵਾਂ। ਤਨ ਤੇ ਛੁਟਕੀ ਆਪਣੀ ਧਾਰੀ, ਪ੍ਰਭ ਕੀ ਆਗਿਆ ਲੱਗੀ ਪਿਆਰੀ, ਜੋ ਕਿਛ ਕਰੈ ਸੋ ਮਨ ਮੇਰੈ ਮੀਠਾ, ਤਾਂ ਇਹੋ ਅਚਰਜ ਨੈਨੋ ਡੀਠਾ, ਅਬ ਮੋਹੇ ਜਾਨੀ ਰੇ ਮੇਰੀ ਗਈ ਬਲਾਏ, ਬੁਝ ਗਈ ਤ੍ਰਿਸ਼ਨ ਨਿਵਾਰੀ ਮਮਤਾ, ਗੁਰਪੂਰੈ ਲਿਓ ਸਮਝਾਏ ਰਹਾਓ, ਕਰ ਕਿਰਪਾ ਰਾਖਿਓ ਗੁਰਸਰਣਾ, ਗੁਰ ਪਕਰਾਏ ਹਰ ਕੇ ਚਰਣਾ, ਬੀਸ ਬੁਸੋਏ ਜਾਂ ਮਨ ਠਹਿਰਾਨੇ, ਗੁਰਪਾਰ ਬ੍ਰਹਮ ਏਕੈ ਹੀ ਜਾਣੇ, ਜੋ ਜੋ ਕੀਨੋ ਹਮ ਤਿਸਕੇ ਦਾਸ, ਪ੍ਰਭ ਮੇਰੇ ਕੋ ਸਗਲ ਨਿਵਾਸ, ਨਾ ਕੋ ਦੂਤ ਨਹੀਂ ਬਹਿਰਾਈ, ਗਲ ਮਿਲ ਚਾਲੇ ਏਕੈ ਭਾਈ, ਜਾਂ ਕਹੋ ਗੁਰ ਹਰ ਦੀਏ ਸੁਖਾ, ਤਾਂ ਕੋ ਬਹੁਰ ਨਾ ਲਾਗੈ ਦੁਖਾ, ਆਪੇ ਆਪ ਸਰਬ ਪ੍ਰਤਪਾਲ, ਨਾਨਕ ਰਤੋ ਰੰਗ ਗੋਪਾਲ, ਰਾਮ ਕਲੀ ਮਹੱਲਾ ਪੰਜਵਾਂ। ਮੁਖ ਤੇ ਪੜਤਾ ਟੀਕਾ ਸਹਿਤ, ਹਿਰਦੈ ਰਾਮ ਨਹੀਂ ਪੂਰਨ ਰਹਿਤ, ਉਪਦੇਸ਼ ਕਰੇ ਕਰ ਲੋਕ ਦਰੜਾਵੈ, ਆਪਣਾ ਕਹਿਆ ਆਪਣਾ।

ਚਤੁਰਵੇਦ ਪੂਰਨ ਹਰਨ ਆਏ, ਨਾਨਕ ਤਿਸ ਕੀ ਸਰਨੀ ਪਾਏ। ਰਾਮ ਕਲੀ ਮਹੱਲਾ ਪੰਜਵਾਂ, ਕੋਟ ਬਿਘਨ ਨਹੀਂ ਆਵੈ ਨੇਰ, ਅਨਕ ਮਾਇਆ ਹੈ ਤਾਂ ਕੀ ਚੇਰ। ਅਨਕ ਪਾਪ ਤਾਂ ਕੇ ਪਾਨੀ ਹਾਰ, ਜਾਂ ਕੋ ਮਾਇਆ ਭਈ ਕਰਤਾਰ। ਜਿਸੈ ਸਹਾਈ ਹੋਏ ਭਗਵਾਨ, ਅਨਕ ਜਤਨ ਉਆ ਕੈ ਸਰੰਜਾਮ ਰਹਾਓ। ਕਰਤਾ ਰਾਖੈ ਕੀਤਾ ਕੌਣ, ਕੀਰੀ ਜੀ ਤੋ ਸਗਲਾ ਪਵਨ। ਬੇਅੰਤ ਮਹਿਮਾ ਤਾਂ ਕੀ ਕੇਤਕ ਵਰਨ, ਬਲ ਬਲ ਜਾਈਐ ਤਾਂ ਕੇ ਚਰਨ। ਤਿਨ ਹੀ ਕੀਆ ਜਪ ਤਪ ਧਿਆਨ, ਅਨਕ ਪ੍ਰਕਾਰ ਕੀਆ ਤਿਨ ਦਾਨ। ਭਗਤ ਸੋਈ ਕਲ ਮੈਂ ਪ੍ਰਵਾਨ, ਜਾਂ ਕੋ ਠਾਕਰ ਦੀਆ ਮਾਨ। ਸਾਧ ਸੰਗ ਮਿਲ ਭਏ ਪ੍ਰਗਾਸ, ਸਹਿਜ ਸੁਖ ਆਸ ਨਿਵਾਸ। ਪੂਰੇ ਸਤਿਗੁਰ ਦੀਆ ਵਿਸਾਸ, ਨਾਨਕ ਹੋਏ ਦਾਸਨ ਦਾਸ। ਰਾਮ ਕਲੀ ਮਹੱਲਾ ਪੰਜਵਾਂ, ਦੋਸਨਾ ਦੀ ਜੈ ਕਾਹੂ ਲੋਗ। ਜੋ ਕਮਾਵਨ ਸੋਈ ਭੋਗ, ਆਪਨ ਕਰਮ ਆਪੇ ਹੀ ਬੰਦ। ਆਵਨ ਜਾਵਨ ਮਾਇਆ ਤੰਦ, ਐਸੀ ਜਨ

ਪਰ ਰਾਜ ਰੰਗ ਰੂਪ ਸਭ ਕੂਰ, ਨਾਮ ਬਿਨਾ ਹੋਏ ਜਾਸੀ ਧੂਰ। ਭਰਮ ਭੂਲੇ ਬਾਦ ਅਹੰਕਾਰੀ, ਸੰਗ ਨਾਹੀ ਰੇ ਸਗਲ ਪਸਾਰੀ। ਸੋਗ ਹਰਖ ਮੈਂ ਦੇਹ ਬਰਦਾਨੀ, ਸਾਗਤ ਇਵ ਹੀ ਕਰਤ ਬਿਆਨੀ। ਹਰ ਕਾ ਨਾਮ ਅੰਮ੍ਰਿਤ ਕਲ ਮਾਹੇ, ਇਹੋ ਨਿਦਾਨਾ ਸਾਧੂ ਪਾਏ। ਨਾਨਕ ਗੁਰ ਗੋਬਿੰਦ ਜਿਸ ਤੂਠਾ, ਘਟ ਘਟ ਰਮਈਆ ਤਿਨ ਹੀ ਡੀਠਾ। ਰਾਮ ਕਲੀ ਮਹੱਲਾ ਪੰਜਵਾਂ, ਪੰਚ ਸ਼ਬਦ

ਯੋਗ ਸੁਖ ਸਹਿਜ ਆਨੰਦ ਭਵਨ ਸਾਧ ਸੰਗ ਬੈਸ ਗੁਣ ਗਾਵੈ ਤੈ ਰੋਗ ਸੋਗ ਨਹੀਂ ਜਨਮ ਮਰਨ ਰਹਾਓ ਊਹਾ ਸਿਮਰੈ ਕੇਵਲ ਨਾਮ ਬਿਰਲੇ ਪਾਵੈ ਉਹ ਬਿਸਰਾਮ ਭੋਜਨ ਪਾਓ ਕੀਰਤਨ ਆਧਾਰ ਨਿਹਚਲ ਆਸਨ ਬੇਸੁਮਾਰ ਡਿਗ ਨਾ ਡੋਲੈ ਕਤਹੂ ਨਾ ਧਾਵੈ ਗੁਰਪ੍ਰਸਾਦ ਕੋ ਇਹੋ

ਜਾਂ ਕੈ ਅੰਤਰ ਹਰ ਹਰ ਸਵਾਦ ਕਹਿਣ ਨਾ ਜਾਈ ਨਾਨਕ ਬਿਸਮਾਦ ਰਾਮ ਕਲੀ ਮਹੱਲਾ ਪੰਜਵਾਂ ਭੇਟਤ ਸੰਗ ਪਾਰ ਬ੍ਰਹਮ ਚਿਤ ਆਇਆ ਸੰਗਤ ਕਰਤ ਸੰਤੋਖ ਮਨ ਪਾਇਆ ਸੰਤੈ ਚਰਨ ਮਾਥਾ ਮੇਰੋ ਪਾਉਤ ਅਨਕ ਬਾਰ ਸੰਤੈ ਡੰਡਾਉਤ ਇਹੋ ਮਨ

ਕਾਲ ਇਸ਼ਟ ਮੀਤ ਜਾਣ ਸਭ ਚਲੈ ਹਰ ਹਰ ਨਾਮ ਸੰਗ ਤੇਰੇ ਚੱਲੈ ਰਾਮ ਨਾਮ ਗੁਣ ਗਾਏ ਲੈ ਮੀਤਾ ਹਰ ਸਿਮਰਤ ਤੇਰੀ ਲਾਜ ਰਹੈ ਹਰ ਸਿਮਰਤ ਜਮ ਕਛ ਨਾ ਕਹੈ ਰਹਾਉ ਬਿਨ ਹਰ ਸਗਲ ਨਿਰਾਰਥ ਕਾਮ ਸੋਇਨਾ ਰੂਪਾ ਮਾਟੀ ਦਾਮ ਗੁਰ ਕਾ ਸ਼ਬਦ ਜਾਪ ਮਨ ਸੁਖਾ ਇਹਾਂ ਊਹਾਂ ਤੇਰੋ ਉਜਲ ਮੁਖਾ ਕਰ ਕਰ ਥਾਕੇ

ਤੁਮੈ ਛਡਾਵਾਓ ਛੁਟਕੈ ਬੰਦ, ਬਖਸ਼ ਮਿਲਾਵਾਓ ਨਾਨਕ ਜਗ ਅੰਦ। ਰਾਮ ਕਲੀ ਮਹੱਲਾ ਪੰਜਵਾਂ, ਕਰ ਸੰਜੋਗ ਬਨਾਈ ਕਾਸ਼, ਤੇ ਸੰਗ ਰਹਿ ਆ ਨਾਰਾਜ। ਪ੍ਰਤ ਪਾਰੈ ਨਿਤ ਸਾਰ ਸਮਾਰੈ, ਅੰਤ ਕੀ ਬਾਰੀ ਉਠ ਸਿਧਾਰੈ। ਨਾਮ ਬਿਨਾ ਸਭ ਝੂਠ ਪਰਾਨੀ, ਗੋਵਿੰਦ ਭਜਨ ਬਿਨ ਅਵਰ ਸੰਗ ਰਾਤੇ। ਤੇ ਸਭ ਮਾਇਆ ਮੂਠ ਪਰਾਨੀ ਰਹਾਓ, ਤੀਰਥ ਨਾਏ ਨਾ ਉਤਰ ਸਮੈਲ, ਕਰਮ ਧਰਮ ਸਭ ਹਉਮੈ ਫੈਲ। ਲੋਕ ਪਚਾਰੈ ਗਤ ਨਹੀਂ ਹੋਏ, ਨਾ ਬਿਹੂਣੇ ਚੱਲ ਸੈਰ ਹੋਏ। ਬਿਨ ਹਰ ਨਾਮ ਨਾ ਟੁੱਟ ਸਪਟਲ, ਸੋਦੇ ਸ਼ਾਸਤਰ ਸਿਮਰਤ ਸਗਲ। ਸੋ ਨਾਮ ਜਪੈ ਜਿਸ ਆਪ ਜਪਾਏ, ਸਗਲ ਫਲਾ ਸੇ ਸੁਖ ਸਮਾਏ। ਰਾਖਣ ਹਾਰੇ ਰਾਖੋ ਆਪ, ਸਗਲ ਸੁਖਾ ਪ੍ਰਭ ਤੁਮਰੇ ਹਾਥ। ਜਿਤ ਲਾਵੈ ਤਿਤ ਲਾਗੈ ਸੁਆਮੀ, ਨਾਨਕ ਸਾਹਿਬ ਅੰਤਰ ਜਾਮੀ। ਰਾਮ ਕਲੀ ਮਹੱਲਾ ਪੰਜਵਾਂ, ਜੋ ਕਿਛ ਕਰੈ ਸੋਈ ਸੁਖ ਜਾਨਾ, ਮਨ ਅਸਮਝ ਸਾਧ ਸੰਗ ਪਤੀਆਨਾ। ਡੋਲਨ ਤੇ ਚੂਕਾ ਠਹਿਰਾਇਆ, ਸਤ ਮਾਹੇਲੇ ਸਤ ਸਮਾਇਆ। ਦੁਖ ਗਿਆ ਸਭ ਰੋਗ ਗਿਆ, ਪ੍ਰਭ ਕੀ ਆਗਿਆ ਮਨ ਮੈਂ ਮਾਨੀ, ਮਹਾਂਪੁਰਖ ਕਾ ਸੰਗ ਭਇਆ ਰਹਾਓ। ਸਗਲ ਪਵਿੱਤਰ ਸਰਬ ਨਿਰਮਲਾ, ਜੋ ਵਰਤਾਏ ਸੋਈ ਭਲਾ। ਜਹ ਰਾਖੈ ਸੋਈ ਮੁਕਤ ਥਾਨ, ਜੋ ਜਪਾਏ ਸੋਈ ਨਾਮ। ਅੱਠ ਸੜ ਤੀਰਥ ਜੈ ਸਾਧ ਭਗਤ ਧਰੈ, ਤਹ ਬੈਕੁੰਠ ਜੈ ਨਾਮ ਉਚਰੈ।

ਸਗਲ ਸੂਖਿਆ ਨਾਂਦਿਆ ਰੋਗ, ਸਮਦਰਸੀ ਪੂਰਨ ਨਿਰਯੋਗ, ਆਏ ਨਾ ਜਾਏ ਡੋਲੇ ਕਤ ਨਾਹੀ, ਜਾਂ ਕਹਿ ਨਾਮ ਬਸੈ ਮਨ ਮਾਹੀ, ਦੀਨ ਦਿਆਲ ਗੋਪਾਲ ਗੋਵਿੰਦ, ਗੁਰਮੁਖ ਜਪੀਐ ਉਤਰੈ ਚਿੰਦ, ਨਾਨਕ ਕਉ ਗੁਰਦੀਆ ਨਾਮ, ਸੰਤ ਸੰਤਨ ਕੀ ਟਹਿਲ ਸੰਤ ਕਾ ਕਾਮ, ਰਾਮ ਕਲੀ ਮਹੱਲਾ ਪੰਜਵਾਂ। ਬੀਜ ਮੰਤਰ

ਨਾਮ ਨਿਧਾਨ ਧਿਆਏ ਮਨ ਅਟਲ ਤਾਂ ਛੁਟੈ ਮਾਇਆ ਕੇ ਪਟਲ। ਗੁਰ ਕਾ ਸ਼ਬਦ ਅੰਮ੍ਰਿਤ ਰਸ ਪੀਓ ਤਾਂ ਤੇਰਾ ਹੋਏ ਨਿਰਮਲ ਜੀਓ। ਸੋਧਤ ਸੋਧਤ ਸੋਧ ਵਿਚਾਰਾ ਬਿਨ ਹਰ ਭਗਤ ਨਹੀਂ ਛੁਟਕਾਰਾ। ਸੋ ਹਰ ਭਜਨ ਸਾਧ ਕੈ ਸੰਗ ਮਨ ਤਨ ਰਾਪੈ ਹਰ ਕੈ ਰੰਗ। ਛੋੜ ਸਿਆਣ ਬਹੁ ਚਿਤਰਾਈ ਮਨ ਬਿਨ ਹਰ ਨਾਮੈ ਜਾਏ ਨਾ ਕਾਈ। ਦਇਆ ਧਾਰੀ ਗੋਬਿੰਦ ਗੁਸਾਈ ਹਰ ਹਰ ਨਾਨਕ ਟੇਕ ਟਿਕਾਈ। ਰਾਮ ਕਲੀ ਮਹੱਲਾ ਪੰਜਵਾਂ ਸੰਤ ਕੈ ਸੰਗ ਰਾਮ ਰੰਗ ਕੇਲ ਆਗੈ ਜਮ ਸਿਉ ਹੋਏ ਨਾ ਮੇਲ। ਅਹਮ ਬੁੱਧ ਕਾ ਭਇਆ ਬਿਨਾਸ ਦੁਰਮਤ ਹੋਈ ਸਗਲੀ ਨਾਸ। ਰਾਮ ਨਾਮ ਗੁਣ ਗਾਏ ਪੰਡਿਤ ਕਰਮ ਕਾਂਡ ਅਹੰਕਾਰ ਨਾ ਕਾਜੈ ਕੁਸਲ ਸੇਤੀ ਕਰ ਜਾਹੇ ਪੰਡਿਤ ਰਹਾਓ। ਹਰ ਕਾ ਜਸ ਨਿਧ ਲੀਆ ਲਾਭ ਪੂਰਨ ਭਏ ਮਨੋਰਥ ਸਾਬ। ਦੁਖ ਨਾਠਾ ਸੁਖ ਘਰ ਮੈਂ ਆਇਆ ਸੰਤ ਪ੍ਰਸਾਦ ਕਮਲ ਬਿਕਸਾਇਆ। ਨਾਮ ਰਤਨ ਜਿਨ ਪਾਇਆ ਦਾਨ ਤਿਸ ਜਨ ਹੋਏ ਸਗਲ ਨਿਧਾਨ। ਸੰਤੋਖ ਆਇਆ ਮਨ ਪੂਰਾ ਪਾਏ ਫਿਰ ਫਿਰ ਮੰਗਣ ਕਾਹੇ ਜਾਏ। ਹਰ ਕੀ ਕਥਾ ਸੁਨਤ ਪਵਿੱਤ ਜਿਹਵਾ ਭਗਤ ਭਾਈ ਗਤ ਮਤ। ਸੋ ਪ੍ਰਵਾਨ ਜਿਸ ਹਿਰਦੈ ਵਸਾਈ ਨਾਨਕ ਤੇ ਜਾਣੀ ਉਤਮ ਭਾਈ। ਰਾਮ ਕਲੀ ਮਹੱਲਾ ਪੰਜਵਾਂ ਗਹੁ ਕਰ ਪਕਰੀ ਨਾ ਆਈ ਹਾਥ ਪ੍ਰੀਤ ਕਰੀ ਚਾਲੀ ਨਹੀਂ ਸਾਥ। ਕਹੋ

ਮੈਂ ਕੱਢ ਲਿਆ। ਸੁਣ ਸੁਣ ਉਪਜਿਓ ਮਨ ਮੈਂ ਚਾਓ, ਆਠ ਪੈਰ ਹਰ ਕੇ ਗੁਣ ਗਾਓ। ਗਾਵਤ ਗਾਵਤ ਪਰਮਗਤ ਪਾਈ, ਗੁਰਪ੍ਰਸਾਦ ਨਾਨਕ ਲਿਵਲਾਈ। ਰਾਮ ਕਲੀ ਮਹੱਲਾ ਪੰਜਵਾਂ, ਕੌਡੀ ਬਦਲੈ ਤਿਆਗੈ ਰਤਨ, ਛੋੜ ਜਾਏ ਤਾਹੂ ਕਾ ਜਤਨ। ਸੋ ਸੰਚੈ ਜੋ ਹੋਛੀ ਬਾਤ, ਮਾਇਆ ਮੋਹਿਆ ਟੇਢੋ ਜਾਤ। ਅਭਾਗੇ ਤੈ ਲਾਜ ਨਾਹੀ, ਸੁਖ ਸਾਗਰ ਪੂਰਨ ਪਰਮੇਸ਼ਰ, ਹਰ ਨਾ ਚੇਤਿਓ ਮਨ ਮਾਹੀ ਰਹਾਓ। ਅੰਮ੍ਰਿਤ ਕੌਰਾ ਬਿਖਿਆ ਮਿੱਠੀ, ਸਾਗਤ ਕੀ ਬਿਦ ਨੈਨੋ ਡੀਠੀ। ਕੂੜ ਕਪਟ ਅਹੰਕਾਰ ਰਿਜਾਨਾ, ਨਾਮ ਸੁਨਤ ਜਨ ਬਿਛੂ ਡਸਾਨਾ। ਮਾਇਆ ਕਾਰਨ ਸਦੀ ਝੂਰੈ, ਮਨ ਮੁਖ ਕਬੈ ਨਾ ਉਸਤਤ ਕਰੈ। ਨਿਰਭਉ ਨਿਰੰਕਾਰ ਦਾ ਤਾਰ, ਤਿਸਿਓ ਪ੍ਰੀਤ ਨਾ ਕਰੈ ਗਵਾਰ। ਸਭ ਸਾਹਾਂ ਸਿਰ ਸਾਚਾ ਸਾਹੋ, ਵੇ ਮੋਹਤਾਜ ਪੂਰਾ ਪਾਤ ਸਾਹੋ। ਮੋਹ ਮਗਨ ਲਪਟਿਓ ਭਰਮ ਗਿਰੈ, ਨਾਨਕ ਤਰੀਐ ਤੇਰੀ ਮਿਹਰ। ਰਾਮ ਕਲੀ ਮਹੱਲਾ ਪੰਜਵਾਂ, ਰਹਿਣ ਦਿਨਸ ਜਪੋ ਹਰਨਾਉ, ਆਗੈ ਦਰਗੈ ਪਾਵੋ ਥਾਉ। ਸਦਾ ਆਨੰਦ ਨਾ ਹੋਵੀ ਸੋਗ, ਕਬੂ ਨਾ ਵਿਆਪੈ ਹਮੈ ਰੋਗ। ਖੋਜੋ ਸੰਤੋ ਹਰ ਬ੍ਰਹਮ ਗਿਆਨੀ, ਬਿਸਮਨ ਬਿਸਮ ਭੈ ਬਿਸਮਾਦਾ। ਪਰਮਗਤ ਪਾਵੈ ਹਰ ਸਿਮਰ ਪ੍ਰਾਨੀ ਰਹਾਉ। ਗਨ ਮਿਨ ਦੇਖੋ ਸਗਲ ਵਿਚਾਰ, ਨਾਮ ਬਿਨਾ ਕੋ

ਹਰ ਸਰਬ ਨਿਧਾਨ ਰੱਖਣ ਹਰ ਨਿਦਾਨ, ਨਾਨਕ ਪਾਇਆ ਇਹੋ ਨਿਧਾਨ, ਹਰੇ ਹਰ ਨਿਰਮਲ ਨਾਮ, ਜੋ ਜਪੈ ਤਿਸ ਕੀ ਗਤ ਹੋਏ, ਨਾਨਕ ਕਰਮ ਪ੍ਰਾਪਤ ਹੋਏ। ਰਾਮਕਲੀ ਮਹੱਲਾ ਪੰਜਵਾਂ। ਦੁਲਭ ਦੇਹ ਸਵਾਰ, ਜਾਏ ਨਾ ਦਰਗਹਿ ਹਾਰ, ਹਲਤ ਪਲਤ ਤੁਧ ਹੋਏ ਵਡਿਆਈ, ਅੰਤ ਕੀ ਬੇਲਾ ਲੈ ਛਡਾਈ, ਰਾਮ ਕੇ ਗੁਣ ਗਾਓ, ਹਲਤ ਪਲਤ ਹੋਹੇ ਦੋਹੈ ਸੁਵੇਲੇ, ਅਚਰਜ ਪੁਰਖ ਤੇ ਆਓ ਰਹਾਓ, ਉਠਤ ਬੈਠਤ ਹਰ ਜਾਪ, ਬਿਨਸੈ ਸਗਲ ਸੰਤਾਪ, ਬੈਰੀ ਸਭ ਹੋਵੇ ਮੀਤ, ਨਿਰਮਲ ਤੇਰਾ ਹੋਵੇ ਚੀਤ, ਸਭ ਤੇ ਉਤਮੇ ਹੋ ਕਰਮ, ਸਗਲ ਧਰਮ ਹੈ ਸ੍ਰੇਸ਼ਟ ਧਰਮ, ਹਰ ਸਿਮਰਨ ਤੇਰਾ ਹੋਏ ਉਧਾਰ, ਜਨਮ ਜਨਮ ਕਾ ਉਤਰੈ ਭਾਰ, ਪੂਰਨ ਤੇਰੀ ਹੋਵੇ ਆਸ, ਜਮਕੀ ਕੱਟੀਐ ਤੇਰੀ ਫਾਸ, ਗੁਰ ਕਾ ਉਪਦੇਸ਼ ਸੁਨੀਜੈ, ਨਾਨਕ ਸੁਖ ਸਹਿਜ ਸਮੀਜੈ। ਰਾਮਕਲੀ ਮਹੱਲਾ ਪੰਜਵਾਂ। ਜਿਸ ਕੀ ਤਿਸ ਕੀ ਕਰ ਮਾਨ, ਆਪਣ ਲਾਹੇ ਗੁਮਾਨ, ਜਿਸ ਕਾ ਤੂੰ ਤਿਸ ਕਾ ਸਭ ਕੋਏ, ਤਿਸ ਹੈ ਅਰਾਧ।

ਕੀ ਦੇਹ ਸਿਰਜਣਹਾਰ ਕਹੋ ਨਾਨਕ ਗੁਰ ਖੋਏ ਭਰਮ ਏਕੋ ਵੱਲੋ ਪਾਰ ਬ੍ਰਹਮ। ਆਰਾਮ ਕਲੀ ਮਹੱਲਾ ਪੰਜਵਾਂ ਕੋਟ ਜਨਮ।

ਪਤਤ ਪੁਨੀਤ ਪ੍ਰਭ ਤੇਰੋ ਨਾਮ ਆਪਣੇ ਦਾਸ ਕਉ ਕੀ ਜੈ ਦਾਨ ਕਰ ਕਿਰਪਾ ਪ੍ਰਭ ਗਤ ਕਰ ਮੇਰੀ ਸਰਨ ਗਹੀ ਨਾਨਕ ਪ੍ਰਭ ਤੇਰੀ ਰਾਮ ਕਲੀ ਮਹੱਲਾ ਪੰਜਵਾਂ ਇਹ ਲੋਕੇ ਸੁਖ ਪਾਇਆ ਨਹੀਂ ਪੇਟਤ ਧਰਮ ਰਾਇਆ ਹਰ ਦਰਗਹਿ ਸੋਭਾਵੰਤ ਫੁਨ ਗਰਭ ਨਾਹੀ ਬਸੰਤ ਜਾਨੀ ਸੰਤ ਕੀ ਮਿਤਰਾਈ ਕਰ ਕਿਰਪਾ ਦੀਨੋ ਹਰ ਨਾਮਾ ਪੂਰਵ ਸੰਜੋਗ ਮਿਲਾਈ ਰਹਾਉ ਗੁਰ ਕੈ ਚਰਨ ਚਿਤ ਲਾਗਾ ਤਨ ਤਨ ਸੰਜੋਗ ਸੁਭਾਗਾ ਸੰਤ ਕੀ ਧੂਰ ਲਾਗੀ ਮੇਰੇ ਮਾਥੈ ਕਿਲਵਿਖ ਤੁਖ ਸਗਲੇ ਮੇਰੇ ਲਾਥੇ ਸਾਧ ਕੀ ਸਚ ਟਹਿਲ ਕਮਾਨੀ ਤਬ ਹੋਏ ਮਨ ਸੁਧ ਪਰਾਨੀ ਜਨ ਕਾ ਸਫਲ ਦਰਸ ਜੀਠਾ ਨਾਮ ਪ੍ਰਭੂ ਕਾ ਕਟਕਟ ਬੂਠਾ ਮਿਟਾਨੇ ਸਭ ਕਲ ਕਲੇਸ਼ ਜਿਸ ਤੇ ਉਪਜੇ ਤਸਮੈ ਪ੍ਰਵੇਸ਼ ਪ੍ਰਗਟੇ ਅਨੂਪ ਗੋਵਿੰਦ ਪ੍ਰਭੂਰੇ ਨਾਨਕ ਬਖਸ਼ਿੰਦ ਰਾਮ ਕਲੀ ਮਹੱਲਾ ਪੰਜਵਾਂ ਗਉ ਕਉ ਚਾਰੇ ਸਾਰਦੂਲ ਕੌਡੀ ਕਾ ਲਖ ਹੂਆ ਮੂਲ ਬੱਕਰੀ ਕਉ ਹਸਤੀ ਪ੍ਰਤਪਾਲੇ ਆਪਣਾ ਪ੍ਰਭ ਨਦਰ ਨਿਹਾਲੇ ਕਿਰਪਾ ਨਿਧਾਨ ਪ੍ਰੀਤਮ ਪ੍ਰਭ ਮੇਰੇ ਵਰਨ ਨਾ ਸਾਕੋ ਬਹੁ ਗੁਣ ਤੇਰੇ ਰਹਾਓ ਦੀਸਤ ਮਾਸ ਨਾ ਖਾਏ ਬਿਲਾਈ ਮਹਾਂ ਕਸਾਬ ਛੁਰੀ ਸੱਟ ਪਾਈ ਕਰਨ ਹਾਰ ਪ੍ਰਭ ਹਿਰਦੈ ਬੂਠਾ ਫਾਥੀ ਮਛਲੀ ਕਾ ਜਲ ਹੈ ਤੂਟਾ ਸੂਕੇ ਕਾਸ਼ਟ ਹਰੇ ਚਲੂਲ ਉੱਚੇ ਥਲ ਫੂਲੇ ਕਮਲਿਆਨੂਪ ਅਗਨਿਵਾਰੀ ਸਤਿਗੁਰ ਦੇਵ ਸੇਵ ਕੇ ਆਪਣੀ ਲਾਇਓ ਸੇਵ ਅਕਿਰਤ ਘਣਾ ਕਾ ਕਰੇ ਉਧਾਰ ਪ੍ਰਭ ਮੇਰਾ ਹੈ ਸਦਾ ਦਿਆਰ ਸੰਤ ਜਨਾ ਕਾ ਸਦਾ ਸਹਾਈ ਚਰਨ ਕਮਲ ਨਾਨਕ ਸਰਨਾਈ ਰਾਮ ਕਲੀ ਮਹੱਲਾ ਪੰਜਵਾਂ ਪੰਚ ਸਿੰਘ ਰਾਖੇ ਪ੍ਰਭ ਮਾਰ ਦਸ ਬਿਗਿਆੜੀ ਲਈ ਨਿਵਾਰ ਤੀਨ ਅਵਰਤ ਕੀ ਚੂਕੀ ਘੇਰ ਸਾਧ ਸੰਗ ਚੂਕੇ ਭੈ ਫੇਰ ਸਿਮਰ ਸਿਮਰ ਜੀਵਾਂ ਗੋਬਿੰਦ ਕਰ ਕਿਰਪਾ ਰਾਖਿਓ ਦਾਸ ਆਪਣਾ ਸਦਾ ਸਦਾ ਸਾਚਾ ਬਖਸ਼ਿੰਦ ਰਹਾਓ ਦਾਜ ਗਏ ਤ੍ਰਿਣ ਪਾਪ ਸਮੇਰ ਜਪ ਜਪ ਨਾਮ ਪੂਜੇ ਪ੍ਰਪੈਰ ਅਨੰਦ ਰੂਪ ਪ੍ਰਗਟਿਓ ਸਭ ਥਾਨ ਪ੍ਰੇਮ ਭਗਤ ਜੋਰੀ ਸੁਖਮਾਨ ਸਾਗਰ ਤਰਿਓ ਬਾਛਰ ਖੋਜ ਖੇਦ ਨਾ ਪਾਇਓ ਨੈ ਫੁਨ ਰੋਜ ਸਿੰਧ ਸਮਾਇਓ ਘਟਕੇ ਮਾਹੇ ਕਰਨ ਹਾਰ ਕਉ ਕਿਛ ਅਚਰਜ ਨਾਹੇ ਜਉ ਛੂਟਾਓ ਤਉ ਜਾਏ ਪਿਆਲ ਜਉ ਕਾਢਿਓ ਤਉ ਨਦਰ ਨਿਹਾਲ ਪਾਪ ਪੁੰਨ ਹਮਰੈ ਵਸ ਨਾਹੇ ਰਸਕ ਰਸਕ ਨਾਨਕ ਗੁਣ ਗਾਹੇ ਰਾਮ ਕਲੀ ਮਹੱਲਾ ਪੰਜਵਾਂ ਨਾ

ਦੇਹੀ ਗੁਪਤ ਬਦੇਹੀ ਦਿਸੈ ਸਗਲੇ ਸਾਜ ਕਰਤ ਜਗਦੀਸੈ ਠੱਗਣ ਹਾਰ ਅਣਠਗ ਦਾ ਠੱਗੈ ਬਿਨ ਵੱਖਰ ਫਿਰ ਫਿਰ ਉੱਠ ਲਾਗੈ ਸੰਤ ਸਵਾ ਮਿਲ ਕਰੋ ਬਖਿਆਣ ਸਿਮਰਤ ਸਾਸਤ ਬੇਦ ਪੁਰਾਣ ਬ੍ਰਹਮ ਵਿਚਾਰ ਵਿਚਾਰੇ ਕੋਏ ਨਾਨਕ ਤਾਂ ਕੀ ਪਰਮ ਗਤ ਹੋਏ ਰਾਮ ਕਲੀ ਮਹੱਲਾ ਪੰਜਵਾਂ ਜੋ ਤਿਸ ਪਾਵੈ ਸੋ ਥੀਆ ਸਦਾ ਸਦਾ ਹਰ ਕੀ ਸਰਨ ਆਈ ਪ੍ਰਭਿਨ ਨਾਹੀ ਆਨ ਬੀਆ ਰਹਾਉ ਪੁੱਤਰ ਕਲਤਰ ਲਖਮੀ ਦਿਸੈ ਇਨਮੈ ਕਿਛੂ ਨਾ ਸੰਗ ਲੀਆ ਬਿਖੈ ਠਗੌਰੀ ਖਾਏ ਭੁਲਾਨਾ ਮਾਇਆ ਮੰਦਰ ਤਿਆਗ ਗਿਆ ਨਿੰਦਾ ਕਰ ਕਰ ਬਹੁਤ ਵਿਗੂਤਾ ਗਰਭ ਜੋਨ ਮੈਂ ਕਿਰਤ ਪਇਆ ਪੁਰਬ ਕਮਾਣੇ ਛੋਡੈ ਨਾਹੀ ਜਮ ਦੂਤ ਗਰਾ ਸਿਓ ਮਹਾ ਭਇਆ ਬੋਲੈ ਝੂਠ ਕਮਾਵੈ ਅਵਰਾ ਤ੍ਰਿਸਨ ਨਾ ਬੁਝੈ ਬਹੁਤ ਹਯਾ ਅਸਾਧ ਰੋਗ ਉਪਜਿਆ ਸੰਤ ਦੁਖਨ ਦੇਹ ਬਿਨਾਸੀ ਮਹਾ ਖਯਾ ਜਿਨੈ ਨਿਵਾਜੇ ਤਨਹੀ ਸਾਜੇ ਆਪੇ ਕੀਨੇ ਸੰਤ ਜਯਾ ਨਾਨਕ ਦਾਸ ਕੰਠ ਲਾਏ ਰਾਖੇ ਕਰ ਕਿਰਪਾ ਪਾਰ ਬ੍ਰਹਮਯਾ ਰਾਮ ਕਲੀ ਮਹੱਲਾ ਪੰਜਵਾਂ ਐਸਾ ਪੂਰਾ ਗੁਰਦੇਵ ਸਹਾਈ ਜਾਂ ਕਾ ਸਿਮਰਨ ਬਿਰਥਾ ਨਾ ਜਾਈ ਰਹਾਓ ਦਰਸ਼ਨ ਪਿਖਤ ਹੋਏ ਨਿਹਾਲ ਜਾਂ ਕੀ ਧੂਰ ਕਾਟੈ ਜਮਜਾਲ ਚਰਨ ਕਮਲ ਬਸੇ ਮੇਰੇ ਮਨ ਕੇ ਕਾਰਜ ਸਵਾਰੇ ਸਗਲੇ ਤਨ ਕੇ ਜਾਂ ਕੈ ਮਸਤਕ ਰੱਖੈ ਹਾਥ ਪ੍ਰਭ ਮੇਰੋ ਅਨਾਥ ਕੋ ਨਾਥ ਪਤੋ ਧਾਰਨ ਕਿਰਪਾ ਨਿਧਾਨ ਸਦਾ ਸਦਾ ਜਾਈਐ ਕੁਰਬਾਨ ਨਿਰਮਲ ਮੰਤ ਦੇ ਜਿਸ ਦਾਨ ਤਜੈ ਵਿਕਾਰ ਬਿਨਸੈ ਅਭਿਮਾਨ ਏਕ ਧਿਆਈਐ ਸਾਧ ਕੈ ਸੰਗ ਪਾਪ ਬਿਨਾਸੇ ਨਾਮ ਕੈ ਰੰਗ ਗੁਰ ਪਰਮੇਸ਼ਰ ਸਗਲ ਨਿਵਾਸ ਘਟ ਘਟ ਰਵ ਰਿਆ ਗੁਣਤਾਸ ਦਰਸ ਦੇਹ ਧਾਰੋ ਪ੍ਰਭ ਆਸ ਨਿਤ ਨਾਨਕ ਚਿਤਵੈ ਸੱਚ ਅਰਦਾਸ ਰਾਗ ਰਾਮ ਕਲੀ ਮਹੱਲਾ ਪੰਜਵਾਂ ਘਰ ਦੂਜਾ ਦੁਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਗਾਵੋ ਰਾਮ ਕੇ ਗੁਣ ਗੀਤ ਨਾਮ ਜਪਤ ਪਰਮ ਸੁਖ ਪਾਈਐ ਆਵਾ ਗਾਉਣ ਮਿਟੈ ਮੇਰੇ ਮੀਤ ਰਹਾਓ ਗੁਣ ਗਾਵਤ ਹੋਵਤ ਪ੍ਰਗਾਸ ਚਰਨ ਕਮਲ ਮੈਂ ਹੋਏ ਨਿਵਾਸ ਸੰਤ ਸੰਗਤ ਮੈਂ ਹੋਏ ਉਧਾਰ ਨਾਨਕ ਭਵ ਜਲ ਉਤਰ ਸਪਾਰ ਰਾਮ ਕਲੀ ਮਹੱਲਾ ਪੰਜਵਾਂ ਗੁਰਪੂਰਾ ਮੇਰਾ ਗੁਰਪੂਰਾ ਰਾਮ ਨਾਮ ਜਪ ਸਦਾ ਸੁਹੇਲੇ ਸਗਲ ਬਿਨਾਸੇ ਰੋਗ ਕੂਰਾ ਰਹਾਓ ਏਕ ਅਰਾਧੋ ਸਾਚਾ ਸੋਏ ਜਾਂ ਕੀ ਸਰਨ ਸਦਾ ਸੁਖ ਹੋਏ ਨੀਂਦ ਸੁਹੇਲੀ ਨਾਮ ਕੀ ਲਾਗੀ ਭੂਖ ਹਰ ਸਿਮਰਤ ਬਿਨਸੈ ਸਭ ਦੁਖ ਸਹਿਜ ਆਨੰਦ ਕਰੋ ਮੇਰੇ ਭਾਈ ਗੁਰਪੂਰੈ ਸਭ ਚਿੰਤ ਮਿਟਾਈ ਆਠ ਪਹਿਰ ਪ੍ਰਭ ਕਾ ਜਪ ਜਾਪ ਨਾਨਕ ਰਾਖਾ ਹੋਆ ਆਪ ਰਾਗ ਰਾਮ ਕਲੀ ਮਹੱਲਾ ਪੰਜਵਾਂ ਪੜਤਾਲ ਕਰਤੀ ਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਨਰ ਨਰ ਹੈ ਨਮਸਕਾਰੰ ਜਲਨ ਥਲਨ ਬਸਦ ਗਗਨ ਏਕ

ਨਾਨਕ ਬਲਿਹਾਰੰ ਰਾਮ ਕਲੀ ਮਹੱਲਾ ਪੰਜਵਾਂ ਰੂਪ ਰੰਗ ਸੁਗੰਧ ਭੋਗ ਤਿਆਗ ਚੱਲੇ ਮਾਇਆ ਛਲੇ ਕਣਕ ਕੰਮ ਨੀ ਰਹਾਓ ਭੰਡਾਰ ਦਰਬ ਅਰਬ ਖਰਬ ਪੇਖ ਲੀਲਾ ਮਨ ਸਾਧਾਰੈ ਨਹਿ ਸੰਗ ਗਮਨੀ ਸੁਤ ਕਲੱਤਰ ਭਰਾਤ ਮੀਤ ਉਰਜ ਪਰਿਓ ਭਰਮ ਮੋਹਿਓ ਇਹ ਬਿਰਖ ਸ਼ਮਨੀ ਚਰਨ ਕਮਲ ਸਰਨ ਨਾਨਕ ਸੁਖ ਸੰਤ ਭਾਵਨੀ ਏਕੋ ਅੰਕਾਰ ਸਤਿਗੁਰ ਪ੍ਰਸਾਦ ਰਾਗ ਰਾਮ ਕਲੀ ਮਹੱਲਾ ਨਾਵਾਂ ਤੇ ਪਦੇ ਹਰੇ ਮਨ ਓਟ ਲਿਹੋ ਹਰ ਨਾਮਾ ਜਾਂ ਕੈ ਸਿਮਰਨ ਦੁਰਮਤ ਨਾਸੈ ਪਾਵੈ ਪਦ ਨਿਰਬਾਨਾ ਰਹਾਉ ਵਡ ਭਾਗੀ ਤੇ ਜਨ ਕਉ ਜਾਨੋ ਜੋ ਹਰ ਕੇ ਗੁਣ ਗਾਵੈ ਜਨਮ ਜਨਮ ਕੇ ਪਾਪ ਖੋਏ ਕੈ ਫੁਨਬੈ ਕੁਣ ਸਿਧਾਵੈ ਅਜਾ ਮਲ ਕਉ ਅੰਤ ਕਾਲ ਮੈਂ ਨਾਰਾਇਣ ਸੁਧਿਆਈ ਜਾਂ ਗਤ ਕਉ ਜੋਗੀ ਸਰਬਾਹਿਤ ਸੋ ਗਤਿ ਛਨ ਮੈਂ ਪਾਈ।

ਤੇ ਦੁਰਮਤ ਸਗਲ ਬਿਨਾਸੈ। ਰਾਮ ਭਗਤ ਮਨ ਭੀਜੈ ਰਹਾਓ, ਮਨ ਮਾਇਆ ਮੈਂ ਉਰਜ ਰਹਿਓ ਹੈ, ਬੂਝੈ ਨਹਿ ਕਛ ਗਿਆਨਾ, ਕੌਣ ਨਾਮ ਜਗ ਜਾ ਕੈ ਸਿਮਰੈ, ਪਾਵੈ ਪਨ ਨਿਰਬਾਨਾ। ਪਏ ਦਿਆਲ ਕਿਰਪਾਲ ਸੰਤ ਜਾਨੋ, ਤਬ ਇਹ ਬਾਤ ਬਤਾਈ, ਸਰਬ ਧਰਮ ਮਾਨੋ ਤੇ ਕੀਏ, ਜਿਹ ਪ੍ਰਭ ਕੀਰਤ ਗਾਈ। ਰਾਮ ਨਾਮ ਨਰ ਨਿਸਬਾਸਰ ਮੈਂ, ਨਿਮਖ ਏਕ ਯੁਰ ਧਾਰੈ, ਜਮ ਕੋ ਤ੍ਰਾਸ ਮਿਟੈ ਨਾਨਕ ਤੇ, ਅਪਣੋ ਜਨਮ ਸਵਾਰ ਹੈ। ਰਾਮ ਕਲੀ ਮਹੱਲਾ ਨਾਵਾ, ਪ੍ਰਾਨੀ ਨਾਰਾਇਣ ਸੁਧ ਲੇਹ, ਛਿਨ ਛਿਨ ਔਧ ਘਟੈ ਨਿਸ

ਬਿਰਧ ਭਇਓ ਅਜਹੂ ਨਹੀਂ ਸਮਝ ਕੌਣ ਕੁਮਤ ਉਰ ਜਾਨਾ ਮਾਨਸ ਜਨਮ ਦਿਓ ਜੇ ਠਾਕੁਰ ਸੋ ਤੈ ਕਿਉਂ ਬਿਸਰਾਇਓ ਮੁਕਤ ਹੋਤ ਨਰ ਜਾਂ ਕੈ ਸਿਮਰੈ ਨਿਮਖਣਾ ਤਾਂ ਕੋ ਗਾਇਓ ਮਾਇਆ ਕੋ ਮਦ ਕਹਾਂ ਕਰਤ ਹੈ ਸੰਗਨਾ ਕਾਹੂ ਜਾਈ ਨਾਨਕ ਕਹਿਤ ਚੇਤ ਚਿੰਤਾ ਮਨ ਹੋਏ ਹੈ ਅੰਤ ਸਹਾਈ ਰਾਮ ਕਲੀ ਮਹੱਲਾ ਪਹਿਲਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋਈ ਚੰਦ ਚੜ੍ਹੈ ਸੇ ਤਾਰੇ ਸੋਈ ਦਿਨ ਤਪਤ ਰਹਿ ਸਾ ਧਰਤੀ ਸੋ ਪੌਣ ਝੁਲਾਰੇ ਜੁਗ ਜੀ ਖੇਲੇ ਥਾਵ ਕੈਸੇ ਜੀਵਨ ਤਲਬ ਨਿਵਾਰ ਹੋਵੇ ਪ੍ਰਵਾਣਾ ਕਰੈ ਤਿੰਘਾਣਾ ਕਲ ਲੱਖਣ ਵਿਚਾਰ ਰਹਾਉ ਕਿਤੇ ਦੇਸ ਨਾ ਆਇਆ ਸੁਣੀਐ ਤੀਰਥ ਪਾਸ ਨਾ ਬੈਠਾ ਦਾਤਾ ਦਾਨ ਕਰੇ ਤਹਿ ਨਾਹੀ ਮਹਿਲੋ ਸਾਰ ਨਾ ਬੈਠਾ ਜੇ ਕੋ ਸਤ ਕਰੇ ਸੋ ਛੀਜੈ ਤਪ ਕਰ ਤਪ ਨਾ ਹੋਈ ਜੇ ਕੋ ਨਾਉ ਲਏ ਬਦਨਾਮੀ ਕਲਕੇ ਲੱਖਣ ਏਈ ਜਿਸ ਸਿਕਦਾਰੀ ਤਿਸੈ ਖੁਆਰੀ ਚਾਕਰ ਕੇਹੇ ਡਰਨਾ ਜਾਂ ਸਿਕਦਾਰ ਪਵੈ ਜੰਜੀਰੀ ਤਾਂ ਚਾਕਰ ਹੱਥੋ ਮਰਨਾ ਆਖ ਗੁਣਾ ਕਲਿਆਈਐ ਤਿਹ ਜੋ ਕੇਰਾ ਰਿਆ ਤਪਾਵਸ ਜੇ ਗੁਣ ਦੇਹ ਤਾਂ ਪਾਈਐ ਰਹਾਉ ਕਲ ਕਲ ਵਾਲੀ ਸਰਾ ਨਿਬੇੜੀ ਕਾਜੀ ਕ੍ਰਿਸ਼ਨਾ ਹੋਵਾ ਬਾਣੀ ਬ੍ਰਹਮਾ ਬੇਦਾ ਥਰਬਣ ਕਰਨੀ ਕੀਰਤ ਲਹਿਆ ਪਤਵਿਣ ਪੂਜਾ ਸਤਵਿਣ ਸੰਜਮ ਜਤਵਿਣ ਕਾਹੇ ਜਨੇਊ ਨਾਵੋ ਧੋਵੋ ਤਿਲਕ ਚੜਾਵੋ ਸੋਚਵਿਣ ਸੋਚ ਨਾ ਹੋਈ ਕਲ ਪ੍ਰਮਾਣ ਕਤੇਬ ਕੁਰਾਨ ਪੋਥੀ ਪੰਡਿਤ ਰਹੇ ਪੁਰਾਣ ਨਾਨਕ ਨਾਉ ਪਇਆ ਰਹਿਮਾਨ ਕਰ ਕਰਦਾ ਤੂੰ ਏਕੋ ਜਾਣ ਨਾਨਕ ਨਾਮ ਮਿਲੈ ਵਡਿਆਈ ਏਦੂ ਉੱਪਰ ਕਰਮ ਨਹੀਂ ਜੇਕਰ ਹੁੰਦੈ ਮੰਗਣ ਜਾਈਐ ਫਿਰ ਉਹ ਲਾਮਾ ਮਿਲੈ ਤਹੀ ਰਾਮ ਕਲੀ ਮਹੱਲਾ ਪਹਿਲਾ ਜਗ ਪ੍ਰਬੋਧੈ ਮੜੀ ਵਧਾਵੈ ਆਸਣ ਤਿਆਗ ਕਾਹੇ ਸਚ ਪਾਵੈ ਮਮਤਾ ਮੋਹ ਕਾਮਣ ਹਿਤਕਾਰੀ ਨਾ ਉਦੂਤੀ ਨਾ ਸੰਸਾਰੀ ਜੋਗੀ ਬੈਸ ਰਹੋ ਦੁਬਦਾ ਦੁਖ ਭਾਗੈ ਘਰ ਘਰ ਮੰਗਤ ਲਾਜ ਨਾ ਆਗੈ ਰਹਾਉ ਗਾਵੈ ਗੀਤ ਨਾ ਚੀਨੈ ਆਪ ਕਿਉਂ ਲਾਗੀ ਨਿਵਰੈ ਪ੍ਰਤਾਪ ਗੁਰ ਕੈ ਸ਼ਬਦ ਰਚੈ ਮਨ ਭਾਏ ਭਿਖਿਆ ਸਹਿਜ ਵਿਚਾਰੀ ਖਾਏ ਭਸਮ ਚੜਾਏ ਕਰੈ ਪਾਖੰਡ ਮਾਇਆ ਮੋਹੇ ਸਹਿਜ ਅਮਡੰਡ ਫੂਟੈ ਖਾਪਰ ਭੀਖ ਨਾ ਪਾਏ ਬੰਧਨ ਬਾਂਧਿਆ ਆਵੈ ਜਾਏ ਬਿੰਦਨਾ ਰਾਖੈ ਜਤੀ ਕਹਾਵੈ ਮਾਈ ਮੰਗਤ ਤ੍ਰੈ ਲੋਭ ਆਵੈ ਨਿਰਦਯਾ ਨਹੀਂ ਜੋ ਤੋ ਜਾਲਾ ਬੁੜਤ ਬੂਡੇ ਸਰਬ ਜੰਜਾਲਾ ਭੇਖ ਕਰੈ ਖਿੰਥਾ ਬਹੁ ਥਟੂਆ ਝੂਠੋ ਖੇਲ ਖੇਲੈ ਬਹੁ ਨਟੂਆ ਅੰਤਰ ਅਗਨ ਚਿੰਤਾ ਬਹੁ ਜਾਰੇ ਵਿਣਕਰਮਾ ਕੈਸੇ ਉਤਰ ਸਪਾਰੇ ਮੁੰਦਰਾ ਫਟਕ ਬਨਾਈ ਕਾਨ ਮੁਕਤ ਨਹੀਂ ਵਿਦਿਆ ਵਿਗਿਆਨ ਜਿਹਵਾ ਇੰਦਰੀ ਸਾਧ ਲੋਬਾਨਾ ਪਸ਼ੂ ਪਏ ਨਹੀਂ ਮਿਟੈ ਨਿਸ਼ਾਨਾ ਤ੍ਰਿਬਦ ਲੋਗਾ ਤ੍ਰਿਬਦ ਜੋਗਾ ਸ਼ਬਦ ਵਿਚਾਰੈ ਚੂਕ ਸੋਗਾ ਉਜਲ ਸਾਚ ਸੋ ਸ਼ਬਦ ਹੋਏ ਜੋਗੀ ਜੁਗਤ ਵਿਚਾਰੇ ਸੋਏ ਤੁਝ ਪਹਿ ਨਉ ਨਿਦ ਤੂੰ ਕਰਨੈ ਜੋਗ ਥਾਪੋ ਥਾਪੇ ਕਰੇ ਸੋਹੋਗ ਜਤ ਸਤ ਸੰਜਮ ਸਚ ਸੋ ਚੀਤ ਨਾਨਕ ਜੋਗੀ ਤ੍ਰਿ ਪਵਣ ਮੀਤ ਰਾਮ ਕਲੀ ਮਹੱਲਾ ਪਹਿਲਾ ਖੱਟ ਮੱਟ ਦੇਹੀ ਮਨ ਬਹਿ ਰਾਗੀ ਸੁਰਤ ਸ਼ਬਦ ਤੋਂ ਨਿਅੰਤਰ ਜਾਗੀ ਵਾਜੈ ਅਨਹਦ ਮੇਰਾ ਮਨ ਲੀਣਾ ਗੁਰਬਚਨੀ ਸਚਨਾਮ ਪਤੀਣਾ ਪ੍ਰਾਣੀ ਰਾਮ ਭਗ ਸੁਖ ਪਾਈਐ ਗੁਰਮੁਖ ਹਰ ਹਰ ਮੀਠਾ ਲਾਗੈ ਹਰ ਹਰ ਨਾਮ ਸਮਾਈਐ ਰਹਾਉ ਮਾਇਆ ਮੋਹ ਬਿਵਰਜ ਸਮਾਏ ਸਤਿਗੁਰ ਪੇਟੈ ਮਿਲ ਮਿਲਾਏ ਨਾਮ ਰਤਨ ਨਿਰਮੋਲ ਕਹੀਰਾ ਤਿਤਰਾਤਾ ਮੇਰਾ ਮਨ ਧੀਰਾ ਹਉ ਮੈਂ ਮਮਤਾ ਰੋਗ ਨਾ ਲਾਗੈ ਰਾਮ ਭਗ ਜਮ ਕਾ ਪਉ ਭਾਗੈ ਜਮ ਜਨਦਾਰ ਨਾ ਲਾਗੈ ਮੋਹੇ ਨਿਰਮਲ ਨਾਮ ਹਿਰਦੈ ਹਰ ਸੋਹੇ ਸ਼ਬਦ ਵਿਚਾਰ ਭਏ ਨਿਰੰਕਾਰੀ ਗੁਰਮਤ ਜਾਗੇ ਦੁਰਮਤ ਪਰਹਾਰੀ ਅੰਦਰ ਜਾਗ ਰਹੇ ਲਿਵ ਲਾਈ ਜੀਵਨ ਮੁਕਤ ਗਤਿਅੰਤਰ ਪਾਈ ਅਲਿਪਤ ਗੁਫਾ ਮੈਂ ਰਹੇ ਨਿਰਾਰੇ ਤਸਕਰ ਪੰਚੋ ਸਭ ਸੰਗਾਰੇ ਪਰ ਘਰ ਜਾਏ ਨਾ ਮਨ ਡੋਲਾਏ ਸਹਿਜ ਨਿਰੰਤਰ ਰਹੋ ਸਮਾਏ
ਗੁਰਮੁਖ ਜਾਗ ਰਹੇ ਉਹ ਦੂਤਾ, ਸਤਵੈ ਰੋਗੀ ਤਤ ਪਰੋਤਾ, ਜਗ ਸੂਤਾ ਮਰਿਆ ਵਹਿ ਜਾਏ, ਬਿਨ ਗੁਰ ਸ਼ਬਦ ਨਾ ਸੋਜੀ ਪਾਏ, ਅਨਹਦ ਸ਼ਬਦ ਵਜੈ ਦਿਨ ਰਾਤੀ, ਅਵਗਤ ਕੀ ਗਤ ਗੁਰਮੁਖ ਜਾਤੀ, ਤਉ ਜਾਨੀ ਜਾਂ ਸ਼ਬਦ ਪਛਾਨੀ, ਏਕੋ ਰਵ ਰਹਿਆ ਨਿਰਵਾਨੀ, ਸੁਨ ਸਮਾਜ ਸੁਨ ਸਮਾਧ ਸਹਿਜ ਮਨ ਰਾਤਾ, ਤਜਹੋ ਲੋਭਾ ਏਕੋ ਜਾਤਾ, ਗੁਰ ਚੇਲੇ ਆਪਣਾ ਮਨ ਮਾਨਿਆ, ਨਾਨਕ ਦੂਜਾ ਮੇਟ ਸਮਾਨਿਆ, ਰਾਮ ਕਲੀ ਮਹੱਲਾ ਪਹਿਲਾ, ਸਾਹਾ ਗਣੈ ਨਾ ਕਰੈ ਵਿਚਾਰ, ਸਾਹੇ ਉਪਰੇ ਕੰਕਾਰ, ਜਿਸ ਗੁਰ ਮਿਲੈ

ਹਉ ਮੈਂ ਜਾਏ ਸ਼ਬਦ ਕਰ ਲਈਐ ਰਹਾਉ। ਗਣ ਗਣ ਜੋਤ ਕੁਕੰਡੀ ਕੀਨੀ, ਪੜੈ ਸੁਣਾਵੈ ਤਤ ਨ ਚੀਨੀ। ਸਭ ਸਹਿ ਉਪਰ ਗੁਰ ਸ਼ਬਦ ਵਿਚਾਰ, ਹੋਰ ਕਥਨੀ ਬਦਉ ਨਾ ਸਗਲੀ ਸ਼ਾਰ। ਨਾਵੈ ਧੋਵੈ ਪੂਜੈ ਸੈਲਾ, ਬਿਨ ਹਰ ਰਾਤੋ ਮੈਲੋ ਮੈਲਾ। ਗਰਭ ਨਿਵਾਰ ਮਿਲੈ ਪ੍ਰਭ ਸਾਰਥ, ਮੁਕਤ ਪ੍ਰਾਣ ਜਪ ਹਰ ਕਿਰਤਾਰਥ। ਵਾਚੈ ਵਾਦਨਾ ਬੇਦ ਵਿਚਾਰੈ, ਆਪ ਡੁੱਬੈ ਕਿਉਂ ਪਿਤਰਾ ਤਾਰੈ। ਘਟ ਘਟ ਬ੍ਰਹਮ ਚੀਨੈ ਜਨ ਕੋ, ਏ ਸਤਿਗੁਰ ਮਿਲੈ ਤਾਂ ਸੋ ਜੀ ਹੋਏ। ਗਣਤ ਗਣੀਐ ਸਹਿਸਾ ਦੁਖ ਜੀਐ, ਗੁਰ ਕੀ ਸਰਨ ਭਵੈ ਸੁਖਤੀ ਐ। ਕਰ ਅਪਰਾਧ ਸਰਨ ਹਮ ਆਇਆ, ਗੁਰ ਹਰ ਬੇਟੇ ਪੁਰਬ ਕਮਾਇਆ। ਗੁਰ ਸਰਨ ਨਾ ਆਈਐ ਬ੍ਰਹਮ ਨਾ ਪਾਈਐ, ਪਰਮ ਭੁਲਾਈਐ ਜਨ ਮਰਿਆਈਐ। ਜਮ ਦਰਬਾ ਦਉ ਮਰੈ ਬਿਕਾਰ, ਨਾਰਦੈ ਨਾਮ ਨਾ ਸਬਦਿਆਚਾਰ। ਇਕ ਪਾਂਧੇ ਪੰਡਿਤ ਮਿਸਰ ਕਹਾਵੈ, ਦੁਬਦਾਰਾ ਤੇ ਮਹਿਲ ਨਾ ਪਾਵੈ। ਜਿਸ ਗੁਰ ਪ੍ਰਸਾਦੀ ਨਾਮ ਆਧਾਰ, ਕੋਟ ਮਦੇ ਕੋ ਜਨਿਆ ਪਾਰ। ਏਕ ਬੁਰਾ ਭਲਾ ਸੱਚ ਏਕੈ, ਬੂਝ ਗਿਆਨੀ ਸਤਿਗੁਰ ਕੀ ਟੇਕੈ। ਗੁਰਮੁਖ ਵਿਰਲੀ ਏਕੋ ਜਾਣਿਆ, ਆਵਣ ਜਾਣਾ ਮੇਟ ਸਮਾਣਿਆ। ਜਿਨ ਕੈ ਹਿਰਦੈ ਏਕ ਅੰਕਾਰ, ਸਰਬਗੁਣੀ ਸਾਚਾ ਵਿਚਾਰ। ਗੁਰ ਕੈ ਪਾਣੈ ਕਰਮ ਕਮਾਵੈ, ਨਾਨਕ ਸਾਚੇ ਸਾਚ ਸਮਾਵੈ। ਆਰਾਮ ਕਲੀ ਮਹੱਲਾ ਪਹਿਲਾ, ਹੱਠ ਨਿਗਰੋ ਕਰ ਕਾਇਆ ਛੀਜੈ, ਵਰਤ ਤਪਨ ਕਰ ਮਨ ਨਹੀਂ ਪੀਜੈ। ਰਾਮ ਨਾਮ ਸਰ ਅਵਰਨਾ ਪੂਜੈ, ਗੁਰ ਸੇਵ ਮਨ ਹਰ ਜਨ ਸੰਗ ਕੀਜੈ। ਜਮ ਜਨਦਾਰ ਜੋਹੇ ਨਹੀਂ ਸਕੈ, ਸਰਪਨ ਡਸ ਨਾ ਸਕੈ, ਹਰ ਕਾ ਰਸ ਪੀਜੈ। ਰਹਾਉ ਵਾਦ ਪੜੈ ਰਾਗੀ ਜਗ ਭੀਜੈ, ਤ੍ਰੈਗੁਣ ਬਿਖਿਆ ਜਨਮ ਮਰੀਜੈ। ਰਾਮ ਨਾਮ ਬਿਨ ਦੁਖ ਸਹੀਜੈ, ਚਾੜਸ ਪਵਨ ਸਿੰਘਾਸਨ ਭੀਜੈ। ਨਿਉਲੀ ਕਰਮ ਖਟ ਕਰਮ ਕਰੀਜੈ, ਰਾਮ ਨਾਮ ਬਿਨ ਬਿਰਥਾ ਸਾਸ ਲੀਜੈ। ਅੰਤਰ ਪੰਚ ਅਗਨ ਕਿਉਂ ਧੀਰਜ ਧੀਜੈ, ਅੰਤਰ ਚੋਰ ਕਿਉਂ ਸਾਧ ਰਹੀ ਜੈ। ਗੁਰਮੁਖ ਹੋਏ ਕਾਇਆ ਗੜ ਲੀਜੈ, ਅੰਤਰ ਮੈਲ ਤੀਰਥ ਭਰਮੀਜੈ। ਮਨ ਨਹੀਂ ਸੂਚਾ ਕਿਆ ਸੋਚ ਕਰੀਜੈ, ਕਿਰਤ ਪਇਆ ਦੋਸ ਕਾ ਕਉ ਦੀਜੈ। ਆਨਾ ਖਾਹੇ ਦੇਹੀ ਦੁਖ ਦੀਜੈ, ਬਿਨ ਗੁਰ ਗਿਆਨ ਤ੍ਰਿਪਤ ਨਹੀਂ ਥੀਜੈ। ਮਨਮੁਖ ਜਨਮੈ ਜਨਮ ਮਰੀਜੈ, ਸਤਿਗੁਰ ਪੂਛ ਸੰਗਤ ਜਨ ਕੀ।

की जय। राम कली महला पहला, अंतर उत्पुज अवर ना कोई, जो कही ऐसो प्रवते होई, जुगे जुगंतर साहिब साहिब सोई, उत्पुत परलो अवर ना कोई। ऐसा मेरा ठाकर गहर गंभीर, जिन जपया तनी सुख पाया, हर कै नाम ना लगे जमपीर। रहाओ नाम रतन हीरा निर्मोल, साचा साहेब अमरिया तोल, जेवा सूची साचा बोल, कर दर साचा नाही रोल, एक बन में बैसे डूगरिया स्थान, नाम विसार पचाया अवमान, नाम बिना क्या ज्ञान ध्यान, गुरमुख पावे दरगह मान, हठ हंकार करे नहीं पावे, पाठ पढ़े ले लोक सुनावे, तीर्थ परमस ब्याद ना जावे, नाम बिना कैसे सुख पावे, जतन करे बिंद किवे ना रहाई, मनुआ डोले नर के पाई, जंपर बांधे लह सजाई, बिन नावे जियो जल बल जाई, सिद्ध साधक केते मुन देवा, हठ निग्रह ना तृप्तावे पेवा, शब्द विचार गह गुरसेवा, मन तन निर्मल अवमान्या पेवा, कर्म मिलाए पावे सच नाओ, तुम शरणांग तरहो सुभाओ, तुम ते उपजो भक्ति पाओ, जप जापो गुरमुख हर नाओ। हाँ मैं गर्व जाए मन पीना, झूठ ना पावस पाखंड कीना, बिन गुर शब्द नहीं करबार, नानक गुरमुख तत् विचार। राम कली महला पहला, जो आया त्यों जावै बौरे, जो जन्मे त्यों मरण पया, जो रस भोग किए तेता दुख लागे, नाम विसार पव जल पाया, तन तन देख तो गर्भ गया, कनक काम निसो हेत वधाए, हे की नाम विसार आए परम गया। रहाओ जत सत संजम सील ना रखिया, प्रेत पिंजर में काष्ट पाया, पुन दान इस ना ना संयम, साध संगत बिन बाज जाया, लालच लागे नाम विसारियो, आवत जावत जन्म गया, जा जमत आए केस गहे मारे, सुरत नहीं मुख काल गया, अहनिस निंदा तात पराई, हृदय नाम ना सर्व दया, बिन गुर शब्द ना गद पत पावे, राम नाम बिन नरक गया, खिर मैं वेश करे नटुआ ज्यों, मोह पाप मैं गलत गया, एत उत माया देख पसारी, मोह माया कै मगन पया, करे बेकार विथार कनेरे, सुरत शब्द बिन परम पया, हम मैं रोग महा दुख लागा, गुरमत ले वो रोग गया, सुख संपत को यावत देख, सागत मानो अवमान पाया, जिसका हो तान तान सो फिर ले वै, अंतर सहसा दुख पाया, अंतकाल के साथ ना चल, जो दी सह सप्त सह मया, आद पुरख परंपर सो प्रभु, हर नाम हृदय लै पार पया, मुए कौ रोवे किसे सुनावे, पैसा गिर असराल पया, देख कुटुंब माया गृह मंदर, साकत जंजाल पराल पया, जाए आए ता तने पठाए, चाले तने बुलाए लया, जो कुछ करना सो कर रहया, बख्शन हारे बख्श लया, जिने हो चाखिया राम रसायण, तिनकी संगत खोज पया, रिद सिद्ध बुद्ध ज्ञान गुरु ते पाया, मुक्त पदार्थ शरण पया, दुख सुख गुरमुख सम कर जाना, हर सोग ते बिरगत पया, आप मार गुरमुख हर पाए, नानक सहि समाए लया। राम कली दखणी महला पहला, जत सत संजम साज दृढ़ाया, साज शब्द रस लीना, मेरा गुर दयाल सदा रंग लीना,
ਅਹਿਨਸ ਰਹਿ ਏਕ ਲਿਵ ਲਾਗੀ ਸਾਚੇ ਦੇਖ ਪਤੀਣਾ ਰਹਾਓ। ਰਹਿ ਗਗਨਪੁਰ ਦ੍ਰਿਸ਼ਟ ਸਮੈ ਸੁਰ ਅਨਹਦ ਸ਼ਬਦ ਰੰਗੀਣਾ ਸਤ ਬੰਧ ਕੁਪੀਨ ਭਰਪੁਰ ਲੀਣਾ ਜਿਹਵਾ ਰੰਗ ਰਸੀਣਾ ਮਿਲੈ ਗੁਰ ਸਾਚੇ ਜਿਨ ਰਚ ਰਾਚੇ ਕਿਰਤ ਵਿਚਾਰ ਪਤੀਣਾ ਏਕ ਮੈਂ ਸਰਬ ਸਰਬ ਮੈਂ ਏਕਾ ਇਹ ਸਤਿਗੁਰ ਦੇਖ ਦਿਖਾਈ ਜਿਨ ਕੀਏ ਖੰਡ ਮੰਡਲ ਬ੍ਰਹਿਮੰਡਾ ਸੋ ਪ੍ਰਭ ਲਿਖਣ ਨਾ ਜਾਈ। ਦੀਪਕ ਤੇ ਦੀਪਕ ਪ੍ਰਗਾਸਿਆ ਤ੍ਰਿਭਵਨ ਜੋਤ ਦਿਖਾਈ ਸੱਚੇ ਤਖਤ ਸੱਚ ਮਹਿਲੀ ਬੈਠੇ ਨਿਰਭਉ ਤਾੜੀ ਲਾਈ ਮੋਹੇ ਗਿਆ ਬੈਰਾਗੀ ਜੋਗੀ ਘਟ ਘਟ ਕਿੰਗਰੀ ਵਾਈ ਨਾਨਕ ਸਰਨ ਪ੍ਰਭੂ ਕੀ ਛੂਟੇ ਸਤਿਗੁਰ ਸੱਚ ਸਿਖਾਈ। ਰਾਮ ਕਲੀ ਮਹੱਲਾ ਪਹਿਲਾ ਆਉ ਹਠ ਹਸਤ ਮੜੀ ਕਰ ਛਾਇਆ ਤਰਨ ਗਗਨ ਕਲ ਧਾਰੀ ਗੁਰਮੁਖ ਕੇਤੀ ਸ਼ਬਦ ਉਧਾਰੀ ਸੰਤੋ ਰਹਾਓ। ਮਮਤਾ ਮਾਰ ਹਉ ਮੈਂ ਸੋਖੈ ਤ੍ਰਿਭਵਨ ਜੋ ਤੁਮਾਰੀ ਮਨਸਾ ਮਾਰ ਮਨੈ ਮੈਂ ਰਾਖੈ ਸਤਿਗੁਰ ਸ਼ਬਦ ਵਿਚਾਰੀ ਸਿੰਘੀ ਸੁਰਤ ਅਨਾਹਦ ਵਾਜੈ ਘਟ ਘਟ ਜੋ ਤੁਮਾਰੀ ਪਰਪੰਚ ਬੇਣ ਤਹੀ ਮਨ ਰਾਖਿਆ ਬ੍ਰਹਮ ਅਗਰ ਪਰਜਾਰੀ ਪੰਚ ਤਤ ਮਿਲ ਅਹਿਨਸ ਦੀਪਕ ਨਿਰਮਲ ਜੋਤ ਅਪਾਰੀ ਰਵ ਸਸ ਲੋਕੇ ਉਹ ਤਨ ਕਿੰਗਰੀ ਵਾਜੈ ਸ਼ਬਦ ਨਿਰਾਰੀ ਸਿਵ ਨਗਰੀ ਮੈਂ ਆਸਣ ਅਵਧੂ ਅਲਖ ਅਗਮ ਅਪਾਰੀ ਕਾਇਆ ਨਗਰੀ ਇਹ ਮਨ ਰਾਜਾ ਪੰਚ ਵਸੈ ਵਿਚਾਰੀ ਸ਼ਬਦ ਰਵੈ ਆਸਣ ਘਰ ਰਾਜਾ ਅਦਲ ਕਰੇ ਗੁਣਕਾਰੀ ਕਾਲ ਬਿਕਾਲ ਕਹੇ ਕਹੇ ਬਪਰੇ ਜੀਵਤ ਮੂਆ ਮਨ ਮਾਰੀ ਬ੍ਰਹਮਾ ਵਿਸ਼ਨ ਮਹੇਸ਼ ਇਕ ਮੂਰਤ ਆਪੇ ਕਰਤਾ ਕਾਰੀ ਕਾਇਆ ਸੋਧ ਤਰੈ ਪਵ ਸਾਗਰ ਆਤਮ ਤਤ ਵਿਚਾਰੀ ਗੁਰਸੇਵਾ ਤੇਸ ਦਾ ਸੁਖ ਪਾਇਆ ਅੰਤਰ ਸ਼ਬਦ ਰਵਿਆ ਗੁਣਕਾਰੀ ਆਪੇ ਮੇਲ ਲਏ ਗੁਣਦਾਤਾ ਹਉ ਮੈਂ ਤ੍ਰਿਸ਼ਨਾ ਮਾਰੀ ਤ੍ਰੈ ਗੁਣ ਮੇਟੇ ਚੌਥੇ ਵਰਤੈ ਇਹਾ ਭਗਤ ਨਿਰਾਰੀ ਗੁਰਮੁਖ ਜੋਗ ਸ਼ਬਦ ਆਤਮ ਚੀਨੈ ਹਿਰਦੈ ਏਕ ਮੁਰਾਰੀ ਮਨੁਆ ਅਸਤਰ ਸ਼ਬਦੇ ਰਾਤਾ ਇਹਾ ਕਰਨੀ ਸਾਰੀ ਬੇਦ ਬਾਦ ਨਾ ਪਾਖੰਡ ਅਵਧੂ ਗੁਰਮੁਖ ਸ਼ਬਦ ਵਿਚਾਰੀ ਗੁਰਮੁਖ ਜੋ ਕਮਾਵੈ ਅਵਧੂ ਜਤ ਸਤ ਸ਼ਬਦ ਵਿਚਾਰੀ ਸ਼ਬਦ ਮਰੈ ਮਨ ਮਾਰੇ ਅਵਧੂ ਜੋਗ ਜੁਗਤ ਵਿਚਾਰੀ ਮਾਇਆ ਮੋਹ ਭਵਜਲ ਹੈ ਅਵਧੂ ਸ਼ਬਦ ਤਰੈ ਕੁਲਤਾਰੀ ਸ਼ਬਦ ਸੂਰ ਜੁਗਚਾਰੇ ਉਧਾਰੇ ਸ਼ਬਦ ਸੂਰ ਜੁਗਚਾਰੇ ਅਵਧੂ ਬਾਣੀ ਭਗਤ ਵਿਚਾਰੀ ਇਹ ਮਨ ਮਾਇਆ ਮੋਇਆ ਅਵਧੂ ਨਿਕਸੈ ਸ਼ਬਦ ਵਿਚਾਰੀ ਆਪੇ ਬਖਸ਼ੇ ਮੇਲ ਮਿਲਾਏ ਨਾਨਕ ਸਰਨ ਤੁਮਾਰੀ। ਰਾਮ ਕਲੀ ਮਹੱਲਾ ਤੀਜਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ।

ਡੀ ਹੁਕਮ ਬੁਝੈ ਸੋ ਜੋਗੀ ਕਹੀਐ ਏਕ ਸਿਉ ਚਿਤ ਲਾਏ ਸਹਿਸਾ ਤੂਟੈ ਨਿਰਮਲ ਹੋਵੈ ਜੋਗ ਜੁਗਤ ਇਵ ਪਾਏ ਨਦਰੀ ਆਵੰਦਾ ਸਭ ਕਿਛ ਬਿਨਸੈ ਹਰਸੇ ਤੀ ਚਿਤ ਲਾਏ ਸਤਿਗੁਰ ਨਾਲ ਤੇਰੀ ਭਾਵਨੀ ਲਾਗੈ ਤਾਂ ਇਹ ਸੋਜੀ ਪਾਏ ਇਹੋ ਜੋਗ ਨਾ ਹੋਵੈ ਜੋਗੀ ਜੇ ਕੁਟੰਬ ਛੋੜ ਪਰ ਪਵਨ ਕਰੈ ਗ੍ਰਹਿ ਸਰੀਰ ਮੈਂ ਹਰ ਹਰ ਨਾਮ ਗੁਰ ਪ੍ਰਸਾਦੀ ਆਪਣਾ ਹਰ ਪ੍ਰਬਲ ਹੈ ਇਹੋ ਜਗਤ ਮਿੱਟੀ ਕਾ ਪੁਤਲਾ ਜੋਗੀ ਇਸ ਮੈਂ ਰੋਗ ਵੱਡਾ ਤ੍ਰਿਸ਼ਨਾ ਮਾਇਆ ਅਨੇਕ ਯਤਨ ਭੇਖ ਕਰੈ ਜੋਗੀ ਰੋਗ ਨਾ ਜਾਏ ਗਵਾਇਆ ਹਰ ਕਾ ਨਾਮ ਔਖਦ ਹੈ ਜੋਗੀ ਜਿਸਨੋ ਮਨ ਵਸਾਏ ਗੁਰਮੁਖ ਹੋਵੈ ਸੋਈ ਬੂਝੈ ਜੋ ਜੁਗਤ ਸੋ ਪਾਏ ਜੋਗੈ ਕੈ ਮਾਰਗ ਬਿਖਮ ਹੈ ਜੋਗੀ ਜਿਸਨੋ ਨਦਰ ਕਰੇ ਸੋ ਪਾਏ ਅੰਤਰ ਬਾਹਰ ਏਕੋ ਵੇਖੈ ਵਿੱਚੋਂ ਪਰਮ ਚੁਕਾਏ ਵਿਣ ਵਜਾਈ ਕਿੰਗਰੀ ਵਾਜੈ ਜੋਗੀ ਸਾ ਕਿੰਗਰੀ ਵਜਾਏ ਕਹਿ ਨਾਨਕ ਮੁਕਤ ਹੋਵੈ ਜੋਗੀ ਸਾਚੇ ਰਹਿ ਸਮਾਏ ਰਾਮ ਕਲੀ ਮਹੱਲਾ ਤੀਜਾ ਭਗਤ ਖਜ਼ਾਨਾ ਗੁਰਮੁਖ ਜਾਤਾ ਸਤਿਗੁਰ ਬੂਝ ਬੁਝਾਈ ਸੰਤੋ ਗੁਰਮੁਖ ਦੇ ਵਡਿਆਈ ਰਹਾਉ ਸੱਚ ਰਹੋ ਸਦਾ ਸਹਿਜ ਸੁਖ ਉਪਜੈ ਕਾਮ ਕ੍ਰੋਧ ਵਿੱਚੋਂ ਜਾਈ ਆਪ ਛੋੜ ਨਾਮ ਲਿਵ ਲਾਗੀ ਮਮਤਾ ਸ਼ਬਦ ਜਲਾਈ ਜਿਸ ਤੇ ਉਪਜੈ ਤਿਸ ਤੇ ਬਿਨਸੈ ਅੰਤੇ ਨਾਮ ਸਿਖਾਈ ਸਦਾ ਹਜੂਰ ਦੂਰ ਨੈ ਦੇਖੋ ਰਚਨਾ ਜਿਨ ਰਚਾਈ ਸੱਚਾ ਸ਼ਬਦ ਰਵੈ ਘਟ ਅੰਤਰ ਸੱਚੇ ਸਿਉ ਲਿਵ ਲਾਈ ਸਤਸੰਗਤ ਮੈਂ ਨਾਮ ਨਿਰਮੋਲਕ ਵੱਡੈ ਭਾਗ ਪਾਇਆ ਜਾਈ ਭਰਮ ਨਾ ਚੁਕਾਓ ਸਤਿਗੁਰ ਸੇਵਾਓ ਮਨ ਰੱਖੋ ਇਕਠਾਈ ਬਿਨ ਨਾਮੈ ਸਭ ਭੁੱਲੀ ਫਿਰਦੀ ਬਿਰਥਾ ਜਨਮ ਗਵਾਈ ਜੋਗੀ ਜੁਗਤ ਗਵਾਈ ਹੰਡੈ ਪਾਖੰਡ ਜੋਗ ਨਾ ਪਾਈ ਸਿਵ ਨਗਰੀ ਮੈਂ ਆਸਣ ਬੈਸੈ ਗੁਰਸਬਦੀ ਜੋਗ ਪਾਈ ਧਾਤਰ ਬਾਜੀ ਸ਼ਬਦ ਨਿਵਾਰੇ ਨਾਮ ਵਸੈ ਮਨ ਆਈ ਇਹੋ ਸਰੀਰ ਸਰਵਰ ਹੈ ਸੰਤੋ ਇਸ਼ਨਾਨ ਕਰੇ ਲਿਵ ਲਾਈ ਨਾਮ ਇਸ਼ਨਾਨ ਕਰੈ ਸੇ ਜਨ ਨਿਰਮਲ ਸ਼ਬਦੇ ਮਹਿਲ ਗਵਾਈ ਤ੍ਰੈ ਗੁਣ ਅਚੇਤ ਨਾਮ ਚੇਤੈ ਨਾਹੀ ਬਿਨ ਨਾਮੈ ਬਿਨ ਸਜਾਈ ਬ੍ਰਹਮਾ ਬਿਸਨ ਮਹੇਸ਼ ਤ੍ਰੈ ਮੂਰਤ ਤ੍ਰੈ ਗੁਣ ਪਰਮ ਭੁਲਾਈ ਗੁਰ ਪ੍ਰਸਾਦੀ ਤ੍ਰਿਗਟੀ ਛੂਟੈ ਚੌਥੈ ਪਦ ਲਿਵ ਲਾਈ ਪੰਡਿਤ ਪੜੈ ਪੜਵਾਦ ਵਖਾਣੈ ਤਿੰਨਾ ਬੂਝ ਨਾ ਪਾਈ ਬਿਖਿਆ ਮਾਤੇ ਪਰਮ ਭੁਲਾਏ ਉਪਦੇਸ਼ ਕਹਿ ਕਿਸ ਭਾਈ ਭਗਤ ਜਨਾ ਕੀ ਉਤਮ ਬਾਣੀ ਜੁਗ ਜੁਗ ਰਹੀ ਸਮਾਈ

ਬਸਦਾ ਦੀਓ ਬਰਤਨ ਬਲਨਾ, ਤਿਸ ਠਾਕਰ ਕੇ ਚਿਤ ਰਖ ਚਰਨਾ, ਪੇਖਣ ਕਉ ਨੇਤਰ ਸੁਣਨ ਕਉ ਕਰਨਾ, ਹਸਤਕ ਮਾਮਨ ਬਾਸਨ ਰਸਨਾ, ਚਰਨ ਚਲਨ ਕਉ ਸਿਰ ਕੀਨੋ ਮੇਰਾ, ਮਨ ਤਿਸ ਠਾਕਰ ਕੇ ਪੂਜੋ ਪੈਰਾ, ਅਪਵਿੱਤਰ ਪਵਿੱਤਰ ਜਿਨ ਤੂੰ ਕਰਿਆ, ਸਗਲ ਜੋਨ ਮੈਂ ਤੂੰ ਸਿਰ ਧਰਿਆ, ਆਪ ਤੂੰ ਸੀਜ ਭਾਵੈ ਨਹੀਂ ਸੀਜੈ, ਕਾਰਜ ਸਵਰੈ ਮਨ ਪ੍ਰਭ ਧਿਆਈ ਜੈ, ਇਹਾਂ ਉਹਾਂ ਏਕੈ ਓਈ, ਜਦ ਕਾ ਦੇਖੀਐ ਤਤ ਤਤ ਤੋਹੀ, ਤੇ ਸੇਵਤ ਮਨ ਆਲਸ ਕਰੈ, ਜਿਸ ਵਿਸਰਿਆ ਇਕ ਨਿਮਕ ਨਾ ਸਰੈ, ਹਮ ਅਪਰਾਧੀ ਨਿਰਗੁਣੀ ਆਰੇ, ਨਾ ਕਿਛ ਸੇਵਾ ਨਾ ਕਰ ਮਾਰੇ, ਗੁਰ ਬੋਇਥ ਵਡਭਾਗੀ ਮਿਲਿਆ, ਨਾਨਕ ਦਾਸ ਸੰਗ ਪਾਥਰ ਤਰਿਆ, ਰਾਮ ਕਲੀ ਮਹੱਲਾ ਪੰਜਵਾਂ, ਕਾਹੂ ਬਿਹਾਵੈ ਰੰਗ ਰਸ ਰੂਪ, ਕਾਹੂ ਬਿਹਾਵੈ ਮਾਏ ਬਾਪ ਪੂਤ, ਕਾਹੂ ਬਿਹਾਵੈ ਰਾਜ ਮਿਲਖ ਵਾਪਾਰਾ, ਸੰਤ ਬਿਹਾਵੈ ਹਰ ਨਾਮ ਅਦਾਰਾ, ਰਚਨਾ ਸਾਚ ਬਨ

ਹੈ ਪਰ ਦਰਬ ਚੋਰ ਆਏ। ਹਰ ਜਨ ਬਿਹਾਵੈ ਨਾਮ ਧਿਆਏ, ਕਾਹੂ ਬਿਹਾਵੈ ਯੋਗਤਾ ਪੂਜਾ, ਕਾਹੂ ਰੋਗ ਸੋਗ ਪਰਮੀਜਾ, ਕਾਹੂ ਪਵਨ ਧਾਰ ਜਾਤ ਬਿਹਾਏ।

ਨਾਮ ਸਗਲੇ ਉਦਾਰ, ਜਿਉ ਪਾਵਕ ਸੰਗ ਸੀਤ ਕੋ ਨਾਸ, ਐਸੇ ਪ੍ਰਾਹਿਤ ਸੰਤ ਸੰਗ ਬਿਨਾਸ, ਜਿਉ ਸਾਬਨ ਕਾਪਰ ਉਜਲ ਹੋਤ, ਨਾਮ ਜਬਤ ਸਭ ਪ੍ਰਮ ਪਉ ਖੋਤ, ਜਿਉ ਚਕਵੀ ਸੂਰਜ ਕੀ ਆਸ, ਜਿਉ ਚਾਤਰਕ ਬੂੰਦ ਕੀ ਪਿਆਸ, ਜਿਉ ਕੁਰੰਕ ਨਾਦ ਕਰਨ ਸਮਾਨੇ, ਤਿਉ ਹਰ ਨਾਮ ਹਰ ਜਨ ਮਨੈ ਸੁਖਾਨੇ, ਤੁਮਰੀ ਕਿਰਪਾ ਤੇ ਲਾਗੀ ਪ੍ਰੀਤ, ਦਇਆਲ ਭੈ ਤਾਂ ਆਏ ਚੀਤ, ਦਇਆ ਧਾਰੀ ਤਿੰਨ ਧਾਰਨ ਹਾਰ, ਬੰਧਨ ਤੇ ਹੋਈ ਛੁਟਕਾਰ, ਸਭ ਥਾਨ ਦੇ

ਨਾਰੀ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਉਣੇ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਾ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਜਨ ਕਹੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਵਾ ਤਿਤ ਕਰ ਅਨਹਦ ਵਾਜੇ ਸਾਚੀ ਲਿਵੈ ਬਿੰਦੇ ਨਿਮਾਣੀ ਦੇਹ ਨਿਮਾਣੀ ਲਿਵੈ ਬਾਜਹੋ ਕਿਆ ਕਰੇ ਵੇਚਾਰੀਆ ਤੁਧ ਬਾਜ ਸਮਰੱਥ ਕੋਏ ਨਾਹੀ ਕਿਰਪਾ ਕਰ ਬਨਵਾਰੀਆ ਏਸ ਨਾ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਿਵੈ ਬਾਜਹੋ ਕਿਆ ਕਰੇ ਵੇਚਾਰੀਆ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲਵੇ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੈ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ ਪਾਵੈ ਤਾਂ ਸੋ ਜਨ ਦੇਹ ਜਿਸਨੋਂ ਹੋਰ ਕਿਆ ਕਰੈ ਵਿਚਾਰਿਆ ਇੱਕ ਭਰਮ ਭੂਲੇ ਫਿਰੈ ਦਹਿ ਦਿਸ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿੰਨਾ ਭਾਣਾ ਪਾਵੇ ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ ਆਵਹੋ ਸੰਤ ਪਿਆਰੇ ਹੋ ਅਕਥ ਕੀ ਕਰਹਿ ਕਹਾਣੀ ਕਰਹਿ ਕਹਾਣੀ ਅਕਥ ਕੇਰੀ ਕਿਤ ਦੁਆਰੈ ਪਾਈਐ ਤਨ ਮਨ ਧਨ ਸਭ ਸੌਂਪ ਗੁਰ ਕਉ ਹੁਕਮ ਮੰਨਿਐ ਪਾਈਐ ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨ ਇਹ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤਿਸੈ ਵਿਟੋ ਜਿਨ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ ਸਾਥ ਤੇਰੇ ਚੱਲੈ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮਾ ਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣ ਹੈ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣ ਹੈ ਅੱਖ ਹੈ ਤਾਂ ਵੇਖ ਹੈ ਸਭ ਤੂੰ ਹੈ ਜਿਨ ਜਗਤਿਓ ਪਾਇਆ
ਕਹਿ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ। ਸੁਰ ਨਰ ਮੁਨ ਜਾਣੇ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ। ਜੀ ਜੰਤ ਸਭ ਤੋਂ ਦਿਉ ਪਾਏ ਇੱਕ ਵੇਖ ਪਰਸਨ ਆਇਆ ਲਭ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ। ਕਹਿ ਨਾਨਕ ਜਿਸਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚਲਣਾ ਲਭ ਲੋਭ ਅਹੰਕਾਰ ਤਾ ਤਿਸ਼ਨਾ ਬਹੁਤ ਨਾਹੀ ਬੋਲਣਾ ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿੰਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ ਜਿਉ ਤੂੰ ਚਲਾਏ ਤਿਵ ਚੱਲੈ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਤਿਵੈ ਚੱਲਹਿ ਜਿੰਨਾ ਮਾਰਗ ਪਾਵਹੇ ਕਰ ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਧਿਆਵਹੇ ਜਿਸਨੋਂ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵਹੇ ਕਹੇ ਨਾਨਕ ਸੱਚੇ ਸਾਹਿਬ ਜਿਉ ਪਾਵੈ ਤਿਵੈ ਚਲਾਵਹੇ ਇਹੋ ਸੋਹਿਲਾ ਸ਼ਬਦ ਸੁਹਾਵਾ ਸਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤਿਨ ਕੈ ਮਨ ਵਸਿਆ ਜਿਨ ਤੁਰੋਂ ਲਿਖਿਆ ਆਇਆ ਇੱਕ ਫਿਰੈ ਕਨੇਰੇ ਕਰੈ ਗੱਲਾ ਗੱਲੀ ਕਿਨੈ ਨਾ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇਜ ਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਵਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਵਿਣ ਸਹਿਜੈ ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ ਸਹਿ ਸਹਿ ਜੀਉ ਮਲੀਨ ਹੈ ਕਿਤ ਸੰਜਮ ਤੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਹੋ ਚਿਤ ਲਾਏ ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਇਹੋ ਸਹਿਸਾ ਇਵ ਜਾਏ।

ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾ ਮੈਂ ਨਾਮ ਉੱਤਮ ਸੋ ਸੁਣੈ ਨਾਹੀ ਫਿਰੈ ਜੋ ਬੇਤਾਲਿਆ ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿੰਨੀ ਜਨਮ ਜੂਐ ਹਾਰਿਆ ਜੀਅਹੁ ਨਿਰਮਲ ਬਾਹਰਹੁ ਨਿਰਮਲ ਬਾਹਰਹੁ ਤਾਂ ਨਿਰਮਲ ਜੀਅਹੁ ਨਿਰਮਲ ਸਤਿਗੁਰ ਤੇ ਕਰਨੀ ਕੁਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖੱਟਿਆ ਭਲੇ ਸੇਵਣ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹਿ ਗੁਰਨਾਲੇ ਗੁਰ ਕੇ ਚਰਨ ਹਿਰਦੈ ਤੇ ਆਏ ਅੰਤਰ ਆਤਮਾ ਸਮਾਲੇ ਆਪ ਛੱਡ ਸਦਾ ਰਹਿ ਪਰਣੈ ਗੁਰਬਿਨ ਅਵਰ ਨਾ ਜਾਣੈ ਕੋਏ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇਮੁਖ ਹੋਵੇ।

ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਨੀ, ਸਤਿਗੁਰੂ ਸ਼ਬਦ ਸੁਣਾਏ, ਕਹੇ ਨਾਨਕ ਵਿਚਾਰ ਦੇਖੋ, ਵਿਣ ਸਤਿਗੁਰ ਮੁਕਤ ਨਾ ਪਾਏ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ, ਜਿਨ ਕਉ ਨਦਰ ਕਰਮ ਹੋਵੇ, ਹਿਰਦੈ ਤਨਾ ਸਮਾਣੀ, ਪੀਵਹੁ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰਿੰਗ ਪਾਣੀ, ਕਹੇ ਨਾਨਕ ਸਦਾ ਗਾਵਹੋ ਇਹ ਸੱਚੀ ਬਾਣੀ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ, ਹਰ ਹਰ ਨਿਤ ਕਰੈ ਰਸਨਾ, ਕਹਿਆ ਕਛੂ ਨਾ ਜਾਣੀ, ਚਿਤ ਜਿਨਕਾ ਹਿਰ ਲਾਇਆ ਮਾਇਆ, ਬੋਲਨ ਪਏ ਰਵਾਣੀ, ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੁਆ ਸਮਾਓ, ਸ਼ਬਦ ਸੇਤੀ ਮਨ ਮਿਲਿਆ ਸੱਚੈ ਲਾਇਆ ਪਹਾਓ, ਆਪੇ ਹੀਰਾ ਰਤਨ ਆਪੇ ਜਿਸਨੋ ਦੇ ਬੁਝਾਏ, ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ, ਸਿਵ ਸਖਤ ਆਪੋ ਪਾਏ ਕਹਿ ਕਰਤਾ, ਆਪੇ ਹੁਕਮ ਵਰਤਾਏ ਹੁਕਮ ਵਰਤਾਏ, ਆਪ ਵੇਖੈ ਗੁਰਮੁਖ ਸਹਿ ਬੁਝਾਏ, ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ, ਗੁਰਮੁਖ ਜਿਸਨੋ ਆਪ ਕਰੇ ਸੋ ਹੋਵੇ ਇਕ ਸਿਉ ਲਿਵ ਲਾਏ, ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ, ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ ਗੁਰੂ ਬਾਜੋ ਤੱਤੈ ਸਾਰ ਨਾ ਜਾਣੀ, ਤਿਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ, ਗੁਰ ਕਿਰਪਾ ਤੇ ਸੇਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ, ਬੋਲੇ ਅੰਮ੍ਰਿਤ ਬਾਣੀ, ਕਹੇ ਨਾਨਕ ਸੋ ਤਤ ਪਾਏ ਜਿਸਨੋ ਅੰਦਨ ਹਰ ਲਿਵ ਲਾਗੈ, ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨੋ ਵਿਸਾਰੀਐ ਮਨੋ ਕਿਉਂ ਵਿਸਾਰੀਐ ਇਹ ਵਰਦਾਤਾ, ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਪੋਹੇ ਨਾ ਸਕੀ, ਜਿਸਨੋ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕੇ ਵਰਦਾਤਾ, ਸੋ ਕਿਉਂ ਮਨੋ ਵਿਸਾਰੀਐ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ, ਜਾਂ ਤਿਸ ਪਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ, ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ, ਹਰ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੈ ਵਿਟੋ ਰਹੇ ਲੋਕ ਮਿਲ ਲਾਏ, ਐਸਾ ਸਤਿਗੁਰ ਜੇ ਮਿਲੈ ਤਿਸਨੋ ਸਿਰ ਸੋਪੀਐ ਵਿੱਚੋਂ ਆਪ ਜਾਏ, ਜਿਸਦਾ ਜੀਓ ਤਿਸ ਮਿਲ ਰਹੇ ਹਰ ਵਸੈ ਮਨ ਆਏ, ਹਰ ਆਪ ਅਮੁੱਲਕ ਹੈ ਭਾਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ, ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀਓ ਲਾਹਾ ਖਟਿਓ ਦਿਹਾੜੀ, ਇਹੋ ਤਨ ਤਿੰਨਾ ਮਿਲਿਆ ਜਿਨ ਹਰ ਆਪੇ ਪਾਣਾ, ਕਹਿ ਨਾਨਕ ਹਰ ਰਾਸ ਮੇਰੀ ਮਨ ਹੋਵਾ ਵਣਜਾਰਾ, ਇਹ ਰਸਨਾ ਤੂੰ ਅਨਰਸ ਰਾਹ ਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਕਿਤੈ, ਜਿਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ, ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੈ ਆਏ, ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ, ਕਹਿ ਨਾਨਕ ਹੋਰ ਅਨਰਸ ਸਭ ਵਿਸਰੇ ਜਾਂ ਹਰ ਵਸੈ ਮਨ ਆਏ, ਇਹ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ, ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗ ਦਿਖਾਇਆ, ਗੁਰਪ੍ਰਸਾਦੀ ਬੁਝਿਆ ਤਾਂ ਚਲਤ ਹੋਵਾ ਚਲਤ ਨਦਰੀ ਆਇਆ, ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ, ਮਨ ਚਾਓ ਭਇਆ ਪ੍ਰਭਾਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੈ, ਗੁਰਚਰਨ ਲਾਗੇ ਦਿਨ ਸੁਪਾਗੇ ਆਪਣਾ ਪਿਰ ਜਾਪੈ,
अनहत बाणी गुर शब्द जानी हर नाम हर रस भोगो कह नानक प्रभ आप मिलया करण कारण जोगो। ए श्रीरा मेरिया इस जग में आए कह क्या तुद कर्म कमाया के कर्म कमाया तुद श्रीरा जा तू जग में आया जिन हर तेरा रचन रचिया सो हर मन न वसाया। गुर प्रसादी हर मन वसया पूर्व लिखिया पाया कह नानक केहो शरीर प्रमाण होवा जिन सतगुर स्यों चित लाया। ए नेत्रो मेरे ओ हर तुम मैं जो तरी हर बिन अवर ना देखो कोई हर बिन अवर ना देखो कोई नदरी हर निहालिया। एहो विश संसार तुम देख दे एहो हर का रूप है हर रूप नदरी आया। गुर प्रसादी बुझया जां वेखा हर एक है हर बिन अवर ना कोई कह नानक हे नेत्र अंध से सतगुर मिलया दिव दृष्ट होई। ए श्रवणो मेरे हो सच सुनने नो पठाए सच सुनने नो पठाए शरीर लाए सुनो सत बाणी जित सुनी मंतन हरिया हो वा रसना रसवाणी। सच अलख विडाणी तां की गत कही ना जाए कह नानक अमृत नाम सुनो पवित्र होवो सच सुनने नो पठाए। हर जियो गुफा अंदर रख कै वाजा पवन वजाया वजाया वाजा पौन नौ द्वारे प्रगट किए दसवां गुप्त रखाया। गुरुद्वारा लाए पावनी एक ना दसवां द्वार दिखाया तह अनेक रूप नाव नाम ने दो तिसदा अंत ना जाई पाया। कह नानक हर प्यारे जियो गुफा अंदर रख कै वाजा पवन वजाया। एहो साचा सोहेला साचे कर गावहो गावहो ता सोहेला कर साचे जिथे सदा सच ते आवहे सचो ते आवह जा तुद पावै गुरमुख जिन्ना बुझावहे। एहो सच सबना का खसम है जिस बख्से सो जन पावहे कह नानक सच सोहेला सचे कर गावहे। आनंद सुनहो वड भागी हो सगल मनोरथ पूरे पार ब्रह्म प्रपाया उतरे सगल विसूरे दुख रोग संताप उतरे सुनी सच्ची बाणी संत साजन पए सरसे पूरे गुरते जानी। सुनते पुनीत कहते पवित सतगुर रहया पर पूरे बिनवंत नानक।

ਪ੍ਰਭ ਜਾਣੋ ਸਵਾਮੀ ਸੂੜ ਸੁਜਾਣੋ ਸੂੜ ਸੁਜਾਨਾ ਸਤ ਪਰਦਾਨਾ ਅੰਮ੍ਰਿਤ ਹਰ ਕਾ ਨਾਮਾ ਚਾਖਿਆ ਗਾਣੇ ਸਾਰਿੰਗ ਪਾਣੇ ਜਿਨ ਕੈ ਪਾਗ ਮਥਾਨਾ ਤਿਨਹੀ ਪਾਇਆ ਤਿਨੈ ਧਿਆਇਆ ਸਗਲਤ ਸਹਿ ਕਾ ਮਾਣੋ ਕਹੋ ਨਾਨਕ ਥਿਰ ਤਖਤ ਨਿਵਾਸੀ ਸਚਿਤ ਸਹਿ ਦੀ ਬਾਣੋ ਮੰਗਲਾ ਹਰ ਮੰਗਲਾ ਮੇਰੇ ਪ੍ਰਭ ਕੈ ਸੁਣੀਐ ਮੰਗਲਾ ਸੋਹਿਲੜਾ ਪ੍ਰਭ ਸੋਹਿਲੜਾ ਅਨਹਦ ਤੁਨੀਐ ਸੋਹਿਲੜਾ ਅਨਹਦ ਵਾਜੇ ਸਬਦ ਅਗਾਜੇ ਨਿਤ ਨਿਤ ਜਿਸੈ ਵਧਾਈ ਸੋ ਪ੍ਰਭ ਧਿਆਈਐ ਸਭ ਕਿਛ ਪਾਈਐ ਮਰੈ ਨਾ ਆਵੈ ਜਾਈ ਚੂਕੀ ਪਿਆਸਾ ਪੂਰਨ ਆਸਾ ਗੁਰਮੁਖ ਮਿਲ ਨਿਰਗੁਨੀਐ ਕਹੋ ਨਾਨਕ ਘਰ ਪ੍ਰਭ ਮੇਰੇ ਕੈ ਨਿਤ ਨਿਤ ਮੰਗਲ ਸੁਣੀਐ ਰਾਮ ਕਲੀ ਮਹੱਲਾ ਪੰਜਵਾਂ ਹਰ ਹਰ ਧਿਆਏ ਮਨਾ ਖਿੰਨਾ ਵਿਸਾਰੀ ਐ ਰਾਮ ਰਾਮਾ ਰਾਮ ਰਮਾ ਕੰਠ ਉਰਤਾਰੀ ਐ ਉਰਤਾਰ ਹਰ ਹਰ ਪੁਰਖ ਪੂਰਨ ਪਾਰ ਬ੍ਰਹਮ ਨਿਰੰਜਨੋ ਪੈ ਦੂਰ ਕਰਤਾ ਪਾਪ ਹਰਤਾ ਦੁਸੈ ਦੁਖ ਪਵ ਖੰਡਨੋ ਜਗਦੀਸ਼ ਈਸ ਗੋਪਾਲ ਮਾਧੋ ਗੁਣ ਗੋਬਿੰਦ ਵਿਚਾਰੀ ਐ ਬਿਨਵੰਤ ਨਾਨਕ ਮਿਲ ਸੰਗ ਸਾਧੂ ਦਿਨ ਸਰੈਣ ਚਿਤਾਰੀ ਐ ਚਰਨ ਕਮਲ ਆਧਾਰ ਜਨ ਕਾ ਆਸਰਾ ਮਾਲ ਮਿਲਖ ਭੰਡਾਰ ਨਾਮ ਅਨੰਤ ਤਰਾ ਨਾਮ ਨਰ ਹਰ ਨਿਧਾਨ ਜਿਨ ਕੈ ਰਸ ਭੋਗ ਏਕ ਨਰਾਇਣਾ ਰਸ ਰੂਪ ਰੰਗ ਅਨੰਤ ਬੀਠਲ ਸਾਸ ਸਾਸ ਤਿਆਇਣਾ ਕਿਲ ਵਿਖਹਰਣਾ ਨਾਮ ਪੁਨੈ ਚਰਣਾ ਨਾਮ ਜਮ ਕੀ ਤ੍ਰਾਸ ਹਰਾ ਬਿਨਵੰਤ ਨਾਨਕ ਰਾਸ ਜਨ ਕੀ ਚਰਨ ਕਮਲੈ ਆਸਰਾ ਗੁਣ ਬੇਅੰਤ ਸੁਆਮੀ ਤੇਰੇ ਕੋਏ ਨਾ ਜਾਨਈ ਦੇਖ ਚਲਤ ਦਿਆਲ ਸੁਣ ਭਗਤ ਵਖਾਨਈ ਜੀ ਜੰਤ ਸਭ ਤੋਂ ਇਤਿਹਾਵੈ ਪੁਰਖ ਪਤ ਪਰਮੇਸਰਾ ਸਰਬ ਜਾਚਕ ਏਕ ਦਾਤਾ ਕਰਣਾ ਮੈਂ ਜਗਦੀਸਰਾ ਸਾਧੂ ਸੰਤ ਸੁਜਾਨ ਸੋਈ ਜਿਸੈ ਪ੍ਰਭ ਜੀ ਮਾਨਈ ਬਿਨਵੰਤ ਨਾਨਕ ਕਰੋ ਕਿਰਪਾ ਸੋਏ ਤੁਝੈ ਪਛਾਨਈ ਮੋਹੇ ਨਿਰਗੁਣ ਅਨਾਥ ਸਰਣੀ ਆਇਆ ਬਲ ਬਲ ਬਲ ਗੁਰਦੇਵ ਜਿਨ ਨਾਮ ਦ੍ਰਿੜਾਇਆ ਗੁਰਨਾਮ ਦੀਆ ਕੁਸਲ ਥੀਆ ਸਰਬ ਇੱਛਾ ਪੁੰਨੀਆ ਜਲਨੇ ਬੁਝਾਈ ਸਾਂਤ ਆਈ ਮਿਲੇ ਚਿਰੀ ਵਿਛੁੰਨਿਆ ਆਨੰਦ ਹਰਖ ਸਹਿ ਸਾਚੇ ਮਹਾਂ ਮੰਗਲ ਗੁਣ ਗਾਇਆ ਬਿਨਵੰਤ ਨਾਨਕ ਨਾਮ ਪ੍ਰਭ ਕਾ ਗੁਰਪੂਰੇ ਤੇ ਪਾਇਆ ਰਾਮ ਕਲੀ ਮਹੱਲਾ ਪੰਜਵਾਂ ਰੁਣ ਚੁਣੋ ਸਬਦਾ ਨਾਹਦ ਨਿਤ ਉਠ ਗਾਈਐ ਸੰਤਨ ਕੈ ਕਿਲਵਿਕ ਸਭ ਦੁਖ ਬਿਨਾਸਨੋ ਹਰ ਨਾਮ ਜਪੀਐ ਗੁਰਮੰਤਨ ਕੈ ਹਰ ਨਾਮ ਲੀਜੈ ਅਮਿਓ ਪੀਜੈ ਰਹਿਣ ਦਿਨ ਸਿਆਰਾ ਦੀਐ ਜੋਗ ਦਾਨਾ ਨੇਕ ਕਿਰਿਆ ਲਗ ਚਰਨ ਕਮਲੈ ਸਾਧੀਐ ਪਾਓ ਭਗਤ ਦਇਆਲ ਮੋਹਨ ਦੁਖ ਸਗਲੇ ਪਰ ਹਰੈ ਬਿਨਵੰਤ ਨਾਨਕ ਤਰੈ ਸਾਗਰ ਧਿਆਏ ਸਵਾਮੀ ਨਰ ਹਰੈ ਸੁਖ ਸਾਗਰ ਗੋਬਿੰਦ ਸਿਮਰਨ ਭਗਤ ਗਾਵੈ ਗੁਣ ਤੇਰੇ ਰਾਮ ਅਨੰਦ ਮੰਗਲ ਗੁਰਚਰਨੀ ਲਾਗੇ ਪਾਏ ਸੁਖ ਘਨੇਰੇ ਰਾਮ ਸੁਖ ਨਿਧਾਨ ਮਿਲਿਆ ਦੁਖ ਹਰਿਆ ਕਿਰਪਾ ਕਰ ਪ੍ਰਭ ਰਾਖਿਆ ਹਰ ਚਰਨ ਲਾਗਾ ਪ੍ਰੰਪੋ ਪਾਗਾ ਹਰ ਨਾਮ ਰਸਨਾ ਪਾਖਿਆ ਹਰ ਏਕ ਚਿਤਵੈ ਪ੍ਰਭ ਏਕ ਗਾਵੈ ਹਰ ਏਕ ਦ੍ਰਿਸ਼ਟੀ ਆਇਆ ਬਿਨਵੰਤ ਨਾਨਕ ਪ੍ਰਭ ਕਰੀ ਕਿਰਪਾ ਪੂਰਾ ਸਤਿਗੁਰ ਪਾਇਆ ਮਿਲ ਰਹੀ ਹੈ ਪ੍ਰਭ ਸਾਧ ਜਨਾ ਮਿਲ ਹਰ ਕੀਰਤਨ ਸੁਣੀਐ ਰਾਮ ਦਇਆਲ ਪ੍ਰਭੂ ਦਾ ਮੋਦਰ ਮਾਧੋ ਅੰਤ ਨਾ ਪਾਈਐ ਗੁਣੀਐ ਰਾਮ ਦਇਆਲ ਦੁਖ ਹਰ ਸਰਨ ਦਾਤਾ ਸਗਲ ਦੁਖ ਨਿਵਾਰਣੋ ਮੋਹ ਸੋਗ ਵਿਕਾਰ ਬਿਖੜੇ ਜਪਤ ਨਾਮੋ ਉਦਾਹਰਣੋ ਸਭ ਜੀ ਤੇਰੇ ਪ੍ਰਭੂ ਮੇਰੇ ਕਰ ਕਿਰਪਾ ਸਭ ਰੇਣ ਥੀਵਾ ਬਿਨਵੰਤ ਨਾਨਕ ਪ੍ਰਭ ਮਯਾ ਕੀਜੈ ਨਾਮ ਤੇਰਾ ਜਪ ਜੀਵਾ ਰਾਖ ਲੀਏ ਪ੍ਰਭ ਭਗਤ ਜਨਾ ਆਪਣੀ ਚਰਨੀ ਲਾਏ ਰਾਮ ਆਠ ਪਹਿਰੇ ਆਪਣਾ ਪ੍ਰਭ ਸਿਮਰੈ ਏਕੋ ਨਾਮ ਧਿਆਏ ਰਾਮ ਧਿਆਏ ਸੋ ਪ੍ਰਭ ਤਰੇ ਭਵ ਜਲ ਰਹੇ ਆਵਣ ਜਾਣਾ ਸਦਾ ਸੁਖ ਕਲਿਆਣ ਕੀਰਤਨ ਪ੍ਰਭ ਲੱਗਾ ਮੀਠਾ ਪਾਣਾ ਸਭ ਇੱਛ ਪੁੰਨੀ ਆਸ ਪੂਰੀ ਮਿਲੇ ਸਤਿਗੁਰ ਪੂਰਿਆ ਬਿਨਵੰਤ ਨਾਨਕ ਪ੍ਰਭ ਆਪ ਮੇਲੇ ਫਿਰ ਨਾਹੀ ਦੁਖ ਵਿਸੂਰਿਆ ਰਾਮ ਕਲੀ ਮਹੱਲਾ ਪੰਜਵਾਂ ਸ਼ੰਤ ਸਲੋਕ ਚਰਨ ਕਮਲ ਸਰਣਾਗਤੀ ਆਨੰਦ ਮੰਗਲ ਗੁਣਗਾਮ ਨਾਨਕ ਪ੍ਰਭ ਆਰਾਧੀ ਐ ਬਿਪਤ ਨਿਵਾਰਨ ਰਾਮ ਸ਼ੰਤ ਪ੍ਰਭ ਬਿਪਤ ਨਿਵਾਰਨੋ ਤਿਸ ਬਿਨੇ ਅਵਰ ਨਾ ਕੋਏ ਜੀਓ ਸਦਾ ਸਦਾ ਹਰ ਸਿਮਰੀ ਐ ਜਲ ਥਲ ਮਹੀ ਅਲ ਸੋਏ ਜੀਓ
ਜਲ ਥਲ ਮਹੀਅਰ ਪੂਰ ਰਹਿਆ, ਇੱਕ ਨਿਮਖ ਮਨੋ ਨਾ ਵਿਸਰੈ, ਗੁਰਚਰਨ ਲਾਗੇ ਦਿਨ ਸੁਭਾਗੇ, ਸਰਬ ਗੁਣ ਜਗਦੀਸਰੈ, ਕਰ ਸੇਵ ਸੇਵਕ ਦਿਨ ਸਰੈਣੀ, ਤਿਸ ਭਾਵੈ ਸੋ ਹੋਏ ਜੀਓ, ਬਲ ਜਾਏ ਨਾਨਕ ਸੁਖੈ ਦਾਤੇ, ਪ੍ਰਗਾਸ ਮੰਤਨ ਹੋਏ ਜੀਓ। ਸਲੋਕ ਹਰ ਸਿਮਰਤ ਮਨ ਤਨ ਸੁਖੀ, ਬਿਨਸੀ ਦੁਤੀਆ ਸੋਚ, ਨਾਨਕ ਟੇਕ ਗੋਪਾਲ ਕੀ, ਗੋਬਿੰਦ ਸੰਕਟ ਮੋਚ। ਸ਼ੰਤ ਪੈ ਸੰਕਟ ਕਾਟੇ ਨਾਰਾਇਣ ਦਇਆਲ ਜੀਓ, ਹਰ ਗੁਣ ਆਨੰਦ ਗਾਏ, ਪ੍ਰਭ ਦੀਨਾ ਨਾਥ ਪ੍ਰਤਪਾਲ ਜੀਓ, ਪ੍ਰਤਪਾਲ ਅਚਿਤ ਪੁਰਖ ਏਕੋ, ਤਿਸੈ ਸਿਉ ਰੰਗ ਲਾਗਾ, ਕਰ ਚਰਨ ਮਸਤਕ ਮਿਲ ਲੀਨੇ, ਸਦਾ ਅੰਦਨ ਜਾਗਾ, ਜੀਓ ਪਿੰਡ ਗ੍ਰਹਿ ਥਾਨ ਤਿਸਕਾ, ਤਨ ਜੋਮਨ ਤਨ ਮਾਲ ਜੀਓ, ਸਦ ਸਦਾ ਬਲ ਜਾਏ ਨਾਨਕ, ਸਰਬ ਜੀਆਂ ਪ੍ਰਤਪਾਲ ਜੀਓ। ਸਲੋਕ ਰਸਨਾ ਉਚਰੈ ਹਰ ਹਰੇ, ਗੁਣ ਗੋਬਿੰਦ ਵਖਿਆਨ, ਨਾਨਕ ਪਕੜੀ ਟੇਕ ਏਕ, ਪਰਮੇਸ਼ਰ ਰੱਖੈ ਨਿਦਾਨ। ਸ਼ੰਤ ਸੋ ਸਵਾਮੀ ਪ੍ਰਭ ਰੱਖ ਕੋ, ਅੰਚਲ ਤਾਂ ਕੈ ਲਾਗ ਜੀਓ, ਭਜ ਸਾਧੂ ਸੰਗ ਦਇਆਲ ਦੇਵ, ਮਨ ਕੀ ਮਤ ਤਿਆਗ ਜੀਓ, ਇਕ ਓਟ ਕੀ ਜੈ ਜੀਓ ਦੀ ਜੈ, ਆਸ ਇਕ ਧਰਨੀ ਧਰੈ, ਸਾਧ ਸੰਗੇ ਹਰ ਨਾਮ ਰੰਗੇ, ਸੰਸਾਰ ਸਾਗਰ ਸਭ ਤਰੈ, ਜਨਮ ਮਰਨ ਬੇਕਾਰ ਛੂਟੇ, ਫਿਰ ਨਾ ਲਾਗੈ ਦਾਗ ਜੀਓ, ਬਲ ਜਾਏ ਨਾਨਕ ਪੁਰਖ ਪੂਰਨ, ਥਿਰ ਜਾਂ ਕਾ ਸੋਹਾਗ ਜੀਓ। ਸਲੋਕ ਧਰਮ

ਸ਼ੰਤ ਸਗਲ ਇੱਛ ਮੇਰੀ ਪੁੰਨੀਆਂ ਮਿਲਿਆ ਨਿਰੰਜਨ ਰਾਏ ਜੀਓ ਅੰਤ ਭਇਆ ਵਡਭਾਗੀ ਹੋ ਗ੍ਰਹਿ ਪ੍ਰਗਟੇ ਪ੍ਰਭ ਆਏ ਜੀਓ ਗ੍ਰਹਿ ਲਾਲ ਆਏ ਪੁਰਬ ਕੁਮਾਏ ਤਾਂ ਕੀ ਉਪਮਾ ਕਿਆ ਗਣਾ ਬੇਅੰਤ ਪੂਰਨ ਸੁਖ ਸਹਿਜ ਦਾਤਾ ਕਵਨ ਰਸਨਾ ਗੁਣਪਣਾ ਆਪੇ ਮਿਲਾਏ ਗਹਿ ਕੰਠ ਲਾਏ ਤਿਸ ਬਿਨਾ ਨਹੀਂ ਜਾਏ ਜੀਓ ਬਲ ਜਾਏ ਨਾਨਕ ਸਦਾ ਕਰਤੇ ਸਭ ਮੈਂ ਰਿਆ ਸਮਾਏ ਜੀਓ ਰਾਗ ਰਾਮ ਕਲੀ ਮਹੱਲਾ ਪੰਜਵਾਂ ਰਣ ਝੁੰਝਣੜਾ ਗਾਓ ਸਖੀ ਹਰ ਏਕ ਧਿਆਵੋ ਸਤਿਗੁਰ ਤੁਮ ਸੇਵ ਸਖੀ ਮਨ ਚਿੰਦਿਆੜਾ ਫਲ ਪਾਵੋ ਰਾਮ ਕਲੀ ਮਹੱਲਾ ਪੰਜਵਾਂ ਰੁੱਤੀ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਰ ਬੰਧਨ ਪ੍ਰਭ ਪਾਰ ਬ੍ਰਹਮ ਬਾਛਉ ਸਾਧੈ ਧੂਰ ਆਪ ਨਿਵਾਰ ਹਰ ਹਰ ਭਜਉ ਨਾਨਕ ਪ੍ਰਭ ਭਰਪੂਰ

ਮੰਤ ਨਾਨਕ ਸਿਮਰਜੀ ਮਾਂ ਜਨਮ ਮਰਨ ਰਹੰਤ ਜੀਓ ਸਲੋਕ ਉਦਮ ਅਗਮਿਆ ਗੋਚਰੋ ਚਰਨ ਕਮਲ ਨਮਸਕਾਰ ਕਥਨੀ ਸਾ ਤੁਧ ਭਾਵਸੀ ਨਾਨਕ ਨਾਮ ਆਧਾਰ ਸੰਤ ਸਰਣ ਸਾਜਨ ਪਰੋ ਸਵਾਮੀ ਸਿਮਰਾਨੰਤ ਸੂਕੇ ਤੇ ਹਰਿਆ ਥੀਆ ਨਾਨਕ ਜਪ ਭਗਵੰਤ ਸ਼ੰਤ ਰੁੱਤ ਸਰਸ ਬਸੰਤ ਮਾਹਾ ਚੇਤ ਵੈਸਾਖ ਸੁਖ ਮਾਖ ਜੀਓ ਹਰ ਜੀਓ ਨਾਹੋ ਮਿਲਿਆ ਮੌਲਿਆ ਮੰਤਨ ਸਾਸ ਜੀਓ ਕਰ ਨਾਹੋ ਨਿਹਚਰ ਅੰਧ ਸਖੀਏ ਚਰਨ ਕਮਲ ਪਰ ਫੁੱਲਿਆ ਸੁੰਦਰ ਸੁਖ ਸੁਜਾਨ ਬੇਤਾ ਗੁਣ ਗੋਬਿੰਦਿਆ ਮੁੱਲਿਆ ਵਡ ਭਾਗ ਪਾਇਆ ਦੁੱਖ ਗਵਾਇਆ ਭਈ ਪੂਰਨ ਆਹ ਜੀਓ ਬਿਨਵੰਤ ਨਾਨਕ ਸਰਨ ਤੇਰੀ ਮਿੱਟੀ ਜਮਕੀ ਤਰਾਸ ਜੀਓ ਸਲੋਕ ਸਾਧ ਸੰਗਤ ਬਿਨ ਭ੍ਰਮ ਮੁਈ ਕਰਤੀ ਕਰਮ ਅਨੇਕ ਕੋਮਲ ਬੰਧਨ ਬਾਂਧਿਆ ਨਾਨਕ ਕਰਮਹਿ ਲੇਖ ਜੋ ਭਾਣੇ ਸੇ ਮੇਲਿਆ ਵਿਛੋੜੇ ਪੀ ਆਪ ਨਾਨਕ ਪ੍ਰਭ ਸਰਨਾਗਤੀ ਜਾਂ ਕਾਵਡ ਪ੍ਰਤਾਪ ਸ਼ੰਤ ਗ੍ਰੀਖ ਮਰੁੱਤ

ਸੁਖ ਹਰੇ ਹਰ ਭਗਤ ਕੀਆ ਪ੍ਰਵੇਸ਼ ਜੀਓ, ਹਰ ਰੰਗ ਰਾਤੇ ਸਹਿਜ ਮਾਤੇ, ਤਿਲ ਨਾ ਮਨ ਤੇ ਬਿਸਰੈ, ਤਜ ਆਪ ਸਰਣੀ ਭਰੇ ਚਰਨੀ, ਸਰਬ ਗੁਣ ਜਗਦੀਸ਼ਰੈ। ਗੋਬਿੰਦ ਗੁਣ ਨਿਧ ਸ੍ਰੀ ਰੰਗ ਸੁਆਮੀ, ਆਦ ਕਉ ਆਦੇਸ਼ ਜੀਓ, ਬਿਨਵੰਤ ਨਾਨਕ ਮਾਇਆ ਧਾਰੋ, ਜੁਗ ਜੁਗੋ ਇਕ ਵੇਸ ਜੀਓ। ਰਾਮ ਕਲੀ ਮਹੱਲਾ ਪਹਿਲਾ, ਦੱਖਣੀ ਓਵੰਕਾਰ ਇੱਕ ਓਵੰਕਾਰ, ਸਤਿਗੁਰ ਪ੍ਰਸਾਦ ਓਵੰਕਾਰ ਬ੍ਰਹਮਾ ਉਤਪਤ, ਓਵੰਕਾਰ ਕੀਆ ਜਿਨ ਚਿਤ, ਓਵੰਕਾਰ ਸਹਿਲ ਜੁਗ ਪਏ, ਓਵੰਕਾਰ ਬੇਦ ਨਿਰਮਏ, ਓਵੰਕਾਰ ਸ਼ਬਦ ਉਧਰੇ, ਓਵੰਕਾਰ ਗੁਰਮੁਖ ਤਰੇ, ਓ ਨਮ ਅੱਖਰ ਸੁਣੋ ਵਿਚਾਰ, ਓ ਨਮ ਅੱਖਰ ਤ੍ਰਿਭਵਨ ਸਾਰ, ਸੁਣ ਪਾਂਡੇ ਕਿਆ ਲਿਖੋ ਜੰਜਾਲਾ, ਲਿਖ ਰਾਮ ਨਾਮ ਗੁਰਮੁਖ ਗੋਪਾਲਾ, ਰਹਾਓ ਸੱਸੈ ਸਭ ਜਗ ਸਹਿਜ ਉਪਾਇਆ, ਤੀਨ ਭਵਨ ਇਕ ਜੋਤੀ, ਗੁਰਮੁਖ ਵਸ ਪ੍ਰਾਪਤ ਹੋਵੈ, ਚੁਣ ਲੈ ਮਾਨਕ ਮੋਤੀ, ਸਮਝੈ ਸੂਝੈ ਪੜ ਪੜ ਬੂਝੈ, ਅੰਤ ਨਿਰੰਤਰ ਸਾਚਾ, ਗੁਰਮੁਖ ਦੇਖੈ ਸਾਸ ਮਾਲੇ, ਬਿਨ ਸਾਚੇ ਜਗ ਕਾਚਾ, ਤਦੈ ਧਰਮ ਧਰੇ ਧਰਮਾਪੁਰ, ਗੁਣਕਾਰੀ ਮਨ ਤੀਰਾ, ਤਦੈ ਤੂਲ ਪੜੈ ਮੁਖ ਮਸਤਕ, ਕੰਚਨ ਭਏ ਮਨੂਰਾ, ਧਨ ਧਰਣੀ ਧਰ ਆਪ ਆਜੋਨੀ, ਤੋਲ ਬੋਲ ਸਚ ਪੂਰਾ, ਕਰਤੇ ਕੀ ਮਿਤ ਕਰਤਾ ਜਾਣੈ, ਕਹਿ ਜਾਣੈ ਗੁਰਸੂਰਾ, ਗਿਆਨ ਗਵਾਇਆ ਦੂਜਾ ਪਾਇਆ, ਗਰਭ ਗਲੇ ਬਿਖ ਖਾਇਆ, ਗੁਰਰਸ ਗੀਤ ਬਾਦ ਨਹੀਂ ਪਾਵੈ ਸੁਣੀਐ, ਗਹਿਰ ਗੰਭੀਰ ਗਵਾਇਆ, ਗੁਰ ਸੱਚ ਕਹਿਆ ਅੰਮ੍ਰਿਤ ਲਹਿਆ, ਮੰਤਨ ਸਾਜ ਸੁਖਾਇਆ, ਆਪੇ ਗੁਰਮੁਖ ਆਪੇ ਦੇਵੈ, ਆਪੇ ਅੰਮ੍ਰਿਤ ਪੀ ਆਇਆ, ਏਕੋ ਏਕ ਕਹੈ ਸਭ ਕੋਈ, ਹਉਮੈ ਗਰਭ ਵਿਆਪੈ, ਅੰਤਰ ਬਾਹਰ ਏਕ ਪਛਾਣੈ, ਇਉਂ ਕਰ ਮਹਿਲ ਸਿਆਪੈ, ਪ੍ਰਭ ਨੇੜੈ ਹਰ ਦੂਰ ਨਾ ਜਾਣ ਹੋ, ਏਕੋ ਸ੍ਰਿਸ਼ਟ ਸਵਾਈ, ਏਕ ਅੰਕਾਰ ਅਵਰ ਨਹੀਂ ਦੂਜਾ, ਨਾਨਕ ਏਕ ਸਮਾਈ, ਇਸ ਕਰਤੇ ਕਹੋ ਕਿਉ ਗਹਿ ਰਾਖੋ, ਅਫਰਿਓ ਤੁਲਿਓ ਨਾ ਜਾਈ, ਮਾਇਆ ਕੇ ਦੇਵਾਨੇ ਪ੍ਰਾਣੀ, ਝੂਠ ਗੌਰੀ ਪਾਈ, ਲਭ ਲੋਭ ਮੋਹਤਾਜ ਵਿਗੂਤੇ, ਇਬ ਤਬ ਫਿਰ ਪਛਤਾਈ, ਏਕ ਸਿਰੇ ਵੈ ਤਾਂ ਗਤਮਿਤ ਪਾਵੈ, ਆਵਣ ਜਾਣ ਰਹਾਈ, ਏਕ ਆਚਾਰ ਰੰਗ ਇਕ ਰੂਪ, ਪੌਣ ਪਾਣੀ ਅਗਨੀ ਅਸਰੂਪ, ਏਕੋ ਭਵਰ ਪਵੈ ਤਿਹੋ ਲੋਏ, ਏਕੋ ਬੂਝੈ ਸੂਝੈ ਪਤ ਹੋਏ, ਗਿਆਨ ਧਿਆਨ ਲੈ ਸੰਸਰ ਰਹੈ, ਗੁਰਮੁਖ ਏਕ ਵਿਰਲਾ ਕੋਲ ਹੈ, ਜਿਸਨੋ ਦੇ ਕਿਰਪਾ ਤੇ ਸੁਖ ਪਾਏ, ਗੁਰੂ ਦੁਆਰੈ ਆਗ ਸੁਣਾਏ, ਊਰਮ ਧੂਰਮ ਜੋ ਤਿਉ ਜਾਲਾ, ਤੀਨ ਭਵਨ ਮੈਂ ਗੁਰ ਗੋਪਾਲਾ, ਊਗ ਵਿਆ ਅਸਰੂਪ ਦਿਖਾਵੈ, ਕਰ ਕਿਰਪਾ ਆਪਣੇ ਘਰ ਆਵੈ, ਉਨ ਬਰਸੈ ਨਿਜਰ ਧਾਰਾ, ਉਤਮ ਸ਼ਬਦ ਸਵਾਰਨ ਹਾਰਾ, ਇਸ ਏਕੇ ਕਾ ਜਾਣੈ ਪੇਉ, ਆਪੇ ਕਰਤਾ ਆਪੇ ਦੇਉ, ਉਗਵੈ ਸੂਰ ਅਸਰ ਸੰਘਾਰੈ, ਉੱਚੋ ਦੇਖ ਸ਼ਬਦ ਵਿਚਾਰੈ, ਉਪਰ ਆਦ ਅੰਤ ਤਿਹ ਲੋਏ, ਆਪੇ ਕਰੇ ਕਥੈ ਸੁਣੈ ਸੋਏ, ਉਹ ਵਿਧਾਤਾ ਮਨ ਤਨ ਦੇ, ਉਹ ਵਿਧਾਤਾ ਮਨ ਮੁਖ ਸੋਏ, ਪ੍ਰਭ ਜਗ ਜੀਵਨ ਅਵਰ ਨਾ ਕੋਏ, ਨਾਨਕ ਨਾਮ ਰਤੇ ਪਤ ਹੋਏ, ਰਾਜਨ ਰਾਮ ਰਵੈ ਹਿਤਕਾਰ, ਰਣ ਮੈਂ ਲੂਜੈ ਮਨੁਆ ਮਾਰ, ਰਾਧਨੰਤ ਰਹਿ ਰੰਗਰਾਤਾ, ਤਿਨ ਭਵਨ ਜੁਗ ਚਾਰੇ ਜਾਤਾ, ਜਿਨ ਜਾਤਾ ਸੋ ਤਿਸੀ ਜਿਹਾ, ਅਤ ਨਿਰਮਾਇਲ ਸਿੰਜ ਸੇਹਾ, ਰੈਸੀ ਰਾਮ ਹਿਰਦੈ ਕਪਾਏ, ਅੰਤਰ ਸ਼ਬਦ ਸਾਚ ਲਿਵ ਲਾਏ, ਰੋਸ ਨਾ ਕੀਜੈ ਅੰਮ੍ਰਿਤ ਪੀਜੈ, ਰਹਿਣ ਨਹੀਂ ਸੰਸਾਰੇ, ਰਾਜੇ ਰਾਏ ਰੰਕ ਨਹੀਂ ਰਹਿਣਾ, ਆਏ

ਲਾਜ ਮਰੰਤੀ ਮਰ ਗਈ, ਘੂੰਗਟ ਖੋਲ ਚੱਲੀ, ਸਾਹਸ ਦੀਵਾਨੀ ਬਾਵਰੀ, ਸਿਰ ਤੇ ਸੰਗ ਟਲੀ, ਪ੍ਰੇਮ ਬੁਲਾਈ ਰਲੀ ਸਿਉ, ਮਨ ਮੈਂ ਸ਼ਬਦ ਆਨੰਦ, ਲਾਲ ਰਤੀ ਲਾਲੀ ਪਈ, ਗੁਰਮੁਖ ਪਈ ਨਚਿੰਦ, ਲਾਹਾ ਨਾਮ ਰਤਨ ਜਪ ਸਾਰ, ਲਭ ਲੋ ਬੁਰਾ ਅਹੰਕਾਰ, ਲਾੜੀ ਚਾੜੀ ਲਾਏ ਤਬਾਰ, ਮਨਮੁਖ ਅੰਦਾ ਮੁਗਦ ਗਵਾਰ, ਲਾਹੇ ਕਰਨ ਆਇਆ ਜਗ, ਹੋਏ ਮਜੂਰ ਗਿਆ ਠਗਾਏ ਠੱਗ, ਲਾਹਾ ਨਾ ਪੂੰਜੀ ਵੇ ਸਾਹੋ, ਨਾਨਕ ਸੱਚੀ ਪਤ ਸੱਚਾ ਪਾਤਸ਼ਾਹ, ਆਏ ਵਿਗੂਤਾ ਜਗ ਜੰਪੰਥ, ਆਈ ਨਾ

ਆਥ ਦੇਖ ਨਿਵੈ ਜਿਸ ਦੋਏ, ਆਥ ਹੋਏ ਤਾਂ ਮੁਗਧ ਸਿਆਨਾ, ਭਗਤ ਬਿਹੂਨਾ ਜਗ ਬੋਰਾਨਾ, ਸਮੈ ਵਰਤੈ ਏਕੋ ਸੋਏ, ਜਿਸਨੋ ਕਿਰਪਾ ਕਰੇ ਤਿਸ ਪ੍ਰਗਟ ਹੋਏ, ਜੁਗ ਜੁਗ ਥਾਪ ਸਦਾ ਨਿਰਵੈਰ, ਜਨਮ ਮਰਨ ਨਹੀਂ ਧੰਦਾ ਤੈਰ, ਜੋ ਦਿਸੈ ਸੋ ਆਪੇ ਆਪ, ਆਪੋ ਪਾਏ ਆਪੇ ਕੜ ਥਾਪ, ਆਪ ਅਗੋਚਰ ਤੰਦੈ ਲੋਈ, ਜੋਗ ਜੁਗਤ ਜਗ ਜੀਵਨ ਸੋਈ, ਕਰ ਆਚਾਰ ਸੱਚ ਸੁਖ ਹੋਈ, ਨਾਮ ਵਿਹੂਣਾ ਮੁਕਤ ਕਿਵ ਹੋਈ, ਵਿਣ ਨਾਮੈ ਵਿਰੋਧ ਸਰੀਰ, ਕਿਉਂ ਨਾ ਮਿਲੈ ਕਾਟੈ ਮਨ ਪੀਰ, ਵਾਟ ਵਟਾਊ ਆਵੈ ਜਾਏ, ਕਿਆ ਲੈ ਆਇਆ ਕਿਆ ਪੱਲੈ ਪਾਏ, ਵਿਣ ਨਾਮੈ ਤੋਟਾ ਸਭ ਥਾਏ, ਲਾਹਾ ਮਿਲੈ ਜਾਂ ਦੇ ਬੁਝਾਏ, ਵਣਜ ਵਾਪਾਰ ਵਣਜੈ ਵਾਪਾਰੀ, ਵਿਣ ਨਾਮੈ ਕੈਸੀ ਪਤਸਾਰੀ, ਗੁਣ ਵਿਚਾਰੇ ਗਿਆਨੀ ਸੋਏ, ਗੁਣ ਮੈਂ ਗਿਆਨ ਪ੍ਰਾਪਤ ਹੋਏ, ਗੁਣਦਾਤਾ ਵਿਰਲਾ ਸੰਸਾਰ, ਸਾਚੀ ਕਰਨੀ ਗੁਰ ਵਿਚਾਰ, ਅਗਮ ਅਗੋਚਰ ਕੀਮਤ ਨਹੀਂ ਪਾਏ, ਤਾਂ ਮਿਲੀਏ ਜਾਂ ਲੈ ਮਿਲਾਏ, ਗੁਣਵੰਤੀ ਗੁਣ ਸਾਰੇ ਨੀਤ, ਨਾਨਕ ਗੁਰਮਤ ਮਿਲੀਐ ਮੀਤ, ਕਾਮ ਕ੍ਰੋਧ ਕਾਇਆ ਕਉ ਗਾਲੈ, ਜਿਉਂ ਕੰਚਨ ਸੋਹਾਗਾ ਟਹਲੈ, ਕਸ ਕਸਵੱਟੀ ਸਹਿ ਸੋਤਾਓ, ਨਦਰ ਸਰਾਫ ਵਨੀਸ ਚੜਾਓ, ਜਗਤ ਪਸੂ ਅੰਕਾਲ ਕਸਾਈ, ਕਰ ਕਰ ਤੈ ਕਰਨੀ ਕਰ ਪਾਈ, ਜਿਨ ਕੀਤੀ ਤਿਨ ਕੀਮਤ ਪਾਈ, ਹੋਰ ਕਿਆ ਕਹੀਐ ਕਿਛ ਕਹਿਣ ਨਾ ਜਾਈ, ਖੋਜਤ ਖੋਜਤ ਅੰਮ੍ਰਿਤ ਪੀਆ, ਖਿਮਾ ਗਹੀ

ਖਿਣ ਮੈਂ ਮੂਏ ਜਾਂ ਸ਼ਬਦ ਪਛਾਣਿਆ, ਆਸਰ ਚੀਤ ਮਰਨ ਮਨ ਮਾਨਿਆ, ਗੁਰ ਕਿਰਪਾ ਤੇ ਨਾਮ ਪਛਾਣਿਆ। ਗਗਨ ਗੰਭੀਰ ਗਗਨ ਅੰਤਰ ਵਾਸ, ਗੁਣ ਗਾਵੈ ਸੁਖ ਸਹਿਜ ਨਿਵਾਸ, ਗਯਾ ਨਾ ਆਵੈ ਆਏ ਨਾ ਜਾਏ, ਗੁਰਪ੍ਰਸਾਦ ਰਹਿ ਲਿਵਲਾਏ। ਗਗਨ ਅਗਮ ਅਨਾਥ ਹੈ ਜੋਨੀ, ਅਸਰ ਚੀਤ ਸਮਾਧ ਸਗੋਨੀ, ਹਰ ਨਾਮ ਚੇਤ ਫਿਰ ਪਵੈ ਨਾ ਜੂਨੀ, ਗੁਰਮਤ ਸਾਰ ਹੋਰ ਨਾਮ ਬਿਹੂਨੀ। ਘਰ ਦਰ ਫਿਰ ਥਾਕੀ ਬਹੁ ਤੇਰੇ, ਜਾਤ ਅਸੰਖ ਅੰਤ ਨਹੀਂ ਮੇਰੇ, ਕੇਤੇ ਮਾਤ ਪਿਤਾ ਸੁਭਤੀਆ, ਕੇਤੇ ਗੁਰ ਚੇਲੇ ਫੁਨ ਹੂਆ, ਕਾਚੇ ਗੁਰ ਤੇ ਮੁਕਤ ਨਾ ਹੂਆ, ਕੇਤੀ ਨਾਰ ਵਰ ਏਕ ਸਮਾਲ, ਗੁਰਮੁਖ ਮਰਨ ਜੀਵਨ ਪ੍ਰਭ ਨਾਲ। ਦਹਿ ਦਿਸ ਢੂੰਡ ਘਰੈ ਮੈਂ ਪਾਇਆ, ਮੇਲ ਭਇਆ ਸਤਿਗੁਰੂ ਮਿਲਾਇਆ, ਗੁਰਮੁਖ ਗਾਵੈ ਗੁਰਮੁਖ ਬੋਲੈ, ਗੁਰਮੁਖ ਤੋਲ ਤੁਲਾਵੈ ਤੋਲੈ, ਗੁਰਮੁਖ ਆਵੈ ਜਾਏ ਨਿਸੰਗ, ਪਰ ਹਰ ਮੈਲ ਜਲਾਏ ਕਲੰਕ, ਗੁਰਮੁਖ ਨਾਦ ਵੇਦ ਵਿਚਾਰ, ਗੁਰਮੁਖ ਮੱਜਨ ਚੱਜ ਆਚਾਰ, ਗੁਰਮੁਖ ਸ਼ਬਦ ਅੰਮ੍ਰਿਤ ਹੈ ਸਾਰ, ਨਾਨਕ ਗੁਰਮੁਖ ਪਾਵੈ।

ਸ਼ਬਦ ਸਵਾਰੀ ਸੱਚ ਪਿਆਰੀ ਸਾਈ ਸੁਹਾਗਣ ਠਾਕਰ ਧਾਰੀ ਡੋਲਤ ਡੋਲਤ ਹੇ ਸਖੀ ਫਾਟੇ ਚੀਰ ਸਿੰਗਾਰ ਡਾਹਪਣ ਤਨ ਸੁਖ ਨਹੀਂ ਬਿਨ ਡਰ ਬਿਨਠੀ ਡਾਰ ਡਰਪ ਮੁਈ ਕਰ ਆਪਣੇ ਡੀਠੀ ਕੰਤ ਸੁਜਾਨ ਡਰ ਰਾਖਿਆ ਗੁਰ ਆਪਣੇ ਨਿਰਭਉ ਨਾਮ ਵਖਾਣ ਡੂੰਗਰ ਵਾਸ ਤਿਖਾ ਘਣੀ ਜਬ ਦੇਖਾ ਨਹੀਂ ਦੂਰ ਤਿਖਾ ਨਿਵਾਰੀ ਸ਼ਬਦ ਮਨ ਅੰਮ੍ਰਿਤ ਪੀਆ ਭਰਪੂਰ ਦੇਹ ਦੇਹ ਆਖੇ ਸਭ ਕੋਈ ਜੈ ਭਾਵੈ ਤੈ ਦੇ ਗੁਰੂ ਦੁਆਰੈ ਦੇਵਸੀ ਤਿਖਾ ਨਿਵਾਰੈ ਸੋਏ ਟੰਡੋਲ ਟੰਡੋਲਤ ਟੂੰਡਤ ਹਾਂ ਫਿਰੀ ਟਹਿ ਟਹਿ ਪਵਨ ਕਰਾਰ ਪਾਰੇ ਟਹਿਤੇ ਟਹਿ ਪਏ ਹੌਲੇ ਨਿਕਸੇ ਪਾਰ ਅਮਰਾ

ਕਲਰ ਕੰਧ ਗ੍ਰੰਥ ਵਿਣ ਨਾਵੈ ਕਿਉਂ ਛੂਟੀ ਐ ਜਾਇਰ ਸਤਲ ਅੰਤ ਗਣਤ ਗਣਾਵੈ ਅਖਰੀ ਅਗਣਤ ਸਾਚਾ ਸੋਏ ਅਗਿਆਨੀ ਮਤਹੀਣ ਹੈ ਗੁਰਬਿਨ ਗਿਆਨ ਨਾ ਹੋਏ ਤੂਟੀ ਤੰਤਰ ਭਾਵ ਕੀ ਵਾਜੈ ਨਹੀਂ ਵਿਜੋਗ ਵਿਛੜਿਆ ਮੇਲੇ ਪ੍ਰਭੂ ਨਾਨਕ ਕਰ ਸੰਜੋਗ ਤਰਵਰ ਕਾਇਆ ਪੰਖ ਮਨ ਤਰਵਰ ਪੰਖੀ ਪੰਚ ਤਤ ਚੁਗੈ ਮਿਲੇਖ ਸੇ ਤਿਨਕੋ ਫਾਸ ਨਾਰੰਚ ਉੱਡ ਹੈ ਤਾਂ ਬੇਗਲ ਬੇਗਲੇ ਤਾਂ ਕਹਿ ਚੋਗ ਘਣੀ ਪੰਖ ਟੁੱਟੇ ਫਾਹੀ ਪੜੀ ਅਵਗੁਣ ਪੀੜ ਬਣੀ ਬਿਨ ਸਾਚੇ ਕਿਉਂ ਛੁੱਟੀ ਐ ਹਰ ਗੁਣ ਕਰਮ ਮਣੀ ਆਪ ਛਡਾਏ ਛੁੱਟੀ ਐ ਵੱਡਾ ਆਪ ਧਣੀ ਗੁਰਪ੍ਰਸਾਦੀ ਛੁੱਟੀ ਐ ਕਿਰਪਾ ਆਪ ਕਰੇ ਆਪਣੇ ਹੱਥ ਵਡਿਆਈਆਂ ਜੈ ਭਾਵੈ ਤੈਂ ਦੇ ਥਰ ਥਰ ਕੰਪੈ ਜੀਅੜਾ ਥਾਨ ਵਿਹੂਣਾ ਹੋਏ ਥਾਨ ਮਾਨ ਸੱਚ ਏਕ ਹੈ ਕਾਜਨਾ ਫੀਟੈ ਕੋਏ ਥਿਰ ਨਾਰਾਇਣ ਥਿਰ ਗੁਰੂ ਥਿਰ ਸਾਚਾ ਵਿਚਾਰ ਸੁਰ ਨਰ ਨਾਥੈ ਨਾਥ ਤੂੰ ਨੇਦਾਰਾ ਆਧਾਰ

ਥਾਂਥਨੰਤਰਵਰ ਰਹਿਆ ਗੁਰਸਬ ਦੀ ਵਿਚਾਰ ਅਣਮੰਗਿਆ ਦਾਨ ਦੇਵ ਸੀ ਵੱਡਾ ਅਗਮਿਆ ਪਾਰ ਦਇਆ ਦਾਨ ਦਇਆਲ ਤੂੰ ਕਰ ਕਰ ਦੇਖਣ ਹਾਰ ਦਇਆ ਕਰ ਹੈ ਪ੍ਰਭ ਮੇਲ ਲਹਿ ਖਿਨ ਮੈਂ ਟਾਹੇ ਉਸਾਰ।

ਧਨ ਗਇਆ ਬਹਿ ਝੂਰੀਐ ਧਨ ਮੈਂ ਚੀਤ ਗਵਾਰ ਧਨ ਵਿਰਲੀ ਸਚ ਸੰਚਿਆ ਨਿਰਮਲ ਨਾਮ ਪਿਆਰ ਧਨ ਗਇਆ ਤਾਂ ਜਾਣ ਦੇ ਜੇਰਾ ਚੈ ਰੰਗ ਏਕ ਮਨ ਦੀਜੈ ਸਿਰ ਸੌਂਪੀਐ ਭੀ ਕਰਤੇ ਕੀ ਟੇਕ ਧੰਦਾ ਤਾਵਤ ਰਹਿ ਗਏ ਮਨ ਮੈਂ ਸਬਦ ਆਨੰਦ ਦੁਰਜਨ ਤੇ ਸਾਜਨ ਪਏ ਪੇਟੇ ਗੁਰ ਗੋਬਿੰਦ ਬਨ ਬਨ ਫਿਰਤੀ ਢੂੰਡਤੀ ਬਸ ਰਹੀ ਘਰ ਬਾਰ ਸਤਿਗੁਰ ਮੇਲੀ ਮਿਲ ਰਹੀ ਜਨਮ ਮਰਨ ਦੁੱਖ ਨਿਵਾਰ ਨਾ ਨਾ ਕਰਤ ਨਾ ਛੁੱਟੀ ਐ ਵਿਣਗੁਣ ਜੰਪੁਰ ਜਾਹੇ ਨਾ ਤਿਸ ਇਹੋ ਨਾ ਇਹੋ ਹੈ ਅਵਗੁਣ ਫਿਰ ਪਛਤਾਹੇ ਨਾ ਤਿਸ ਗਿਆਨ ਨਾ ਧਿਆਨ ਹੈ ਨਾ ਤਿਸ ਧਰਮ ਧਿਆਨ ਵਿਣ ਨਾਵੈ ਨਿਰਭਉ ਕਹਾ ਕਿਆ ਜਾਣਾ ਅਭਮਾਨ ਥਾਕ ਰਹੀ ਕਿਵੇ ਅਪੜਾ ਹਾਥ ਨਹੀਂ ਨਾ ਪਾਰ ਨਾ ਸਾਜਨ ਸੇ ਰੰਗਲੇ ਕਿਸ ਪੈ ਕਰੀ ਪੁਕਾਰ ਨਾਨਕ ਪ੍ਰਯੋ ਪ੍ਰਯੋ ਜੇ ਕਰੀ ਮੇਲੇ ਮਿਲਣ ਹਾਰ ਜਿਨ ਵਿਛੋੜੀ ਸੋ ਮਿਲ ਸੀ ਗੁਰ ਕਹੇ ਤੇ ਅਪਾਰ ਪਾਪ ਬੁਰਾ ਪਾਪੀ ਕਉ ਪਿਆਰਾ ਪਾਪ ਲੱਦੇ ਪਾਪੇ ਪਾਸਾਰਾ ਪਰ ਹਰ ਪਾਪ ਪਛਾਣੈ ਆਪ ਨਾ ਤਿਸ ਸੋਗ ਵਿਯੋਗ ਸੰਤਾਪ ਨਰਕ

ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਪਨ ਪਨ ਕੜੀ ਐ ਘੜ ਘੜ ਭੱਜੈ, ਟਾਹੇ ਉਸਾਰੈ ਉਸਰੇ ਟਾਹੈ। ਸਰ ਪਰ ਸੋਖੈ ਪੀ ਪਰ ਪੋਖੈ, ਸਮਰੱਥ ਵੇ ਪਰਵਾਹੈ। ਭਰਮ ਭੁਲਾਨੇ ਪਏ ਦੀਵਾਨੇ, ਵਿਣ ਭਾਗਾ ਕਿਆ ਪਾਈ ਐ। ਗੁਰਮੁਖ ਗਿਆਨ ਡੋਰੀ ਪ੍ਰਪਕੜੀ, ਜਿਨ ਖਿੰਚੈ ਤਿਨ ਜਾਈ ਐ। ਹਰ ਗੁਣ ਗਾਏ ਸਦਾ ਰੰਗ ਰਾਤੇ, ਬਹੁਣ ਨਾ ਪੱਛੋ ਤਾਈ ਐ। ਭੱਬੈ ਭਾਲੈ ਗੁਰਮੁਖ ਬੂਝੈ, ਤਾਂ ਨਿਜ ਕਰ ਵਾਸਾ ਪਾਈ ਐ। ਭੱਬੈ ਭਉਜਲ ਮਾਰਗ ਵਿਖੜਾ, ਆਸ ਨਿਰਾਸਾ ਤਰੀਐ। ਗੁਰਪ੍ਰਸਾਦੀ ਆਪੋ ਚੀਨੈ, ਜੀਵਤਿਆਂ ਇਵ ਮਰੀਐ।

ਆਥ ਮਨ ਝੂਠਾ ਜਮ ਜੋਹਿਆ ਅਵਗੁਣ ਚੱਲੇ ਨਾਲ ਮਨ ਮੈਂ ਮਨ ਉਲਟੋ ਮਰੈ ਜੇ ਗੁਣ ਹੋਵੇ ਨਾਲ ਮੇਰੀ ਮੇਰੀ ਕਰਮ ਹੋਏ ਵਿਣ ਨਾਵੇਂ ਦੁਖ ਪਾਲ ਗੜ ਮੰਦਰ ਮਹਿਲਾ ਕਹਾ ਜੋ ਬਾਜੀ ਦੀ ਬਾਣ ਨਾਨਕ ਸੱਚੇ ਨਾਮ ਵਿਣ ਝੂਠਾ ਆਵਣ ਜਾਣ ਆਪੇ ਚਿੱਤਰ ਸਰੂਪ ਹੈ ਆਪੇ ਜਾਣ ਸੁਜਾਣ ਜੋ ਆਵੈ ਸੇ ਜਾਹੇ ਫੁਨ ਆਏ ਗਏ ਪਛਤਾਹੇ ਲਖ ਚੌਰਾਸੀ ਮੇਦਨੀ ਕਟੈ ਨਾ ਵਧੈ ਉਤਾਹੇ ਸੇ ਜਨ ਉਭਰੇ ਜਿਨ ਹਰ ਪਾਇਆ ਧੰਦਾ ਮੁਆਵੇ ਗੂਤੀ ਮਾਇਆ ਜੋ ਦੀਸੈ ਸੋ ਚਾਲਸੀ ਕਿਸ ਕਉ ਮੀਤ ਕਰੇ ਓ ਜੀਓ ਸਮਪੋ ਆਪਣਾ ਤਨ ਮਨ ਆਗੈ ਦੇ ਓ ਅਸਰ ਕਰਤਾ ਤੂੰ ਧਣੀ ਤਿਸ ਹੀ ਕੀ ਮੈਂ ਓਟ ਗੁਣ ਕੀ ਮਾਰੀ ਹਉ ਮੁਈ ਸਬਦ ਰਤੀ ਮਨ ਚੋਟ ਰਾਣਾ ਰਾਓ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਧੈ ਧੀਰ ਰਾਹੋ ਬੁਰਾ ਪੀ ਹਾਵਲਾ ਸਰ ਡੂਬਰ ਅਸਗਾ ਹੋ ਮੈਂ ਤਨ ਅਵਗਣ ਝੁਰ ਮੁਈ ਵਿਣ ਗੁਣ ਕਿਉ ਕਰ ਜਾਹੇ ਗੁਣੀਆਂ ਗੁਣਲੇ ਪ੍ਰਭ ਮਿਲੇ ਕਿਉ ਤਿਨ ਮਿਲੋ ਪਿਆਰ ਤਿਨਹੀ ਜੈਸੀ ਥੀ ਰਹਾਂ ਜਪ ਜਪ ਹਿਰਦੈ ਮੁਰਾਰ ਅਵਗੁਣੀ ਭਰਪੂਰ ਹੈ ਗੁਣ ਪੀ ਵਸੈ ਨਾਲ ਵਿਣ ਸਤਗੁਰ ਗੁਣ ਨਾ ਜਪਨੀ ਜਿਚਰ ਸ਼ਬਦ ਨਾ ਕਰੇ ਵਿਚਾਰ ਲਸਕਰੀਆਂ ਕਰ ਸੰਭਲੇ ਆਏ ਵਜੋ ਲਿਖਾਏ ਕਾਰ ਕਮਾਵੈ ਸਿਰ ਤਣੀ ਲਾਹਾ ਪੱਲੇ ਪਾਏ ਲੱਭ ਲੋ ਬੁਰਿਆਈਆਂ ਛੋਡੇ ਮਨੋ ਵਿਸਾਰ ਗੜ ਦੋਹੀ ਪਾਤਸ਼ਾਹ ਕੀ ਕਦੇ ਨਾ ਆਵੈ ਹਾਰ ਚਾਕਰ ਕਹੀਏ ਖਸਮ ਕਾ ਸਹੋਏ ਉੱਤਰ ਦੇ ਵਜੋ ਗਵਾਏ ਆਪਣਾ ਤਖਤ ਨਾ ਬੈਸੈ ਸੇ ਪ੍ਰੀਤਮ ਹੱਥ ਵਡਿਆਈਆਂ ਜੈ ਪਾਵੈ ਤੈ ਦੇ ਆਪ ਕਰੇ ਕਿਸ ਆਖੀਐ ਅਵਰਨਾ ਕੋਏ ਕਰੇ ਬੀਜੋ ਸੂਜੈ ਕੋ ਨਹੀਂ ਬਹਿ ਤੁਲੀ ਚਾ ਪਾਏ ਨਰਕ ਨਿਵਾਰਨ ਨਰੈ ਨਰ ਸਾਚੋ ਸਾਚੈ ਨਾਏ ਵਣ ਤ੍ਰਿਣ ਢੂੰਡਤ ਫਿਰ ਰਹੀ ਮਨ ਮੈਂ ਕਰੋ ਵਿਚਾਰ ਲਾਲ ਰਤਨ ਬਹੁਮਾਨ ਕੀ ਸਤਿਗੁਰ ਹਾਥ ਭੰਡਾਰ ਊਤਮ ਹੋਵਾਂ ਪ੍ਰਭ ਮਿਲੈ ਇਕ ਮਨ ਏਕੈ ਭਾਏ ਨਾਨਕ ਪ੍ਰੀਤਮ ਰਸ ਮਿਲੈ ਲਾਹਾ ਲੈ ਪਰਥਾਏ ਰਚਨਾ ਰਾਚ ਜਿਨ ਰਚੀ ਜਿਨ ਸਿਰ ਆਇਆ ਕਾਰ ਗੁਰਮੁਖ ਬੇਅੰਤ ਧਿਆਈਐ ਅੰਤ ਨਾ ਪਾਰਾ ਵਾਰ ਰਾੜੈ ਰੂੜਾ ਹਰ ਜਿਉ ਸੋਈ ਤਿਸ ਬਿਨ ਰਾਜਾ ਅਵਰ ਨਾ ਕੋਈ ਹੜਾੜੈ ਗਾਰੜ ਤੁਮ ਸੁਣਾਉ ਹਰ ਵਸੈ ਮਨ ਮਾਹੇ ਗੁਰਪ੍ਰਸਾਦੀ ਹਰ ਪਾਈਐ ਮਤ ਕੋ ਪਰਮ ਭੁਲਾਹੇ ਸੋ ਸਾਹੋ ਸਾਚਾ ਜਿਸ ਹਰ ਧਨ ਰਾਸ ਗੁਰਮੁਖ ਪੂਰਾ ਤਿਸਾ ਵਾਸ ਰੂੜੀ ਬਾਣੀ ਹਰ ਪਾਇਆ ਗੁਰਸਬ ਦੀ ਵਿਚਾਰ ਆਪ ਗਿਆ ਦੁਖ ਕੱਟਿਆ ਹਰ ਵਰ ਪਾਇਆ ਨਾਰ ਸੋਇਨਾ ਰੂਪਾ ਸੰਚੀਐ ਧਨ ਕਾ ਚਾ ਬਿਖਸ਼ਾਰ ਸਾਹੋ ਸਦਾਏ ਸੰਚ ਧਨ ਦੁਬਦਾ ਹੋਏ ਖੁਆਰ ਸਚਿਆਰੀ ਸਚ ਸੰਚਿਆ ਸਾਚੋ ਨਾਮ ਅਮੋਲ ਹਰ ਨਿਰਮਾਇਲ ਉਜਲੋ ਪਤ ਸਾਚੀ ਸਚ ਬੋਲ ਸਾਜਨ ਮੀਤ ਸੁਜਾਣ ਤੂੰ ਤੂੰ ਸਰਵਰ ਤੂੰ ਹੰਸ ਸਾਚੋ ਠਾਕਰ ਮਨ ਵਸੈ ਹਉ ਬਲਿਹਾਰੀ ਤਿਸ ਮਾਇਆ ਮਮਤਾ ਮੋਹਣੀ ਜਿਨ ਕੀਤੀ ਸੋ ਜਾਣ ਬਿਖਿਆ ਅੰਮ੍ਰਿਤ ਏਕ ਹੈ ਬੂਜੈ ਪੁਰਖ ਸੁਜਾਣ ਖਿਮਾ ਵਿ ਹੁਣੇ ਖਪ ਗਏ ਖੂਹਣ ਲਖ ਅਸੰਖ ਗਣਤ ਨਾ ਆਵੈ ਕਿਉ ਗਣੀ ਖਪ ਖਪ ਮੋਏ ਬਿਸੰਖ ਖਸਮ ਪਛਾਣੈ ਆਪਣਾ ਖੂਲੈ ਬੰਦ ਨਾ ਪਾਏ ਸ਼ਬਦ ਮਹਿਲੀ ਖਰਾ ਤੂੰ ਖਿਮਾ ਸੱਚ ਸੁਖ ਪਾਏ ਖਰਚ ਖਰਾ ਤਨ ਧਿਆਨ ਤੂੰ ਆਪੇ ਵਸੈ ਸਰੀਰ ਮਨ ਤਨ ਮੁਖ ਜਾਪੈ ਸਦਾ ਗੁਣ ਅੰਤਰ ਮਨ ਧੀਰ ਹਉ ਮੈਂ ਖਪੈ ਖਪਾਏ ਸੀ ਬੀਜੋ ਵੱਥ ਵਿਕਾਰ ਜਨ ਤੋਂ ਪਾਏ ਵਿਚ ਪਾਇਨ ਕਰਤਾ ਅਲੱਗ ਅਪਾਰ ਸ੍ਰਿਸ਼ਟੇ ਪਿਓ ਨਾ ਜਾਣੈ ਕੋਏ ਸ੍ਰਿਸ਼ਟਾ ਕਰੈ ਸੋ ਨਿਸ਼ਚੈ ਹੋਏ ਸੰਪੈ ਕਉ ਈਸਰ ਧਿਆਈਐ ਸੰਪੈ ਪੁਰਬ ਲਿਖੇ ਕੀ ਪਾਈਐ
संपै कारण चाकर चोर, संपै साथ ना चालै होर। बिन साचे नहीं दरगे मान, हर रस पीवै छुटै निदान। हेरत हेरत हे सखी, होए रही हैरान। हाँ हाँ करती मैं मुई, शब्द रवै मन ज्ञान। हार डोर कंकन कणे, करथा की सिंगार। मिल प्रीतम सुख पाया, सगल गुणा गलहार। नानक गुरमुख पाई हर स्यों प्रीत प्यार। हर बिन किन सुख पाया, देखो मन विचार। हर पढ़ना हर बुझना, हर स्यों रखो प्यार। हर जपिए हर जाइए, हर का नाम आधार। लेख ना मिटई हे सखी, जो लिखिया कर।

ਲਿਖਿਆ ਫੇਰ ਨਾ ਸਕੀਐ ਜੋ ਭਾਵੀ ਤਿਉ ਸਾਰ। ਨਦਰ ਤੇਰੀ ਸੁਖ ਪਾਇਆ ਨਾਨਕ ਸ਼ਬਦ ਵਿਚਾਰ, ਮਨਮੁਖ ਭੂਲੇ ਪਚ ਮੋਏ ਉਭਰੇ ਗੁਰ ਵਿਚਾਰ। ਜੇ ਪੁਰਖ ਨਦਰ ਨਾ ਆਵਈ ਤਿਸਕਾ ਕਿਆ ਕਰ ਕਹਿਆ ਜਾਏ, ਬਲਿਹਾਰੀ ਗੁਰ ਆਪਣੇ ਜਿਨ ਹਿਰਦੈ ਦਿੱਤਾ ਦਿਖਾਏ। ਪਾਦਾ ਪੜਿਆ ਆਖੀਐ ਵਿਦਿਆ ਵਿਚਰੈ ਸਹਿ ਸੁਭਾਏ, ਵਿਦਿਆ ਸੋਧੈ ਤਤ ਲਹਿ ਰਾਮ ਨਾਮ ਲਿਵਲਾਏ। ਮਨਮੁਖ ਵਿਦਿਆ ਬਿਕਰਦਾ ਬਿਖ ਖੱਟੇ ਬਿਖ ਖਾਏ, ਮੂਰਖ ਸ਼ਬਦ ਨਾ ਚੀਨੈ ਸੂਝ ਬੂਝ ਨੈ ਕਾਏ। ਪਾਦਾ ਗੁਰਮੁਖ ਆਖੀਐ ਚਟੜਿਆ ਮਤ ਦੇ, ਨਾਮ ਸੰਭਾਲੋ ਨਾਮ ਸੰਗਰੋ ਲਾਹਾ ਜਗ ਮੈਲੇ। ਸੱਚੀ ਪੱਟੀ ਸੱਚ ਮਨ ਪੜਿਐ ਸ਼ਬਦ ਸੋ ਸਾਰ, ਨਾਨਕ ਸੋ ਪੜਿਆ ਸੋ ਪੰਡਿਤ ਬੀਨਾ ਜਿਸ ਰਾਮ ਨਾਮ ਗਲਹਾਰ। ਰਾਮ ਕਲੀ ਮਹੱਲਾ ਪਹਿਲਾ ਸਿੱਧ ਗੋਸ਼ਟ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਿੱਧ ਸਭਾ ਕਰ ਆਸਣ ਬੈਠੇ ਸੰਤ ਸਭਾ ਜੈਕਾਰੋ, ਤਿਸ ਆਗੈ ਰਹਿ ਰਾਸ ਹਮਾਰੀ ਸਾਚਾ ਪ੍ਰਿਆ ਪਾਰੋ। ਮਸਤਕ ਕਾਟ ਧਰੀ ਤਿਸ ਆਗੈ ਤਨ ਮਨ ਆਗੈ ਦੇਓ, ਨਾਨਕ ਸੰਤ ਮਿਲੈ ਸੱਚ ਪਾਈਐ ਸਹਿਜ ਪਾਏ ਜਸ ਲਿਓ। ਕਿਆ ਭਵੀਐ ਸੱਚ ਸੁਚਾ ਹੋਏ, ਸਾਚ ਸ਼ਬਦ ਬਿਨ ਮੁਕਤ ਨਾ ਕੋਏ ਰਹਾਓ। ਕਵਨ ਤੁਮੇ ਕਿਆ ਨਾਉ ਤੁਮਾਰਾ, ਕੌਣ ਮਾਰਗ ਕੌਣ ਸੁਆਓ, ਸਾਚ ਕਹੋ ਅਰਦਾਸ ਹਮਾਰੀ ਹਉ ਸੰਤ ਜਨਾ ਬਲ ਜਾਓ। ਕਹਿ ਬੈਸੋ ਕਹਿ ਰਹੀਐ ਬਾਲੇ, ਕਹਿ ਆਵੋ ਕਹਿ ਜਾਹੋ, ਨਾਨਕ ਬੋਲੈ ਸੁਣ ਬੈਰਾਗੀ ਕਿਆ ਤੁਮਾਰਾ ਰਾਹੋ। ਘਟ ਘਟ ਬੈਸ ਨਿਰੰਤਰ ਰਹੀਐ ਚਾਲੈ ਸਤਿਗੁਰ ਭਾਏ, ਸਹਿਜੇ ਆਏ ਹੁਕਮ ਸਿਧਾਏ ਨਾਨਕ ਸਦਾ ਰਜਾਏ। ਆਸਣ ਬੈਸਣ ਥਿਰ ਨਾਰਾਇਣ ਐਸੀ ਗੁਰਮਤ ਪਾਏ, ਗੁਰਮੁਖ ਬੂਝੈ ਆਪ ਪਛਾਣੈ ਸੱਚੇ ਸੱਚ ਸਮਾਏ। ਦੁਨੀਆਂ ਸਾਗਰ ਦੁੱਤਰ ਕਹੀਐ ਕਿਉ ਕਰ ਪਾਈਐ ਪਾਰੋ, ਚਰਪਟ ਬੋਲੈ ਉਦੂ ਨਾਨਕ ਦੇਹੋ ਸੱਚਾ ਵਿਚਾਰੋ। ਆਪੇ ਆਖੈ ਆਪੇ ਸਮਝੈ ਤਿਸਕੈ ਉੱਤਰ ਦੀਜੈ, ਸਾਚ ਕਹੋ ਤੁਮ ਪਾਰ ਗਰਾਮੀ ਤੁਝ ਕਿਆ ਬੈਸਣ ਦੀਜੈ। ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਐ ਨਾਨਕ ਨਾਮ ਵਖਾਣੇ। ਰਹਿ ਇਕਾਂਤ ਕੋ ਮਨ ਵਸਿਆ ਆਸਾ ਮਾਹਿ ਨਿਰਾਸੋ, ਅਗਮਾ ਗੋਚਰ ਦੇਖ ਦਿਖਾਏ ਨਾਨਕ ਤਾਂ ਕਾ ਦਾਸੋ। ਸੁਣ ਸੁਆਮੀ ਅਰਦਾਸ ਹਮਾਰੀ ਪੁੱਛੋ ਸਾਚ ਵਿਚਾਰੋ, ਰੋਸ ਨਾ ਕੀਜੈ ਉੱਤਰ ਦੀਜੈ ਕਿਉ ਪਾਈਐ ਗੁਰਦੁਆਰੋ। ਇਹੋ ਮਨ ਚਲਤਾਓ ਸੱਚ ਘਰ ਬੈਸੈ ਨਾਨਕ ਨਾਮ ਆਧਾਰੋ, ਆਪੇ ਮੇਲ ਮਿਲਾਏ ਕਰਤਾ ਲਾਗੈ ਸੱਚ ਪਿਆਰੋ। ਹਾਟੀ ਬਾਟੀ ਰਹਿ ਨਿਰਾਲੇ ਰੂਖ ਬਿਰਖ ਉਦਿਆਨੇ, ਕੰਧ ਮੂਲ ਆਹਾਰੋ ਖਾਈਐ ਉਦੂ ਬੋਲੈ ਗਿਆਨੇ। ਤੀਰਥ ਨਾਈਐ ਸੁਖ ਫਲ ਪਾਈਐ ਮੈਲ ਨਾ ਲਾਗੈ ਕਾਈ, ਗੋਰਖ ਪੂਤ ਲੋਹਾਰੀ ਪਾ ਬੋਲੈ ਜੋਗ ਜੁਗਤ ਬਿਦਸਾਈ। ਹਾਟੀ ਬਾਟੀ ਨੀਂਦ ਨਾ ਆਵੈ ਪਰ ਕਰ ਚਿਤ ਨਾ ਡੋਲਾਈ, ਬਿਨਾ ਵੈ ਮਨ ਟੇਕ ਨਾ ਟਿਕਈ ਨਾਨਕ ਭੂਖ ਨਾ ਜਾਈ। ਹਾਟ ਪਟਣ ਕਰ ਗੁਰੂ ਦਿਖਾਇਆ ਸਹਿਜੇ ਸੱਚ ਵਾ ਪਾਰੋ, ਖੰਡਿਤ ਨਿੰਦਰਾ ਅਲਪ ਆਹਾਰੰ ਨਾਨਕ ਤਤ ਵਿਚਾਰੋ। ਦਰਸ਼ਨ ਪੇਖ ਕਰੋ ਜੋਗਿੰਦਰਾ ਮੁੰਦਰਾ ਚੋਲੀ ਖਿੰਥਾ, ਬਾਰਾਂ ਅੰਤਰ ਏਕ ਸਰੇਵੋ ਖੜ ਦਰਸ਼ਨ ਏਕ ਪੰਥਾ। ਇਨ ਬਿਦ ਮਨ ਸਮਝਾਈਐ ਪੁਰਖਾ ਬਾਹੁੜ ਚੋਟ ਨਾ ਖਾਈਐ, ਨਾਨਕ ਬੋਲੈ ਗੁਰਮੁਖ ਬੂਜੈ ਜੋਗ ਜੁਗਤ ਇਵ ਪਾਈਐ। ਅੰਤਰ ਸ਼ਬਦ ਨਿਰੰਤਰ ਮੁੰਦਰਾ ਹਉਮੈ ਮਮਤਾ ਦੂਰ ਕਰੀ, ਕਾਮ ਕ੍ਰੋਧ ਅਹੰਕਾਰ ਨਿਵਾਰੈ ਗੁਰ ਕੈ ਸ਼ਬਦ ਸੋ ਸਮਝ ਪਰੀ। ਖਿੰਥਾ ਚੋਲੀ ਭਰਪੁਰ ਰਹਿਆ ਨਾਨਕ ਤਾਰੈ ਏਕ ਹਰੀ, ਸਾਚਾ ਸਾਹਿਬ ਸਾਚੀ ਨਾਈ ਪਰਖੈ ਗੁਰ ਕੀ ਬਾਤ ਖਰੀ।
ਊਨ ਦਉ ਖੱਪਰ ਪੰਚ ਭੂ ਟੋਪੀ, ਕਾਇਆ ਕੜਾਸਨ ਮਨ ਜਾ ਗੋਟੀ, ਸਤ ਸੰਤੋਖ ਸੰਜਮ ਹੈ ਨਾਲ, ਨਾਨਕ ਗੁਰਮੁਖ ਨਾਮ ਸੰਭਾਲ, ਕਮਨ ਸੋ ਗੁਪਤਾ ਕਮਨ ਸੋ ਮੁਕਤਾ, ਕਮਨ ਸੋ ਅੰਤਰ ਬਾਹਰ ਜੁਗਤਾ, ਕਮਨ ਸੋ ਆਵੈ ਕਮਨ ਸੋ ਜਾਏ, ਕਮਨ ਸੋ ਤਿਰ ਭਵਨ ਰਿਆ ਸੁਮਾਏ, ਘਟ ਘਟ ਗੁਪਤਾ ਗੁਰਮੁਖ ਮੁਕਤਾ, ਅੰਤਰ ਬਾਹਰ ਸ਼ਬਦ ਸੋ ਜੁਗਤਾ, ਮਨਮੁਖ ਬਿਨਸੈ ਆਵੈ ਜਾਏ, ਨਾਨਕ ਗੁਰਮੁਖ ਸਾਹਿ ਸੁਮਾਏ, ਕਿਉਂ ਕਰ ਬਾਦਾ ਸਰਪਨ ਖਾਦਾ, ਕਿਉਂ ਕਰ ਖੋਇਆ ਕਿਉਂ ਕਰ ਲਾਦਾ, ਕਿਉਂ ਕਰ ਨਿਰਮਲ ਕਿਉਂ ਕਰ ਅੰਧਿਆਰਾ, ਇਹੋ ਤਤ ਵਿਚਾਰੈ ਸੋ ਗੁਰੂ ਹਮਾਰਾ, ਦੁਰਮਤ ਬਾਦਾ ਸਰਪਨ ਖਾਦਾ, ਮਨਮੁਖ ਖੋਇਆ ਗੁਰਮੁਖ ਲਾਦਾ, ਸਤਿਗੁਰ ਮਿਲੈ ਅੰਧੇਰਾ ਜਾਏ, ਨਾਨਕ ਹਉਮੈ ਮੇਟ ਸੁਮਾਏ, ਸੁਨ ਨਿਰੰਤਰ ਦੀਜੈ ਬੰਦ, ਉੜੈ ਨਾ ਹੰਸਾ ਪੜੈ ਨਾ ਕੰਧ, ਸਹਿਜ ਗੁਫਾ ਕਰ ਜਾਣੈ ਸਾਚਾ, ਨਾਨਕ ਸਾਚੇ ਪਾਵੈ ਸਾਚਾ, ਕਿਸ ਕਾਰਨ ਗ੍ਰਿਹੋ ਤਜੋ ਉਦਾਸੀ, ਕਿਸ ਕਾਰਨ ਉਹ ਪੇਖ ਨਿਵਾਸੀ, ਕਿਸ ਵੱਖਰ ਕੇ ਤੁਮਣ ਜਾਰੇ, ਕਿਉਂ ਕਰ ਸਾਥ ਲੰਘਾਵੋ ਪਾਰੇ, ਗੁਰਮੁਖ ਖੋਇਤ ਪਏ ਉਦਾਸੀ, ਦਰਸ਼ਨ ਕੈ ਤਾਈ ਪੇਖ ਨਿਵਾਸੀ, ਸਾਚ ਵੱਖਰ ਕੇ ਹਮ ਵਣਜਾਰੇ, ਨਾਨਕ ਗੁਰਮੁਖ ਉਤਰ ਸਪਾਰੇ, ਕਿਤ ਬਿਦ ਪੁਰਖਾ ਜਨਮ ਵਟਾਇਆ, ਕਾਹੇ ਕਹੋ ਤੁਝ ਇਹੋ ਮਨ ਲਾਇਆ, ਕਿਤ ਬਿਦ ਆਸਾ ਮਨਸਾ ਖਾਈ, ਕਿਤ ਬਿਦ ਜੋਤ ਨਿਰੰਤਰ ਪਾਈ, ਬਿਨ ਦੰਤਾਂ ਕਿਉਂ ਖਾਈਐ ਸਾਰ, ਨਾਨਕ ਸਾਚਾ ਕਰੋ ਵਿਚਾਰ, ਸਤਿਗੁਰ ਕੈ ਜਨਮੇ ਗਮਨ ਮਿਟਾਇਆ, ਅਨਹਤ ਰਾਤੇ ਉਹ ਮਨ ਲਾਇਆ, ਮਨਸਾ ਆਸਾ ਸ਼ਬਦ ਜਲਾਈ, ਗੁਰਮੁਖ ਜੋਤ ਨਿਰੰਤਰ ਪਾਈ, ਤ੍ਰੈ ਗੁਣ ਮੇਟੇ ਖਾਈਐ ਸਾਰ, ਨਾਨਕ ਤਾਰੇ ਤਾਰਨਹਾਰ, ਆਦਿ ਕਉ ਕਵਨ ਵਿਚਾਰ ਕਥੀਐ ਲੇ, ਸੁਨ ਕਹਾਂ ਕਰ ਵਾਸੋ, ਗਿਆਨ ਕੀ ਮੁੰਦਰਾ ਕਵਨ ਕਥੀਐ ਲੇ, ਘਟ ਘਟ ਕਵਨ ਨਿਵਾਸੋ, ਕਾਲ ਕਾ ਠੀਂਗਾ ਕਿਉਂ ਜਲਾਈ ਅਲੇ, ਕਿਉਂ ਨਿਰਭਉ ਕਰ ਜਾਈਐ, ਸਹਿ ਸੰਤੋਖਾ ਆਸਣ ਜਾਣੈ, ਕਿਉਂ ਛੇਦੇ ਬੈਰਾਈਐ, ਗੁਰ ਕੈ ਸ਼ਬਦ ਹਉਮੈ ਬਿਖ ਮਾਰੈ, ਤਨ ਜਿ ਕਰ ਹੋਵੈ ਵਾਸੋ, ਜਿਨ ਰਚ ਰਚਿਆ ਤੇ ਸ਼ਬਦ ਪਛਾਣੈ, ਨਾਨਕ

ਪਾਈ। ਕਿਉਂ ਤੱਤੈ ਅਵਗਤੈ ਪਾਵੈ, ਗੁਰਮੁਖ ਲੱਗੈ ਪਿਆਰੋ, ਆਪੇ ਸੁਰਤਾ ਆਪੇ ਕਰਤਾ, ਕਹੋ ਨਾਨਕ ਵਿਚਾਰੋ। ਹੁਕਮੇ ਆਵੈ ਹੁਕਮੇ ਜਾਵੈ, ਹੁਕਮੇ ਰਹਿ ਸਮਾਈ, ਪੂਰੇ ਗੁਰ ਤੇ ਸਾਚ ਕਮਾਵੈ, ਗਤ ਮਿਤ ਸਭ ਦੇ ਪਾਈ। ਆਦ ਕਉ ਬਿਸਮਾਦ ਵਿਚਾਰ ਕਥੀਅਲੇ, ਸੁਨ ਨਿਰੰਤਰ ਵਾਸ ਲੀਆ, ਅਕਲਪਤ ਮੁੰਦਰਾ ਗੁਰ ਗਿਆਨ ਵਿਚਾਰੀਅਲੇ, ਕਟ ਕਟ ਸਾਚਾ ਸਰਬ ਜੀਆ। ਗੁਰਬਚਨੀ ਅਵਗਤ ਸਮਾਈ ਹੈ, ਤਤ ਨਿਰੰਜਨ ਸਹਿਜ ਲਹਿ, ਨਾਨਕ ਦੂਜੀ ਕਾਰ ਨਾ ਕਰਨੀ, ਸੇਵੈ ਸਿਖ ਸੋ ਖੋਜ ਲਹਿ। ਹੁਕਮ ਬਿਸਮਾਦ ਹੁਕਮ ਪਛਾਣੈ, ਜੀ ਜੁਗਤ ਸਚ ਜਾਣੈ ਸੋਈ, ਆਪ ਮੇਟ ਨਿਰਾਲ ਮਹੋਵੈ, ਅੰਤਰ ਸਾਚ ਜੋਗੀ ਕਹੀਐ ਸੋਈ। ਅਵਗਤੋ ਨਿਰਮਾਇਲ ਉਪਜੇ, ਨਿਰਗੁਣ ਤੇ ਸਰਗੁਣ ਥੀਆ, ਸਤਿਗੁਰ ਪਰਚੈ ਪਰਮ ਪਦ ਪਾਈਐ, ਸਾਚੈ ਸ਼ਬਦ ਸਮਾਏ ਲੀਆ। ਏਕੇ ਕਉ ਸਚ ਏਕਾ ਜਾਣੈ, ਹਉ ਮੈਂ ਦੂਜਾ ਦੂਰ ਕੀਆ, ਸੋ ਜੋਗੀ ਗੁਰ ਸ਼ਬਦ ਪਛਾਣੈ, ਅੰਤਰ ਕਮਲ ਪ੍ਰਗਾਸ ਥੀਆ। ਜੀਵਤ ਮਰੈ ਤਾਂ ਸਭ ਕੇ ਸੂਜੈ, ਅੰਤਰ ਜਾਣੈ ਸਰਬ ਦਇਆ, ਨਾਨਕ ਤਾਂ ਕਉ ਮਿਲੈ ਵਡਾਈ, ਆਪ ਪਛਾਣੈ ਸਰਬ ਜੀਆ। ਸਾਚੋ ਉਪਜੈ

ਆਵਾ ਗੌਣ ਮਿਟੈ ਗੁਰ ਸਬਦੀ ਆਪੇ ਪਰਖੇ ਬਖਸ਼ ਲਿਆ ਏਕਾ ਬੇਦਨ ਦੂਜੈ ਵਿਆਪੀ ਨਾਮ ਰਸਾਇਣ ਵਿਸਰਿਆ ਸੋ ਬੂਜੈ ਜਿਸ ਆਪ ਬੁਝਾਏ ਗੁਰ ਕੈ ਸ਼ਬਦ ਸੋ ਮੁਕਤ ਭਾਇਆ ਨਾਨਕ ਤਾਰੇ ਤਾਰਨ ਹਾਰਾ ਹਉ ਮੈਂ ਦੂਜਾ ਪਰ ਹਰਿਆ ਮਨਮੁਖ ਭੂਲੈ ਜਮਕੀ ਕਾਣ ਪਰ ਕਰ ਜੋ ਹੈ ਹਾਣੇ ਹਾਣ ਮਨਮੁਖ ਪਰਮ ਭਵੈ ਬੇਬਾਣ ਵੇ ਮਾਰਗ ਮੂਸੈ ਮੰਤਰ ਮਸਾਣ ਸ਼ਬਦ ਨਾ ਚੀਨੈ ਲਵੈ ਕੁਬਾਣ ਨਾਨਕ ਸਾਚਰ ਤੇ ਸੁਖ ਜਾਣ ਗੁਰਮੁਖ ਸਾਚੇ ਕਾ ਪਉ ਪਾਵੈ ਗੁਰਮੁਖ ਬਾਣੀ ਅਗੜਗੜਾਵੈ ਗੁਰਮੁਖ ਨਿਰਮਲ ਹਰ ਗੁਣ ਗਾਵੈ ਗੁਰਮੁਖ ਪਵਿੱਤਰ ਪਰਮ ਪਦ ਪਾਵੈ ਗੁਰਮੁਖ ਰੋਮ ਰੋਮ ਹਰ ਧਿਆਵੈ ਨਾਨਕ ਗੁਰਮੁਖ ਸਾਜ ਸਮਾਵੈ ਗੁਰਮੁਖ ਪਰਚੈ ਬੇਦ ਵਿਚਾਰੀ ਗੁਰਮੁਖ ਪਰਚੈ ਤਰੀਐ ਤਾਰੀ ਗੁਰਮੁਖ ਪਰਚੈ ਸੋ ਸ਼ਬਦ ਗਿਆਨੀ ਗੁਰਮੁਖ ਪਰਚੈ ਅੰਤਰ ਬਿਦ ਜਾਨੀ ਗੁਰਮੁਖ ਪਾਈਐ ਅਲਖ ਅਪਾਰ ਨਾਨਕ ਗੁਰਮੁਖ ਮੁਕਤ ਦੁਆਰ ਗੁਰਮੁਖ ਅਕਥ ਕਥੈ ਵਿਚਾਰ ਗੁਰਮੁਖ ਨਿਭੈ ਸਭ ਪਰਵਾਰ ਗੁਰਮੁਖ ਜਪੀਐ ਅੰਤਰ ਪਿਆਰ ਗੁਰਮੁਖ ਪਾਈਐ ਸ਼ਬਦ ਆਚਾਰ ਸ਼ਬਦ ਭੇਦ ਜਾਣੈ ਜਾਣਾਈ ਨਾਨਕ ਹਉ ਮੈਂ ਜਾਲ ਸਮਾਈ ਗੁਰਮੁਖ ਧਰਤੀ ਸਾਚੈ ਸਾਜੀ ਤਿਸ ਮੈਂ ਉਪਤ ਖਪਤ ਸੋ ਬਾਜੀ ਗੁਰ ਕੈ ਸ਼ਬਦ ਰੱਪੈ ਰੰਗ ਲਾਏ ਸਾਚ ਰਤਉ ਪਤ ਸਿਉ ਕਰ ਜਾਏ ਸਾਚ ਸ਼ਬਦ ਬਿਨ ਪਤ ਨਹੀਂ ਪਾਵੈ ਨਾਨਕ ਬਿਨ ਨਾਵੈ ਕਿਉਂ ਸਾਜ ਸਮਾਵੈ ਗੁਰਮੁਖ ਅਸ਼ਟੋ ਸਿੱਧੀ ਸਭ ਬੁੱਧੀ ਗੁਰਮੁਖ ਭਵ ਜਲ ਤਰੀਐ ਸੱਚ ਸੁਧੀ ਗੁਰਮੁਖ ਸਾਰੇ ਅਵਸਰ ਬਿਦ ਜਾਣੈ ਗੁਰਮੁਖ ਪਰ ਵਿਰਤ ਨਰ ਵਿਰਤ ਪਛਾਣੈ ਗੁਰਮੁਖ ਤਾਰੇ ਪਾਰੋ ਤਾਰੇ ਨਾਨਕ ਗੁਰਮੁਖ ਸ਼ਬਦ ਨਿਸਤਾਰੇ।

ਨਾਨਕ ਨਾਮ ਰਤੇ ਸਦਾ ਸੁਖ ਹੋਏ। ਨਾਮ ਰਤੇ ਸਿਧਗੋਸ਼ਟ ਹੋਏ, ਨਾਮ ਰਤੇ ਸਦਾ ਤਪ ਹੋਏ। ਨਾਮ ਰਤੇ ਸਚ ਕਰਨੀ ਸਾਰ, ਨਾਮ ਰਤੇ ਗੁਣ ਗਿਆਨ ਵਿਚਾਰ। ਬਿਨ ਨਾਵੈ ਬੋਲੇ ਸਭ ਵੇਕਾਰ, ਨਾਨਕ ਨਾਮ ਰਤੇ ਤਿਨ ਕਉ ਜੈਕਾਰ। ਪੂਰੇ ਗੁਰ ਤੇ ਨਾਮ ਪਾਇਆ ਜਾਏ, ਜੋਗ ਜੁਗਤ ਸਚ ਰਹਿ ਸਮਾਏ। ਬਾਰਹਿ ਮੈਂ ਜੋਗੀ ਪਰਮਾਏ, ਸੰਨਿਆਸੀ ਛੇ ਚਾਰ। ਗੁਰ ਕੈ ਸ਼ਬਦ ਜੋ ਮਰ ਜੀਵੈ, ਸੋ ਪਾਏ ਮੁਖ ਦੁਆਰ। ਬਿਨ ਸ਼ਬਦੈ ਸਭ ਦੂਜੈ ਲਾਗੇ, ਦੇਖੋ ਹਿਰਦੈ ਵਿਚਾਰ। ਨਾਨਕ ਵੱਡੇ ਸੇਵਟ ਭਾਗੀ, ਜਿਨੀ ਸੱਚ ਰੱਖਿਆ ਉਰਤਾਰ। ਗੁਰਮੁਖ ਰਤਨ ਲਹਿ ਲਿਵ ਲਾਏ, ਗੁਰਮੁਖ ਪਰਖੈ ਰਤਨ ਸੁਭਾਏ। ਗੁਰਮੁਖ ਸਾਚੀ ਕਾਰ ਕਮਾਏ, ਗੁਰਮੁਖ ਸਾਚੇ ਮਨ ਪਤੀ ਆਏ। ਗੁਰਮੁਖ ਅਲਖ ਲਖਾਏ ਤਿਸ ਭਾਵੈ, ਨਾਨਕ ਗੁਰਮੁਖ ਚੋਟ ਨਾ ਖਾਵੈ। ਗੁਰਮੁਖ ਨਾਮਦਾਨ ਇਸ਼ਨਾਨ, ਗੁਰਮੁਖ ਲਾਗੈ ਸਹਿ ਧਿਆਨ। ਗੁਰਮੁਖ ਪਾਵੈ ਦਰਗੈ ਮਾਨ, ਗੁਰਮੁਖ ਪਾਉ ਪੰਜਨ ਪ੍ਰਧਾਨ। ਗੁਰਮੁਖ ਕਰਨੀ ਕਾਰ ਕਰਾਏ, ਨਾਨਕ ਗੁਰਮੁਖ ਮੇਲ ਮਿਲਾਏ। ਗੁਰਮੁਖ ਸ਼ਾਸਤਰ ਸਿਮਰਤ ਬੇਦ, ਗੁਰਮੁਖ ਪਾਵੈ ਕਟ ਕਟ ਭੇਦ। ਗੁਰਮੁਖ ਵੈਰ ਵਿਰੋਧ ਗਵਾਵੈ, ਗੁਰਮੁਖ ਸਗਲੀ ਗਣਤ ਮਿਟਾਵੈ। ਗੁਰਮੁਖ ਰਾਮ ਨਾਮ ਰੰਗ ਰਾਤਾ, ਨਾਨਕ ਗੁਰਮੁਖ ਖਸਮ ਪਛਾਤਾ। ਬਿਨ ਗੁਰ ਪਰਮੈ ਆਵੈ ਜਾਏ, ਬਿਨ ਗੁਰ ਕਾਲ ਨ ਪਵੀ ਥਾਏ। ਬਿਨ ਗੁਰ ਮਨੁਆ ਅਤ ਡੋਲਾਏ, ਬਿਨ ਗੁਰ ਤ੍ਰਿਪਤ ਨਹੀਂ ਬਿਖ ਖਾਏ। ਬਿਨ ਗੁਰ ਬਿਸੀਅਰ ਡਸੈ ਮਰਵਾਟ, ਨਾਨਕ ਗੁਰਬਿਨ ਕਾਟੇ ਘਾਟ। ਜਿਸ ਗੁਰ ਮਿਲੈ ਤਿਸ ਪਾਰ ਉਤਾਰੈ, ਅਵਗਣ ਮਿਟੈ ਗੁਣ ਨਿਸਤਾਰੈ। ਮੁਕਤ ਮਹਾ ਸੁਖ ਗੁਰਸ਼ਬਦ ਵਿਚਾਰ, ਗੁਰਮੁਖ ਕਦੇ ਨਾ ਆਵੈ ਹਾਰ। ਤਨ ਹਟੜੀ ਉਹ ਮਨ ਵਣਜਾਰਾ, ਨਾਨਕ ਸਹਿਜੇ ਸਚ ਵਾਪਾਰਾ। ਗੁਰਮੁਖ ਬਾਂਧੇ ਉਹ ਸੇਤ ਬਿਧਾਤੈ, ਲੰਕਾ ਲੁੱਟੀ ਦੈਤ ਸੰਤਾਪੈ। ਰਾਮ ਚੰਦ ਮਾਰਿਓ ਅਹਿ ਰਾਵਣ, ਭੇਦ ਬਭੀਖਣ ਗੁਰਮੁਖ ਪਰਚਾਇਣ। ਗੁਰਮੁਖ ਸਾਇਰ ਪਾਹਣ ਤਾਰੇ, ਗੁਰਮੁਖ ਕੋੜਤੇ ਤੀ ਸਿਉਦਾਰੇ। ਗੁਰਮੁਖ ਚੁੱਕੈ ਆਵਣ ਜਾਣ, ਗੁਰਮੁਖ ਦਰਗੈ ਪਾਵੈ ਮਾਣ। ਗੁਰਮੁਖ ਖੋਟੇ ਖਰੇ ਪਛਾਣ, ਗੁਰਮੁਖ ਲਾਗੈ ਸਹਿ ਧਿਆਨ। ਗੁਰਮੁਖ ਦਰਗੈ ਸਿਫਤ ਸਮਾਏ, ਨਾਨਕ ਗੁਰਮੁਖ ਬੰਧ ਨਾ ਪਾਏ। ਗੁਰਮੁਖ ਨਾਮ ਨਿਰੰਜਨ ਪਾਏ, ਗੁਰਮੁਖ ਹਉਮੈ ਸ਼ਬਦ ਜਲਾਏ। ਗੁਰਮੁਖ ਸਾਚੇ ਕੇ ਗੁਣ ਗਾਏ, ਗੁਰਮੁਖ ਸਾਚੇ ਰਹਿ ਸਮਾਏ। ਗੁਰਮੁਖ ਸਾਚ ਨਾਮ ਪਤ ਉਤਮ ਹੋਏ, ਨਾਨਕ ਗੁਰਮੁਖ ਸਗਲ ਭਵਨ ਕੀ ਸੋਜੀ ਹੋਏ। ਕਵਣ ਮੂਲ ਕਵਣ ਮਤ ਵੇਲਾ, ਤੇਰਾ ਕਵਣ ਗੁਰੂ ਜਿਸਕਾ ਤੂੰ ਚੇਲਾ। ਕਵਣ ਕਥਾ ਲੈ ਰਹੋ ਨਿਰਾਲੇ, ਬੋਲੇ ਨਾਨਕ ਸੁਣੋ ਤੁਮ ਬਾਲੇ। ਇਸ ਕਥਾ ਕਾ ਦੇ ਵਿਚਾਰ, ਭਵ ਜਲ ਸ਼ਬਦ ਲੰਘਾ ਵਣਹਾਰ। ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਤੁਨ ਚੇਲਾ। ਅਕਥ ਕਥਾ ਲੈ ਰਹੋ ਨਿਰਾਲਾ, ਨਾਨਕ ਜੁਗ ਜੁਗ ਗੁਰ ਗੋਪਾਲਾ। ਏਕ ਸ਼ਬਦ ਜਿਤ ਕਥਾ ਵਿਚਾਰੀ, ਗੁਰਮੁਖ ਹਉਮੈ ਅਗਨ ਨਿਵਾਰੀ। ਮੈਣ ਕੇ ਦੰਤ ਕਿਉ ਖਾਈਐ ਸਾਰ, ਜਿਤ ਗਰਬ ਜਾਏ ਸੋ ਕਵਣ ਆਹਾਰ। ਹਿਵੈ ਕਾ ਘਰ ਮੰਦਿਰ ਅਗਨ ਪਿਰਾਹਨ, ਕਵਣ ਗੁਫਾ ਜਿਤ ਰਵੈ ਰਹਿ ਅਵਾਹਨ। ਇਤਿ ਉਤ ਕਿਸ ਕਉ ਜਾਣ ਸਮਾਵੈ, ਕਵਨ ਧਿਆਨ ਮਨ ਮਨੈ ਸਮਾਵੈ। ਹਾਂ ਹਾਂ ਮੈਂ ਵਿੱਚੋਂ ਖੋਵੈ, ਦੂਜਾ ਮਿਟੈ ਇੱਕੋ ਹੋਵੈ। ਜਗ ਕਰੜਾ ਮਨ ਮੁਖ ਗਾਵਾਰ, ਸ਼ਬਦ ਕਮਾਈਐ ਖਾਈਐ ਸਾਰ। ਅੰਤਰ ਬਾਹਰੇ ਕੋ ਜਾਣੈ, ਨਾਨਕ ਅਗਨ ਮਰੈ ਸਤਿਗੁਰ ਕੈ ਭਾਣੈ। ਸੱਚ ਪੈ ਰਾਤਾ ਗਰਭ ਨਿਵਾਰੈ, ਏਕੋ ਜਾਤਾ ਸ਼ਬਦ ਵਿਚਾਰੈ। ਸ਼ਬਦ ਵਸੈ ਸੱਚ

ਕਵਨ ਮੁਖ ਚੰਦ ਹਵੈ ਕਰ ਛਾਇਆ, ਕਵਨ ਮੁਖ ਸੂਰਜ ਤਪੈ ਤਪਾਇਆ, ਕਵਨ ਮੁਖ ਕਾਲ ਜੋਹਤ ਨਿਤ ਰਹੈ, ਕਵਨ ਬੁੱਧ ਗੁਰਮੁਖ ਪਤ ਰਹੈ, ਕਵਨ ਜੋਤ ਜੋ ਕਾਲ ਸੰਗਾਰੈ, ਬੋਲੇ ਬਾਣੀ ਨਾਨਕ ਵਿਚਾਰੈ। ਸ਼ਬਦ ਭਾਖਸ ਸ਼ਬਦ ਭਾਖਤ ਸਸ ਜੋਤ ਅਪਾਰਾ, ਸਸ ਕਰ ਸੂਰ ਵਸੈ ਮਿਟੈ ਅੰਧਿਆਰਾ, ਸੁਖ ਦੁਖ ਸਮ ਕਰਨਾ ਮਿਆਦਾਰਾ, ਆਪੇ ਪਾਰ ਉਤਾਰਨ ਹਾਰਾ। ਗੁਰ ਪਰਚੈ ਮਨ ਸਾਜ ਸਮਾਏ, ਪ੍ਰਣਵਤ ਨਾਨਕ ਕਾਲ ਨਾ ਖਾਏ, ਨਾਮ ਤਤ ਸਭ ਹੀ ਸਿਰ ਜਾਪੈ, ਬਿਨ ਨਾਵੈ ਦੁਕਾਲ ਸੰਤਾਪੈ, ਤਤੋ ਤਤ ਮਿਲੈ ਮਨ ਮਾਨੈ, ਦੂਜਾ ਜਾਇ ਇਕਤ ਕਰ ਆਨੈ, ਬੋਲੇ ਪਵਨਾ ਗਗਨ ਗਰਜੈ, ਨਾਨਕ ਨਿਹਚਲ ਮਿਲਣ ਸਹਿਜੈ, ਅੰਤਰ ਸੁਨੰ ਬਾਹਰ ਸੁਨੰ, ਤ੍ਰਿਭਵਨ ਸੁਨਮ ਸੁਨੰ, ਚੌਥੇ ਸੁਨੈ ਜੋ ਨਰ ਜਾਣੈ, ਤਾਂ ਕੋ ਪਾਪ ਨਾ ਪੁਨੰ, ਘਟ ਘਟ ਸੁਨ ਕਾ ਜਾਣੈ ਭੇਉ, ਆਦਿ ਪੁਰਖ ਨਿਰੰਜਨ ਦੇਉ, ਜੋ ਜਨ ਨਾਮ ਨਿਰੰਜਨ ਰਾਤਾ, ਨਾਨਕ ਸੋਈ ਪੁਰਖ ਵਿਧਾਤਾ, ਸੁਨੋ ਸੁਨ ਕਹਿ ਸਭ ਕੋਈ, ਅਨਹਤ ਸੁਨ ਕਹਾਂ ਤੇ ਹੋਈ, ਅਨਹਤ ਸੁਨ ਰਤੇ ਸੇ ਕੈਸੇ, ਜਿਸ ਤੇ ਉਪਜੇ ਤਿਸ ਹੀ ਜੈਸੇ, ਓਏ ਜਨਮ ਨਾ ਮਰੈ ਨਾ ਆਵੈ ਜਾਏ, ਨਾਨਕ ਗੁਰਮੁਖ ਮਨ ਸਮਝਾਏ, ਨੌ ਸਰ ਸੁਬਰ ਦਸਵੇਂ ਪੂਰੇ, ਤੈ ਅਨਹਤ ਸੁਨ ਬਜਾਵੈ ਤੂਰੇ, ਸਾਚੇ ਰਾਚੇ ਦੇਖ ਹਜੂਰੇ, ਘਟਘਟ ਸਾਚ ਰਿਆ ਭਰਪੂਰੇ, ਗੁਪਤੀ ਬਾਣੀ ਪ੍ਰਗਟ ਹੋਏ, ਨਾਨਕ ਪਰਖ ਲਏ ਸੱਚ ਸੋਏ, ਸਹਿਜ ਪਾਏ ਮਿਲੀਐ ਸੁਖ ਹੋਵੇ, ਗੁਰਮੁਖ ਜਾਗੈ ਨੀਂਦ ਨਾ ਸੋਵੈ, ਸੁਨ ਸ਼ਬਦ ਅਪਰੰਪਰ ਤਾਰੈ, ਕਹਿਤੇ ਮੁਕਤ ਸ਼ਬਦ ਨਿਸਤਾਰੈ, ਗੁਰ ਕੀ ਦੀਖਿਆ ਸੇ ਸੱਚ ਰਾਤੇ, ਨਾਨਕ ਆਪ ਗਵਾਏ ਮਿਲਣ ਨਹੀਂ ਪ੍ਰਾਤੇ, ਕਬੁੱਧ ਚਵਾਵੈ ਸੋ ਕਿਤ ਠਾਏ, ਕਿਉ ਤਤ ਨਾ ਬੂਝੈ ਝੋਟਾਂ ਖਾਏ, ਜਮ ਦਰਬਾ ਦੇ ਕੋਈ ਨਾ ਰਾਖੈ, ਬਿਨ ਸ਼ਬਦੈ ਨਾਹੀ ਪਤ ਸਾਖੈ, ਕਿਉ ਕਰ ਬੂਝੈ ਪਾਵੈ ਪਾਰ, ਨਾਨਕ ਮਨਮੁਖ ਨਾ ਬੁਝੈ ਗਵਾਰ, ਕਬੁੱਧ ਮਿਟੈ ਗੁਰ ਸ਼ਬਦ ਵਿਚਾਰ।

ਸਤਿਗੁਰ ਤੇ ਨਾਮ ਪਾਈਐ ਔਧੂ ਜੋਗ ਜੁਗਤਾਂ ਹੋਈ ਕਰ ਵਿਚਾਰ ਮਨ ਦੇਖੋ ਨਾਨਕ ਬਿਨ ਨਾਮੈ ਮੁਕਤ ਨਾ ਹੋਈ ਤੇਰੀ ਗਤ ਮਿਤ ਤੂੰ ਹੈ ਜਾਣੈ ਕਿਆ ਕੋ ਆਖ ਵਖਾਣੈ ਤੂੰ ਆਪੇ ਗੁਪਤਾ ਆਪੇ ਪ੍ਰਗਟ ਆਪੇ ਸਭ ਰੰਗਵਾਣੈ ਸਾਧਕ ਸਿੱਧ ਗੁਰੂ ਬਹੁ ਚੇਲੇ ਖੋਜਤ ਫਿਰੈ ਫੁਰਮਾਣੈ ਮੰਗੈ ਨਾਮ ਪਾਏ ਇਹ ਪਿਖਿਆ ਤੇਰੇ ਦਰਸ਼ਨ ਕੋ ਕੁਰਬਾਣੈ ਅਬਨਾਸੀ ਪ੍ਰਭ ਖੇਲ ਰਚਾਇਆ ਗੁਰਮੁਖ ਸੋਝੀ ਹੋਈ ਨਾਨਕ ਸਭ ਜੁਗ ਆਪੇ ਵਰਤੈ ਦੂਜਾ ਅਵਰ ਨਾ ਕੋਈ ਇੱਕ ਓਵੰਕਾਰ ਸਤਿਗੁਰ ਪ੍ਰਸਾਦ ਰਾਮ ਕਲੀ ਕੀ ਵਾਰ ਮਹੱਲਾ ਤੀਜਾ ਜੋਧੈ ਵੀਰੈ ਪੂਰਬਾਣੀ ਕੀ ਧੁਨੀ ਸਲੋਕ ਮਹੱਲਾ ਤੀਜਾ ਸਤਿਗੁਰ ਸਹਿਜੈ ਦਾ

ਨਾ ਕਿਛ ਬੀਜੇ ਨਾ ਉਗਵੈ ਜੋ ਬਖਸੇ ਸੋ ਖਾਏ ਅੰਬੈ ਸੇਤੀ ਅੰਬ ਰਲਿਆ ਬਹੁੜ ਨਾ ਨਿਕਸਿਆ ਜਾਏ ਨਾਨਕ ਗੁਰਮੁਖ ਚਲਤ ਹੈ ਵੇਖੋ ਲੋਕਾ ਆਏ ਲੋਕ ਕੇ ਵੇਖੈ ਬੱਪੜਾ ਜਿਸਨੋ ਸੋਜੀ ਨਾ ਆਏ ਜਿਸ ਵੇ ਖਾਲੇ ਸੋ ਵੇਖੈ ਜਿਸ ਵਸਿਆ ਮਨ ਮਾਹੇ ਮਹੱਲਾ ਤੀਜਾ ਮਨਮੁਖ ਦੁੱਖ ਕਾ ਖੇਤ ਹੈ ਦੁੱਖ ਬੀਜੇ ਦੁੱਖ ਖਾਏ ਦੁੱਖ ਵਿੱਚ ਜੰਮੈ ਦੁੱਖ ਮਰੈ ਹਉਮੈ ਕਰਤ ਵਿਹਾਏ ਆਵਣ ਜਾਣ ਨਾ ਸੁਜਈ ਅੰਧਾ ਅੰਧ ਕਮਾਏ ਜੋ ਦੇਵੈ ਤਿਸੈ ਨਾ ਜਾਣੀ ਦਿੱਤੇ ਕੋ ਲਪਟਾਏ ਨਾਨਕ ਪੂਰਬ ਲਿਖਿਆ ਕਮਾਵਣਾ ਅਵਰਨਾ ਕਰਨਾ ਜਾਏ ਮਹੱਲਾ ਤੀਜਾ ਸਤਿਗੁਰ ਮਿਲੇ ਸਦਾ ਸੁਖ ਜਿਸਨੂੰ ਆਪੇ ਮਿਲੇ ਸੋਏ ਸੁਖ ਹੈ ਇਹੋ ਵਿਵੇਕ ਹੈ ਅੰਤਰ ਨਿਰਮਲ ਹੋਏ ਅਗਿਆਨ ਕਾ ਭਰਮ ਕੱਟੀ ਹੈ ਗਿਆਨ ਪ੍ਰਾਪਤ ਹੋਏ ਨਾਨਕ ਏਕੋ ਨਦਰੀ ਆਇਆ ਜੈ ਦੇਖਾਂ ਤੈ ਸੋਏ ਪੌੜੀ ਸੱਚੇ ਤਖ਼ਤ ਰਚਾਇਆ ਬੈਸਣ ਕਉ ਜਾਈ ਸਭ ਕਿਛ ਆਪੇ ਆਪ ਹੈ ਗੁਰ ਸ਼ਬਦ ਸੁਣਾਈ ਆਪੇ ਕੁਦਰਤ ਸਾਜੀਆਂ ਨੂੰ ਕਰ ਮਹਿਲ ਸਰਾਈ ਚੰਦ ਸੂਰਜ ਦੋਏ ਚਾਨਣੇ ਪੂਰੀ ਬਣਤ ਬਣਾਈ ਆਪੇ ਵੇਖੈ ਸੁਣੇ ਆਪ ਗੁਰ ਸ਼ਬਦ ਤੇ ਆਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ।

ਕਿਆ ਸੋ ਸਹੋ ਨਦਰ ਕਰੇ ਆਪੇ ਪੀਸੈ ਆਪੇ ਕਸੈ ਆਪੇ ਹੀ ਲਾਏ ਲਏ ਇਹੋ ਪਰਮ ਪਿਆਲਾ ਖਸਮ ਕਾ ਜੈ ਭਾਵੈ ਤੈ ਦੇ ਪੌੜੀ ਵੇਕੀ ਸ੍ਰਿਸ਼ਟੀ ਉਪਾਈਆਂ ਸਭ ਹੁਕਮ ਆਵੈ ਜਾਏ ਸਮਾਹੀ ਆਪੇ ਵੇਖ ਵਿਖਸਦਾ ਦੂਜਾ ਕੋ ਨਾਹੀ ਜੋ ਭਾਵੈ ਤਿਉ ਰੱਖ ਤੂੰ ਗੁਰਸ਼ਬਦ ਬੁਝਾਹੀ ਸਭਨਾ ਤੇਰਾ ਜੋਰ ਹੈ ਜਿਉ ਭਾਵੈ ਤਵੈ ਚਲਾਹੀ ਤੁਦ ਜੇਵੜ ਮੈਂ ਨਾਹੇ ਕੋ ਕਿਸ ਆਖ ਸੁਣਾਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਸਲੋਕ ਮਹੱਲਾ ਤੀਜਾ। ਭਰਮ ਭੁਲਾਈ ਸਭ ਜਗ ਫਿਰੀ ਫਾਵੀ ਹੋਈ ਪਾਲ ਸੋ ਸਹੋ ਸਾਂਤਨਾ ਦੇਵਈ ਕਿਆ ਚੱਲੈ ਤਿਸ ਨਾਲ ਗੁਰਪ੍ਰਸਾਦੀ ਹਰ ਧਿਆਈਐ ਅੰਤਰ ਰੱਖੀਐ ਉਰਤਾਰ ਨਾਨਕ ਘਰ ਬੈਠਿਆ ਸਭ ਪਾਇਆ ਜਾਂ ਕਿਰਪਾ ਕੀਤੀ ਕਰਤਾਰ। ਮਹੱਲਾ ਤੀਜਾ। ਧੰਦਾ ਧਾਵਤ ਦਿਨ ਗਿਆ ਰਹਿਣ ਗਵਾਈ ਸੋਏ ਕੂੜ ਬੋਲ ਬਿਖ ਖਾਇਆ ਮਨ ਮੁਖ ਚੱਲਿਆ ਰੋਏ ਸਿਰੇ ਉੱਪਰ ਜਮਡੰਡ ਹੈ ਦੂਜੇ ਪਾਏ ਪਤ ਖੋਏ ਹਰ ਨਾਮ ਕਦੇ ਨਾ ਚੇਤਿਓ ਫਿਰ ਆਵਣ ਜਾਣਾ ਹੋਏ ਗੁਰਪ੍ਰਸਾਦੀ ਹਰ ਮਨ ਵਸੈ ਜਮਡੰਡ ਨਾ ਲਾਗੈ ਕੋਏ ਨਾਨਕ ਸਹਿਜੇ ਮਿਲ ਰਹੇ ਕਰਮ ਪ੍ਰਾਪਤ ਹੋਏ ਪੌੜੀ ਇੱਕ ਆਪਣੀ ਸਿਫਤੀ ਲਾਇਆ ਨੂੰ ਦੇ ਸਤਿਗੁਰ ਮੱਤੀ ਇੱਕ ਨਾਨੋ ਨਾਉ ਬਖਸ਼ਿਓਨ ਅਸਰ ਹਰ ਸਤੀ ਪਾਉਣ ਪਾਣੀ ਬੈ ਸੰਤਰ ਹੁਕਮ ਕਰੈ ਭਗਤੀ ਇਹ ਨਾਨੋ ਪਉ ਅਗਲਾ ਪੂਰੀ ਬਣਤ ਬਣਤੀ ਸਭ ਇੱਕੋ ਹੁਕਮ ਵਰਤਦਾ ਮੰਨਿਆ ਸੁਖ ਪਾਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਸਲੋਕ। ਕਬੀਰ ਕਸੌਟੀ ਰਾਮ ਕੀ ਝੂਠਾ ਟਕੈ ਨਾ ਕੋਏ ਰਾਮ ਕਸੌਟੀ ਸੋ ਸਹਿ ਜੋ ਮਰਜੀ ਵਾਹ ਹੋਏ। ਮਹੱਲਾ ਤੀਜਾ। ਕਿਉ ਕਰ ਇਹੋ ਮਨ ਮਾਰੀਐ ਕਿਉ ਕਰ ਮ੍ਰਿਤਕ ਹੋਏ ਕਹਿਆ ਸ਼ਬਦ ਨਾ ਮਾਨੈ ਹਉ ਮੈਂ ਛੱਡੈ ਨਾ ਕੋਏ ਗੁਰਪ੍ਰਸਾਦੀ ਹਉ ਮੈਂ ਛੁੱਟੈ ਜੀਵਨ ਮੁਕਤ ਸੋ ਹੋਏ ਨਾਨਕ ਜਿਸਨੋ ਬਖਸੇ ਤਿਸ ਮਿਲੈ ਤਿਸ ਬਿਘਨ ਨਾ ਲਾਗੈ ਕੋਏ। ਮਹੱਲਾ ਤੀਜਾ। ਜੀਵਤ ਮਰਣਾ ਸਭ ਕੋ ਕਹੈ ਜੀਵਨ ਮੁਕਤ ਕਿਉ ਹੋਏ ਭੈ ਕਾ ਸੰਜਮ ਜੇ ਕਰੇ ਦਾਰੂ ਭਾਉ ਲਾਏ ਆਨ ਦਿਨ ਗੁਣ ਗਾਵੈ ਸੁਖ ਸਹਿਜੇ ਬਿਖ ਭਵਜਲ ਨਾਮ ਤਰੇ ਨਾਨਕ ਗੁਰਮੁਖ ਪਾਈਐ ਜਾਂ ਕੋ ਨਦਰ ਕਰੇ ਪੌੜੀ ਦੂਜਾ ਭਾਉ ਰਚਾਇਓ ਨ ਤ੍ਰੈ ਗੁਣ ਵਰਤਾਰਾ ਬ੍ਰਹਮਾ ਵਿਸ਼ਨੁ ਮਹੇਸ਼ ਉਪਾਇਆ ਨ ਹੁਕਮ ਕਮਾਵਨ ਕਾਰਾ ਪੰਡਿਤ ਪੜਦੇ ਜੋਤ ਕੀ ਨਾ ਬੂਝੈ ਬੀਚਾਰਾ ਸਭ ਕੁਛ ਤੇਰਾ ਖੇਲ ਹੈ ਸਤ ਸਿਰਜਣਹਾਰਾ ਜਿਸ ਭਾਵੈ ਤਿਸ ਬਖਸ਼ ਲਹੈ ਸੱਚ ਸ਼ਬਦ ਸਮਾਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਸਲੋਕ ਮਹੱਲਾ ਤੀਜਾ। ਮਨ ਕਾ ਝੂਠਾ ਝੂਠ ਕਮਾਵੈ ਮਾਇਆ ਨੂੰ ਫਿਰੈ ਤਪਾ ਸਦਾਵੈ ਭਰਮੇ ਪੂਲਾ ਸਭ ਤੀਰਥ ਗਹਿ ਉਹ ਤਪਾ ਕੈਸੇ ਪਰਮਗਤ ਲਹੈ ਗੁਰਪ੍ਰਸਾਦੀ ਕੋ ਸੱਚ ਕਮਾਵੈ ਨਾਨਕ ਸੋ ਤਪਾ ਮੋਖ ਅੰਤਰ ਪਾਵੈ। ਮਹੱਲਾ ਤੀਜਾ। ਸੋ ਤਪਾ ਜੇ ਹੋ ਤਪ ਘਾਲੇ ਸਤਿਗੁਰ ਨੂੰ ਮਿਲੈ ਸ਼ਬਦ ਸੰਭਾਲੇ ਸਤਿਗੁਰ ਕੀ ਸੇਵਾ ਇਹੋ ਤਪ ਪਰਵਾਣ ਨਾਨਕ ਸੋ ਤਪਾ ਦਰਗਹਿ ਪਾਵੈ ਮਾਣ। ਪੌੜੀ। ਰਾਤ ਦਿਨ ਉਪਾਇਨ ਸੰਸਾਰ ਕੀ ਵਰਤਣ ਗੁਰਮਤੀ ਘਟ ਚਾਨਣਾ ਅਨੇਰ ਬਿਨਾਸਣ ਹੁਕਮੇ ਹੀ ਸਭ ਸਾਜੀਆਂ ਰਵਿਆ ਸਭ ਵਣ ਤ੍ਰਿਣ ਸਭ ਕਿਛ ਆਪੇ ਆਪ ਹੈ ਗੁਰਮੁਖ ਸਦਾ ਹਰ ਪਾਣ।

ਪੈ ਪੈ ਤਨ ਖੀਣ ਹੋਏ ਲੋਭ ਰਤ ਵਿੱਚੋਂ ਜਾਏ ਜਿਉਂ ਬੈ ਸੰਤਰ ਤਾਤ ਸੁਧ ਹੋਏ ਤਿਉਂ ਹਰ ਕਾ ਪਉ ਦੁਰਮਤ ਮੈਲ ਗਵਾਏ ਨਾਨਕ ਤੇਜਨ ਸੋਹਣੇ ਜੋ ਰਤੇ ਹਰ ਰੰਗ ਲਾਏ ਮਹੱਲਾ ਤੀਜਾ ਰਾਮ ਕਲੀ ਰਾਮ ਮਨ ਵਸਿਆ ਤਾਂ ਬਣਿਆ ਸਿੰਗਾਰ ਗੁਰ ਕੈ ਸ਼ਬਦ ਕਮਲ ਬਿਕਸਿਆ ਤਾਂ ਸੌਪਿਆ ਭਗਤ ਭੰਡਾਰ ਭਰਮ ਗਿਆ ਤਾਂ ਜਾਗਿਆ ਚੂਕਾ ਅਗਿਆਨ ਆਧਾਰ ਤਿਸਨੋ ਰੂਪਿਆ ਜਗਲਾ ਜਿਸ ਹਰ ਨਾਲ ਪਿਆਰ ਸਦਾ ਰਵੈ ਪਿਰ ਆਪਣਾ ਸੋਭਾਵੰਤੀ ਨਾਰ ਮਨਮੁਖ ਸਿੰਗਾਰ ਨਾ ਜਾਣਨੀ ਜਸਨ ਜਨਮ ਸਭਾਰ ਬਿਨ ਹਰ ਭਗਤੀ ਸਿੰਗਾਰ ਕਰੈ ਨਿਤ ਜੰਮੈ ਹੋਏ ਖੁਆਰ ਸੰਸਾਰੈ ਵਿੱਚ ਸੋਭ ਨਾ ਪਾਏ ਨੀ ਅੱਗੇ ਜੇ ਕਰੇ ਸੋ ਜਾਣੈ ਕਰਤਾਰ ਨਾਨਕ ਸੱਚਾ ਏਕ ਹੈ ਦੋਹ ਵਿੱਚ ਹੈ ਸੰਸਾਰ ਚੰਗੈ ਮੰਦੈ ਆਪ ਲਾਇਨ ਸੋ ਕਰਨ ਜੇ ਆਪ ਕਰਾਏ ਕਰਤਾਰ ਮਹੱਲਾ ਤੀਜਾ ਬਿਨ ਸਤਿਗੁਰ ਸੇਵੇ ਸਾਂਤ ਨਾ ਆਵਈ ਦੂਜੀ ਨਾਹੀ ਜਾਏ ਜੇ ਬਹੁ ਤੇਰਾ ਲੋਚੀਐ ਬਿਨ ਕਰਮਾ ਪਾਇਆ ਨਾ ਜਾਏ ਅੰਤਰ ਲੋਭ ਵਿਕਾਰ ਹੈ ਦੂਜੈ ਪਾਏ ਖੁਆਏ ਤਿਨ ਜੰਮਣ ਮਰਨ ਨਾ ਚੁੱਕਈ ਹਉਮੈ ਵਿੱਚ ਦੁਖ ਪਾਏ ਜਿਨੀ ਸਤਿਗੁਰ ਸਿਉ ਚਿਤ ਲਾਇਆ ਸੋ ਖਾਲੀ ਕੋਈ ਨਾਹੇ ਤਿਨ ਜਮ ਕੀ ਤਲਬ ਨਾ ਹੋਵਈ ਨਾ ਹੋਏ ਦੁਖ ਸਹਾਏ ਨਾਨਕ ਗੁਰਮੁਖੀ ਉਭਰੇ ਸੱਚੇ ਸ਼ਬਦ ਸਮਾਹੇ ਪੌੜੀ ਆਪ ਅਲਿਪਤ ਸਦਾ ਰਹੈ ਹੋਰ ਧੰਦੈ ਸਭ ਧਾਵੈ ਆਪ ਨਿਹ ਚਲਿਆ ਚੱਲ ਹੈ ਹੋਰ ਆਵੈ ਜਾਵੈ ਸਦਾ ਸਦਾ ਹਰ ਧਿਆਈਐ ਗੁਰਮੁਖ ਸੁਖ ਪਾਵੈ ਨਿਜ ਕਰ ਵਾਸਾ ਪਾਈਐ ਸੱਚ ਸਿਫਤ ਸਮਾਵੈ ਸੱਚਾ ਗਹਿਰ ਗੰਭੀਰ ਹੈ ਗੁਰਸ਼ਬਦ

ਸੱਚ ਕਥਨੀ ਬਦਨੀ ਕਰਤਾ ਫਿਰੈ ਹੁਕਮ ਨ ਬੂਝੈ ਸੱਚ ਨਾਨਕ ਹਰ ਕਾ ਭਾਣਾ ਮੰਨੇ ਸੋ ਭਗਤ ਹੋਏ ਵਿਣ ਮੰਨੇ ਕੱਚਨ ਕੱਚ ਮਹੱਲਾ ਤੀਜਾ ਮਨਮੁਖ ਬੋਲ ਨਾ ਜਾਣਨੀ ਉਹਨਾਂ ਅੰਦਰ ਕਾਮ ਕ੍ਰੋਧ ਅਹੰਕਾਰ ਕੋਈ ਥਾਓ ਕਥਾਓ ਨਾ ਜਾਣਨੀ ਉਹਨੇ ਅੰਤਰ ਲੋਭ ਵਿਕਾਰ ਓਏ ਆਪਣੇ ਸਵਾਏ ਆਏ ਬਹਿ ਗੱਲਾਂ ਕਰੈ ਉਹਨਾਂ ਮਾਰੇ ਜਮ ਜੰਦਾਰ ਅੱਗੇ ਦਰਗਹਿ ਲੇਖਾ ਮੰਗਿਆ

ਨਾਮ ਜਪੇ ਨਾਮੋ ਆਰਾਧੇ ਤਿਸ ਜਨ ਕਉ ਕਰੋ ਸਭ ਨਮਸਕਾਰ। ਮਲ ਕੂੜੀ ਨਾਮ ਉਤਾਰੀਅਨ ਜਪ ਨਾਮ ਹੋਆਉ ਸਚਿਆਰ। ਜਨ ਨਾਨਕ ਜਿਸਦੇ ਇਹ ਚਲਤ ਹੈ ਸੋ ਜੀਵੋ ਦੇਵਨਹਾਰ। ਪੌੜੀ ਤੁਧ ਜੇਵੜ ਦਾਤਾ ਨਾਹੀਂ ਕਿਸੇ ਆਖ ਸੁਣਾਈਐ। ਗੁਰਪ੍ਰਸਾਦੀ ਪਾਏ ਜਿੱਥੋਂ ਹਉਮੈ ਜਾਈਐ। ਰਸ ਕਸ ਸਾਦਾ ਬਾਹਰਾ ਸੱਚੀ ਵਡਿਆਈਐ। ਜਿਸਨੂੰ ਬਖਸੇ ਤਿਸ ਦੇ ਆਪ ਲੈ ਮਿਲਾਈਐ। ਘਟ ਅੰਤਰ ਅੰਮ੍ਰਿਤ ਰੱਖਿਓਨ ਗੁਰਮੁਖ ਕਿਸੈ ਪਿਆਈ। ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਸਲੋਕ ਮਹੱਲਾ ਤੀਜਾ। ਬਾ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ। ਜੇ ਸਤਿਗੁਰ ਭਾਵੈ ਸੋ ਮਨ ਲੈਨ ਸੇਈ ਕਰਮ ਕਰੇਨ। ਜਾਏ ਪੁੱਛੋ ਸਿਮਰਤ ਸਾਸਤ ਬਿਆਸ ਸੁਖ ਨਾਰਦ। ਬਚਨ ਸਭ ਸ੍ਰਿਸ਼ਟ ਕਰੇਨ ਸੱਚੈ ਲਾਏ ਸੱਚ ਲੱਗੇ ਸਦਾ ਸੱਚ ਸਾਮਾਲੇਨ। ਨਾਨਕ ਆਏ ਸੇ ਪ੍ਰਵਾਨ ਭਏ ਜੇ ਸਗਲੇ ਕੁਲ ਤਾਰੇਨ। ਮਹੱਲਾ ਤੀਜਾ। ਗੁਰੂ ਜਿਨ੍ਹਾਂ ਕਾ ਅੰਦਲਾ ਸਿੱਖ ਵੀ ਅੰਧੇ ਕਰਮ ਕਰੇਨ। ਓਏ ਭਾਣੇ ਚੱਲਣ ਆਪਣੇ ਨਿਤ ਝੂਠੋ ਝੂਠ ਬੋਲੇਨ। ਕੂੜ ਕੁਸਤ ਕਮਾਵਦੇ ਪਰ ਨਿੰਦਾ ਸਦਾ ਕਰੇਨ। ਓਏ ਆਪ ਡੁੱਬੇ ਪਰ ਨਿੰਦਕਾ ਸਗਲੇ ਕੁਲ ਡੋਬੇਨ। ਨਾਨਕ ਜਿਤ ਓਏ ਲਾਏ ਤਿਤ ਲੱਗੇ ਓਏ ਬੱਪੜੇ ਕਿਆ ਕਰੇਨ। ਪੌੜੀ ਸਭ ਨਦਰੀ ਅੰਦਰ ਰੱਖਦਾ ਜੇਤੀ ਸਿਹਟ ਸਭ ਕੀਤੀ। ਇੱਕ ਕੂੜ ਕੁਸਤ ਲਾਇਆ ਨੂੰ ਮਨਮੁਖ ਵੇਗੂਤੀ। ਗੁਰਮੁਖ ਸਦਾ ਧਿਆਈ ਹੈ ਅੰਦਰ ਹਰ ਪ੍ਰੀਤੀ। ਜਿਨ ਕੋ ਪੋਤੈ ਪੁੰਨ ਹੈ ਤਿਨ ਵਾਤ ਸਪੀਤੀ। ਨਾਨਕ ਨਾਮ ਧਿਆਈ ਹੈ ਸੱਚ ਸਿਫਤ ਸੁਨਾਈ। ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਸਲੋਕ ਮਹੱਲਾ ਪਹਿਲਾ। ਸਤੀ ਪਾਪ ਕਰ ਸਤ ਕਮਾਹੇ ਗੁਰ ਦੀਖਿਆ ਕਰ ਦੇਵਣ ਜਾਹੇ। ਇਸਤਰੀ ਪੁਰਖੈ ਖਟਿਆ ਭਾਉ ਭਾਵੈ ਆਵੋ ਭਾਵੈ ਜਾਓ। ਸਾਸਤ ਬੇਦਨਾ ਮਾਨੈ ਕੋਏ ਆਪੋ ਆਪੈ ਪੂਜਾ ਹੋਏ। ਕਾਜੀ ਹੋਏ ਕਹਿ ਬਹਿ ਨਿਆਏ ਫੇਰੇ ਤਸਬੀ ਕਰੇ ਖੁਦਾਏ। ਵੱਡੀ ਲੈ ਕੇ ਹੱਕ ਗਵਾਏ ਜੇ ਕੋ ਪੁੱਛੈ ਤਾਂ ਪੜ ਸੁਣਾਏ। ਤੁਰਕ ਮੰਤਰ ਕਨ ਹਿਰਦੈ ਸਮਾਹੇ ਲੋਕ ਮੁਹਾਵੈ ਚਾੜੀ ਖਾਹੇ। ਚੌਕਾ ਦੇ ਕੇ ਸੁੱਚਾ ਹੋਏ ਐਸਾ ਹਿੰਦੂ ਵੇਖੋ ਕੋਏ।

ਨਾਨਕ ਕਲ ਕਾ ਇਹੋ ਪ੍ਰਵਾਨ, ਆਪੇ ਆਖਣ ਆਪੇ ਜਾਣ। ਮਹੱਲਾ ਪਹਿਲਾ, ਹਿੰਦੂ ਕਹਿ ਕਰ ਹਿੰਦੂ ਆਵੈ, ਸੂਤ ਜਨੇਊ ਪੜ ਗਲ ਪਾਵੈ, ਸੂਤ ਪਾਏ ਕਰੇ ਬੁਰਿਆਈ, ਨਾਤਾ ਤੋਤਾ ਥਾਏ ਨਾ ਪਾਈ। ਮੁਸਲਮਾਨ ਕਰੇ ਵਡਿਆਈ, ਵਿਣ ਗੁਰ ਪੀਰੈ ਕੋ ਥਾਏ ਨਾ ਪਾਈ। ਰਾਹੁ ਦਸਾਏ ਉਥੈ ਕੋ ਜਾਏ, ਕਰਨੀ ਬਾਜਾਉ ਪਿਸ ਨਾ ਪਾਏ। ਜੋਗੀ ਕਹਿ ਘਰ ਜੁਗਤ ਦਸਾਈ, ਤਿਤ ਕਾਰਨ ਕਰ ਮੁੰਦਰਾ ਪਾਈ। ਮੁੰਦਰਾ ਪਾਏ ਫਿਰੈ ਸੰਸਾਰ, ਜਿਥੈ ਕਿਥੈ ਸਿਰਜਣਹਾਰ। ਜੇਤੇ ਜੀਤੇ ਤੇ ਵਾਟਾਊ, ਚੀਰੀ ਆਈ ਢਿੱਲ ਨਾ ਕਾਊ। ਇਥੇ ਜਾਣੈ ਸੋ ਜਾਇ ਸਿਆਣੈ, ਹੋਰ ਫੱਕੜ ਹਿੰਦੂ ਮੁਸਲਮਾਨ ਹੈ, ਸਭਨਾ ਕਾ

ਹਰ ਕਾ ਮੰਦਰ ਸਰੀਰ ਅਤ ਸੋਹਣਾ, ਹਰ ਹਰ ਨਾਮ ਦਿੜ ਮਨ ਮੁਖ ਆਪ ਖੋਆਇਨ, ਮਾਇਆ ਮੋਹ ਨਿਤ ਕੜ ਸਭਨਾ ਸਾਹਿਬ ਏਕ ਹੈ, ਪੂਰੇ ਭਾਗ ਪੂਰੇ ਭਾਗ ਪਾਇਆ ਜਾਈ। ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਸਲੋਕ ਮਹੱਲਾ ਪਹਿਲਾ। ਨਾ ਸਤ ਦੁਖੀਆ ਨਾ ਸਤ ਸੁਖੀਆ, ਨਾ ਸਤ ਪਾਣੀ ਜੰਤ ਫਿਰੈ, ਨਾ ਸਤ ਮੁੰਡ ਮੁੰਡਾਈ ਕੇਸੀ, ਨਾ ਸਤ ਪੜਿਆ ਦੇਸ ਫਿਰੈ, ਨਾ ਸਤ ਰੁਖੀ ਬਿਰਖੀ ਪੱਥਰ ਆਪਤ ਸ਼ਾਵੈ ਦੁਖ ਸਹੈ, ਨਾ ਸਤ ਹਸਤੀ ਬੱਧੇ ਸੰਗਲ, ਨਾ ਸਤ ਗਾਈ ਘਾਉ ਚਰੈ, ਜਿਸ ਹੱਥ ਸਿੱਧ ਦੇਵੈ ਜੇ ਸੋਈ, ਜਿਸਨੂੰ ਦੇ ਤਸਿਆਏ ਮਿਲੈ, ਨਾਨਕ ਤਾਂ ਕੋ ਮਿਲੈ ਵਡਾਈ, ਜਿਸ ਘਟ ਪੀਤਰ ਸ਼ਬਦ ਰਵੈ, ਸਭ ਘਟ ਮੇਰੇ ਹਉ ਸਭਨਾ ਅੰਦਰ, ਜਿਸੈ ਖੁਆਈ ਤਿਸ ਕੌਣ ਕਹੈ, ਜਿਸੈ ਦਿਖਾਲਾ ਵਾਟੜੀ ਤਿਸੈ ਭੁਲਾਵੈ ਕੌਣ, ਜਿਸੈ ਭੁਲਾਈ ਪੰਧ ਸਿਰ ਤਿਸੈ ਦਿਖਾਵੈ ਕੌਣ। ਮਹੱਲਾ ਪਹਿਲਾ। ਸੋ ਗ੍ਰਹਿ ਜੋ ਨਿਗਰਵ ਕਰੈ, ਜਪ ਤਪ ਸੰਯਮ ਪੀਖਿਆ ਕਰੈ, ਪੁੰਨ ਦਾਨ ਕਾ ਕਰੇ ਸਰੀਰ, ਸੋ ਗ੍ਰਹਿ ਗੰਗਾ ਕਾ ਨੀਰ, ਬੋਲੈ ਈਸ਼ਰ ਸਤ ਸਰੂਪ, ਪਰਮ ਤੰਤ ਮੈਂ ਰੇਖ ਨਾ ਰੂਪ। ਮਹੱਲਾ ਪਹਿਲਾ। ਸੋ ਅਵਦੂਤੀ ਜੋ ਧੂਪੈ ਆਪ, ਭਿਖਿਆ ਭੋਜਨ ਕਰੈ ਸੰਤਾਪ, ਆਉ ਹੱਠ ਪਟਣ ਮੈਂ ਪੀਖਿਆ ਕਰੈ, ਸੋ ਅਵਦੂਤੀ ਸਿਵਪੁਰ ਚੜੈ, ਬੋਲੈ ਗੋਰਖ ਸਤ ਸਰੂਪ, ਪਰਮ ਤੰਤ ਮੈਂ ਰੇਖ ਨਾ ਰੂਪ। ਮਹੱਲਾ ਪਹਿਲਾ। ਸੋ ਉਦਾਸੀ ਜੇ ਪਾਲੇ ਉਦਾਸ, ਅਰਧ ਉਰਧ ਕਰੇ ਨਿਰੰਜਨ ਵਾਸ, ਚੰਦ ਸੂਰਜ ਕੀ

ਸਲੋਕ ਮਹੱਲਾ ਦੂਜਾ। ਅੰਧੇ ਕਹਿ ਰਾਹੇ ਦੱਸੇ, ਅੰਧਾ ਹੋਏ ਸੋ ਜਾਏ, ਹੋਏ ਸੋ ਜਾਖਾ ਨਾਨਕਾ, ਸੋ ਕਿਉਂ ਉਜੜ ਪਾਏ। ਅੰਧੇ ਇਹ ਨਾ ਆਖੀਆਂ ਨੂੰ ਜਿਨ ਮੁਖ ਲੋਇਣ ਨਾਹੇ, ਅੰਧੇ ਸਹੀ ਨਾਨਕਾ ਖਸਮੋ ਕੁੱਥੇ ਜਾਹੇ। ਮਹੱਲਾ ਦੂਜਾ। ਸਾਹਿਬ ਅੰਧਾ ਜੋ ਕੀਆ ਕਰੇ ਸੁਜਾਖਾ ਹੋਏ, ਜਿਹਾ ਜਾਣੈ ਤੇ ਹੋ ਵਰਤੈ ਜੇ ਸੋ ਆਖੈ ਕੋਏ। ਜਿੱਥੈ ਸੋ ਵਸਤ ਨ ਜਾਪਈ, ਆਪੇ ਵਰਤੋ ਜਾਣ, ਨਾਨਕ ਗਾਹਕ ਕਿਉਂ ਲਏ ਸਕੈ ਨਾ ਵਸਤ ਪਛਾਣ। ਮਹੱਲਾ ਦੂਜਾ। ਸੋ ਕਿਉਂ ਅੰਧਾ ਆਖੀਐ, ਜੇ ਹੁਕਮੋ ਅੰਧਾ ਹੋਏ, ਨਾਨਕ ਹੁਕਮ ਨਾ ਬੁੱਝਈ, ਅੰਧਾ ਕਹੀਐ ਸੋਏ। ਪੌੜੀ। ਕਾਇਆ ਅੰਦਰ ਗੜ ਕੋਟ ਹੈ, ਸ਼ਬਦ ਸੰਤਰ ਦੇਸਾ, ਆਪੇ ਤਾੜੀ ਲਾਈਆਂ ਨੂੰ ਸਮੈ ਪਰਵੇਸਾ, ਆਪੇ ਸ੍ਰਿਸ਼ਟ ਸਾਜੀਆਂ ਨੂੰ ਆਪ ਗੁਪਤ ਰਖੇਸਾ, ਗੁਰਸੇਵਾ ਤੇ ਜਾਣਿਆ ਸੱਚ ਪ੍ਰਗਟੀਏ ਸਾ, ਸਭ ਕੇ ਸੱਚੋ ਸੱਚ ਹੈ ਗੁਰਸੋਜੀ ਪਾਈ, ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਸਲੋਕ ਮਹੱਲਾ ਪਹਿਲਾ। ਸਾਵਣ ਰਾਤ ਅਹਾੜ ਦੇਹੋ, ਕਾਮ ਕ੍ਰੋਧ ਦੋਏ ਖੇਤ, ਲੱਭ

ਭਾਉ ਭੋਏ ਪਵਿੱਤ ਪਾਣੀ ਸਤ ਸੰਤੋਖ ਬਲੇਦ ਹਲ ਹਲੇਮੀ ਹਾਲੀ ਚਿੱਤ ਚੇਤਾ ਵੱਤਰ ਵਕਤ ਸੰਜੋਗ ਨਾਉ ਬੀਜ ਬਸੀਸ ਬੋਹਲ ਦੁਨੀਆਂ ਸਗਲ ਦਰੋਗ ਨਾਨਕ ਨਦਰੀ ਕਰਮ ਹੋਏ ਜਾਵੈ ਸਗਲ ਵਿਯੋਗ ਪੌੜੀ ਮਨਮੁਖ ਮੋਹ ਗੁਬਾਰ ਹੈ ਦੂਜੈ ਪਾਏ ਬੋਲੈ ਦੂਜੈ ਪਾਏ ਸਦਾ ਦੁੱਖ ਹੈ ਨਿਤ ਨੀਰ ਵਿਰੋਲੈ ਗੁਰਮੁਖ ਨਾਮ ਤੇ ਆਈ ਹੈ ਮਥ ਤਤ ਕਢੋਲੈ ਅੰਤਰ ਪ੍ਰਗਾਸ ਘਟ ਚਰਨਾ ਹਰਲਤ ਦਾ ਟੋਲੈ ਆਪੇ ਪਰਮ ਪੁਲਾਇੰਦਾ ਕਿਛ ਕਹਿਣ ਨਾ ਜਾਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਸਲੋਕ ਮਹੱਲਾ ਦੂਜਾ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਜਲ ਮੈਂ ਜੰਤੋ ਪਾਇਆ ਨੋ ਤਿੰਨਾ ਪੇ ਰੋਜੀ ਦੇ ਉਥੇ ਹਟ ਨਾ ਚੱਲਈ ਨਾ ਕੋ ਕਿਸ ਕਰੇ ਸੌਦਾ ਮੂਲ ਨਾ ਹੋਵਈ ਨਾ ਕੋ ਲੈ ਨਾ ਦੇ ਜੀਆਂ ਕਾ ਆਹਾਰ ਜੀ ਖਾਣਾ ਇਹੋ ਕਰੇ ਵਿੱਚ ਪਾਏ ਸਾਏ ਰਾਤ ਨਾ ਪੇ ਸਾਰ ਕਰੇ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਮਹੱਲਾ ਪਹਿਲਾ ਨਾਨਕ ਇਹੋ ਜਿਉ ਮਛਲੀ ਝੀਵਰ ਤ੍ਰਿਸ਼ਨਾ ਕਾਲ ਮਨੁਆ ਅੰਧ ਨਾ ਚੇਤਈ ਪੜੈ ਅਚਿੰਤਾ ਜਾਲ ਨਾਨਕ ਚੇਤਿਆ ਚੇਤ ਹੈ ਚਿੰਤਾ ਬੱਧਾ ਜਾਏ ਨਦਰ ਕਰੇ ਜੇ ਆਪਣੀ ਤਾਂ ਆਪੇ ਲੈ ਮਿਲਾਏ ਪੌੜੀ ਸੇ ਜਨ ਸਾਚੇ ਸਦਾ ਸਦਾ ਜਿਨੀ ਹਰ ਰਸ ਪੀਤਾ ਗੁਰਮੁਖ ਸੱਚਾ ਮਨ ਵਸੈ ਸੱਚ ਸੌਦਾ ਕੀਤਾ ਸਭ ਕਿਛ ਕਰ ਹੀ ਮਾਹੇ ਹੈ ਵਡਭਾਗੀ ਲੀਤਾ ਅੰਤਰ ਤ੍ਰਿਸ਼ਨਾ ਮਰ ਗਈ ਹਰ ਗੁਣ ਗਾਵੀਤਾ ਆਪੇ ਮੇਲ ਮਿਲਾਇਆ ਨੂੰ ਆਪੇ ਦੇ ਬੁਝਾਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਸਲੋਕ ਮਹੱਲਾ ਪਹਿਲਾ ਵੇਲ ਪੰਜਾਇਆ ਕੱਤ ਮੁਣਾਇਆ ਕੱਟ ਕੁੱਟ ਕਰ ਖੁੰਬ ਚੜਾਇਆ ਲੋਹਾ ਵੱਡੇ ਦਰਜੀ ਪਾੜੇ ਸੂਈ ਧਾਗਾ ਸੀਵੈ ਇਉ ਪਤ ਪਾਟੀ ਸਿਫਤੀ ਸੀ ਪੈ ਨਾਨਕ ਜੀਵਤ ਜੀਵੈ ਹੋਏ ਪੁਰਾਣਾ ਕੱਪੜ ਪਾਟੈ ਸੂਈ ਧਾਗਾ ਗੰਢੈ ਮਾਹੋ ਪੱਖ ਕਿਹੋ ਚੱਲੈ ਨਾਹੀ ਕੜੀ ਮੋਹਤ ਕਿਛ ਹੰਡੈ ਸੱਚ ਪੁਰਾਣਾ ਹੋਵੇ ਨਾਹੀ ਸੀਤਾ ਕਦੇ ਨਾ ਪਾਟੈ ਨਾਨਕ ਸਾਹਿਬ ਸੱਚੋ ਸੱਚਾ ਤਿੱਚਰ ਜਾਪੀ ਜਾਪੈ ਮਹੱਲਾ ਪਹਿਲਾ ਸੱਚ ਕੀ ਕਾਤੀ ਸੱਚ ਸਭ ਸਾਰ ਕਾੜਤ ਤਿਸ ਕੀ ਅਪਰਿਆਪਾਰ ਸਬਦੇ ਸਾਣ ਰਖਾਈ ਲਾਏ ਗੁਣ ਕੀ ਥੇਕੈ ਵਿੱਚ ਸਮਾਏ ਤਿਸਦਾ ਕੁੱਠਾ ਹੋਵੇ ਸੇਖ ਲੋਹੂ ਲੱਭ ਨਿਕੱਥਾ ਵੇਖ ਹੋਏ ਹਲਾਲ ਲੱਗੇ ਹੱਕ ਜਾਏ ਨਾਨਕ ਦਰਦੀ ਦਰ ਸਮਾਏ ਮਹੱਲਾ ਪਹਿਲਾ ਕਮਰ ਕਟਾਰਾ ਬੰਕੜਾ ਬੰਕੇ ਕਾ ਸਵਾਰ ਗਰਭ ਨਾ ਕੀਜੈ ਨਾਨਕਾ ਮਤ ਸਿਰ ਆਵੈ ਭਾਰ ਪੌੜੀ ਸੋ ਸਤ ਸੰਗਤ ਸ਼ਬਦ ਮਿਲੈ ਜੋ ਗੁਰਮੁਖ ਚੱਲੈ ਸੱਚ ਤੇ ਆਇਨ ਸੇ ਸੱਚੇ ਜਨਹਰ ਖਰਚ ਤਨ ਪੱਲੈ ਭਗਤ ਸੋਹਨ ਗੁਣ ਗਾਵਦੇ ਗੁਰਮਤਿਆ ਚੱਲੈ ਰਤਨ ਵਿਚਾਰ ਮਨ ਵਸਿਆ ਗੁਰ ਕੈ ਸ਼ਬਦ ਭੱਲੈ ਆਪੇ ਮਿਲ ਮਿਲਾਇੰਦਾ ਆਪੇ ਦੇ ਵਡਿਆਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਸਲੋਕ ਮਹੱਲਾ ਤੀਜਾ ਆਸਾ ਅੰਦਰ ਸਭ ਕੋਈ ਨਿਰਾਸਾ ਹੋਏ ਨਾਨਕ ਜੋ ਮਰਜੀ ਵਿਆ ਸਹਿਲਾ ਆਇਆ ਸੋਏ ਮਹੱਲਾ ਤੀਜਾ ਨਾ ਕਿਛ ਆਸਾ ਹੱਥ ਹੈ ਕਿਉ ਨਿਰਾਸਾ ਹੋਏ ਕਿਆ ਕਰੇ ਇਹ ਬੱਪੜੀ ਜਾਂ ਭੁਲਾਏ ਸੋਏ ਪੌੜੀ ਤ੍ਰਿਗ ਜੀਵਨ ਸੰਸਾਰ ਸੱਚੇ ਨਾਮ ਬਿਨ ਪ੍ਰਭ ਦਾਤਾ ਦਾਤਾਰ ਨਿਹ ਚਲੇ ਹੋ ਤਨ ਸਾਸ ਸਾਸ ਆਰਾਧੇ ਨਿਰਮਲ ਸੋਏ ਜਨ ਅੰਤਰ ਜਾਮੀ ਅਗਮ ਰਸਨਾ ਏਕ ਭਨ ਰਵ ਰਹਿਆ ਸਰਬਤ ਨਾਨਕ ਬਲ ਜਾਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਸਲੋਕ ਮਹੱਲਾ ਪਹਿਲਾ ਸਰਵਰ ਹੰਸ ਤੁਰੇ ਹੀ ਮੇਲਾ ਖਸਮੈ ਏਵੈ ਪਾਣਾ ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾ ਕਾ ਖਾਣਾ ਬਗਲਾ ਕਾਗ ਨ ਰਹੀ ਸਰਵਰ
जे होवै अत सियाणा ओना रिजक न पयो उथै ओना होरो खाणा। सच कमाणै सचो पाईऐ कूड़ै कूड़ा माणा नानक तिनको सतगुर मिलिया जिन्ना तुरे पै परवाणा। महला पहला साहिब मेरा उजला जे को चित करे नानक सोई सेवियै सदा सदा जो दे। नानक सोई सेवियै जित सेवै दुख जाए अवगुण वंजन गुण रवै मन सुख वसै आए। पौड़ी आपे आप वरतदा आप ताड़ी लाइयन आपे ही उपदेश दा गुरमुख पति आईयन। एक आपे उजड़ पायन एक भगती लायन जिस आप बुझाए सो बुझ सी आपे नाए लाइयन। नानक नाम ती आई है सच्ची वड़े आई वाह वाह सच्चे पातशाह।

ਬੋਲਣ ਗੰਧ ਜੀ ਕੀ ਸਾਰ ਨਾ ਜਾਣਨੀ ਮਨਮੁਖ ਅਗਿਆਨੀ ਅੰਧ ਕੂੜਾ ਗੰਢ ਨਾ ਚੱਲੇ ਚਿੱਕੜ ਪੱਥਰ ਬੰਦ ਅੰਧੇ ਆਪ ਨਾ ਜਾਣਨੀ ਫੱਕੜ ਪਿੱਟਣ ਧੰਦ ਝੂਠੇ ਮੋਹੇ ਲਪਟਾਇਆ ਹਾਂ ਕਰਤ ਬੇਹੰਦ ਕਿਰਪਾ ਕਰੇ ਜਿਸ ਆਪਣੀ ਤੁਰ ਪੂਰਾ ਕਰਮ ਕਰੇ ਜਨ ਨਾਨਕ ਸੇ ਜਨ ਉਭਰੇ ਜੋ ਸਤਿਗੁਰ ਸਰਨ ਪਰੇ ਪੌੜੀ

ਜਿਸੇ ਦਿਖਾਲੇ ਮਹਿਲ ਤਿਸਨਾ ਮਿਲੈ ਧਾਕ, ਮੰਤਨ ਹੋਏ ਨਿਹਾਲ ਬਿੰਦਕ ਨਦਰ ਝਾਕ। ਨੌ ਨਿਧ ਨਾਮ ਨਿਧਾਨ ਗੁਰ ਕੈ ਸ਼ਬਦ ਲਾਗ, ਤਿਸੈ ਮਿਲੈ ਸੰਤ ਖਾਕ ਮਸਤਕ ਜਿਸੈ ਭਾਗ। ਸਲੋਕ ਮਹੱਲਾ ਪੰਜਵਾਂ, ਹਰਨਾਖੀ ਕੂ ਸੱਚ ਵੈਣ ਸੁਣਾਈ, ਜੋ ਤਉ ਕਰੇ ਉਧਾਰਨ ਸੁੰਦਰ ਬਚਨ ਤੁਮ ਸੁਣੋ ਸ਼ਬੀਲੀ, ਪਿਰ ਤੈਂਡਾ ਮਨ ਸਾਧਾਰਨ। ਦੁਰਜਨ ਸੇਤੀ ਨਿਹੁਰ ਚਾਇਓ, ਦਸ ਵਿਖਾ ਮੈਂ ਕਾਰਨ, ਊਣੀ ਨਾਹੀ ਝੂਣੀ ਨਾਹੀ ਨਾਹੀ ਕਿਸੈ ਵਿਹੂਣੀ, ਪਿਰ ਸ਼ੈਲ ਸ਼ਬੀਲਾ ਛੱਡ ਗਵਾਇਓ, ਦੁਰਮਤ ਕਰਮ ਵਿਹੂਣੀ ਨਾ ਹੋ ਭੁੱਲੀ ਨਾ ਹੋ ਚੁੱਕੀ। ਨਾ ਮੈਂ ਨਾਹੀ ਦੋਸਾ, ਜੇ ਤਹੋਂ ਲਾਈ ਤੇ ਤਹੋਂ ਲੱਗੀ, ਤੂੰ ਸੁਣ ਸੱਚ ਸੰਦੇਸਾ। ਸਾਈ ਸੁਹਾਗਣ ਸਾਈ ਭਾਗਣ, ਜੈ ਪਿਰ ਕਿਰਪਾ ਧਾਰੀ, ਪਿਰ ਔਗਣ ਤਿਸਕੇ ਸਭ ਗਵਾਏ, ਗਲ ਸੇਤੀ ਲਾਏ ਸਵਾਰੀ। ਕਰਮਹੀਣ ਧਨ ਕਰੈ ਬਿਨੰਤੀ, ਕਦ ਨਾਨਕ ਆਵੈ ਵਾਰੀ। ਸਭ ਸੁਹਾਗਣ ਮਾਣੈ ਰਲੀਆਂ, ਇੱਕ ਦੇਵੋ ਰਾਤ ਮੁਰਾਰੀ। ਮਹੱਲਾ ਪੰਜਵਾਂ, ਕਾਹੇ ਮਨ ਤੂੰ ਡੋਲਤਾ, ਹਰ ਮਨਸਾ ਪੂਰਨ ਹਾਰ, ਸਤਿਗੁਰ ਪੁਰਖ ਤੇ ਆਏ ਤੂੰ ਸਭ ਦੁੱਖ ਵਿਸਾਰਨ ਹਾਰ। ਹਰ ਨਾਮਾ ਆਰਾਧ ਮਨ, ਸਭ ਕਿਲ ਵਿਖ ਜਾਹੇ ਵਿਕਾਰ, ਜਿਨ ਕਉ ਪੂਰਬ ਲਿਖਿਆ ਤਿਨ ਰੰਗ ਲੱਗਾ ਨਿਰੰਕਾਰ। ਉਹ ਨੀ ਛੱਡਿਆ

ਨਾਨਕ ਮੰਗੈ ਦਾਨ ਇੱਕ ਦੇਹੁ ਦਰਸ ਮਨ ਪਿਆਰ ਪੌੜੀ ਜਿਸ ਤੂੰ ਆਵੈ ਚਿੱਤ ਤਿਸਨੋ ਸਦਾ ਸੁਖ ਜਿਸ ਤੂੰ ਆਵੈ ਚਿੱਤ ਤਿਸ ਜਮ ਨਾਹੇ ਦੁਖ ਜਿਸ ਤੂੰ ਆਵੈ ਚਿੱਤ ਤਿਸਕੇ ਕਾੜਿਆ ਜਿਸ ਦਾ ਕਰਤਾ ਮਿੱਤਰ ਸਭ ਕਾ ਸਵਾਰਿਆ ਜਿਸ ਤੂੰ ਆਵੈ ਚਿੱਤ ਸੋ ਪ੍ਰਵਾਨ ਜਨ ਜਿਸ ਤੂੰ ਆਵੈ ਚਿੱਤ ਬਹੁਤਾ ਤਿਸ ਧਨ ਜਿਸ ਤੂੰ ਆਵੈ ਚਿੱਤ ਸੋ ਵਟ ਪਰਵਾਰਿਆ ਜਿਸ ਤੂੰ ਆਵੈ ਚਿੱਤ ਤਿਨ ਕੋ ਲੋਧਾਰਿਆ ਸਲੋਕ ਮਹੱਲਾ

ਅੰਦਰ ਮੈਲ ਨਾ ਉਤਰੈ ਹੋ ਮੈਂ ਫਿਰ ਆਵੈ ਜਾਵੈ ਨੀਂਦ ਵਿਆਪਿਆ ਕਾਮ ਸੰਤਾਪਿਆ ਮੁਖੋਂ ਹਰ ਹਰ ਕਹਾਵੈ ਵੈਸਨੋ ਨਾਮ ਕਰਮ ਹੋ ਜੁਗਤਾ ਤੋਹ ਕੁਟੇ ਕਿਆ ਫਲ ਪਾਵੈ ਹੰਸਾ ਵਿੱਚ ਬੈਠਾ ਬਗ ਨਾ ਬਣਈ ਨਿਤ ਬੈਠਾ ਮੱਛੀ ਨੂੰ ਤਾਰ ਲਾਵੈ ਜਾਂ ਹੰਸ ਸਭਾ ਵਿਚਾਰ ਕਰ ਦੇਖਣ ਤਾਂ ਬੱਗਾਂ ਨਾਲ ਜੋੜ ਕਦੇ ਨਾ ਆਵੈ ਹੰਸਾ ਹੀਰਾ ਮੋਤੀ ਚੁਗਣਾ ਬਗਡਾ ਪਾਲਣ ਜਾਵੈ ਉੱਡਰਿਆ ਵਿਚਾਰਾ ਬਗਲਾ ਮਤ ਹੋਵੇ ਮੰਜਲ ਖਾਵੈ ਜਿਤ ਕੋ ਲਾਇਆ ਤਿਤ ਹੀ ਲਾਗਾ ਕਿਸ ਦੋਸ ਦਿੱਚੈ ਜਾਂ ਹਰ ਏਵੈ ਭਾਵੈ ਸਤਗੁਰ ਸਰਵਰ ਰਤਨੀ ਭਰਪੂਰੇ ਜਿਸ ਪ੍ਰਭ ਸੋ ਪਾਵੈ ਸਿੱਖ ਹੰਸ ਸਰਵਰ ਇਕੱਠੇ ਹੋਏ ਸਤਗੁਰ ਕੈ ਹੁਕਮ ਆਵੈ ਰਤਨ ਪਦਾਰਥ ਮਾਣਕ ਸਰਵਰ ਭਰਪੂਰੇ ਖਾਏ ਖਰਚ ਰਹੇ ਤੋਟ ਨਾ ਆਵੈ ਸਰਵਰ ਹੰਸ ਦੂਰ ਨਾ ਹੋਈ ਕਰਤੇ ਏਵੈ ਭਾਵੈ ਜਨ ਨਾਨਕ ਜਿਸ ਦੈ ਮਸਤਕ ਭਾਗ ਤੁਰ ਲਿਖਿਆ ਸੋ ਸਿੱਖ ਗੁਰੂ ਪਹਿ ਆਵੈ ਆਪ ਤਰਿਆ ਕੁਟੰਬ ਸਭ ਤਾਰੇ ਸਭਾ ਸਿਰਟ ਛਡਾਵੈ ਮਹੱਲਾ ਪੰਜਵਾਂ ਪੰਡਿਤ ਆਖਾਏ ਬਹੁਤੀ ਰਾਹੀ ਕੋਰਣ ਮੋਠ ਚਨੇਹਾ ਅੰਦਰ ਮੋਹ ਨਿਤ ਭਰਮ ਵਿਆਪਿਆ।

ਗੁਣ ਗਾਵਾਂ ਦਿਨ ਰਹਿਣ ਏ ਤੈ ਕੰਮ ਲਾਏ ਸੰਤ ਜਨਾ ਕੈ ਸੰਗ ਹਉਮੈ ਰੋਗ ਜਾਏ ਸਰਬ ਨਿਰੰਤਰ ਖਸਮ ਏਕੋ ਰਵ ਰਹਿਆ ਗੁਰਪ੍ਰਸਾਦੀ ਸੱਚ ਸੱਚੋ ਸੱਚ ਲਹਿਆ ਦਇਆ ਕਰੋ ਦਇਆਲ ਆਪਣੀ ਸਿਫਤ ਦੇਹੋ ਦਰਸ਼ਨ ਦੇਖ ਨਿਹਾਲ ਨਾਨਕ ਪ੍ਰੀਤ ਇਹ ਮਹੱਲਾ ਪੰਜਵਾਂ ਏਕੋ ਜਪੀਐ ਮਨੈ ਮਾਹੇ ਇੱਕ ਸਕੀ ਸਰਨਾਏ ਇੱਕ ਸਿਉਂਕਰ ਪਿਹੜੀ ਦੂਜੀ ਨਾਹੀ ਜਾਏ ਇੱਕੋ ਦਾਤਾ ਮੰਗੀਐ ਸਭ ਕੁਛ ਪੱਲੇ ਪਾਏ ਮੰਤਰ ਸਾਸ ਗਿਰਾਸ ਪ੍ਰਭ ਇੱਕੋ ਇੱਕ ਧਿਆਏ ਅੰਮ੍ਰਿਤ ਨਾਮ ਨਿਧਾਨ ਸੱਚ ਗੁਰਮੁਖ ਪਾਇਆ ਜਾਏ ਵਡਭਾਗੀ ਤੇ ਸੰਤ ਜਨ ਜਨਮਨ ਉਠਾ ਆਏ ਜਲ ਥਲ ਮਹੀਲ ਰਵ ਰਿਆ ਦੂਜਾ ਕੋਈ ਨਾ ਹੈ ਨਾਮ ਧਿਆਈ ਨਾਮ ਉਚਰਾ ਨਾਨਕ ਖਸਮਰ ਜਾਏ ਪੌੜੀ ਜਿਸਨੋ ਤੂੰ ਰਖਵਾਲਾ ਮਾਰੇ ਤਿਸ ਕੌਣ ਜਿਸਨੋ ਤੂੰ ਰਖਵਾਲਾ ਜਿੱਤਾ ਤਿੰਨੈ ਭੈਣ ਜਿਸਨੋ ਤੇਰਾ ਅੰਗ ਤਿਸ ਮੁਖ ਉਜਲਾ ਜਿਸਨੋ ਤੇਰਾ ਅੰਗ ਸੋ ਨਿਰਮਲੀ ਹੂੰ ਨਿਰਮਲਾ ਜਿਸਨੋ ਤੇਰੀ ਨਦਰ ਨਾ ਲੇਖਾ ਪੁੱਛੀਐ ਜਿਸਨੋ ਤੇਰੀ ਖੁਸ਼ੀ ਤੇ ਨੌਨਦ ਪੁੰਚੀ ਐ ਜਿਸਨੋ ਤੂੰ ਪ੍ਰਭ ਵੱਲ ਤਿਸ ਕਿਆ ਮੋਹ ਛੰਦਗੀ ਜਿਸਨੋ ਤੇਰੀ ਮਿਹਰ ਸੋ ਤੇਰੀ ਬੰਦਗੀ ਸਲੋਕ ਮਹੱਲਾ ਪੰਜਵਾਂ ਹੋ ਕਿਰਪਾਲ ਸਵਾਮੀ ਮੇਰੇ ਸੰਤਾਂ ਸੰਗ ਵਿਹਾਵੇ ਤੁਦੋਂ ਭੁੱਲੇ ਸੇ ਜਮ ਜਮ ਮਰਦੇ ਤਨ ਕਦੇ ਨਾ ਚੁੱਕ ਨਹਾਵੇ ਮਹੱਲਾ ਪੰਜਵਾਂ ਸਤਿਗੁਰ ਸਿਮਰੋ ਆਪਣਾ ਘਟ ਅਵਘਟ ਘਟ ਘਾਟ ਹਰ ਹਰ ਨਾਮ ਜਪੰਤਿਆ ਕੋਈ ਨਾ ਬੰਦੇ ਵਾਟ ਪੌੜੀ ਤਿੱਥੇ ਤੂੰ ਸਮਰੱਥ ਜਿੱਥੇ ਕੋਏ ਨਾਹੇ ਉੱਥੇ ਤੇਰੀ ਰੱਖ ਅਗਨੀ ਉਦਰ ਮਾਹੇ ਸੁਣ ਕੈ ਜਮਕੈ ਦੂਤ ਨਾਹੀ ਤਰੈ ਛੱਡ ਜਾਹੇ ਭਾਉ ਜਲ ਬਿਖਮ ਅਸਗਾਹੋ ਗੁਰਸਬਦੀ ਪਾਰ ਪਾਹੇ ਜਿਨ ਕਉ ਲੱਗੀ ਪਿਆਸ ਅੰਮ੍ਰਿਤ ਸੇਖ ਆਹੇ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸਹਿ ਨੂੰ ਕਿਰਪਾਲ ਸਮਾਲੇ ਸਾਹੇ ਸਾਹੇ ਬਿਰਥਾ ਕੋਈ ਨਾ ਜਾਏ ਜੇ ਆਵੇ ਤੁਦ ਆਹੇ ਸਲੋਕ ਮਹੱਲਾ ਪੰਜਵਾਂ ਦੂਜਾ ਤਿਸ ਨਾ ਬੁਝਾਇਓ ਪਾਰ ਬ੍ਰਹਮ ਨਾਮ ਦੇਹੋ ਆਧਾਰ ਅਗਮਾ ਗੋਚਰ ਸਾਹਿਬੋ ਸਮਰਾ ਸਾਈ ਦਾ ਤਾਰ ਤੂੰ ਨਿਹਚਲ ਨਿਰਵੈਰ ਸੱਚ ਸੱਚਾ ਤੂੰ ਦਰਬਾਰ ਕੀਮਤ ਕਹਿਣ ਨਾ ਜਾਈਐ ਅੰਤ ਨਾ ਪਾਰਾ ਵਾਰ ਪ੍ਰਭ ਛੋੜ ਹੋਰ ਜੇ ਮੰਗਣਾ ਸਭ ਵਿਖਿਆ ਰਸ ਛਾਰ ਸੇ ਸੁਖੀਏ ਸੱਚ ਸਾਹਸੇ ਜਿਨ ਸੱਚਾ ਵਿਵਹਾਰ ਜਿਨ੍ਹਾਂ ਲੱਗੀ ਪ੍ਰੀਤ ਪ੍ਰਭ ਨਾਮ ਸਹਿਜ ਸੁਖਸਾਰ ਨਾਨਕ ਇੱਕ ਅਰਾਧੇ ਸੰਤਨ ਰੇਣਾਰ ਮਹੱਲਾ ਪੰਜਵਾਂ ਆਨੰਦ ਸੁਖ ਬਿਸਰਾਮ ਨਿਤ ਹਰ ਕਾ ਕੀਰਤਨ ਗਾਏ ਅਵਰ ਸਿਆਣ ਪਛਾੜ ਦੇਹੇ ਨਾਨਕ ਉਧਰ ਸੁਨਾਏ ਪੌੜੀ ਨਾ ਤੂੰ ਆਵੈ ਵਸ ਬਹੁਤ ਕਿਣਾਵਣੇ ਨਾ ਤੂੰ ਆਵੈ ਵਸ ਬੇਦ ਪੜਾਵਣੇ ਨਾ ਤੂੰ ਆਵੈ ਵਸ ਤੀਰਥ ਨਾਈਐ ਨਾ ਤੂੰ ਆਵੈ ਵਸ ਧਰਤੀ ਧਾਈਐ ਨਾ ਤੂੰ ਆਵੈ ਵਸ ਕਿਤੇ ਸਿਆਣ ਪੈ ਨਾ ਤੂੰ ਆਵੈ ਵਸ ਬਹੁਤਾ ਦਾਨ ਦੇ ਸਭ ਕੋ ਤੇਰੇ ਵਸ ਅਗਮਾ ਗੋਚਰਾ ਤੂੰ ਭਗਤਾਂ ਕੈ ਵਸ ਭਗਤਾਂ ਤਾਣ ਤੇਰਾ ਸਲੋਕ ਮਹੱਲਾ ਪੰਜਵਾਂ ਆਪੇ ਵੈਦ ਆਪ ਨਾਰਾਇਣ ਇਹ ਵੈਦ ਜੀ ਕਾ ਦੁਖ ਲਾਇਣ ਗੁਰ ਕਾ ਸ਼ਬਦ ਅੰਮ੍ਰਿਤ ਰਸ ਖਾਇਣ ਨਾਨਕ ਜਿਸ ਮਨ ਵਸੈ ਤਿਸ ਕੇ ਸਭ ਦੁਖ ਮਿਟਾਇਣ ਮਹੱਲਾ ਪੰਜਵਾਂ ਹੁਕਮ ਉਛਲੈ ਹੁਕਮੇ ਰਹਿ ਹੁਕਮੇ ਦੁਖ ਸੁਖ ਸਮ ਕਰ ਸਹਿ ਹੁਕਮੇ ਨਾਮ ਜਪੈ ਦਿਨ ਰਾਤ ਨਾਨਕ ਜਿਸਨੋ ਹੋਵੈ ਦਾਤ ਹੁਕਮ ਮਰੈ ਹੁਕਮੇ ਹੀ ਜੀਵੈ ਹੁਕਮੇ ਨਾਨਾ ਵੱਡਾ ਥੀਵੈ ਹੁਕਮੇ ਸੋਗ ਹਰਖਿਆ ਆਨੰਦ ਹੁਕਮੇ ਜਪੈ ਨਿਰੋਦਰ ਗੁਰਮੰਤ ਹੁਕਮੇ ਆਵਣ ਜਾਣ ਰਹਾਏ ਨਾਨਕ ਜਾਂ ਕੋ ਭਗਤੀ ਲਾਏ ਪੌੜੀ ਹਉ ਤਿਸ ਢਾਡੀ ਕੁਰਬਾਨ ਜੇ ਤੇਰਾ ਸੇਵਦਾਰ ਹਉ ਤਿਸ ਢਾਡੀ ਬਲਿਹਾਰ ਜੇ ਗਾਵੈ ਗੁਣਿਆ ਪਾਰ
ਸੋ ਢਾਡੀ ਧਨ ਧਨ ਜਿਸ ਲੋੜੇ ਨਿਰੰਕਾਰ, ਸੋ ਢਾਡੀ ਪਾਗਠ ਜਿਸ ਸੱਚਾ ਦੁਆਰ ਬਾਰ। ਉਹ ਢਾਡੀ ਤੁਧ ਤੇ ਆਏ ਕਲਾਣੇ ਦਿਨ ਰਹਿਣਾਰ, ਮੰਗੈ ਅੰਮ੍ਰਿਤ ਨਾਮ ਨਾ ਆਵੈ ਕਦੇ ਹਾਰ। ਕੱਪੜ ਭੋਜਨ ਸੱਚ ਰਹਿੰਦਾ ਲਿਵੈ ਧਾਰ, ਸੋ ਢਾਡੀ ਗੁਣਵੰਤ ਜਿਸਨੋ ਪ੍ਰਭ ਪਿਆਰ। ਸਲੋਕ ਮਹੱਲਾ ਪੰਜਵਾਂ। ਅੰਮ੍ਰਿਤ ਬਾਣੀ।

उपदेश सुनाओ तुम गुर सिखो सच्चा ऐह सुवाओ जन्म पदार्थ सफल होए मन में लाए पाओ सुख सहज आनंद घना प्रभ जपत्या दुख जाए नानक नाम जपत सुखी उपजै दरगह पाइए थाओ महला पंजवा नानक नाम त्याईए गुरपुरा मत दे भाण जप तप संजमो भाण ही कढ ले भाण जोन पवाईए भाण बस करे भाण दुख सुख भोगीए भाण कर्म करे पाणे मिट्टी साज कै पाणे जो तरे पाणे भोग भोगाइंदा पाणे मने करे पाणे नरक सुरग अवतारे पाणे तरण परे पाणे ही जिस भक्ति लाए नानक विरले हे पौड़ी वड्याई सच्चे नाम की हो जीवा सुन सुने पशु प्रेत अज्ञान उदारे एक घणे दिन सरैन तेरा नाओ सदा सद जापी है तृष्णा पुख विकराल नाए तेरे तरापी है रोग सोग दुख मन्ये जिस नाओ मन वसै तसै प्राप्त लाल जो गुर शब्दी रसै खंड ब्रह्मंड बेअंत उधार नहारिया तेरी शोभा तुद सच्चे मेरे प्यारिया ਸਲੋਕ ਮਹੱਲਾ ਪੰਜਵਾਂ ਮਿੱਤਰ ਪਿਆਰਾ ਨਾਨਕ ਜੀ ਮੈਂ ਛੱਡ ਗਵਾਇਆ ਰੰਗ ਕੁਸੁੰਬੈ ਭੁੱਲੀ ਤਉ ਸੱਜਣ ਕੀ ਮੈਂ ਕੀਮ ਨਾ ਪਾਉਂਦੀ ਹਾਂ ਤੁਦ ਬਿਨ ਅੱਡ ਨਾ ਲਹਿੰਦੀ ਮਹੱਲਾ ਪੰਜਵਾਂ ਸੱਸ ਵਿਰਾਇਣ ਨਾਨਕ ਜੀ ਓ ਸਸਰਾਵਾਦੀ ਜੇਠੋ ਪਉ ਪਉ ਲੂ ਹੈ ਹੱਬੇ ਪਸ ਪੁਣਿੰਦੇ ਵਤਨ ਜਾਂ ਮੈਂ ਸੱਜਣ ਤੂੰ ਹੈ ਪੌੜੀ ਜਿਸ ਤੂੰ ਉੱਠਾ ਚਿੱਤ ਤਿਸ ਦਰਦ ਨਿਵਾਰਨੋ ਜਿਸ ਤੂੰ ਉੱਠਾ ਚਿੱਤ ਤਿਸ ਕਦੇ ਨਾ ਹਾਰਨੋ ਜਿਸ ਮਿਲਿਆ ਪੂਰਾ ਗੁਰੂ ਸੋ ਸਰ ਪਰਤਾਰਨੋ ਜਿਸਨੋ ਲਾਏ ਸੱਚ ਤੇ ਸੱਚ ਸੰਭਾਲਣੋ ਜਿਸ ਆਇਆ ਹੱਥ ਨਿਧਾਨ ਸੋ ਰਹਿਆ ਭਾਲਣੋ ਜਿਸਨੋ ਇੱਕੋ ਰੰਗ ਭਗਤ ਸੋ ਜਾਣਨੋ ਉਹ ਸਭਨਾ ਕੀ ਰਹਿਣ ਬਿਰਹੀ ਚਾਰਨੋ ਸਭ ਤੇਰੇ ਚੋਜ ਵਿਡਾਣ ਸਭ ਤੇਰਾ ਕਾਰਨ ਸਲੋਕ ਮਹੱਲਾ ਪੰਜਵਾਂ ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਮੰਜਾਈ ਛੋੜਿਆ ਹੱਬ ਕਿਜ ਤਿਆਗੀ ਹੱਬੇ ਸਾਕ ਕੂੜਾਵੇ ਡਿੱਠੇ ਤਉ ਪੱਲੇ ਤੈਂਡੇ ਲਾਗੀ ਮਹੱਲਾ ਪੰਜਵਾਂ ਫਿਰਦੀ ਫਿਰਦੀ ਨਾਨਕ ਜੀਓ ਹਉ ਫਾਵੀ ਥੀ ਬਹੁਤ ਸਾਵਰ ਪੰਦਾ ਤਾਂ ਹੋ ਸੁਖ ਸੁਖਾਲੀ

ਜਿਸਨੋ ਵਿਸਰੈ ਨਾਉ ਸੋ ਨਿਰਤਨ ਕਾਂਡੀ ਹੈ, ਜਿਸਨੋ ਵਿਸਰੈ ਨਾਉ ਸੋ ਜੋਨੀ ਹਾਂਡੀ ਹੈ। ਜਿਸ ਖਸਮ ਨਾ ਆਵੈ ਚਿੱਤ ਤਿਸ ਜਮ ਡੰਡ ਦੇ, ਜਿਸ ਖਸਮ ਨਾ ਆਵੀ ਚਿੱਤ ਰੋਗੀ ਸੇ ਗਣੇ। ਜਿਸ ਖਸਮ ਨਾ ਆਵੀ ਚਿੱਤ ਸੋ ਖਰੋ ਹੰਕਾਰੀਆ, ਸੋਈ ਦੁਹੇਲਾ ਜਗ ਜਿਨਾਂ ਵਿਸਾਰੀਆ। ਸਲੋਕ ਮਹੱਲਾ ਪੰਜਵਾਂ। ਤੈਂਡੀ ਬੰਦਸ ਮੈਂ ਕੋਈ ਨਾ ਡਿੱਠਾ, ਤੂੰ ਨਾਨਕ ਮਨ ਭਾਣਾ, ਘੋਲ ਘੁਮਾਈ ਤਿਸ ਮਿੱਤਰ ਵਿਚੋਲੇ, ਜੈ ਮਿਲਕੰਤ ਪਛਾਣਾ। ਮਹੱਲਾ ਪੰਜਵਾਂ। ਪਾਵ ਸੁਹਾਵੇ ਜਾਂ ਤਾਉ ਧਿਰ ਜੁਲਦੇ, ਸੀਸ ਸੁਹਾਵਾ ਚਰਣੀ ਮੁਖ ਸੁਹਾਵਾ, ਜਾਂ ਤਾਉ ਜਸ ਗਾਵੈ ਜੀਉ ਭਇਆ ਤਉ ਸਰਣੀ। ਪੌੜੀ ਮਿਲ ਨਾਰੀ ਸਤਸੰਗ ਮੰਗਲ ਗਾਵੀਆ, ਕਰ ਕਾ ਹਵਾ ਬੰਧਾਨ ਬਹੁਣ ਨਾ ਧਾਵੀਆ। ਬਿਨਠੀ ਦੁਰਮਤ ਦੁਰਤ ਸੋਏ ਕੂੜਾਵੀਆ, ਸੀਲਵੰਤ ਪ੍ਰਧਾਨ ਹਿਰਦੈ ਸਚਾਵੀਆ। ਅੰਤਰ ਬਾਹਰ ਇੱਕ ਇੱਕ ਰੀਤਾਵੀਆ, ਮਨ ਦਰਸ਼ਨ ਕੀ ਪਿਆਸ ਚਰਨ ਦਾਸ ਆਵੀਆ। ਸੋਭਾ ਬਣੀ ਸਿੰਗਾਰ ਖਸਮ ਜਾ ਰਾਵੀਆ, ਮਿਲਿਆ ਆਏ ਸੰਯੋਗ ਜਾਂ ਤਿਸ ਭਾਵੀਆ। ਸਲੋਕ ਮਹੱਲਾ ਪੰਜਵਾਂ। ਹਬ ਗੁਣ ਤੈਂਡੇ ਨਾਨਕ ਜੀਓ, ਮੈਂ ਕੂਥੀਏ ਮੈਂ ਨਿਰਗੁਣ ਤੇ ਕਿਆ ਹੋਵੈ, ਤਉ ਜੇਵੜ ਦਾ ਤਾਰ ਨਾ ਕੋਈ, ਜਾਚਕ ਸਦਾ ਜਾ ਚੋਵੈ। ਮਹੱਲਾ ਪੰਜਵਾਂ। ਦੇਹ ਛਜੰਦੜੀ ਊਣ ਮਜੂਣਾ, ਗੁਰਸੱਜਣ ਜੀਓ ਧਰਾਇਆ, ਹੱਬੇ ਸੁਖ ਸੁਹੇਲੜਾ ਸੁੱਤਾ ਜਿੱਤਾ ਜਗ ਸਬਾਇਆ। ਪੌੜੀ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ, ਸਿਰ ਸਾਹਾਂ ਪਾਤਸ਼ਾਹ ਹੋ ਨਿਹਚਰ ਚੌਰ ਛਤ। ਜੋ ਭਾਵੈ ਪਾਰ ਬ੍ਰਹਮ ਸੋਈ ਸਚ ਨਿਆਉ, ਜੇ ਭਾਵੈ ਪਾਰ ਬ੍ਰਹਮ ਨਿਥਾਵੇਂ ਮਿਲੈ ਥਾਉ। ਜੋ ਕੀਨੀ ਕਰਤਾਰ ਸਾਈ ਭਲੀ ਗੱਲ, ਜਿਨੀ ਪਛਾਤਾ ਖਸਮ ਸੇ ਦਰਗਾਹ ਮਲ। ਸਹੀ ਤੇਰਾ ਫਰਮਾਨ ਕਿਨੈ ਨਾ ਫੇਰੀਐ, ਕਾਰਨ ਕਰਨ ਕਰੀਮ ਕੁਦਰਤ ਤੇਰੀ ਐ। ਸਲੋਕ ਮਹੱਲਾ ਪੰਜਵਾਂ। ਸੋਏ ਸੁੜੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ ਪੰਧ ਜੁਲੰਦੜੀ ਮੇਰਾ ਅੰਦਰ ਠੰਡਾ, ਗੁਰ ਦਰਸ਼ਨ ਦੇਖ ਨਿਹਾਲੀ। ਮਹੱਲਾ ਪੰਜਵਾਂ। ਹੱਠ ਮਜਾਹੂ ਮੈਂ ਮਾਣਕ ਲੱਦਾ, ਮੁੱਲ ਨਾ ਕਿੱਦਾ ਮੈਂ ਕੁ ਸਤਿਗੁਰ ਦਿੱਤਾ, ਢੂਣ ਵਜਾਈ ਥੀਆ ਥਿੱਤਾ ਜਨ ਪਦਾਰਥ ਨਾਨਕ ਜਿੱਤਾ। ਪੌੜੀ ਜਿਸ ਕੈ ਮਸਤਕ ਕਰਮ ਹੋਏ ਸੋ ਸੇਵਾ ਲਾਗਾ, ਜਿਸ ਗੁਰਮਿਲ ਕਮਲ ਪ੍ਰਗਾਸਿਆ ਸੋ ਅੰਧਨ ਜਾਗਾ। ਲੱਗਾ ਰੰਗ ਚਰਨਾਰ ਬਿੰਦ ਸਭ ਪ੍ਰੰਪੋ ਪਾਗਾ, ਆਤਮ ਜਿੱਤਾ ਗੁਰਮਤੀ ਆ ਗੰਜਿਤ ਪਾਗਾ। ਜਿਸੈ ਧਿਆਇਆ ਪਾਰ ਬ੍ਰਹਮ ਸੋ ਕਲ ਮੈਂ ਤਾਗਾ, ਸਾਧੂ ਸੰਗਤ ਨਿਰਮਲਾ ਅੱਠ ਸੱਠ ਮਜਨਾਗਾ। ਜਿਸ ਪ੍ਰਭ ਮਿਲਿਆ ਆਪਣਾ ਸੋ ਪੁਰਖ ਸੁਭਾਗਾ, ਨਾਨਕ ਤਿਸ ਬਲਿਹਾਰਣ ਜਿਸ ਇਹ ਵਡਭਾਗਾ। ਸਲੋਕ ਮਹੱਲਾ ਪੰਜਵਾਂ। ਜਾਂ ਪਿਰ ਅੰਦਰ ਤਾਂ ਤਨ ਬਾਹਰ, ਜਾਂ ਪਿਰ ਬਾਹਰ ਤਾਂ ਤਨ ਬਾਹਰ, ਬਿਨ ਨਾਮੈ ਬਹੁ ਫੇਰ ਫਿਰਾਹਰ, ਸਤਿਗੁਰ ਸੰਗਤ ਦਿਖਾਇਆ ਜਾਹਰ। ਜਨ ਨਾਨਕ ਸੱਚੇ ਸੱਚ ਸਮਾਹਰ। ਮਹੱਲਾ ਪੰਜਵਾਂ। ਆਹਰ ਸਭ ਕਰਦਾ ਫਿਰੈ, ਆਹਰ ਇੱਕ ਨਾ ਹੋਏ, ਨਾਨਕ ਜਿਤ ਆਹਰ ਜਗ ਉਦਰੈ, ਵਿਰਲਾ ਬੁਝੈ ਕੋਏ। ਪੌੜੀ ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ, ਰੰਗ ਪਰੰਗਾ ਨੇਕਣਾ ਜਾਪਨ ਕਰਤਬਾ। ਜੀਆਂ ਅੰਦਰ ਜੀਓ ਸਭ ਕੇ ਜਾਣ ਲਾ, ਸਭ ਕਿਛ ਤੇਰਾ ਵਸ ਤੇਰਾ ਘਰ ਭਲਾ। ਤੇਰਾ ਘਰ ਆਨੰਦ ਵਧਾਈ ਤੁਧ ਘਰ, ਮਾਣ ਮਹੱਤਾ ਤੇਜ ਆਪਣਾ ਆਪ ਜਰ। ਸਰਬ ਕਲਾ ਭਰਪੂਰ ਦਿਸੈ ਜਤ ਕਥਾ, ਨਾਨਕ ਦਾਸਨ ਦਾਸ ਤੁਧ ਆਗੈ ਬਿਨਵਤਾ। ਸਲੋਕ ਮਹੱਲਾ ਪੰਜਵਾਂ। ਛੱਤੜੇ ਬਾਜ਼ਾਰ ਸੋਹਣ ਵਿੱਚ ਵਾਪਾਰੀਏ, ਵੱਖਰ ਇੱਕ ਅਪਾਰ ਨਾਨਕ ਖੱਟੇ ਸੋ ਧਣੀ। ਮਹੱਲਾ ਪੰਜਵਾਂ। ਕਬੀਰਾ ਹਮਰਾ ਕੋ ਨਹੀਂ, ਹਮ ਕਿਸਹੂ ਕੇ ਨਾਹੇ, ਜਿਨੇ ਹੋ ਰਚਨ ਰਚਾਇਆ ਤਿਸ ਹੀ ਮਾਹੇ ਸਮਾਹੇ। ਪੌੜੀ
ਸਫਲਿਓ ਬਿਰਖ ਸੁਹਾਵੜਾ ਹਰ ਸਫਲ ਅੰਮ੍ਰਿਤਾ ਮਨ ਲੋਚੈ ਉਨ ਮਿਲਣ ਕਉ ਕਿਉਂ ਮੰਨੈ ਕਿੱਤਾ ਵਰਨਾ ਚਿਹਨਾ ਬਾਹਰਾ ਉਹ ਅਗਮਾ ਜਿੱਤਾ ਉਹ ਪਿਆਰਾ ਜੀ ਕਾ ਜੋ ਖੋਲੈ ਪਿੱਤਾ ਸੇਵਾ ਕਰੀ ਤੁਸਾੜੀਆ ਮੈਂ ਦੱਸਿਓ ਮਿੱਤਾ ਕੁਰਬਾਣੀ ਵੰਨਿਆ ਵਾਰਨੈ ਬਲੇ ਬਲ ਕੀਤਾ ਦਸਨ ਸੰਤ ਪਿਆਰਿਆ ਸੁਣਹੋ ਲਾਏ ਚਿੱਤਾ ਜਿਸ ਲਿਖਿਆ ਨਾਨਕ ਦਾਸ ਤਿਸ ਨਾਉ ਅੰਮ੍ਰਿਤ ਸਤਿਗੁਰ ਦਿੱਤਾ ਸਲੋਕ ਮਹੱਲਾ ਪੰਜਵਾਂ ਕਬੀਰ ਧਰਤੀ ਸਾਧ ਕੀ ਤਸਕਰ ਬੈਸੈ ਗਾਹੇ ਧਰਤੀ ਪਾਰ ਨਾ ਵਿਆਪਈ ਉਨਕੋ ਲਾਹੂ ਲਾਹੇ ਮਹੱਲਾ ਪੰਜਵਾਂ ਕਬੀਰ ਚਾਵਲ ਕਾਰਨ ਤੁਹਕਾ ਮੋਹਲੀ ਲਾਏ ਸੰਗ ਕੁਸੰਗੀ ਬੈਸਤੇ ਤਾਂ ਪੂਛੇ ਧਰਮ ਰਾਏ ਪੌੜੀ ਆਪੇ ਹੀ ਵਡ ਪਰਵਾਰ ਆਪੇ ਕਾਤੀਆ ਆਪਣੀ ਕੀਮਤ ਆਪ ਆਪੇ ਹੀ ਜਾਤੀਆ ਸਭ ਕਿਛ ਆਪੇ ਆਪ ਆਪੋ ਪੰਨਿਆ ਆਪਣਾ ਕੀਤਾ ਆਪ ਆਪ ਵਰਨਿਆ ਧਨ ਸੋ ਤੇਰਾ ਥਾਨ ਜਿੱਥੇ ਤੂੰ ਉੱਠਾ ਧਨ ਸੋ ਤੇਰੇ ਭਗਤ ਜਿੰਨੀ ਸੱਚ ਤੂੰ ਡਿੱਠਾ ਜਿਸਨੋ ਤੇਰੀ ਦਇਆ ਸਲਾਹੇ ਸੋਏ ਤੁਧ ਜਿਸ ਗੁਰ ਭੇਟੇ ਨਾਨਕ ਨਿਰਮਲ ਸੋਈ ਸੁਧ ਸਲੋਕ ਮਹੱਲਾ ਪੰਜਵਾਂ ਫਰੀਦਾ ਭੂਮ ਰੰਗਾਵਲੀ ਮੰਜ ਵਸੂਲਾ ਬਾਗ ਜੋ ਜਨ ਪੀਰ ਜੋ ਨਰ ਪੀਰ ਨਿਵਾਜਿਆ ਤਿੰਨਾ ਅੰਚ ਨਾ ਲਾਗ ਮਹੱਲਾ ਪੰਜਵਾਂ ਫਰੀਦਾ ਉਮਰ ਸੁਹਾਵੜੀ ਸੰਗ ਸੁਵੰਨੜੀ ਦੇਹ ਵਿਰਲੇ ਕਈ ਪਾਈਅਨ ਜਿੰਨਾ ਪਿਆਰੇ ਨੇ ਪੌੜੀ ਜਪ ਤਪ ਸੰਜਮ ਦਇਆ ਧਰਮ ਜਿਸ ਦੇਹੇ ਸੋ ਪਾਏ ਜਿਸ ਬੁਝਾਏ ਅਗਨ ਆਪ ਸੋ ਨਾਮ ਤੇ ਆਏ ਅੰਤਰਜਾਮੀ ਅਗਮ ਪੁਰਖ ਇਕ ਦ੍ਰਿਸ਼ਟ ਦਿਖਾਏ ਸਾਧ ਸੰਗਤ ਕੈ ਆਸਰੈ ਪ੍ਰਭ ਸਿਉ ਰੰਗ ਲਾਏ ਔਗਣ ਕਟ ਮੁਖ ਉਜਲਾ ਹਰ ਨਾਮ ਤਰਾਏ ਜਨ ਮਰਨ ਪਉ ਕਟਿਓਨ ਫਿਰ ਜੋ ਨਾ ਪਾਏ ਅੰਧ ਕੂਪ ਤੇ ਕਾਢਿਆਨ ਲਾੜੇ ਆਪ ਫੜਾਏ ਨਾਨਕ ਬਖਸ਼ਮ ਲਾਇਆ ਨ ਰੱਖੇ ਗੱਲ ਲਾਏ ਸਲੋਕ ਮਹੱਲਾ ਪੰਜਵਾਂ ਮੁਹੱਬਤ ਜਿਸ ਖੁਦਾਏ ਦੀ ਰੱਤਾ ਰੰਗ ਚਲੂਲ ਨਾਨਕ ਵਿਰਲੇ ਪਾਈ ਐ ਤਿਸ ਜਨ ਕੀ ਮਨਾ ਮੂਲ ਮਹੱਲਾ ਪੰਜਵਾਂ ਅੰਦਰ ਵਿਦਾ ਸੱਚ ਨਾਏ ਬਾਹਰ ਪੀ ਸੱਚ ਡਿਠੋਮ ਨਾਨਕ ਰਵਿਆ ਹਬ ਥਾਏ ਵਣ ਤ੍ਰਿਣ ਤ੍ਰਿਪਵਣ ਰੋਮ ਪੌੜੀ ਆਪੇ ਕੀਤੋ ਰਚਨ ਆਪੇ ਹੀ ਰਤਿਆ ਆਪੇ ਹੋਇਓ ਇਕ ਆਪੇ ਬਹੁ ਪਤਿਆ ਆਪੇ ਸਭਨਾ ਮੰਜ ਆਪੇ ਬਾਹਰਾ ਆਪੇ ਜਾਣੇ ਦੂਰ ਆਪੇ ਹੀ ਜਾਹਰਾ ਆਪੇ ਹੋਵੇ ਗੁਪਤ ਆਪੇ ਪ੍ਰਗਟੀਐ ਕੀਮਤ ਕਿਸੈ ਨਾ ਪਾਏ ਤੇਰੀ ਥੱਟੀ ਐ ਗਹਿਰ ਗੰਭੀਰ ਅਥਾਹੋ ਅਪਾਰ ਅਗਣਤ ਤੂੰ ਨਾਨਕ ਵਰਤੈ ਇਕ ਇਕੋ ਇਕ ਤੂੰ ਸੁਧ ਰਾਮਕਲੀ ਕੀ ਵਾਰ ਰਾਏ ਬਲਵੰਡ ਤਥਾ ਸਤੈ ਡੂਮ ਆਖੀ ਏਕੋ ਅੰਕਾਰ ਸਤਿਗੁਰ ਪ੍ਰਸਾਦ ਨਾਉ ਕਰਤਾ ਕਾਦਰ ਕਰੇ ਕਿਉ ਬੋਲ ਹੋਵੇ ਜੋ ਖੀਵਦੈ ਦੇ ਗੁਨਾ ਸਤ ਭੈਣ ਭਰਾਵ ਹੈ ਪਾਰੰਗਤ ਦਾਨ ਪੜੀਵਦੈ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਵਦੈ ਲਹਿਣੇ ਧਰਿਓ ਨ ਛੱਤ ਸਿਰ ਕਰ ਸਿਫਤੀ ਅੰਮ੍ਰਿਤ ਪੀਵਦੈ ਮਤ ਗੁਰ ਆਤਮ ਦੇਵ ਦੀ ਖੜਗ ਜੋਰ ਭਰਾ ਕੋਈ ਜੀ ਦੈ ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥੀਵਦੈ ਸਹਿ ਟਿੱਕਾ ਦਿੱਤੋ ਸਜੀਵਦੈ ਲਹਿਣੇ ਦੀ ਫੇਰ ਆਈ ਐ ਨਾਨਕਾ ਦੋਹੀ ਖੱਟੀ ਐ ਜੋਤ ਓਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਐ ਝੁੱਲੈ ਸੋ ਛੱਤ ਨਿਰੰਜਨੀ ਮਲ ਤਖਤ ਬੈਠਾ ਗੁਰ ਹੱਟੀ ਐ ਕਰੈ ਜੇ ਗੁਰ ਫੁਰਮਾਇਆ ਸਿਲ ਜੋਗ ਅਲੂਣੀ ਚੱਟੀ ਐ।

ਹੈ। ਜਿਨ ਆਖੀ ਸੋਈ ਕਰੇ, ਜਿਨ ਕੀਤੀ ਤਿੰਨੈ ਥੱਟੀ ਐ, ਕੌਣ ਹਾਰੇ ਕਿ ਨਿਉ ਵੱਟੀ ਐ। ਜਿਨ ਕੀਤੀ ਸੋ ਮੰਨਣਾ, ਕੋ ਸਾਲ ਜੇ ਵਾਹੇ ਸਾਲੀ, ਧਰਮ ਰਾਏ ਹੈ ਦੇਵਤਾ, ਲੈ ਗੱਲਾਂ ਕਰੇ ਦਲਾਲੀ। ਸਤਿਗੁਰੇ ਆਖੈ ਸੱਚਾ ਕਰੇ, ਸਾਹ ਬਾਤ ਹੋਵੇ ਦਰਹਾਲੀ, ਗੁਰੇ ਅੰਗਦ ਦੀ ਦੋਹੀ ਫਿਰੀ, ਸੱਚ ਕਰਤਾ ਬੰਦ ਬਹਾਲੀ, ਨਾਨਕ ਕਾਇਆ ਪਲਟ ਕਰ, ਮਲ ਤਖਤ ਬੈਠਾ ਸੈ ਡਾਲੀ। ਦਰ ਸੇਵੇ ਉਮਤ ਖੜੀ, ਮਸਕੱਲੈ ਹੋਏ ਜੰਗਾਲੀ, ਦਰ ਦਰ ਵੇਸ ਸਮਦੈ, ਨਾਏ ਸੱਚੈ ਬਾਣੀ ਲਾਲੀ। ਬਲਵੰਡ ਖੀਵੀ ਨੇਕ ਜਨ, ਜਿਸ ਬਹੁਤੀ ਸ਼ਾਹੋ ਪਤਰਾਲੀ, ਲੰਗਰ ਦੌਲਤ ਵੰਡੀ ਐ, ਰਸ ਅੰਮ੍ਰਿਤ ਖੀਰ ਕੇ ਹਾਲੀ। ਗੁਰਸਿੱਖਾਂ ਕੇ ਮੁਖੀ ਉਜਲੇ, ਮਨ ਮੁਕਤੀ ਏ ਪਰਾਲੀ, ਪਏ ਕਬੂਲਖ ਸਮ ਨਾਲ, ਜਾਂ ਕਾਲ ਮਰਦੀ ਘਾਲੀ। ਮਾਤਾ ਖੀਵੀ ਸਹੋ ਸੋਏ, ਜਿਨ ਗੋਏ ਉਠਾਲੀ।

ਸੱਚ ਤੇਰਾ ਪੈ ਸਕਾਰਿਆ, ਨਾਨਕ ਤੂੰ ਲੈਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ, ਗੁਰ ਡਿੱਠਾ ਤਾਂ ਮਨ ਸਾਧਾਰਿਆ, ਚਾਰੇ ਜਾਗੇ ਚਹੁ ਜੁਗੀ ਪਹਿਚਾਣ ਆਪੇ ਹੋਵਾ, ਆਪੀ ਨੇ ਆਪ ਸਾਜਿਓ ਨੂੰ ਆਪੇ ਹੀ ਥੰਮ ਖਲੋਵਾ, ਆਪੇ ਪੱਟੀ ਕਲਮ ਆਪ ਆਪ ਲਿਖਣ ਹਾਰਾ ਹੋਵਾ, ਸਭ ਉਮਤ ਆਵਣ ਜਾਵਣੀ ਆਪੇ ਹੀ ਨਵਾਂ ਨਿਰੋਵਾ, ਤਖਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਵੈ ਚੰਦੋਵਾ, ਉਗ ਬਣਾਓ ਤੈ ਆਥ ਬਣਾਓ ਚਉ ਚੱਕੀ ਕੀਅਨ ਲੋਵਾ, ਜਿਨੀ ਗੁਰੂ ਨਾ ਸੇਵਿਓ ਮਨਮੁੱਖਾਂ ਪਇਆ ਮੋਵਾ, ਦੂਣੀ ਚੌਣੀ ਕਰਾ ਮਾਤ ਸੱਚੇ ਕਾ ਸੱਚਾ ਟੋਵਾ, ਚਾਰੇ ਜਾਗੇ ਚਹੁ ਜੁਗੀ ਪੰਚਾਇਣ ਆਪੇ ਹੋਵਾ। ਰਾਮ ਕਲੀ ਬਾਣੀ ਭਗਤਾਂ ਕੀ ਕਬੀਰ ਜੀ ਓ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਕਾਇਆ ਕਲਾਲਨ ਲਾਹਨ ਮੇਲੋ, ਗੁਰ ਕਾ ਸ਼ਬਦ ਗੁੜ ਕੀਨ ਰੇ, ਤ੍ਰਿਸ਼ਨਾ ਕਾਮ ਕ੍ਰੋਧ ਮਦ ਮਤਸਰ ਕਾਟ ਕਾਟ ਕਸ ਦੀਨ ਰੇ, ਕੋਈ ਹੈ ਰੇ ਸੰਤ ਸਹਿਜ ਸੁਖ ਅੰਤਰ, ਜਾਂ ਕੋ ਜਪ ਤਪ ਦਿਓ ਦਲਾਲੀ ਰੇ, ਏਕ ਮੂੰਦ ਪਰ ਤਨ ਮਨ ਦੇਵੋ ਜੋ ਮਾ ਦੇਖ ਲਾਲੀ ਰੇ ਰਹਾਓ, ਭਵਨ ਚਤੁਰ ਦਸ ਪਾਠੀ ਕੀਨੀ ਬ੍ਰਹਮ ਅਗਨ ਤਨ ਜਾਰੀ ਰੇ, ਮੁੰਦਰਾ ਮਦਕ ਸਹਿ ਤੁਨ ਲਾਗੀ ਸੁਖਮਨ ਪੋਚਨ ਹਾਰੀ ਰੇ, ਤੀਰਥ ਬਰਤ ਨੇਮ ਸੁਚ ਸੰਜਮ ਰਵ ਸਸਗੈ ਨੈ ਦਿਓ ਰੇ, ਸੁਰਤ ਪਿਆਲ ਸੁਧਾ ਰਸ ਅੰਮ੍ਰਿਤ ਇਹੋ ਮਹਾਰਸ ਪਿਓ ਰੇ, ਨਿਜਰ ਧਾਰ ਚੁਵੈਤ ਨਿਰਮਲ ਇਹ ਰਸ ਮਨੂ ਮਾਰਾ ਤੋ ਰੇ, ਕਹਿ ਕਬੀਰ ਸਗਲੇ ਮਦ ਸ਼ੂਸ਼ੇ ਇਹ ਮਹਾਰਸ ਸਚੋ ਰੇ, ਗੁੜ ਕਰ ਗਿਆਨ ਧਿਆਨ ਕਰ ਮਹੁਆ ਭਉ ਪਾਠੀ ਮਨ ਧਾਰਾ, ਸੁਖ ਮਨ ਨਾਰੀ ਸਹਿ ਸਮਾਨੀ ਪੀਵੈ ਪੀਵਨ ਹਾਰਾ, ਔਦੂ ਮੇਰਾ ਮਨ ਮਤਵਾਰਾ ਉਨ ਮਦ ਚੜਾ ਮਦਨ ਰਸ ਚਾਖਿਆ, ਤ੍ਰਿਭਵਨ ਪਿਆ ਉਜਿਆਰਾ ਰਹਾਓ, ਦੁਇਪੁਰ ਜੋਰ ਰਸਾਈ ਪਾਠੀ ਪੀਓ ਮਹਾਰਸ ਭਾਰੀ, ਕਾਮ ਕ੍ਰੋਧ ਕੀਏ ਜਲੇਤਾ ਛੁੱਟ ਗਈ ਸੰਸਾਰੀ, ਪ੍ਰਗਟ ਪ੍ਰਕਾਸ਼ ਗਿਆਨ ਗੁਰਗੰਮਤ ਸਤਿਗੁਰ ਤੇ ਸੁਧ ਪਾਈ, ਤਾ ਦਾਸ ਕਬੀਰ ਤਾਸ ਮਤ ਮਾਤਾ ਉਚਕ ਨਾ ਕਬੂ ਜਾਈ, ਤੂੰ ਮੇਰੋ ਮੇਰ ਪਰਬਤ ਸੁਆਮੀ ਉਡ ਗਈ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲੀ ਨੀ ਹਰ ਮੇਰੀ, ਅਬ ਤਬ ਜਬ ਕਬ ਤੁਹੀ ਤੁਹੀ ਹਮ ਤੋ ਪ੍ਰਸਾਦ ਸੁਖੀ ਸਦ ਹੀ ਰਹਾਓ, ਤੋਰੇ ਭਰੋਸੇ ਮਗ ਹਰ ਬਸਿਓ ਮੇਰੇ ਤਨ ਕੀ ਤਪਤ ਬੁਝਾਈ, ਪਹਿਲੇ ਦਰਸ਼ਨ ਮਗ ਹਰ ਪਾਇਓ ਫੁਨਕਾਸੀ ਬਸੇ ਆਈ, ਜੈਸਾ ਮਗ ਹਰ ਤੈਸੀ ਕਾਸੀ ਹਮ ਏਕੈ ਕਰ ਜਾਨੀ, ਹਮ ਨਿਰਤਨ ਜਿਉ ਇਹੋ ਤਨ ਪਾਇਆ ਮਰਤੇ ਫੂਟ ਗੁਮਾਨੀ, ਕਰੈ ਗੁਮਾਨ ਚੁਬੈ ਤੇ ਸੂਲਾ ਕੋ ਕਾਢਨ ਕਉ ਨਾਹੀ, ਅਜੈ ਸੋ ਚੋਬ ਕਉ ਬਿਲਲ ਬਿਲਾਤੇ ਨਰਕੇ ਕੋਰ ਪਚਾਹੀ, ਕਵਨ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋ ਰਾਦੇ, ਹਮ ਕਾਹੂ ਕੀ ਕਾਣ ਨਾ ਕੜਤੇ ਆਪਣੇ ਗੁਰ ਪ੍ਰਸਾਦੇ, ਅਬ ਤਉ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੈ ਪਛਾਨੀ, ਸੰਤਾ ਮਾਨੋ ਦੂਤਾ ਡਾਨੋ ਇਹ ਕੁਟਵਾਰੀ ਮੇਰੀ, ਦਿਵਸ ਰੈਨ ਤੇਰੇ ਪਾਓ ਪਲੋਸੋ ਕੇਸ ਚਵਰ ਕਰ ਫੇਰੀ, ਹਮ ਕੂਕਰ ਤੇਰੇ ਦਰਬਾਰ ਭਉ ਕੈ ਆਗੈ ਬਦਨ ਪਸਾਰ ਰਹਾਓ, ਪੂਰਬ ਜਨਮ ਹਮ ਤੁਮਰੇ ਸੇਵਕ ਅਬ ਤੋਂ ਮਿਟਿਆ ਨਾ ਜਾਈ, ਤੇਰੇ ਦੁਆਰੇ ਧੁਨ ਸਹਿਜ ਕੀ ਮਾਥੈ ਮੇਰੇ ਦਗਾਈ, ਦਾਗੇ ਹੋਏ ਸੋ ਰਨ ਮੈਂ ਜੂਜੈ ਬਿਨ ਦਾਗੇ ਭਗ ਜਾਈ, ਸਾਧੂ ਹੋਏ ਸੋ ਭਗਤ ਪਛਾਨੈ ਹਰ ਲੈ ਖਜਾਨੈ ਪਾਈ, ਕੋਠਰੇ ਮੈਂ ਕੋਠਰੀ ਪਰਮ ਕੋਠੀ ਵਿਚਾਰ, ਗੁਰਦੀਨੀ ਬਸਤ ਕਬੀਰ ਕਉ ਲੇਵੋ ਬਸਤ ਸਮਾਰ, ਕਬੀਰ ਦੀ ਸੰਸਾਰ ਕਉ ਲੀਨੀ ਜਿਸ ਮਸਤਕ ਭਾਗ, ਅੰਮ੍ਰਿਤ ਰਸ ਜਿਨ ਪਾਇਆ ਥਿਰਤਾਂ ਕਾ ਸੁਹਾਗ, ਜਿਹੇ ਮੁਖ ਬੇਦ ਗਾਇਤਰੀ ਬਿਗਸੈ ਜਿਹੇ ਮੁਖ ਬੇਦ ਗਾਇਤਰੀ ਨਿਕਸੈ ਸੋ ਕਿਉਂ ਬ੍ਰਹਮਣ ਬਿਸਰ ਕਰੈ,
ਜਾਂ ਕਹਿ ਪਾਏ ਜਗਤ ਸਭ ਲਾਗੈ ਸੋ ਕਿਉਂ ਪੰਡਿਤ ਹਰ ਨਾ ਕਹੈ ਕਾਹੇ ਮੇਰੇ ਬੰਮ ਨੂੰ ਹਰ ਨਾ ਕਹੈ ਰਾਮ ਨਾ ਬੋਲੇ ਪਾਂਡੇ ਦੋਜਕ ਭਰੈ ਰਹਾਉ ਆਪਨ ਊਚ ਨੀਚ ਕਰ ਭੋਜਨ ਹਠੇ ਕਰਮ ਕਰ ਉਦਰ ਭਰੈ ਚੌਦਸ ਅਮਾਵਸ ਰਚ ਰਚ ਮੰਗੈ ਕਰ ਦੀਪਕ ਲੈ ਕੂਪ ਪਰੈ ਤੂੰ ਬ੍ਰਾਹਮਣ ਮੈਂ ਕਾਸੀਕ ਜੁਲਹਾ ਮੋਹੇ ਤੋਹੇ ਬਰਾਬਰੀ ਕੈਸੇ ਕਹਿ ਬਨੈ ਰਾਂ ਹਮਰੇ ਰਾਮ ਨਾਮ ਕਹੇ ਉਬਰੇ ਬੇਦ ਭਰੋਸੇ ਪਾਂਡੇ ਡੂ ਮਰੈ ਤਰਵਰ ਏਕ ਅਨੰਤ ਡਾਰ ਸਾਖਾ ਪੋਹ ਪੋ ਪੱਤਰ ਰਸ ਭਰੀਆ ਇਹ ਅੰਮ੍ਰਿਤ ਕੀ ਬਾੜੀ ਹੈ ਰੇ ਤਿਨ ਹਰ ਪੂਰੈ ਕਰੀਆ ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਣੀ ਅੰਤਰ ਜੋਤ ਰਾਮ ਪ੍ਰਗਾਸਾ ਗੁਰਮੁਖ ਬਿਰ ਲੈ ਜਾਨੀ ਰਹਾਉ ਭਵਰ ਏਕ ਪੋਹ ਪਰਸ ਬੀਦਾ ਬਾਰੈ ਲੇ ਉਰ ਧਰਿਆ ਸੋਹਰੈ ਮੱਦੇ ਪਵਨ ਚਕੋਰਿਆ ਆਕਾਸੇ ਫਰਫਰਿਆ ਸਹਿਜ ਸੁਨ ਇਕ ਬਿਰਵਾ ਉਪਜਿਆ ਧਰਤੀ ਜਲ ਹਰ ਸੋਖਿਆ ਕਹਿ ਕਬੀਰ ਹਉ ਤਾਂ ਕਾ ਸੇਵਕ ਜਿਨੇ ਉਹ ਬਿਰਵਾ ਦੇਖਿਆ ਮੁੰਦਰਾ ਮੋਹਨ ਦਇਆ ਕਰ ਝੋਲੀ ਪੱਤਰ ਕਾ ਕਰੋ ਵਿਚਾਰ ਰੇ ਇਹ ਖਿੰਥਾ ਇਹੋ ਤਨ ਸੀ ਉਹ ਆਪਣਾ ਨਾਮ ਕਰੋ ਆਧਾਰ ਰੇ ਐਸਾ ਜੋਗ ਕਮਾਵੋ ਜੋਗੀ ਜਪ ਤਪ ਸੰਜਮ ਗੁਰਮੁਖ ਭੋਗੀ ਰਹਾਓ ਬੁੱਧ ਵਿਭੂਤ ਚੜਾਓ ਆਪਣੀ ਸਿੰਘੀ ਸੁਰਤ ਮਿਲਾਈ ਕਰ ਬੈਰਾਗ ਫਿਰੋ ਤਨ ਨਗਰੀ ਮਨ ਕੀ ਕਿੰਗਰੀ ਬਜਾਈ ਪੰਚ ਤਤ ਲੈ ਹਿਰਦੈ ਰੱਖੋ ਰਹਿ ਨਿਰਾਲਮ ਤਾੜੀ ਕਹਿਤ ਕਬੀਰ ਸੁਨੋਰੇ ਸੰਤੋ ਧਰਮ ਦਇਆ ਕਰ ਬਾੜੀ ਕਵਨ ਕਾਜ ਸਿਰਜੇ ਜਗ ਪੀਤਰ ਜਨਮ ਕਵਨ ਫਲ ਪਾਇਆ ਭਵ ਨਿਦ ਤਰਨ ਤਾਰਨ ਚਿੰਤਾ ਮਨ ਇਕ ਨਿਮਖ ਨਾ ਇਹੋ ਮਨ ਲਾਇਆ ਗੋਬਿੰਦ ਹਮ ਐਸੇ ਅਪਰਾਧੀ ਜਿਨ ਪ੍ਰਭ ਜੀ ਉਹ ਪਿੰਡ ਥਾ ਦੀਆ ਜਿਸਕੀ ਭਾਉ ਭਗਤ ਨੇ ਸਾਧੀ ਰਹਾਉ ਪਾਰਤਾਨ ਪਾਰਤਾਨ ਭਾਰਤੀ ਨਿੰਦਾ ਪਰ ਅਪਵਾਦ ਨਾ ਛੂਟੈ ਆਵਾਗਮਨ ਹੋਤ ਹੈ ਫੁਨ ਫੁਨ ਇਹੋ ਪ੍ਰਸੰਗ ਨਾ ਟੂਟੈ ਜਿਹੇ ਘਰ ਕਥਾ ਹੋ ਤਿਹਾਰ ਸੰਤਨ ਇਕ ਨਿਮਖ ਨਾ ਕੀਨੋ ਮੈਂ ਫੇਰਾ ਲੰਪਟ ਚੋਰ ਦੂਤ ਮਤਵਾਰੇ ਤਿੰਨ ਸੰਸਦਾ ਬਸੇਰਾ ਕਾਮ ਕ੍ਰੋਧ ਮਾਇਆ ਮਦ ਮਤਸਰ ਇਹ ਸੰਪੈ ਮੋਹ ਮਾਹੀ ਦਇਆ ਧਰਮ ਯਾਰ ਗੁਰ ਕੀ ਸੇਵਾ ਇਹ ਸੁਪਨੰਤਰ ਨਾਹੀ ਦੀਨ ਦਇਆਲ ਕਿਰਪਾਲ ਦਮੋਦਰ ਭਗਤ ਵਛਰ ਪੈ ਹਾਰੀ ਕਹਿਤ ਕਬੀਰ ਭੀਰ ਜਨ ਰੱਖੋ ਹਰ ਸੇਵਾ ਕਰੋ ਤੁਮਾਰੀ ਜਿਹ ਸਿਮਰਨ ਹੋਏ ਮੁਕਤ ਦੁਆਰ ਜਾਹੇ ਬੈਕੁੰਠ ਨਹੀਂ ਸੰਸਾਰ ਨਿਰਭਉ ਕੈ ਘਰ ਬਜਾਵੈ ਤੂਰ ਅਨਹਦ ਬਜੈ ਸਦਾ ਭਰਪੂਰ ਐਸਾ ਸਿਮਰਨ ਕਰ ਮਨ ਮਾਹੇ ਬਿਨ ਸਿਮਰਨ ਮੁਕਤ ਕਤ ਨਾਹੇ।

ਜੇ ਸਿਮਰਨ ਕਰੈ ਤੂੰ ਕੇਲ, ਦੀਪਕ ਬਾਂਹ ਧਰਿਓ ਬਿਨ ਤੇਲ, ਸੋ ਦੀਪਕ ਅਮਰਕ ਸੰਸਾਰ, ਕਾਮ ਕ੍ਰੋਧ ਬੇ ਕਾਢੀ ਲੈ ਮਾਰ। ਜੇ ਸਿਮਰਨ ਤੇਰੀ ਗਤ ਹੋਏ, ਸੋ ਸਿਮਰਨ ਰਖ ਕੰਠ ਪਰ ਹੋਏ, ਸੋ ਸਿਮਰਨ ਕਰ ਨਹੀਂ ਰਾਖੋ ਤਾਰ, ਗੁਰਪ੍ਰਸਾਦੀ ਉਤਰੈ ਪਾਰ। ਜੇ ਸਿਮਰਨ ਨਾਹੀ ਤੋਹੇ ਕਾਨ, ਮੰਦਰ ਸੋਵੈ ਪਟੰਬਰ ਤਾਨ, ਸੇ ਸੁਖਾਲੀ ਬਿਕਸੈ ਜੀਓ, ਸੋ ਸਿਮਰਨ ਤੂੰ ਆਂਦਨ ਪੀਓ। ਜੇ ਸਿਮਰਨ ਤੇਰੀ ਜਾਏ ਬਲਾਏ, ਜੇ ਸਿਮਰਨ ਤੁਝ ਪੋਹੈ ਨਾਮ ਆਏ, ਸਿਮਰ ਸਿਮਰ ਹਰ ਹਰ ਮਨ ਗਾਈਐ, ਇਹੋ ਸਿਮਰਨ ਸਤਿਗੁਰ ਤੇ ਪਾਈਐ। ਸਦਾ ਸਦਾ ਸਿਮਰ ਦਿਨ ਰਾਤ, ਉਠਤ ਬੈਠਤ ਸਾਸ ਗਰਾਸ, ਜਾਗ ਸੋਏ ਸਿਮਰਨ ਰਸ ਭੋਗ, ਹਰ ਸਿਮਰਨ ਪਾਈਐ ਸੰਜੋਗ। ਜੇ ਸਿਮਰਨ ਨਾਹੀ ਤੁਝ ਪਾਰ, ਸੋ ਸਿਮਰਨ ਰਾਮ ਨਾਮ ਆਧਾਰ, ਕਹਿ ਕਬੀਰ ਜਾ ਕਾ ਨਹੀਂ ਅੰਤ, ਤਿਸਕੇ ਆਗੇ ਤੰਤ ਨਾ ਮੰਤ, ਰਾਮ ਕਲੀ ਘਰ ਦੂਜਾ, ਬਾਣੀ ਕਬੀਰ ਜੀ ਕੀ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਬੰਧ ਚ ਬੰਧਨ ਪਾਇਆ, ਮੁਕਤੈ ਗੁਰ ਅਨਲ ਬੁਝਾਇਆ, ਜਬ ਨਖ ਸਿੱਖ ਇਹੋ ਮਨ ਚੀਨਾ, ਤਬ ਅੰਤਰ ਮੱਜਨ ਕੀਨਾ, ਪਵਨ ਪਤ ਓਨ ਮਨੋ ਰਹਿਣ ਖਰਾ, ਨਹੀਂ ਮਿਰਤ ਨਾ ਜਨਮ ਜਰਾ ਰਹਾਓ, ਉਲਟੀ ਲੇ ਸਖਤ ਸਹਾਰੰਗ, ਪੈਸੀ ਲੇ ਗਗਨ ਮਜਹਾਰੰਗ, ਬੇਦੀ ਅਲੇ ਚੱਕਰ ਭੁਯੰਗਾ, ਭੇਟੀ ਅਲੇ ਰਾਏ ਨਸੰਗਾ, ਚੂਕੀ ਅਲੇ ਮੋਹ ਮਯਾਸਾ, ਸਸ ਕੀਨੋ ਸੂਰ ਗਿਰਾਸਾ, ਜਬ ਕੁੰਭਕ ਭਰਪੁਰ ਲੀਣਾ, ਤਹਿ ਬਾਜੇ ਅਨਹਦ ਬੀਣਾ, ਬਗਤੈ ਬਗ ਸ਼ਬਦ ਸੁਨਾਇਆ, ਸੁਨਤੈ ਸੁਨ ਮਨ ਵਸਾਇਆ, ਕਰ ਕਰਤਾ ਉਤਰ ਸਪਾਰੰਗ, ਕਹਿ ਕਬੀਰਾ ਸਾਰੰਗ। ਚੰਦ ਸੂਰਜ ਦੁਇ ਜੋ ਸਰੂਪ, ਜੋਤੀ ਅੰਤਰ ਬ੍ਰਹਮ ਅਨੂਪ, ਕਰ ਰੇ ਗਿਆਨੀ ਬ੍ਰਹਮ ਵਿਚਾਰ, ਜੋਤੀ ਅੰਤਰ ਧਰਿਆ ਪਸਾਰ, ਰਹਾਓ ਹੀਰਾ ਦੇਖ, ਹੀਰੇ ਕਰੋ ਆਦੇਸ, ਕਹਿ ਕਬੀਰ ਨਿਰੰਜਨਾ ਲੇਖ। ਦੁਨੀਆਂ ਹੁਸ਼ਿਆਰ ਬੇਦਾਰ ਜਾਗਤ, ਮੁਸੀਅਤ ਹੋਰੇ ਭਾਈ, ਨਿਗਮ ਹੁਸ਼ਿਆਰ ਪਹਿਰੂਆ, ਦੇਖਤ ਜਮ ਲੈ ਜਾਈ, ਰਹਾਓ। ਨੀਂਬ ਭਇਓ ਆਂਬ, ਆਂਬ ਭਇਓ ਨੀਂਬਾ, ਕੇਲਾ ਪਾਕਾ ਚਾਰ, ਨਾਲੀ ਏਰ ਫਲ ਸੇ ਬਰਪਾਕਾ, ਮੂਰਖ ਮੁਗਧ ਗਵਾਰ। ਹਰ ਭਇਓ ਖਾਂਡ, ਰੇਤ ਮੈਂ ਬਿਖਰਿਓ, ਹਸਤੀ ਚੁਨਿਓ ਨਾ ਜਾਈ, ਕਹਿ ਕਮੀਰ ਕੁਲ ਜਾਤ ਪਾਤ ਤਜ, ਚੀਟੀ ਹੋਏ ਚੁਨ ਖਾਈ, ਬਾਣੀ ਨਾਮ ਦਿਓ ਜੀਓ ਕੀ, ਰਾਮ ਕਲੀ ਘਰ ਪਹਿਲਾ, ਇੱਕ ਓਅੰਕਾਰ, ਸਤਿਗੁਰ ਪ੍ਰਸਾਦਿ।

ਕਾਮਾ ਬੇਦੀ ਅਲੇ ਜੈਸੇ ਕਣਕ ਕਲਾ ਚਿਤ ਮਾਂਡੀ ਅਲੇ ਰਹਾਓ ਆਨੀ ਲੇ ਕੁੰਭ ਭਰਾਈ ਲੇ ਉਦਕ ਰਾਜਕੁਮਾਰ ਪੁਰੰਦਰੀਏ ਹਸਤ ਬਿਨੋਦ ਵਿਚਾਰ ਕਰਤੀ ਹੈ ਚੀਤ ਸੋ ਗਾਗਰ ਰਾਖੀ ਅਲੇ ਮੰਦਰ ਏਕ ਦੁਆਰ ਦਸ ਜਾ ਕੇ ਗਊ ਚਰਾਵਣ ਛਾਡੀ ਅਲੇ ਪਾਂਚ ਕੋਸ ਪਰ ਗਊ ਚਰਾਵਤ ਚੀਤ ਸੋ ਬਛਰਾ ਰਾਖੀ ਅਲੇ ਕਹਿਤ ਨਾਮ ਦੇ ਉਸਨੋ ਤਿਲੋਚਨ ਬਾਲਕ ਪਾਲਨ ਪੌਡੀ ਅਲੇ ਅੰਤਰ ਬਾਹਰ ਕਾਜ ਵਿਰੋਧੀ ਚੀਤ ਸੋ ਬਾਰਕ ਰਾਖੀ ਅਲੇ ਬੇਦ ਪੁਰਾਣ ਸ਼ਾਸਤਰ ਅਨੰਤਾ ਗੀਤ ਕਵਿਤ ਨਾ ਗਾਵੋ ਗੋ ਅਖੰਡ ਮੰਡਲ ਨਿਰੰਕਾਰ ਮੈਂ ਅਨਹਦ ਬੇਦ ਮਜਾਓ ਗੋ ਬੈਰਾਗੀ ਰਾਮੈ ਗਾਵੋ ਗੋ ਸਬਦਾ ਤੀਤਾ ਨਹਦ ਰਾਤਾ ਆਕੁਲ ਕਹਿ ਕਰ ਜਾਓ ਗੋ ਰਹਾਓ ਏੜਾ ਪਿੰਗਲਾ ਔਰ ਸੁਖ ਮਨਾ ਪੌਨੇ ਬੰਦ ਰਹਾਓ ਗੋ ਚੰਦ ਸੂਰਜ ਦੋਇ ਸਮਕਰ ਰਾਖੋ ਬ੍ਰਹਮ ਜੋਤ ਮਿਲ ਜਾਓ ਗੋ ਤੀਰਥ ਦੇਖ ਨਾ ਜਲ ਮੈਂ ਪੈਸੋ ਜੀ ਜੰਤ ਨਾ ਸਤਾਵੋ ਗੋ ਅੜਸਠ ਤੀਰਥ ਗੁਰੂ ਦਿਖਾਏ ਕਠੀ ਪੀਤਰ ਨਾਓ ਗੋ ਪੰਚ ਸਹਾਈ ਜਨ ਕੀ ਸੋਭਾ ਭਲੋ ਭਲੋ ਨਾ ਕਹਾਵੋ ਗੋ ਨਾਮਾ ਕਹਿ ਚਿਤ ਹਰ ਸਿਉ ਰਾਤਾ ਸੁਨ ਸਮਾਧ

ਕਿਲ ਵਿਖ ਦੋਖ ਗਏ ਸਭ ਨੀਕਰ ਜਿਉਂ ਪਾਨੀ ਮੈਲ ਹਰੇ ਖਿਨ ਖਿਨ ਨਰ ਨਾਰਾਇਣ ਗਾਵੈ ਮੁਖ ਬੋਲੇ ਨਰ ਨਰ ਹਰੇ ਪੰਚ ਦੋਖਿਆ ਸਾਧ ਨਗਰ ਮੈਂ ਇੱਕ ਖਿਨ ਪਲ ਦੂਰ ਕਰੇ ਵਡਭਾਗੀ ਹਰ ਨਾਮ ਤੇ ਆਵੈ ਹਰ ਕੇ ਭਗਤ ਹਰੇ ਤਿਨ ਕੀ ਸੰਗਤ ਦੇਹ ਪ੍ਰਭ ਜਾ ਚਾਉ ਮੈਂ ਮੂਡ ਮੁਗਧ ਨਿਸਤਰੇ ਕਿਰਪਾ ਕਿਰਪਾ ਧਾਰ ਜਗ ਜੀਵਨ ਰਖ ਲੇ ਵੋ ਸਰਨ ਪਰੇ ਨਾਨਕ ਜਨ ਤੁਮਰੀ ਸਰਨਾਈ ਹਰ ਰਾਖੋ ਲਾਜ ਹਰੇ ਨਟ ਮਹੱਲਾ ਚੌਥਾ ਰਾਮ ਜਪ ਜਨ ਰਾਮੈ ਨਾਮ ਰਲੇ ਰਾਮ ਨਾਮ ਜਪਿਓ ਗੁਰਬਚਨੀ ਹਰ ਧਾਰੀ ਹਰ ਕਿਰਪਲੇ ਰਹਾਓ ਹਰ ਹਰ ਅਗਮ ਅਗੋਚਰ ਸਵਾਮੀ ਜਨ ਜਪ ਮਿਲ ਸਲਲ ਸਲਲੇ ਹਰ ਕੇ ਸੰਤ ਮਿਲ ਰਾਮ ਰਸ ਪਾਇਆ ਹਮ ਜਨ ਕੈ ਬਲ ਬਲਲੇ ਪਰਖੋਤਮ ਹਰ ਨਾਮ ਜਨ ਗਾਇਓ ਸਭ ਦਾਲਦ ਦੁਖ ਦਲਲੇ ਵਿਚ ਦੇਹੀ ਦੋਖ ਅਸਾਧ ਪੰਚ ਧਾਤੂ ਹਰ ਕੀਏ ਖਿਨ ਪਰਲੇ ਹਰ ਕੇ ਸੰਤ ਮਨ ਪ੍ਰੀਤ ਲਗਾਈ ਜਿਉਂ ਦੇਖੈ ਸਸ ਕਮਲੇ ਉਨਵੈ ਕਨ ਕਨ ਕਨ ਹਰ ਗਰਜੈ ਮਨ ਬਿਕਸੈ ਮੋਰ ਮੁਰਲੇ ਹਮਰੈ ਸਵਾਮੀ ਲੋਚ ਹਮਲਾਈ ਹਮ ਜੀਵੈ ਦੇਖ ਹਰ ਮਿਲੇ ਜਨ ਨਾਨਕ ਹਰ ਅਮਲ ਹਰ ਲਾਏ ਹਰ ਮੇਲੋ ਅੰਧ ਭਲੇ ਨਟ ਮਹੱਲਾ ਚੌਥਾ ਮੇਰੇ ਮਨ ਜਪ ਹਰ ਹਰ ਨਾਮ ਸਖੇ ਗੁਰ ਪ੍ਰਸਾਦੀ ਹਰ ਨਾਮ ਤੇ ਆਇਓ ਹਮ ਸਤਿਗੁਰ ਚਰਨ ਪੱਖੇ ਰਹਾਓ ਊਤਮ ਜਗਨਨਾਥ ਜਗਦੀਸਰੋ ਹਮ ਪਾਪੀ ਸਰਨ ਰੱਖੇ ਤੁਮ ਵੱਡ ਪੁਰਖ ਦੀਨ ਦੁਖ ਭੰਜਨੋ ਹਰ ਦਿਓ ਨਾਮ ਮੁਖੇ ਹਰ ਗੁਣ ਊਚ ਨੀਚ ਹਮ ਗਾਏ ਗੁਰ ਸਤਿਗੁਰ ਸੰਗ ਸਖੇ ਜਿਉਂ ਚੰਦਨ ਸੰਗ ਬਸੈ ਨਿਮ ਬਿਰਖਾ ਗੁਣ ਚੰਦਨ ਕੇ ਬਸਖੇ ਹਮਰੇ ਅਵਗਨ ਬਿਖਿਆ ਬਿਖੈ ਕੇ ਬਹੁ ਬਾਰ ਬਾਰ ਨਿਮਖੇ ਅਵਗਨ ਆਰੇ ਪਾਥਰ ਭਾਰੇ ਹਰ ਧਾਰੇ ਸੰਗ ਜਨਖੇ ਜਿਨ ਕਉ ਤੁਮਹਾਰ ਰਾਖੋ ਸਵਾਮੀ

ਆਗਿਆ ਮਾਨ ਜਾਨ ਸੁਖ ਪਾਇਆ, ਸੁਣ ਸੁਣ ਨਾਮ ਤੁਹਾਰੋ ਜੀਓ। ਈਹਾਂ ਊਹਾਂ ਹਰ ਤੁਮਹੀ ਤੁਮਹੀ, ਇਹੋ ਗੁਰ ਤੇ ਮੰਤਰ ਉਦਰੜੀਓ। ਜਬ ਤੇ ਜਾਨ ਪਾਈਏ ਬਾਤਾ, ਤਬ ਕੁਸਲ ਖੇਮ ਸਭ ਥੀਓ। ਸਾਹ ਸੰਗ ਨਾਨਕ ਪਰਗਾਸਿਓ, ਆਨਾ ਹੀ ਰੇ ਬੀਓ। ਨਟ ਮਹੱਲਾ ਪੰਜਵਾਂ, ਜਾਂ ਕੋ ਪਈ ਤੁਮਾਰੀ ਧੀਰ। ਜਮਕੀ ਤਰਾਸ ਮਿੱਟੀ ਸੁਖ ਪਾਇਆ, ਨਿਕਸੀ ਹੋ ਮੈਂ ਪੀਰ ਰਹਾਓ। ਤਪਤ ਬੁਜਾਨੀ ਅੰਮ੍ਰਿਤ ਬਾਨੀ, ਤ੍ਰਿਪਤੇ ਜਿਉਂ ਬਾਰਕ ਖੀਰ। ਮਾਤ ਪਿਤਾ ਸਾਜਨ ਸੰਤ ਮੇਰਾ, ਸੰਤ ਸਹਾਈ ਵੀਰ। ਖੁੱਲੇ ਪ੍ਰਮ ਪੀਤ ਮਿਲੇ ਗੋਪਾਲਾ, ਹੀਰੇ ਬੇਦੇ ਹੀਰ। ਬਿਸਮ ਭਏ ਨਾਨਕ ਜਸ ਗਾਵਤ, ਠਾਕਰ ਗੁਣੀ ਗਹੀਰ। ਨਟ ਮਹੱਲਾ ਪੰਜਵਾਂ, ਆਪਣਾ ਜਨ ਆਪੇ ਆਪ ਉਧਾਰਿਓ। ਆਠ ਪਹਿਰ ਜਨ ਕੈ ਸੰਗ ਬਸਿਓ, ਮਨ ਤੇ ਨਾਹੀ ਬਿਸਾਰਿਓ ਰਹਾਓ। ਬਰਨ ਚਿਹਨ ਨਾਹੀ ਕਿਛ ਪੇਖਿਓ, ਦਾਸ ਕਾ ਕੁਲ ਨਾ ਵਿਚਾਰਿਓ। ਕਰ ਕਿਰਪਾ ਨਾਮ ਹਰ ਦਿਓ, ਸਹਿ ਸੁਭਾਏ ਸਵਾਰਿਓ। ਮਹਾ ਬਿਖਮ ਅਗਨ ਕਾ ਸਾਗਰ, ਤਿਸ ਤੇ ਪਾਰ ਉਤਾਰਿਓ। ਪੇਖ ਪੇਖ ਨਾਨਕ ਬਿਕਸਾਨੋ, ਪੁਨੈ ਪੁਨੈ ਬਲਿਹਾਰਿਓ। ਨਟ ਮਹੱਲਾ ਪੰਜਵਾਂ, ਹਰ ਹਰ ਮਨ ਮੈਂ ਨਾਮ ਕਹਿਓ। ਕੋਟ ਪਰਾਧ ਮਿਟੈ ਖਿਨ ਭੀਤਰ, ਤਾਂ ਕਾ ਦੁੱਖ ਨਾ ਰਹਿਓ ਰਹਾਓ। ਖੋਜਤ ਖੋਜਤ ਭਇਓ ਬੈਰਾਗੀ, ਸਾਧੂ ਸੰਗ ਲਹਿਓ। ਸਗਲ ਤਿਆਗ ਏਕ ਲਿਵ ਲਾਗੀ, ਹਰ ਹਰ ਚਰਨ ਗਹਿਓ। ਕਹਿਤ ਮੁਕਤ ਸੁਨਤੇ ਨਿਸਤਾਰੇ, ਜੋ ਜੋ ਸਰਨ ਪਇਓ। ਸਿਮਰ ਸਿਮਰ ਸਵਾਮੀ ਪ੍ਰਭ ਆਪਣਾ, ਕਹੋ ਨਾਨਕ ਅੰਧ ਭਇਓ। ਨਟ ਮਹੱਲਾ ਪੰਜਵਾਂ, ਚਰਨ ਕਮਲ ਸੰਗ ਲਾਗੀ ਡੋਰੀ। ਸੁਖ ਸਾਗਰ ਕਰ ਪਰਮ ਗਤ ਮੋਰੀ ਰਹਾਓ। ਅੰਚਲਾ ਗਹਾਇਓ ਜਨ ਆਪਣੇ ਕਹੋ, ਮਨ ਬੀਦੋ ਪ੍ਰੇਮ ਕੀ ਖੋਰੀ। ਜਸ ਗਾਵਤ ਭਗਤ ਰਸ ਉਪਜਿਓ, ਮਾਇਆ ਕੀ ਜਾਲੀ ਤੋਰੀ। ਪੂਰਨ ਪੂਰ ਰਹੇ ਕਿਰਪਾ ਨਿਧ, ਆਨਾ ਪੇਖੋ ਹੋਰੀ। ਨਾਨਕ ਮੇਲ ਲਿਓ ਦਾਸ ਆਪਣਾ, ਪ੍ਰੀਤ ਨਾ ਕਭੂ ਥੋਰੀ। ਨਟ ਮਹੱਲਾ ਪੰਜਵਾਂ, ਮੇਰੇ ਮਨ ਜਪ ਜਪ ਹਰ ਨਾਰਾਇਣ। ਕਭੂ ਨਾ ਬਿਸਰੋ ਮਨ ਮੇਰੇ ਤੇ, ਆਠ ਪਹਿਰ ਗੁਣ ਗਾਇਣ ਰਹਾਓ। ਸਾਧੂ ਧੂਰ ਕਰੋ ਨਿਤ ਮੱਜਣ, ਸਭ ਕਿਲ ਵਿਖ ਪਾਪ ਗਵਾਇਣ। ਪੂਰਨ ਪੂਰ ਰਹੇ ਕਿਰਪਾ ਨਿਧ, ਘਟ ਘਟ ਦਿਸ਼ਟ ਸਮਾਇਣ। ਜਾਪ ਤਾਪ ਕੋਟ ਲਖ ਪੂਜਾ, ਹਰ ਸਿਮਰਨ ਤੁਲ ਨਾ ਲਾਇਣ। ਦੋਇ ਕਰ ਜੋੜ ਨਾਨਕ ਦਾਨ ਮੰਗੈ, ਤੇਰੇ ਦਾਸਨ ਦਾ ਦਸਾਇਣ। ਨਟ ਮਹੱਲਾ ਪੰਜਵਾਂ, ਮੇਰਾ ਸਰਬਸ ਨਾਮ ਨਿਧਾਨ। ਕਰ ਕਿਰਪਾ ਸਾਧੂ ਸੰਗ ਮਿਲਿਓ, ਸਤਿਗੁਰ ਦੀਨੋ ਦਾਨ ਰਹਾਓ। ਸੁਖਦਾਤਾ ਦੁਖ ਪੰਜਨ ਹਾਰਾ, ਗਾਉ ਕੀਰਤਨ ਪੂਰਨ ਗਿਆਨ। ਕਾਮ ਕ੍ਰੋਧ ਲੋਭ ਖੰਡ ਖੰਡ ਕੀਨੇ, ਬਿਨਸਿਓ ਮੂੜ ਅਭਮਾਨ। ਕਿਆ ਗੁਣ ਤੇਰੇ ਆਖ ਵਖਾਣਾ, ਪ੍ਰਭ ਅੰਤਰ ਜਾਮੀ ਜਾਨ। ਚਰਨ ਕਮਲ ਸਰਨ ਸੁਖ ਸਾਗਰ, ਨਾਨਕ ਸਦ ਕੁਰਬਾਨ। ਨਟ ਮਹੱਲਾ ਪੰਜਵਾਂ, ਹਾਂ ਵਾਰ ਵਾਰ ਜਾਉ ਗੁਰ ਗੋਪਾਲ ਰਹਾਓ। ਮੋਹੇ ਨਿਰਗੁਣ ਤੁਮ ਪੂਰਨ ਦਾਤੇ, ਦੀਨਾ ਨਾ ਦਿਆਲ। ਉਠਤ ਬੈਠਤ ਸੁਭਤ ਜਾਗਤ, ਜੀ ਪ੍ਰਾਨ ਤਨ ਮਾਲ। ਦਰਸ਼ਨ ਪਿਆਸ ਬਹੁਤ ਮਨ ਮੇਰੈ, ਨਾਨਕ ਦਰਸ਼ਨ ਹਾਲ। ਨਟ ਪੜਤਾਲ ਮਹੱਲਾ ਪੰਜਵਾਂ, ਇੱਕ ਓਵੰਕਾਰ ਸਤਿਗੁਰ ਪ੍ਰਸਾਦ। ਕੋਉ ਹੈ ਮੇਰੋ ਸਾਜਨ ਮੀਤ, ਹਰ ਨਾਮ ਸੁਨਾਵੈ ਨੀਤ। ਬਿਨਸੈ ਦੁਖ ਵਿਪਰੀਤ, ਸਭ ਅਰਪੋ ਮਨ ਤਨ ਜੀਤ ਰਹਾਓ। ਕੋਈ ਵਿਰਲਾ ਆਪਨ ਕੀਤ, ਸੰਗ ਚਰਨ ਕਮਲ ਮਨ ਸੀਤ। ਕਰ ਕਿਰਪਾ ਹਰ ਜਸ ਦੀਤ, ਹਰ ਭਜ ਜਨਮ ਪਦਾਰਥ ਜੀਤ। ਕੋਟ ਪਤਤ ਹੋਏ ਪੁਨੀਤ, ਨਾਨਕ ਦਾਸ ਬਲ ਬਲ ਕੀਤ। ਨਟ ਅਸ਼ਟਪਦੀਆਂ ਮਹੱਲਾ ਚੌਥਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਰਾਮ ਮੇਰੇ ਮੰਤਨ ਨਾਮ ਆਧਾਰੇ, ਖਿਣ ਪਲ ਰਹਿ ਨਾ ਸਕੋ ਬਿਨ ਸੇਵਾ। ਮੈਂ ਗੁਰਮਤਿ ਨਾਮ ਸਮਾਰੇ ਰਹਾਓ। ਹਰ ਹਰ ਹਰ ਹਰ ਹਰ ਮਨ ਧਿਆਵੋ, ਮੈਂ ਹਰ ਹਰ ਨਾਮ ਪਿਆਰੇ। ਦੀਨ ਦਿਆਲ ਭਏ ਪ੍ਰਭ ਠਾਕਰ, ਗੁਰ ਕੇ ਸ਼ਬਦ ਸਵਾਰੇ। ਮਧਸੂਦਨ ਜਗ ਜੀਵਨ ਮਾਧੋ, ਮੇਰੇ ਠਾਕਰ ਅਗਮ ਅਪਾਰੇ। ਇੱਕ ਬਿਨੋ ਬੇਨਤੀ ਕਰੋ ਗੁਰ ਆਗੈ, ਮੈਂ ਸਾਧੂ ਚਰਨ ਪਖਾਰੇ।
ਸਹਿਸ ਨੇਤਰ ਨੇਤਰ ਹੈ ਪ੍ਰਭ ਕਉ, ਪ੍ਰਭ ਏਕੋ ਪੁਰਖ ਨਿਰਾਰੇ। ਸਹਿਸ ਮੂਰਤ ਏਕੋ ਪ੍ਰਭ ਠਾਕਰ, ਪ੍ਰਭ ਏਕੋ ਗੁਰਮਤਿ ਤਾਰੇ। ਗੁਰਮਤਿ ਨਾਮ ਦ ਮੋਦਰ ਪਾਇਆ, ਹਰ ਹਰ ਨਾਮ ਉਰਧਾਰੇ। ਹਰ ਹਰ ਕਥਾ ਬਨੀ ਅਤ ਮੀਠੀ, ਜਿਉ ਗੂੰਗਾ ਗਟਕ ਸਮਾਰੇ। ਰਸਨਾ ਸਾਧ ਚਖੈ ਭਾਏ ਦੂਜੈ, ਅਤ ਫੀਕੇ ਲੋਭ ਬੇਕਾਰੇ। ਜੋ ਗੁਰਮੁਖ ਸਾਧ ਚਖੈ ਰਾਮ ਨਾਮਾ, ਸਭ ਅਨਰਸ ਸਾਧ ਵਿਸਾਰੇ। ਗੁਰਮਤਿ ਰਾਮ ਨਾਮ ਧਨ ਪਾਇਆ, ਸੁਣ ਕਹਿਤਿਆ ਪਾਪ ਨਿਵਾਰੇ। ਧਰਮ ਰਾਏ ਜਮ ਨੇੜ ਨਾ ਆਵੈ, ਮੇਰੇ ਠਾਕੁਰ ਕੇ ਜਨ ਪਿਆਰੇ। ਸਾਸ ਸਾਸ ਸਾਸ ਹੈ ਜੇਤੇ, ਮੈਂ ਗੁਰਮਤਿ ਨਾਮ ਸੰਭਾਰੇ। ਸਾਸ ਸਾਸ ਜਾਏ ਨਾ ਮੈਂ ਬਿਨ, ਸੋ ਬਿਰਥਾ ਸਾਸ ਵਿਕਾਰੇ। ਕਿਰਪਾ ਕਿਰਪਾ ਕਰ ਦੀਨ ਪ੍ਰਭ ਸਰਣੀ, ਮੋਕੋ ਹਰਜਨ ਮਿਲ ਪਿਆਰੇ। ਨਾਨਕ ਦਾਸਨ ਦਾਸ ਕਹਿਤ ਹੈ, ਹਮ ਦਾਸਨ ਕੇ ਪਨਿਹਾਰੇ। ਨਟ ਮਹੱਲਾ ਚੌਥਾ, ਰਾਮ ਹਮ ਪਾਥਰ ਨਿਰਗੁਣਿਆਰੇ। ਕਿਰਪਾ ਕਿਰਪਾ ਕਰ ਗੁਰੂ ਮਿਲਾਏ, ਹਮ ਪਹਨ ਸ਼ਬਦ ਗੁਰਤਾਰੇ। ਰਹਾਓ ਸਤਿਗੁਰ ਨਾਮ ਦਰੜਾਏ ਅਤ ਮੀਠਾ, ਮੈਲਾ ਗਰਮ ਲਗਾਰੇ। ਨਾ ਮੈਂ ਸੁਰਤ ਵਜੀ ਹੈ ਦਹਿ ਦਸੋ, ਹਰ ਮੁਸਕੀ ਮੁਸਕ ਗੰਧਾਰੇ। ਤੇਰੀ ਨਿਰਗੁਣ ਕਥਾ ਕਥਾ ਹੈ ਮੀਠੀ, ਗੁਰਨੀਕੇ ਬਚਨ ਸੰਭਾਰੇ। ਗਾਵਤ ਗਾਵਤ ਹਰ ਗੁਣ ਗਾਏ, ਗੁਣ ਗਾਵਤ ਗੁਰ ਨਿਸਤਾਰੇ। ਬਿਵੇਕ ਗੁਰੂ ਗੁਰੂ ਸਮਦਰਸੀ, ਤਿਸ ਮਿਲੀਐ ਸੰਕੋ ਤਾਰੇ। ਸਤਿਗੁਰ ਮਿਲਿਆ ਪਰਮ ਪਦ ਪਾਇਆ, ਹਉ ਸਤਿਗੁਰ ਕੈ ਬਲਿਹਾਰੇ। ਪਾਖੰਡ ਪਾਖੰਡ ਕਰ ਕਰ ਭਰਮੇ, ਲੋਭ ਪਾਖੰਡ ਜਗ ਬੁਰਿਆਰੇ। ਹਲਤ ਪਲਤ ਦੁਖਦਾਈ ਹੋਵੈ, ਜਮਕਾਲ ਖੜਾ ਸਿਰ ਮਾਰੇ। ਉਗਵੈ ਦਿਨ ਸਿਆਲ ਜਲ ਸੰਭਾਲੈ, ਬਿਖ ਮਾਇਆ ਕੇ ਬਿਸਥਾਰੇ। ਆਈ ਰਹਿਣ ਪਿਆ ਸੁਪਨੰਤਰ, ਬਿਖ ਸੁਪਨੇ ਪੀ ਦੁਖ ਸਾਰੇ। ਕੱਲਰ ਖੇਤ ਲੈ ਕੂੜ ਜਮਾਇਆ, ਸਭ ਕੂੜੈ ਕੇ ਖਲਵਾਰੇ। ਸਾਗ ਤਨਾਰ ਸਭ ਭੁੱਖ ਭੁਖਾਨੇ, ਦਰ ਠਾਂਡੇ ਜਮ ਜੰਦਾਰੇ। ਮਨਮੁਖ ਕਰਜ ਚੜਿਆ ਬਿਖ ਭਾਰੀ, ਉਤਰੈ ਸ਼ਬਦ ਵਿਚਾਰੇ। ਜਿਤਨੇ ਕਰਜ ਕਰਜ ਕੇ ਮੰਗੀਏ, ਕਰ ਸੇਵਕ ਪਗ ਲਗਵਾਰੇ। ਜਗਨਨਾਥ ਸਭ ਜੰਤਰ ਉਪਾਏ, ਨੱਕ ਖੀਨੀ ਸਭ ਨੱਥ ਹਾਰੇ। ਨਾਨਕ ਪ੍ਰਭ ਖਿੰਚੈ ਤਿਵ ਚੱਲੀਐ, ਜਿਉ ਭਾਵੈ ਰਾਮ ਪਿਆਰੇ। ਨਟ ਮਹੱਲਾ ਚੌਥਾ, ਰਾਮ ਹਰਿ ਅੰਮ੍ਰਿਤ ਸਰ ਨਾ ਵਾਰੇ। ਸਤਿਗੁਰ ਗਿਆਨ ਮੱਜਨ ਹੈ ਨੀਕੋ, ਮਿਲ ਕਰਮਲ ਪਾਪ ਉਤਾਰੇ। ਰਹਾਓ ਸੰਗਤ ਕਾ ਗੁਣ ਬਹੁਤ ਅਧਕਾਈ, ਪੜ ਸੂਬਾ ਗਨ ਕੋ ਧਾਰੇ। ਪਰਸਨ ਪਰਸ ਭਏ ਕੁਬਜਾ ਕਉ, ਲੈ ਬੈ ਕੁੰਠ ਸਿਧਾਰੇ। ਅਜਾਮਲ ਪ੍ਰੀਤ ਪੁੱਤਰ ਪ੍ਰਤਕੀਨੀ, ਕਰ ਨਾਰਾਇਣ ਬੋਲਾਰੇ। ਮੇਰੇ ਠਾਕਰ ਕੈ ਮਨ ਭਾਏ ਭਾਵਨੀ, ਜਮ ਕੰਕਰ ਮਾਰ ਬੇਦਾਰੇ। ਮਾਨੁਖ ਕਥੈ ਕਥ ਲੋਕ ਸੁਣਾਵੈ, ਜੋ ਬੋਲੈ ਸੋ ਨਾ ਵਿਚਾਰੇ। ਸਤਸੰਗਤ ਮਿਲੈ ਤਾਂ ਦ੍ਰਿੜਤਾ ਆਵੈ, ਹਰ ਰਾਮ ਨਾਮ ਨਿਸਤਾਰੇ। ਜਬ ਲਗ ਜੀਓ ਪਿੰਡ ਹੈ ਸਾਬਤ, ਤਬ ਲਗ ਕਿਛ ਨਾਮ ਸੁਮਾਰੇ। ਜਬ ਘਰ ਮੰਦਰ ਆਗ ਲਗਾਨੀ, ਕੱਢ ਕੂਪ ਕੱਢੈ ਪਨਿਹਾਰੇ। ਸਾਗਰ ਸਿਉਮਨ ਮੇਲ ਨਾ ਕਰੀਓ, ਜਿਨ ਹਰ ਹਰ ਨਾਮ ਵਿਸਾਰੇ। ਸਾਕਤ ਬਚਨ ਵਿਸ਼ੂਆ ਜਿਉਂ ਡਸੀਐ, ਤਜ ਸਾਕਤ ਪਰੈ ਪਰਾਰੇ। ਲਗ ਲਗ ਪ੍ਰੀਤ ਬਹੁ ਪ੍ਰੀਤ ਲਗਾਈ, ਲਗ ਸਾਧੂ ਸੰਗ ਸਵਾਰੇ। ਗੁਰ ਕੇ ਬਚਨ ਸਤ ਸਤ ਕਰ ਮਾਨੇ, ਮੇਰੇ ਠਾਕਰ ਬਹੁਤ ਪਿਆਰੇ। ਪੂਰਬ ਜਨਮ ਪਰਚੂਨ ਕਮਾਏ, ਹਰ ਹਰ ਹਰ ਨਾਮ ਪਿਆਰੇ। ਗੁਰਪ੍ਰਸਾਦ ਅੰਮ੍ਰਿਤ ਰਸ ਪਾਇਆ, ਰਸ ਗਾਵੈ ਰਸ ਵਿਚਾਰੇ। ਹਰ ਹਰ ਰੂਪ ਰੰਗ ਸਭ ਤੇਰੇ, ਮੇਰੇ ਲਾਲਨ ਲਾਲ ਗੁਲਾਰੇ। ਜੈਸਾ ਰੰਗ ਦੇਹ ਸੋ ਹੋਵੈ, ਕਿਆ ਨਾਨਕ ਜੰਤ ਵਿਚਾਰੇ। ਨਟ ਮਹੱਲਾ ਚੌਥਾ, ਰਾਮ ਗੁਰ ਸਰਨ ਪ੍ਰਭੂ ਰਖਵਾਰੇ। ਜਿਉ ਕੁੰਚਰ ਤੰਦੂਐ ਪਕੜ ਚਲਾਇਓ, ਕਰ ਉੱਪਰ ਕੱਢ ਨਿਸਤਾਰੇ। ਰਹਾਓ ਪ੍ਰਭ ਕੇ ਸੇਵਕ ਬਹੁਤ ਅਤ ਨੀਕੇ, ਮਨ ਸਰਦਾ ਕਰ ਹਰ ਧਾਰੇ। ਮੇਰੇ ਪ੍ਰਭ ਸਰਦਾ ਭਗਤ ਮਨ ਭਾਵੈ, ਜਨਕੀ ਪੈ ਸਵਾਰੇ। ਹਰ ਹਰ ਸੇਵਕ ਸੇਵਾ ਲਾਗੈ, ਸਭ ਦੇਖੈ ਬ੍ਰਹਮ ਪਸਾਰੇ। ਏਕ ਪੁਰਖ ਇਕ ਨਦਰੀ ਆਵੈ, ਸਭ ਏਕਾ ਨਦਰ ਨਿਹਾਰੇ। ਹਰ ਪ੍ਰਭ ਠਾਕਰ ਰਵਿਆ ਸਭ ਠਾਈ, ਸਭ ਚੇਰੀ ਜਗਤ ਸੰਭਾਰੇ।
ਆਪ ਦਿਆਲ ਦਇਆ ਦਾਨ ਦੇਵੈ ਵਿੱਚ ਪਾਥਰ ਕੀਰੇ ਕਾਰੇ ਅੰਤਰਵਾਸ ਬਹੁਤ ਮੁਸਕਾਈ ਭਰਮਪੂਲਾ ਮਿਰਗ ਸਿੰਘਾਰੇ ਬਨ ਬਨ ਢੂੰਡ ਢੂੰਡ ਫਿਰ ਥਾਕੀ ਗੁਰਪੂਰੈ ਕਰ ਨਿਸਤਾਰੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਸਭ ਹੈ ਬ੍ਰਹਮ ਬ੍ਰਹਮ ਹੈ ਪਸਰਿਆ ਮਨ ਬੀਜਿਆ ਖਾਵਾਰੇ ਜਿਉਂ ਜਨ ਚੰਦਰਹਾਂਸ ਦੁਖਿਆ ਤ੍ਰਿਸ਼ਟ ਬੁੱਧੀ ਆਪਣਾ ਕਰ ਲੁਕੀ ਜਾ ਰੇ ਪ੍ਰਭ ਕੋ ਜਨ ਅੰਤਰ ਰਿਦ ਲੋਚੈ ਪ੍ਰਭ ਜਨ ਕੇ ਸਾਸ ਨਿਹਾਰੇ ਕਿਰਪਾ ਕਿਰਪਾ ਕਰ ਭਗਤ ਦਰੜਾਏ ਜਨ ਪੀਛੇ ਜਗ ਨਿਸਤਾਰੇ ਆਪਣੇ ਆਪੇ ਆਪ ਪ੍ਰਭ ਠਾਕਰ ਪ੍ਰਭ ਆਪੇ ਸ੍ਰਿਸ਼ਟ ਸਵਾਰੇ ਜਨ ਨਾਨਕ ਆਪੇ ਆਪ ਸਵਰਤੈ।

ਕਰ ਕਿਰਪਾ ਜਾਚਕ ਜਨ ਤੇਰੇ, ਇੱਕ ਮੰਗੋ ਦਨ ਪਿਆਰੇ। ਸਤਿਗੁਰ ਕੀਨਤ ਸਰਦਾ ਲਾਗੀ, ਮੋਕੋ ਹਰ ਗੁਰ ਮਿਲ ਸਵਾਰੇ। ਸਾਕਤ ਕਰਮ ਪਾਣੀ ਜਿਉ ਮਥੀਐ, ਨਿਤ ਪਾਣੀ ਝੋਲ ਚੁਲਾਰੇ। ਮਿਲ ਸਤ ਸੰਗਤ ਪਰਮ ਪਦ ਪਾਇਆ, ਕੜ ਮਾਖਣ ਕੇ ਗਟਕਾਰੇ। ਨਿਤ ਨਿਤ ਕਾਇਆ ਮੱਜਨ ਕੀਆ, ਨਿਤ ਮਲਮਲ ਦੇਹ ਸਵਾਰੇ। ਮੇਰੇ ਸਤਿਗੁਰ ਕੇ ਮਨ ਬਚਨ ਨਾ ਪਾਏ, ਸਭ ਫੋਕਟ ਚਾਰ ਸਿੰਗਾਰੇ। ਮਟਕ ਮਟਕ ਚਲ

ਨਟ ਮਹੱਲਾ ਚੌਥਾ ਮੇਰੇ ਮਨ ਭਾਈ ਠਾਕਰ ਅਗਮ ਅਪਾਰੇ ਹਮ ਪਾਪੀ ਬਹੁ ਨਿਰਗੁਣ ਯਾਰੇ ਕਰ ਕਿਰਪਾ ਗੁਰ ਨਿਸਤਾਰੇ ਰਹਾਉ ਸਾਧੂ ਪੁਰਖ ਸਾਧ ਜਨ ਪਾਏ ਇੱਕ ਬਿਨੋ ਕਰੋ ਗੁਰ ਪਿਆਰੇ ਰਾਮ ਨਾਮ ਤਨ ਪੂੰਜੀ ਦੇਵੋ ਸਭ ਤਿਸ਼ਨਾ ਭੂਖ ਨਿਵਾਰੇ ਪਚੈ ਪਤੰਗ ਮ੍ਰਿਗ ਭ੍ਰਿੰਗ ਕੁੰਚਰ ਮੀਨ ਇੱਕ ਇੰਦਰੀ ਪਗਰ ਸੰਘਾਰੇ ਪੰਚ ਭੂਤ ਸਬਲ ਹੈ ਦੇਹੀ ਗੁਰ ਸਤਗੁਰ ਪਾਪ ਨਿਵਾਰੇ ਸ਼ਾਸਤਰ ਵੇਦ ਸੋਧ ਸੋਧ ਦੇਖੇ ਮੁਨ ਨਾਰਦ ਬਚਨ ਪੁਕਾਰੇ ਰਾਮ ਨਾਮ ਪੜੋ ਗਤ ਪਾਵੋ ਸਤਸੰਗਤ ਗੁਰ ਨਿਸਤਾਰੇ ਪ੍ਰੀਤਮ ਪ੍ਰੀਤ ਲੱਗੀ ਪ੍ਰਭ ਕੇਰੀ ਜਿਵ ਸੂਰਜ ਕਮਲ ਨਿਹਾਰੇ ਮੇਰ ਸੁਮੇਰ ਮੋਰ ਬਹੁ ਨਾਚੈ ਜਬ ਉਨਵੈ ਕਹਨ ਕਨ ਹਾਰੇ ਸਾਕਤ ਕਉ ਅੰਮ੍ਰਿਤ ਬਹੁ ਸਿੰਚਉ ਸਭ ਡਾਲ ਫੂਲ ਬਿਸਕਾਰੇ ਜਿਉ ਜਿਉ ਨਿਵੈ ਸਾਕਤ ਨਰ ਸੇਤੀ ਛੇੜ ਛੇੜ ਕੱਢੈ ਬਿਖ ਖਾਰੇ ਸੰਤਨ ਸੰਤ ਸਾਧ ਮਿਲ ਰਹੀ ਹੈ ਗੁਣ ਬੋਲੇ ਪਰ ਉਪਕਾਰੇ ਸੰਤੈ ਸੰਤ ਮਿਲੈ ਮਨ ਬਿਗਸੈ ਜੋ ਜਲ ਮਿਲ ਕਮਲ ਸਵਾਰੇ ਲੋਭ ਲਹਿਰ ਸਭ ਸਵਾਨ ਹਲਕ ਹੈ ਹਲਕਿਓ ਸਭੈ ਬਿਗਾਰੇ ਮੇਰੇ ਠਾਕਰ ਕੈ ਦੀਬਾਨ ਖਬਰ ਹੋਈ ਗੁਰ ਗਿਆਨ ਖੜਗ ਲੈ ਮਾਰੇ ਰਾਖ ਰਾਖ ਰਾਖ ਪ੍ਰਭ ਮੇਰੇ ਮੈਂ ਰਾਖੋ ਕਿਰਪਾ ਤਾਰੇ ਨਾਨਕ ਮੈਂ ਤਾਰੇ ਅਵਰ ਨਾ ਕਾਈ ਮੈਂ ਸਤਿਗੁਰ ਗੁਰ ਨਿਸਤ

ਸਭ ਸਿੱਧ ਸਾਧਕ ਮੁਨ ਜਨਾ ਮਨ ਭਾਵਨੀ ਹਰ ਧਿਆਇਓ ਅਪਰੰਪਰੋ ਪਾਰ ਬ੍ਰਹਮ ਸੁਆਮੀ ਹਰ ਅਲਖ ਗੁਰੂ ਲਿਖਾਇਓ ਰਹਾਓ। ਹਮ ਨੀਚ ਮੱਧਮ ਕਰਮ ਕੀਏ ਨਹੀਂ ਚੇਤਿਓ ਹਰ ਰਾਇਓ ਹਰ ਆਨ ਮੇਲਿਓ ਸਤਿਗੁਰੂ ਖਿਨਬੰਧ ਮੁਕਤ ਕਰਾਇਓ। ਪ੍ਰਭ ਮਸਤਕੇ ਤੁਰ ਲਿਖਿਆ ਗੁਰਮਤੀ ਹਰ ਲਿਵ ਲਾਇਓ ਪੰਚ ਸਬਦਰ ਗੈ ਬਾਜਿਆ ਹਰ ਮਿਲਿਓ ਮੰਗਲ ਗਾਇਓ। ਪਤਿਤ ਪਾਵਨ ਨਾਮ ਨਰ ਹਰ ਮੰਦ ਭਾਗੀਆਂ ਨਹੀਂ ਪਾਇਓ ਤੇ ਗਰਭ ਜੋਨੀ ਗਾਲੀਐ ਜਿਉਂ ਲੋਨ ਜਲੈ ਗਲਾਇਓ। ਮਤ ਦੇਹ ਹਰ ਪ੍ਰਭ ਅਗਮ ਠਾਕਰ ਗੁਰ ਚਰਨ ਮਨ ਮੈਂ ਲਾਇਓ ਹਰ ਰਾਮ ਨਾਮੈ ਰਹੋ ਲਾਗੋ ਜਨ ਨਾਨਕ ਨਾਮ ਸਮਾਇਓ। ਮਾਲੀ ਗੌੜਾ ਮਹੱਲਾ ਚੌਥਾ ਮੇਰਾ ਮਨ ਰਾਮ ਨਾਮ ਰਸ ਲਾਗਾ ਕਮਲ ਪ੍ਰਗਾਸ ਭਇਆ ਗੁਰ ਪਾਇਆ ਹਰ ਜਪਿਓ ਪ੍ਰੰਪੋ ਭਾਗਾ ਰਹਾਓ। ਪੈ ਪਾਏ ਭਗਤ ਲਾਗੋ ਮੇਰਾ ਹੀ ਯਾਰਾ ਮਨ ਸੋਇਓ ਗੁਰਮਤ ਜਾਗਾ ਕਿਲ ਬਿਕ ਖੀਨ ਪਏ ਸਾਂ ਤੇ ਆਈ ਹਰ ਉਰ ਧਾਰਿਓ ਵਡ ਭਾਗਾ। ਮਨ ਮੁਖ ਰੰਗ ਕੁਸੁੰਭ ਹੈ ਕਚੂਆ ਜਿਉ ਕੁਸਮ ਚਾਰ ਦਿਨ ਚਾਗਾ ਖਿਨ ਮੈਂ ਬਿਨਸ ਜਾਏ ਪ੍ਰਤਾਪੈ ਡੰਡ ਧਰਮ ਰਾਏ ਕਾ ਲਾਗਾ। ਸਤ ਸੰਗਤ ਪ੍ਰੀਤ ਸਾਧਿਅਤ ਗੂੜੀ ਜਿਉ ਰੰਗ ਮਜੀਠ ਬਹੁ ਲਾਗਾ ਕਾਇਆ ਕਾਪਰ ਚੀਰ ਬਹੁ ਫਾਰੇ ਹਰ ਰੰਗ ਨਾਲ ਹੈ ਸੁਭਾਗਾ ਹਰ ਚਾਰਿਓ ਰੰਗ ਮਿਲੈ ਗੁਰ ਸੋਭਾ ਹਰ

ਮੇਰੇ ਮਨ ਭਜ ਹਰ ਹਰ ਨਾਮ ਗੋਪਾਲਾ, ਮੇਰਾ ਮਨ ਤਨ ਲੀਨ ਭਇਆ ਰਾਮ ਨਾਮੈ, ਮਤ ਗੁਰਮਤ ਰਾਮ ਰਸਾਲਾ ਰਹਾਓ। ਗੁਰਮਤ ਨਾਮ ਧਿਆਈਐ ਹਰ ਹਰ ਮਨ ਜਪੀਐ ਹਰ ਜਪ ਮਾਲਾ, ਜਿਨ ਕੈ ਮਸਤਕ ਲਿਖਿਆ ਹਰ ਮਿਲਿਆ ਹਰ ਬਨਵਾਲਾ, ਜਿਨ ਹਰ ਨਾਮ ਧਿਆਇਆ ਤਿਨ ਚੁਕੇ ਸਰਬ ਜੰਜਾਲਾ, ਤਿਨ ਜਮ ਨੇੜ ਨਾ ਆਵਈ ਗੁਰ ਰਾਖੇ ਹਰ ਰਖਵਾਲਾ। ਹਮ ਬਾਰਕ ਕਿਛੂ ਨਾ ਜਾਣਹੁ ਹਰ ਮਾਤ ਪਿਤਾ ਪ੍ਰਤਪਾਲਾ, ਕਰ ਮਾਇਆ ਅਗਨ ਨਿਤ ਮਿਲ ਤੇ ਗੁਰੂ ਰਾਖੇ ਦੀਨ ਦਿਆਲਾ। ਬਹੁ ਮੈਲੇ ਨਿਰਮਲ ਹੋਇਆ ਸਭ ਕਿਲਬਖ ਹਰ ਜਸ ਜਾਲਾ, ਮਨ ਅੰਧ ਭਇਆ ਗੁਰ ਪਾਇਆ ਜਨ ਨਾਨਕ ਸ਼ਬਦ ਨਿਹਾਲਾ। ਮਾਲੀ ਗੌੜਾ ਮਹੱਲਾ ਚੌਥਾ, ਮੇਰੇ ਮਨ ਹਰ ਭਜ ਸਭ ਕਿਲ ਬਿਖ ਕਾਟ, ਹਰ ਹਰ ਉਰ ਧਾਰਿਓ ਗੁਰਪੂਰੈ, ਮੇਰਾ ਸੀਸ ਕੀਜੈ ਗੁਰਵਾਟ ਰਹਾਓ। ਮੇਰੇ ਹਰ ਪ੍ਰਭ ਕੀ ਮੈਂ ਬਾਤ ਸੁਣਾਵੈ, ਤਿਸ ਮਨ ਦੇਵੋ ਕਟਕਾਟ, ਹਰ ਸਾਜਨ ਮੇਲਿਓ ਗੁਰਪੂਰੈ, ਗੁਰਬਚਨ ਬਿਕਾਨੋ ਹਟ ਹਾਟ, ਮਕਰ ਪਰਾਗ ਦਾਨ ਬਹੁ ਕੀਆ, ਸਰੀਰ ਦਿਓ ਅਧਘਾਟ, ਬਿਨ ਹਰ ਨਾਮ ਕੇ ਬਿਨ ਹਰ ਨਾਮ ਕੋ ਮੁਕਤ ਨਾ ਪਾਵੈ, ਬਹੁ ਕੰਚਨ ਦੀਜੈ ਕਟਕਾਟ, ਹਰ ਕੀਰਤ ਗੁਰਮਤ ਜਸ ਗਾਇਓ, ਮਨ ਉਗਰੇ ਕਪਟ ਕਪਾਟ, ਤ੍ਰਿਕੁਟੀ ਫੋਰ ਪਰਮ ਪਉ ਪਾਗਾ, ਲਜ ਪਾਨੀ ਮਟਕੀ ਮਾਟ, ਕਲ ਯੁਗ ਗੁਰਪੂਰਾ ਤਿਨ ਪਾਇਆ, ਜਿਨ ਤੁਰ ਮਸਤਕ ਲਿਖੇ ਲਿਲਾਟ, ਜਨ ਨਾਨਕ ਰਸ ਅੰਮ੍ਰਿਤ ਪੀਆ, ਸਭ ਲਾਥੀ ਭੂਖ ਤੇ ਖਾਟ, ਸ਼ੱਕਾ ਇਕ ਮਾਲੀ ਗੌੜਾ ਮਹੱਲਾ ਪੰਜਵਾਂ, ਇਕ ਓਵੰਕਾਰ ਸਤਿਗੁਰ ਪ੍ਰਸਾਦ। ਹਰੇ ਮਨ ਟਹਿਲ ਹਰ ਸੁਖ ਸਾਰ, ਅਵਰ ਟਹਿਲਾ ਝੂਠੀਆ ਨਿਤ ਕਰੈ ਜਮ ਸਿਰ ਮਾਰ ਰਹਾਓ, ਜਿਨ੍ਹਾਂ ਮਸਤਕ ਲਿਖਿਆ ਤੇ ਮਿਲੇ ਸੰਗਾਰ, ਸੰਸਾਰ ਪਵਜਲ ਤਾਰਿਆ ਹਰ ਸੰਤ ਪੁਰਖ ਅਪਾਰ, ਨਿਤ ਚਰਨ ਸੇਵੋ ਸਾਧ ਕੇ ਤਜ ਲੋ ਮੋਹ ਬੇਕਾਰ, ਸਭ ਤਜੋ ਦੂਜੀ ਆਸੜੀ ਰਖ ਆਸ ਇਕ ਨਿਰੰਕਾਰ, ਇਕ ਪਰਮ ਪੂਲੇ ਸਾਗਤਾ, ਬਿਨ ਗੁਰ ਅੰਧ ਅੰਧਾਰ, ਤੁਰ ਹੋਵ ਨਾ ਸੋ ਹੋਇਆ ਕੋ ਨਾ ਮੇਟਣ ਹਾਰ, ਅਗਮ ਰੂਪ ਗੋਬਿੰਦ ਕਾ ਅਨਕ ਨਾਮ ਅਪਾਰ, ਧਨ ਧਨ ਤੇ ਜਨ ਨਾਨਕਾ ਜਿਨ ਹਰ ਨਾਮਾ ਉਰਤਾਰ। ਮਾਲੀ ਗੌੜਾ ਮਹੱਲਾ ਪੰਜਵਾਂ, ਰਾਮ ਨਾਮ ਕਉ ਨਮਸਕਾਰ, ਜਾਸ ਜਪਤ ਹੋਵ ਤੇ ਉਧਾਰ ਰਹਾਓ। ਜਾਂ ਕੈ ਸਿਮਰਨ ਮਿਟੈ ਧੰਦ, ਜਾਂ ਕੈ ਸਿਮਰਨ ਛੂਟੈ ਬੰਦ, ਜਾਂ ਕੈ ਸਿਮਰਨ ਮੂਰਖ ਚਤਰ, ਜਾਂ ਕੈ ਸਿਮਰਨ ਕੁਲੈ ਉਦਰ, ਜਾਂ ਕੈ ਸਿਮਰਨ ਭਉ ਦੁਖ ਹਰੈ, ਜਾਂ ਕੈ ਸਿਮਰਨ ਅਪਦਾ ਟਰੈ, ਜਾਂ ਕੈ ਸਿਮਰਨ ਮੁਚਤ ਪਾਪ, ਜਾਂ ਕੈ ਸਿਮਰਨ ਨਹੀਂ ਸੰਤਾਪ, ਜਾਂ ਕੈ ਸਿਮਰਨ ਰਿਦ ਵਿਗਾਸ, ਜਾਂ ਕੈ ਸਿਮਰਨ ਕਵਲਾਦਾਸ, ਜਾਂ ਕੈ ਸਿਮਰਨ ਨਿਦ ਨਿਧਾਨ, ਜਾਂ ਕੈ ਸਿਮਰਨ ਤਰੇ ਨਿਦਾਨ, ਪਤਤ ਪਾਵਨ ਨਾਮ ਹਰੀ, ਕੋਟ ਭਗਤ ਉਧਾਰ ਕਰੀ, ਹਰ ਦਾਸ ਦਾਸਾ ਦੀਨ ਸਰਨ, ਨਾਨਕ ਮਾਥਾ ਸੰਤ ਚਰਨ। ਮਾਲੀ ਗੌੜਾ ਮਹੱਲਾ ਪੰਜਵਾਂ, ਐਸੋ ਸਹਾਈ ਹਰ ਕੋ ਨਾਮ, ਸਾਧ ਸੰਗਤ ਭਜ ਪੂਰਨ ਕਾਮ ਰਹਾਓ। ਬੂਡਿਤ ਕਉ ਜੈਸੇ ਬੇੜੀ ਮਿਲਤ, ਬੂਜਿਤ ਦੀਪਕ ਮਿਲਤ ਤਿਲਤ, ਜਲਤ ਅਗਨੀ ਮਿਲਤ ਨੀਰ, ਜੈਸੇ ਬਾਰਕ ਮੁਖੈ ਖੀਰ, ਜੈਸੇ ਰਣਮੈ ਸਖਾ ਭਰਾਤ, ਜੈਸੇ ਭੁੱਖੇ ਭੋਜਨ ਮਾਤ, ਜੈਸੇ ਕਿਰਖੈ ਬਰਸ ਮੇਂਗ, ਜੈਸੇ ਪਲਨ ਸਰਨ ਸਿੰਘ, ਗਰੜ ਮੁਖ ਨਹੀਂ ਸਰਪ ਤਰਾਸ।

ਬਾਦ ਤਨ ਤਨਿਓ ਰਾਮ ਬੇਨ ਬਾਜੈ ਮਦਰ ਮਦਰ ਤੁਨ ਅਨਹਤ ਗਾਜੈ ਰਹਾਉ ਤਨ ਤਨ ਮੇਘਾ ਰੋਮਾਵਲੀ ਤਨ ਤਨ ਕ੍ਰਿਸ਼ਨ ਉਂਡੈ ਕੰਬਲੀ ਤਨ ਤਨ ਤੂੰ ਮਾਤਾ ਦੇਵ ਕੀ ਜਿਹ ਗ੍ਰਹਿ ਰਮਈਆ ਕਵਲਾਪਤੀ ਤਨ ਤਨ ਬਨ ਖੰਡ ਬਿੰਦਰਾ ਬਨਾ ਜੈ ਖੇਲੈ ਸ੍ਰੀ ਨਾਰਾਇਣਾ ਬਿਨ ਬਜਾਵੈ ਗੋਦਨ ਚਰੈ ਨਾਮੇ ਕਾ ਸਵਾਮੀ ਆਨੰਦ ਕਰੈ ਮੇਰੋ ਬਾਪ ਮਾਧੋ ਤੂੰ ਤਨ ਕੇਸੋ ਸਾਂਵਲੀਓ ਬੀਠ ਲਾਏ ਰਹਾਓ ਕਰ ਧਰੇ ਚੱਕਰ ਬੈਕੁੰਠ ਤੇ ਆਏ ਗਜ ਹਸਤੀ ਕੇ ਪ੍ਰਾਣ ਉਧਾਰੀ ਅਲੇ ਦੋ ਸਾਸਨ ਕੀ ਸਭਾ ਦਰੁਪਤੀ ਅੰਬਰ ਲੇ ਤਿਓ ਬਾਰੀ ਅਲੇ ਗੋਤਮ ਨਾਰ ਅਹਿਲਿਆ ਤਾਰੀ ਪਾਵਨ ਕੇਤਕ ਤਾਰੀ ਅਲੇ ਐਸਾ ਅਦਮ ਅਜਾਤ ਨਾਮ ਦਿਓ ਤੋ ਸਰਨਾਂਗਤ ਆਈ ਅਲੇ ਸਵੈ ਘਟ ਰਾਮ ਬੋਲੈ ਰਾਮਾ ਬੋਲੈ ਰਾਮ ਬਿਨਾ ਕੋ ਬੋਲੈ ਰੇ ਰਹਾਓ ਏਕਲ ਮਾਟੀ ਕੁੰਜਰ ਚੀਟੀ ਭਾਂਜਨ ਹੈ ਬਹੁ ਨਾਨਾ ਰੇ ਅਸਥਾਵਰ ਜੰਗਮ ਕੀਟ ਪਤੰਗਮ ਕਟ ਕਟ ਰਾਮ ਸਮਾਨਾ ਰੇ ਏਕਲ ਚਿੰਤਾ ਰਾਖਿਆ ਅਨੰਤਾ ਔਰ ਤਜੋ ਸਭ ਆਸਾ ਰੇ ਪ੍ਰਣਵੈ ਨਾਮਾ ਪਹਿਨੇ ਕਾਮਾ ਕੋ ਠਾਕਰ ਕੋ ਦਾਸਾ ਰੇ ਰਾਗ ਮਾਰੂ ਮਹੱਲਾ ਪਹਿਲਾ ਘਰ ਪਹਿਲਾ ਚੌਪਦੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਾ ਜੁਨੀ ਸਹਿ ਭੰਗੁਰ ਪ੍ਰਸਾਦ ਸਲੋਕ ਸਾਜਨ ਤੇਰੇ ਚਰਨ ਕੀ ਹੋਏ ਰਹਾਂ ਸੰਤੂਰ ਨਾਨਕ ਸਰਨ ਤੁਹਾਰੀਆ ਪੇਖੋ ਸਦਾ ਹਜੂਰ ਸ਼ਬਦ ਪਿੱਛੋ ਰਾਤੀ ਸੱਦੜਾ ਨਾਮ ਖਸਮ ਕਾਲੇ ਖੇਮੇ ਛਤਰ ਸਰਾਏ ਚ ਦਿਸਨ ਰਥ ਪੀੜੇ ਜਿੰਨੀ ਤੇਰਾ ਨਾਮ ਤੇ ਆਇਆ ਤਿਨ ਕਉ ਸਦ ਮਿਲੇ ਬਾਬਾ ਮੈਂ ਕਰਮਹੀਣ ਕੂੜਿਆਰ ਨਾਮ ਨਾ ਪਾਇਆ ਤੇਰਾ ਅੰਧਾ ਪਰਮ ਭੂਲਾ ਮਨ ਮੇਰਾ ਰਹਾਓ ਸਾਧ ਕੀਤੇ ਦੁਖ ਪਰ ਫੋੜੇ ਪੂਰਬ ਲਿਖੇ ਮਾਏ

ਸਾਹਿਬ ਸੋ ਸਾ ਲਾਹੀਐ ਅਜਰ ਕਰ ਦੇਖਿਆ ਖੇਲ ਸੰਜੋਗੀ ਮੇਲਾ ਵੜਾ ਇਨ ਤਨ ਕੀਤੇ ਭੋਗ ਵੇ ਜੋਗੀ ਮਿਲ ਵਿਛੜੇ ਨਾਨਕ ਪੀ ਸੰਜੋਗ ਮਾਰੂ ਮਹੱਲਾ ਪਹਿਲਾ ਮਿਲ ਮਾਤ ਪਿਤਾ ਪਿੰਡ ਕਮਾਇਆ ਤਨ ਕਰਤਾ ਲੇਖ ਲਿਖਾਇਆ ਲਿਖ ਦਾਤ ਜੋਤ ਵਡਿਆਈ ਮਿਲ ਮਾਇਆ ਸੁਰਤ ਗਵਾਈ ਮੂਰਖ ਮਨ ਕਾਹੇ ਕਰ ਸਹਿਵਾਣਾ ਉਠ ਚਲਣਾ ਖਸਮੈ ਪਹਾਣਾ ਰਹਾਓ ਤਜ ਸਾਧ ਸਹਿਜ ਸੁਖ ਹੋਈ ਕਰ ਛੱਡਣੇ ਰਹੇ ਨਾ ਕੋਈ ਕਿਛ ਖਾਜੈ ਕਿਛ ਤਰ ਜਾਈਐ ਜੇ ਬਾਹੁੜ ਦੁਨੀਆਂ ਆਈਐ ਸਜ ਕਾਇਆ ਪੱਟ ਹਡਾਏ ਫੁਰਮਾਇਸ਼ ਬਹੁਤ ਚਲਾਏ ਕਰ ਸੇ ਸੁਖਾਲੀ ਸੋਵੈ ਹੱਥੀ ਪਾਉਂਦੀ ਕਾਹੇ ਰੋਵੈ ਕਰ ਘੁੰਮਣ ਵਾਣੀ ਭਾਈ ਪਾਪ ਪੱਥਰ ਤਰਨ ਨਾ ਜਾਈ ਪਾਉ ਬੇੜਾ ਜੀਓ ਚੜਾਊ ਕਹੋ ਨਾਨਕ ਦੇਵੈ ਕਾਹੂ ਮਾਰੂ ਮਹੱਲਾ ਪਹਿਲਾ ਕਰ ਪਹਿਲਾ ਕਰਨੀ ਕਾਗਦ ਮਨ ਮਸਵਾਣੀ ਬੁਰਾ ਪਲਾ ਦੋਏ ਲੇਖ ਪਏ ਜਿਉ ਜਿਉ ਕਿਰਤ ਚਲਾਏ ਤਿਉ ਚੱਲੀਐ ਤਉ ਗੁਣ ਨਾਹੀ ਅੰਤ ਹਰੇ ਚਿਤ ਚਿਤ ਸਕੀ ਨਹੀਂ ਬਾਵਰਿਆ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ ਜਾਲੀ ਰਹਿਣ ਜਾਲ ਦਿਨ ਹੁਆ ਜੇਤੀ ਕੜੀ ਫਾਹੀ ਤੇਤੀ ਰਸ ਰਸ ਚੋਗ ਚੁਗੈ ਨਿਤ ਫਾਸੈ ਛੂਟ ਸਮੂੜੇ ਕਮਨ ਗੁਣੀ ਕਾਇਆ ਯਾਰਨ ਮਨ ਵਿੱਚ ਲੋਹਾ ਪੰਚ ਅਗਨ ਤਿਤ ਲਾਗ ਰਹੀ ਕੋਇਲੇ ਪਾਪ ਪੜੇ ਤਿਸੀ ਉੱਪਰ ਮਨ ਜਲਿਆ ਸੰਨੀ ਚਿੰਤ ਪਈ ਪਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੈ ਤਨੇਹਾ ਏਕ ਨਾਮ ਅੰਮ੍ਰਿਤ ਉਹ ਦੇਵੈ ਤਉ ਨਾਨਕ ਤ੍ਰਿਸ਼ਟ ਸੁਦੇਹਾ ਮਾਰੂ ਮਹੱਲਾ ਪਹਿਲਾ ਬਿਮਲ ਮਜਾਰ ਬਸਸ ਨਿਰਮਲ ਜਲ ਪਦਮਨ ਜਾਵਲ ਰੇ ਪਦਮਨ ਜਾਵਲ ਜਲ ਦਾ ਸੰਗਤ ਸੰਗ ਦੋਖ ਨਹੀਂ ਰੇ ਦਾਦਰ ਤੂੰ ਕਵੈ

ਮੇਰਾ ਨਾਉ ਸੁਪਾਗਾ, ਗੁਰ ਕੀ ਬਚਨੀ ਹਟ ਬੇਕਾਨਾ, ਜਿਤ ਲਾਇਆ ਤਿਤ ਲਾਗਾ, ਤੇਰੇ ਲਾਲੇ ਕਿਆ ਚਤਰਾਈ, ਸਾਹਿਬ ਕਾ ਹੁਕਮ ਨਾ ਕਰਨਾ ਜਾਈ ਰਹਾਉ। ਮਾਂ ਲਾਲੀ ਪਿਓ ਲਾਲਾ ਮੇਰਾ, ਹਾਂ ਲਾਲੇ ਕਾ ਜਾਇਆ, ਲਾਲੀ ਨਾਚੈ ਲਾਲਾ ਗਾਵੈ, ਭਗਤ ਕਰੋ ਤੇਰੀ ਰਾਇਆ। ਪੀਐ ਤਾਂ ਪਾਣੀ ਆਣੀ ਮੀਰਾਂ, ਖਾਹੇ ਤਾਂ ਪੀਸਣ ਜਾਓ, ਪੱਖਾ ਫੇਰੀ ਪੈਰ ਮਲੋਵਾਂ, ਜਪਤ ਰਹਾਂ ਤੇਰਾ ਨਾਉ। ਲੂਣ ਹਰਾਮੀ ਨਾਨਕ ਲਾਲਾ, ਬਖਸੈ ਤੁਧ ਵਡਿਆਈ, ਆ ਜੁਗਾ ਦਇਆ ਪਦਾਤਾ, ਤੁਧ ਬਿਨ ਮੁਕਤ ਨਾ ਪਾਈ।

ਸਤਿਗੁਰ ਦੀਆ ਜਿਸ ਤੂੰ ਦੇਹ ਤਿਸੈ ਕਿਆ ਚਾਰਾ, ਨਾਨਕ ਸਰਨ ਤੁਮਾਰੀ ਜੀਓ। ਮਾਰੂ ਮਹੱਲਾ ਤੀਜਾ, ਕਰ ਪਹਿਲਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਜਹ ਬੈਸਾਲੈ ਤੈ ਬੈਸਾ ਸਵਾਮੀ, ਜਹ ਭੇਜੈ ਤੈ ਜਾਵਾ, ਸਭ ਨਗਰੀ ਮੈਂ ਏਕੋ ਰਾਜਾ, ਸਭੇ ਪਵਿੱਤ ਹੈ ਥਾਵਾ। ਬਾਬਾ ਦੇਹ ਵਸਾ ਸਚ ਗਾਵਾ, ਜਾਂ ਤੇ ਸਹਿਜੇ ਸਹਿ ਸਮਾਵਾ ਰਹਾਉ, ਬੁਰਾ ਭਲਾ ਕਿਛ ਆਪਸ ਤੇ ਜਾਣਿਆ, ਇਹੀ ਸਗਲ ਵਿਕਾਰਾ, ਇਹੋ ਫੁਰਮਾਇਆ ਖਸਮ ਕਾ ਹੋਵਾ, ਵਰਤੈ ਉਹ ਸੰਸਾਰਾ। ਇੰਦਰੀ ਧਾਤ ਸਬਲ ਕਹੀਅਤ ਹੈ, ਇੰਦਰੀ ਕਿਸਤੇ ਹੋਈ, ਆਪੇ ਖੇਲ ਕਰੈ ਸਭ ਕਰਤਾ, ਐਸਾ ਬੁਝੈ ਕੋਈ। ਗੁਰਪ੍ਰਸਾਦੀ ਏਕ ਲਿਵ ਲਾਗੀ, ਦੁਬਦਾ ਤਦੇ ਬਿਨਾਸੀ, ਜੋ ਤਿਸ ਪਾਣਾ ਸੋ ਸਤਕਰ ਮਾਨਿਆ, ਕਾਟੀ ਜਮਕੀ ਫਾਸੀ। ਪੰਡਤ ਨਾਨਕ ਲੇਖਾ ਮੰਗੈ ਕਵਨਾ, ਜਾਂ ਚੁੱਕਾ ਮਨ ਅਭਮਾਨਾ, ਤਾਸ ਤਾਸ ਧਰਮ ਰਾਏ ਜਪਤ ਹੈ, ਪਏ ਸੱਚੇ ਕੀ ਸਰਨਾ। ਮਾਰੂ ਮਹੱਲਾ ਤੀਜਾ, ਆਵਣ ਜਾਣਾ ਨਾ ਥੀਐ, ਨਿਜ ਕਰ ਵਾਸਾ ਹੋਏ, ਸੱਚ ਖਜ਼ਾਨਾ ਬਖਸ਼ਿਆ, ਆਪੇ ਜਾਣੈ ਸੋਏ। ਏ ਮਨ ਹਰ ਜੀਓ ਚੇਤ ਤੂੰ, ਮਨੋ ਤਜ ਵਿਕਾਰ, ਗੁਰ ਕੈ ਸ਼ਬਦ ਤੇ ਆਏ ਤੂੰ, ਤਾਂ ਸੱਚ ਲੱਗੀ ਪਿਆਰ। ਰਹਾਓ ਐਥੈ ਨਾਵੋਂ ਭੁੱਲਿਆ, ਫਿਰ ਹੱਥ ਕਥਾਊ ਨਾ ਪਾਏ, ਜੋਨੀ ਸਭ ਭਵਾਈਅਨ ਬਿਸ਼ਟਾ ਮਾਏ ਸਮਾਏ। ਵਡਭਾਗੀ ਗੁਰ ਪਾਇਆ, ਪੂਰਬ ਲਿਖਿਆ ਮਾਏ, ਅੰਦਰ ਸੱਚੀ ਭਗਤ ਕਰ ਸੱਚਾ ਲੈ ਮਿਲਾਏ। ਆਪੇ ਸ੍ਰਿਸ਼ਟ ਸਭ ਸਾਜੀਆਂ ਨੂੰ ਆਪੇ ਨਜ਼ਰ ਕਰੇ, ਨਾਨਕ ਨਾਮ ਵਡਿਆਈਆਂ ਜੈ ਭਾਵੈ ਤੈਂ ਦੇ।

ਮੇਰੇ ਮਨ ਗੁਰਮੁਖ ਨਾਮ ਹਰ ਧਿਆਏ, ਸਦਾ ਹਰ ਚਰਨੀ ਲਾਗ ਰਹਾ, ਇੱਕ ਮਨ ਏਕੈ ਪਾਏ ਰਹਾਓ। ਨਾ ਮੈਂ ਜਾਤ ਨਾ ਪਤ ਹੈ, ਨਾ ਮੈਂ ਥੇਹੋ ਨਾ ਥਾਓ, ਸ਼ਬਦ ਭੇਦ ਭਰਮ ਕੱਟਿਆ, ਗੁਰਨਾਮ ਦੀ ਆ ਸਮਝਾਏ। ਇਹੋ ਮਨ ਲਾਲਚ ਕਰਦਾ ਫਿਰੈ, ਲਾਲਚ ਲਾਗਾ ਜਾਏ, ਧੰਦੇ ਕੂੜ ਵਿਆਪਿਆ, ਜੰਪਰ ਚੋਟਾਂ ਖਾਏ। ਨਾਨਕ ਸਭ ਕੁਛ ਆਪੇ ਆਪ ਹੈ, ਦੂਜਾ ਨਾਹੀ ਕੋਏ, ਭਗਤ ਖਜ਼ਾਨਾ ਬਖਸਿਓਨ, ਗੁਰਮੁਖਾਂ ਸੁਖੋਏ।

ਬਾਬਾ ਸਾਚਾ ਸਾਹਿਬ ਹਿਰਦੈ ਸੰਭਾਲ, ਸਤਿਗੁਰ ਆਪਣਾ ਪੁਛ ਦੇਖ, ਲੇਹੋ ਵਖਰ ਪਾਲ ਰਹਾਓ। ਇੱਕ ਸੱਚਾ ਸਭ ਸੇਵ ਦੀ ਤੁਰ ਭਾਗ ਮਿਲਾਵਾ ਹੋਏ, ਗੁਰਮੁਖ ਮਿਲੇ ਸੇ ਨਾ ਵਿਛੜੈ ਪਾਵੈ ਸਚ ਸੋਏ। ਇੱਕ ਭਗਤੀ ਸਾਰ ਨਾ ਜਾਣਨੀ, ਮਨਮੁਖ ਭਰਮ ਭੁਲਾਏ, ਉਹਨਾਂ ਵਿੱਚ ਆਪ ਵਰਤਦਾ ਕਰਨਾ ਕਿਛੂ ਨਾ ਜਾਏ। ਜਿਸ ਨਾਲ ਜੋਰ ਨਾ ਚੱਲਈ ਖਲੇ ਕੀਚੈ ਅਰਦਾਸ, ਨਾਨਕ ਗੁਰਮੁਖ ਨਾਮ ਮਨ ਵਸੈ ਤਾਂ ਸੁਣ ਕਰੇ ਸਾਬਾਸ। ਮਾਰੂ ਮਹੱਲਾ ਤੀਜਾ, ਮਾਰੂ ਤੇ ਸੀਤਲ ਕਰੇ ਮਨੂਰੋ ਕੰਚਨ ਹੋਏ, ਸੋ ਸਾਚਾ ਸਾਲਾ ਹੀ ਹੈ ਤਿਸ ਜੇ ਵਡਿਆਵਰ ਨਾ ਕੋਏ। ਮੇਰੇ ਮਨ ਆਂਦਨ ਧਿਆਏ ਹਰ ਨਾਉ, ਸਤਿਗੁਰ ਕੈ ਬਚਨ ਅਰਾਧ ਤੂੰ ਆਂਦਨ ਗੁਣ ਗਾਉ ਰਹਾਓ। ਗੁਰਮੁਖ ਏਕੋ ਜਾਣੀਐ ਜਾਂ ਸਤਿਗੁਰ ਦੇ ਬੁਝਾਏ, ਸੋ ਸਤਿਗੁਰ ਸਾਲਾਹੀਐ ਜਿੱਦੂ ਇਹ ਸੋਝੀ ਪਾਏ। ਸਤਿਗੁਰ ਛੋੜ ਦੂਜੈ ਲੱਗੇ ਕਿਆ ਕਰਨ ਅੱਗੇ ਜਾਏ, ਜੰਪੁਰ ਬੱਧੇ ਮਾਰੀਐ ਬਹੁਤੀ ਮਿਲੈ ਸਜਾਏ। ਮੇਰਾ ਪ੍ਰਭ ਵੇ ਪ੍ਰਵਾਹੋ ਹੈ ਨਾ ਤਿਸ ਤਿਲ ਨਾ ਤਮਾਏ, ਨਾਨਕ ਤੇ ਸਰਨਾਈ ਭਜ ਪਾਓ ਆਪੇ ਬਖਸ਼ ਮਿਲਾਏ। ਮਾਰੂ ਮਹੱਲਾ ਚੌਥਾ, ਕਰ ਦੂਜਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਜਪਿਓ ਨਾਮ ਸੁਖ ਜਨਕ ਗੁਰ ਬਚਨੀ, ਹਰ ਹਰ ਸਰਨ ਪਰੇ ਦਾਲਦ ਪੰਜ ਸੁਦਾਮੇ ਮਿਲਿਓ, ਭਗਤੀ ਪਾਏ ਤਰੇ ਭਗਤ ਵਚਲ ਹਰ ਨਾਮ ਕਿਰਤਾਰਥ, ਗੁਰਮੁਖ ਕਿਰਪਾ ਕਰੇ ਮੇਰੇ ਮਨ ਨਾਮ ਜਪਤ ਉਦਰੇ, ਧਰੂਪ ਪ੍ਰਹਿਲਾਦ ਬਿਦਰਦਾਸੀ ਸੁਤ ਗੁਰਮੁਖ ਨਾਮ ਤਰੇ ਰਹਾਓ। ਕਲਯੁਗ ਨਾਮ ਪ੍ਰਧਾਨ ਪਦਾਰਥ, ਭਗਤ ਜਨਾ ਉਦਰੇ ਨਾਮਾ ਜੈ ਦਿਓ ਕਬੀਰ ਤਰਲੋਚਨ, ਸਭ ਦੋਹ ਗਏ ਚਮਰੇ ਗੁਰਮੁਖ ਨਾਮ ਲੱਗੇ ਸੇ ਉਦਰੇ, ਸਭ ਕਿਲਬਿਖ ਪਾਪ ਟਰੇ ਜੋ ਜੋ ਨਾਮ ਜਪੈ ਅਪਰਾਧੀ, ਸਭ ਤਿਨਕੇ ਦੁਖ ਪਰ ਹਰੇ। ਬੇਸਵਾ ਰਵਤ ਅਜਾਮਲ ਉਦਰਿਓ ਮੁਖ ਬੋਲੇ ਨਾਰਾਇਣ ਨਰ ਹਰੇ, ਨਾਮ ਜਪਤ ਉਗਰ ਸੈਨ ਗਤ ਪਾਈ ਤੋੜ ਬੰਧਨ ਮੁਕਤ ਕਰੇ। ਜਨ ਕਉ ਆਪ ਅਨੁਗ੍ਰਹੋ ਕੀਆ ਹਰ ਅੰਗੀਕਾਰ ਕਰੇ, ਸੇਵਕ ਪੈਜ ਰੱਖੇ ਮੇਰਾ ਗੋਵਿੰਦ ਸਰਨ ਪਰੇ ਉਦਰੇ। ਜਨ ਨਾਨਕ ਹਰ ਕਿਰਪਾ ਧਾਰੀ ਉਰ ਧਰਿਓ ਨਾਮ ਹਰੇ, ਮਾਰੂ ਮਹੱਲਾ ਚੌਥਾ ਸਿੱਧ ਸਮਾਧ ਜਪਿਓ ਲਿਵਲਾਈ, ਸਾਧਕ ਮੁਨ ਜਪਿਆ ਜਤੀ ਸਤੀ ਸੰਤੋਖੀ ਧਿਆਇਆ ਮੁਖ ਇੰਦਰਾਦ ਕਰਵਿਆ। ਸਰਨ ਪਰੇ ਜਪਿਓ ਤੇ ਪਾਏ ਗੁਰਮੁਖ ਪਾਰ ਪਾਇਆ, ਮੇਰੇ ਮਨ ਨਾਮ ਜਪ ਤਰਿਆ ਤੰਨਾ ਜੱਟ ਬਾਲਮੀਕ ਬਟਵਾਰਾ, ਗੁਰਮੁਖ ਪਾਰ ਪਾਇਆ ਰਹਾਓ। ਸੁਰਨਰ ਗਣ ਗੰਧਰਬੇ ਜਪਿਓ ਰਿਖ ਬਪਰੈ ਹਰ ਗਾਇਆ, ਸ਼ੰਕਰ ਬ੍ਰਹਮੈ ਦੇਵੀ ਜਪਿਓ ਮੁਖ ਹਰ ਹਰ ਨਾਮ ਜਪਿਆ। ਹਰ ਹਰ ਨਾਮ ਜਿੰਨਾ ਮਨ ਪੀਨਾ ਤੇ ਗੁਰਮੁਖ ਪਾਰ ਪਾਇਆ, ਕੋਟ ਕੋਟ ਤੇ ਤੀਸ ਤੇ ਆਇਓ ਹਰ ਜਪਤ ਅੰਤ ਨਾ ਪਾਇਆ, ਬੇਦ ਪ੍ਰਾਣ ਸਿਮਰਤ ਹਰ ਜਪਿਆ ਮੁਖ ਪੰਡਿਤ ਹਰ ਗਾਇਆ, ਨਾਮ ਰਸਾਲ ਜਿੰਨਾ ਮਨ ਵਸਿਆ ਤੇ ਗੁਰਮੁਖ ਪਾਰ ਪਾਇਆ। ਅੰਤ ਤਰੰਗੀ ਨਾਮ ਜਿਨ ਜਪਿਆ ਮੈਂ ਗਣਤ ਨਾ ਕਰ ਸਕਿਆ, ਗੋਬਿੰਦ ਕਿਰਪਾ ਕਰੇ ਥਾਏ ਪਾਏ ਜੋ ਹਰ ਪ੍ਰਭ ਮਨ ਪਾਇਆ। ਗੁਰ ਧਾਰ ਕਿਰਪਾ ਹਰ ਨਾਮ ਦ੍ਰਿੜਾਇਓ ਜਨ ਨਾਨਕ ਨਾਮ ਲਿਆ।

ਪਤ ਪਾਏ ਹਲਤ ਪਲਤ ਨਾਲ ਚੱਲਦਾ ਹਰਿਅੰਤੇ ਲੈ ਛਡਾਏ ਜਿੱਥੇ ਅਵਕਟ ਗਲੀਆਂ ਪੀੜੀਆਂ ਤਿੱਥੇ ਹਰ ਹਰ ਮੁਕਤ ਕਰਾਏ ਮੇਰੇ ਸਤਿਗੁਰਾ ਮੈਂ ਹਰ ਹਰ ਨਾਮ ਦਰੜਾਏ ਮੇਰਾ ਮਾਤ ਪਿਤਾ ਸੁਤ ਬੰਧ ਪੋ ਮੈਂ ਹਰ ਬਿਨੇ ਅਵਰ ਨਾਮ ਆਏ ਰਹਾਓ ਮੈਂ ਹਰ ਬਿਰਹੀ ਹਰ ਨਾਮ ਹੈ ਕੋਈ ਅਣ ਮਿਲਾਵੇ ਮਾਏ ਤਿਸ ਆਗੇ ਮੈਂ ਜੋਦੜੀ ਮੇਰਾ ਪ੍ਰੀਤਮ ਦੇ ਮਿਲਾਏ ਸਤਿਗੁਰ ਪੁਰਖ ਦਇਆਲ ਪ੍ਰਭ ਹਰ ਮੇਲੇ ਢਿੱਲ ਨਾ ਪਾਏ ਜਿਨ ਹਰ ਹਰ ਨਾਮ ਨਾ ਚੇਤੇ ਹੋ ਸੇ ਭਾਗਹੀਣ ਮਰ ਜਾਏ ਓਏ ਫਿਰ ਜੋਨ ਭਵਾਈ ਐ ਮਰ ਜੰਮੈ ਆਵੇ ਜਾਏ ਓਏ ਜਮ ਦਰ ਬੱਧੇ ਮਾਰੀਐ ਹਰ ਦਰਗਹਿ ਮਿਲੈ ਸਜਾਏ ਤੂੰ ਪ੍ਰਭ ਹਮ ਸਰਣਾਗਤੀ ਮੋਕੋ ਮੇਲ ਲਹਿਓ ਹਰ ਰਾਏ ਹਰ ਧਾਰ ਕਿਰਪਾ ਜਗ ਜੀਵਨਾ ਗੁਰ ਸਤਿਗੁਰ ਕੀ ਸਰਣ ਆਏ ਹਰ ਜੀਓ ਆਪ ਦਇਆਲ ਹੋਏ ਜਨ ਨਾਨਕ ਹਰ ਮੇਲ ਆਏ ਮਾਰੂ ਮਹੱਲਾ ਚੌਥਾ ਹਉ ਪੂੰਜੀ ਨਾਮ ਦਸਾਏਂਦਾ ਕੋ ਦੱਸੇ ਹਰ ਤਨ ਰਾਸ ਹਉ ਤਿਸ ਵਿਟੋਂ ਖਨ ਖੰਨੀਐ ਮੈਂ ਮੇਲੇ ਹਰ ਪ੍ਰਭ ਪਾਸ ਮੈਂ ਅੰਤਰ ਪ੍ਰੇਮ ਬ੍ਰਹਮ ਕਾ ਕਿਉਂ ਸੱਜਣ ਮਿਲੈ ਮਿਲਾਸ ਮਨ ਪਿਆਰਿਆ ਮਿੱਤਰਾ ਮੈਂ ਹਰ ਹਰ ਨਾਮ ਧਨ ਰਾਸ ਗੁਰਪੂਰੈ ਨਾਮ ਦਰੜਾਇਆ ਹਰ ਤੀਰਕ ਹਰ ਸਾਬਾਸ ਰਹਾਓ ਹਰ ਹਰ ਆਪ ਮਿਲਾਏ ਗੁਰ ਮੈਂ ਦੱਸੇ ਹਰ ਤਨ ਰਾਸ ਬਿਨ ਗੁਰ ਪ੍ਰੇਮ ਨਾਲ ਲੱਭਈ ਜਨ ਵੇਖੋ ਮਨ ਨਿਰਜਾਸ ਹਰ ਗੁਰ ਵਿੱਚ ਆਪ ਰੱਖਿਆ ਹਰ ਮੇਲੇ ਗੁਰ ਸਾਬਾਸ ਸਾਗਰ ਭਗਤ ਭੰਡਾਰ ਹਰ ਪੂਰੇ ਸਤਿਗੁਰ ਪਾਸ ਸਤਿਗੁਰ ਤੁਠਾ ਖੋਲ ਦੇ ਮੁਖ ਗੁਰਮੁਖ ਹਰ ਪ੍ਰਗਾਸ ਮਨਮੁਖ ਭਾਗ ਵੇ ਹੋਣਿਆ ਤਿਖ ਮੁਈਆ ਕੰਧੀ ਪਾਸ ਗੁਰਦਾਤਾ ਦਾਤਾਰ ਹੈ ਹਉ ਮੰਗਉ ਦਾਨ ਗੁਰ ਪਾਸ ਚਿਰੀ ਵਿਸ਼ੁਨਾ ਮੇਲ ਪ੍ਰਭ ਮੈਂ ਮੰਤਨ ਵਡੜੀ ਆਸ ਗੁਰ ਭਾਵੈ ਸੁਣ ਬੇਨਤੀ ਜਨ ਨਾਨਕ ਕੀ ਅਰਦਾਸ ਮਾਰੂ ਮਹੱਲਾ ਚੌਥਾ ਹਰ ਹਰ ਕਥਾ ਸੁਣਾਏ ਪ੍ਰਭ ਗੁਰਮਤ ਹਰਦੈ ਸਮਾਣੀ ਜਪ ਹਰ ਹਰ ਕਥਾ ਵਡਭਾਗੀਆ ਹਰ ਉੱਤਮ ਪਦ ਨਿਰਵਾਣੀ ਗੁਰਮੁਖਾ ਮਨ ਪ੍ਰਤੀਤ ਹੈ ਗੁਰਪੂਰੈ ਨਾਮ ਸਮਾਣੀ ਮਨ ਮੇਰੇ ਮੈਂ ਹਰ ਹਰ ਕਥਾ ਮਨ ਪਾਣੀ ਹਰ ਹਰ ਕਥਾ ਨਿਤ ਸਦਾ ਕਰ ਗੁਰਮੁਖ ਆਕਥ ਕਹਾਣੀ ਰਹਾਓ ਮੈਂ ਮੰਤਨ ਖੋਜ ਢੰਡੋਲਿਆ ਕਿਉਂ ਪਾਈਐ ਆਕਥ ਕਹਾਣੀ ਸੰਤ ਜਨਾ ਮਿਲ ਪਾਇਆ ਸੁਣਾ ਕਥ ਕਥਾ ਮਨ ਪਾਣੀ ਮੇਰਾ ਮੰਤਨ ਨਾਮ ਆਧਾਰ ਹਰ ਮੈਂ ਮੇਲੇ ਪੁਰਖ ਸੁਜਾਣੀ ਗੁਰਪੁਰਖੈ ਪੁਰਖ ਮਿਲਾਏ ਪ੍ਰਭ ਮਿਲ ਸੁਰਤੀ ਸੁਰਤ ਸਮਾਣੀ ਵਡਭਾਗੀ ਗੁਰਸੇਵਿਆ ਹਰ ਪਾਇਆ ਸੁਗੜ ਸੁਜਾਣੀ ਮਨਮੁਖ ਭਾਗ ਵਿਹੂਣਿਆ ਤਿੰਨ ਦੁਖੀ ਰਹਿਣ ਵਿਹਾਣੀ ਹਮ ਜਾਚਕ ਦੀਨ ਪ੍ਰਭ ਤੇਰਿਆ ਮੁਖ ਦੀ ਜੈ ਅੰਮ੍ਰਿਤ ਬਾਣੀ ਸਤਿਗੁਰ ਮੇਰਾ ਮਿੱਤਰ ਪ੍ਰਭ ਹਰ ਮੇਲੋ ਸੂੜ ਸੁਜਾਣੀ ਜਨ ਨਾਨਕ ਸਰਣਾਗਤੀ ਕਰ ਕਿਰਪਾ ਨਾਮ ਸਮਾਣੀ ਮਾਰੂ ਮਹੱਲਾ ਚੌਥਾ ਹਰ ਭਾਉ ਲੱਗਾ ਬੈਰਾਗੀ ਆਵਟ ਭਾਗੀ ਹਰ ਮਨ ਰਾਖ ਮਿਲ ਸੰਗਤ ਸਰਦਾਈ ਉਪਜੈ ਗੁਰਸਬਦੀ ਹਰ ਰਸ ਚਾਖ ਸਭ ਮੰਤਨ ਹਰਿਆ

ਹਰ ਕੀਰਤ ਗੁਰਮੁਖ ਚਾਖ, ਤਨ ਧਰਤੀ ਹਰ ਬੀਜੀ ਹੈ, ਵਿੱਚ ਸੰਗਤ ਹਰ ਪ੍ਰਭ ਰਾਖ, ਅੰਮ੍ਰਿਤ ਹਰ ਹਰ ਨਾਮ ਹੈ, ਗੁਰਪੂਰੈ ਹਰ ਅਸ ਚਾਖ, ਮਨ ਮੁਖ ਤ੍ਰਿਸ਼ਨਾ ਭਰ ਰਹੇ, ਮਨ ਆਸਾ ਦਹ ਦਿਸ ਬਹੁ ਲਾਖ, ਬਿਨ ਨਾਮੈ ਤ੍ਰਿਗ ਜੀਵਨ ਦੇ, ਵਿੱਚ ਵਿਸ਼ਟਾ ਮਨ ਮੁਖ ਰਾਖ, ਹੋਏ ਆਵੈ ਜਾਏ ਭਵਾਈ ਹੈ, ਬਹੁ ਜੋਨੀ ਦੁਰਗੰਧ ਪਾਖ, ਤਰਾਹੇ ਤਰਾਹੇ ਸਰਣਾਗਤੀ, ਹਰ ਦਇਆ ਧਾਰ ਪ੍ਰਭ ਰਾਖ, ਸੰਤ ਸੰਗਤ ਮੇ ਲਾਭ ਕਰ, ਹਰ ਨਾਮ ਮਿਲੈ ਪਤਸਾਖ, ਹਰ ਹਰ ਨਾਮ ਧਨ ਪਾਇਆ, ਜਨ ਨਾਨਕ ਗੁਰਮਤਿ ਪਾਖ, ਮਾਰੂ ਮਹੱਲਾ ਚੌਥਾ, ਕਰ ਪੰਜਵਾਂ ਇੱਕ ਓੰਕਾਰ, ਸਤਿਗੁਰ ਪ੍ਰਸਾਦ, ਹਰ ਹਰ ਭਗਤ ਭਰੇ ਭੰਡਾਰਾ, ਗੁਰਮੁਖ ਰਾਮ ਕਰੇ ਨਿਸਤਾਰਾ, ਜਿਸਨੋ ਕਿਰਪਾ

ਕਵਨ ਚਿਹਨਾ ਸੁਨਿ ਉਪਰ ਸੋਹਿਓ ਮੁਖਤੇ ਸੁਨ ਕਰ ਗਾਰਾ। ਸੁਨੋ ਰੇ ਤੂੰ ਕੌਣ ਕਹਾਂ ਤੇ ਆਇਓ, ਏਤੀ ਨਾ ਜਾਣੋ ਕੇਤੀ ਇੱਕ ਮੁੱਦਤ ਚਲਤੇ ਖਬਰ ਨਾ ਪਾਇਓ ਰਹਾਓ। ਸਹਿਨਸ਼ੀਲ ਪਵਨ ਅਰ ਪਾਣੀ ਬਸਦਾ ਖਿਮਾ ਨੇ ਪ੍ਰਾਤੇ, ਪੰਚ ਤਤ ਮਿਲ ਪਇਓ ਸੰਜੋਗਾ ਇਨ ਮੈਂ ਕਮਨ ਦੁਰਾਤੇ। ਜਿਨ ਰਚ ਰਚਿਆ ਪੁਰਖ ਵਿਧਾਤੈ ਨਾਲੇ ਹਉ ਮੈਂ ਪਾਈ, ਜਨਮ ਮਰਨ ਉਸ ਹੀ ਕਉ ਹੈ ਰੇ ਉਹਾ ਆਵੈ ਜਾਈ। ਵਰਨ ਚਿਹਨ ਨਾਹੀ ਕਿਛ ਰਚਨਾ ਮਿਥਿਆ ਸਗਲ ਪਸਾਰਾ, ਪੰਡਤ ਨਾਨਕ ਜਬ ਖੇਲ ਉਜਾਰੈ ਤਬ ਏਕੈ ਏਕ ਅੰਕਾਰਾ। ਮਾਰੂ ਮਹੱਲਾ ਪੰਜਵਾਂ ਮਾਨ ਮੋਹਵਰ ਲੋਭ ਵਿਕਾਰਾ, ਬੀਓ ਚੀਤਨਾ ਕਾਲਿਓ ਨਾਮ ਰਤਨ ਗੁਣਾ ਹਰ ਵਣਜੇ ਵਾ ਲਾਦ ਵਖਰ ਲੈ ਚਾਲਿਓ। ਸੇਵਕ ਕੀ ਓੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ ਰਹਾਓ। ਜੈਸੀ ਆਗਿਆ ਕੀਨੀ ਠਾਕਰੋ ਤਿਸ ਤੇ ਮੁਖ ਨਹੀਂ ਮੋਰਿਓ, ਸਹਿਜਾਨੰਦ ਰੱਖਿਓ ਗ੍ਰਹਿ ਭੀਤਰ ਉਠ ਉਵਾਹੂ ਕਉ ਦੌਰਿਓ। ਆਗਿਆ ਮੈਂ ਭੂਖ ਸੋਈ ਕਰ ਸੁਖਾ, ਸੋ ਘਰਖ ਨਹੀਂ ਜਾਣਿਓ, ਜੋ ਜੋ ਹੁਕਮ ਭਇਓ ਸਾਹਿਬ ਕਾ ਸੋ ਮਾਥੈ ਲੈ ਮਾਨਿਓ। ਭਇਓ ਕਿਰਪਾਲ ਠਾਕੁਰ ਸੇਵਕ ਕਉ ਸਵਰੇ ਹਲਤ ਪਲਾਤਾ, ਧਨ ਸੇਵਕ ਸਫਲ ਉਹ ਆਇਆ ਜਿਨ ਨਾਨਕ ਖਸਮ ਪਛਾਤਾ। ਮਾਰੂ ਮਹੱਲਾ ਪੰਜਵਾਂ ਖੁੱਲਿਆ ਕਰਮ ਕਿਰਪਾ ਭਈ ਠਾਕਰ, ਕੀਰਤਨ ਹਰ ਹਰ ਗਾਈ ਸ੍ਰਮਥਾ ਕਾ ਪਾਏ ਬਿਸਰਾਮਾ, ਮਿਟ ਗਈ ਸਗਲੀ ਧਾਈ। ਅਬ ਮੋਹੇ ਜੀਵਨ ਪਦਵੀ ਪਾਈ, ਚੀਤ ਆਇਓ ਮਨ ਪੁਰਖ ਵਿਧਾਤਾ ਸੰਤਨ ਕੀ ਸਰਨਾਈ ਰਹਾਓ। ਕਾਮ ਕ੍ਰੋਧ ਲੋਭ ਮੋਹ ਨਿਵਾਰੇ ਨਿਵਰੇ ਸਗਲ ਬੈਰਾਈ, ਸਦ ਹਜੂਰ ਹਾਜ਼ਰ ਹੈ ਨਾਜਰ ਕਤੈ ਨਾ ਪਇਓ ਦੂਰਾਈ। ਸੁਖ ਸੀਤਲ ਸਰਦਾਸਾ ਪੂਰੀ ਹੋਏ ਸੰਤ ਸਹਾਈ, ਪਾਵਨ ਪਤਿਤ ਕੀਏ ਖਿਨ ਪੀਤਰ ਮਹਿਮਾ ਕਥਨ ਨਾ ਜਾਈ। ਨਿਰਭਉ ਭਏ ਸਗਲ ਭੈ ਖੋਏ ਗੋਬਿੰਦ ਚਰਨ ਉਟਾਈ, ਨਾਨਕ ਜਸ ਗਾਵੈ ਠਾਕਰ ਕਾ ਰਹਿਣ ਦਿਨ ਸਲਿਵਲਾਈ। ਮਾਰੂ ਮਹੱਲਾ ਪੰਜਵਾਂ ਜੋ ਸਮਰੱਥ ਸਰਬ ਗੁਣ ਨਾਇਕ ਤਿਸ ਕਉ ਕਵੋ ਨਾ ਗਾਵ ਸਿਰੇ, ਛੋੜ ਜਾਏ ਖਿਨ ਪੀਤਰ ਤਾਂ ਕਉ ਓਆ ਕਉ ਫਿਰ ਧਾਵ ਸਿਰੇ। ਆਪਣੇ ਪ੍ਰਭ ਕਉ ਕਿਉ ਨਾ ਸਮਾਰ ਸਿਰੇ, ਬੈਰੀ ਸੰਗ ਰੰਗ ਰਸ ਰਚਿਆ ਤਿਸਿਓ ਜੀਅ ਰਾਜ ਜਾਰ ਸਿਰੇ ਰਹਾਓ। ਜਾਂ ਕਹਿ

ਜਿਸਕਾ ਜਾਸ ਸੁੰਤ ਪਵਤਰੀ ਹੈ ਤਾਂ ਸਿਓ ਰੰਗ ਨਾ ਲਾਭ ਸਿਰੇ। ਥੋੜੀ ਬਾਤ ਅਲਪ ਸੁਪਨੇ ਕੀ ਬਹੁਰ ਬਹੁਰ ਅਟਕਾ ਵਸਰੇ। ਭਇਓ ਪ੍ਰਸਾਦ ਕਿਰਪਾ ਨਿਧ ਠਾਕਰ ਸੰਤ ਸੰਗ ਪਤ ਪਾਈ। ਕਹੋ ਨਾਨਕ ਤ੍ਰੈ ਗੁਣ ਪ੍ਰਮ ਛੂਟਾ ਜਉ ਪ੍ਰ ਭਏ ਸਹਾਈ। ਮਾਰੂ ਮਹੱਲਾ ਪੰਜਵਾਂ ਅੰਤਰਜਾਮੀ ਸਭ ਜਾਣੈ ਤਿਸ ਤੇ ਕਹਾਂ ਦੁਲਾਰਿਓ। ਹਸਤ ਭਾਵ ਚਰੇਖਿਨ ਪੀਤਰ ਅਗਨ ਸੰਗ ਲੈ ਜਾ ਰਿਓ। ਮੂੜੇ ਤੈ ਮੰਤੇ ਰਾਮ ਵਿਸਾਰਿਓ। ਲੂਣ ਖਾਏ ਕਰੈ ਹਰਾਮ ਖੋਰੀ ਪੇਖਤ ਨੈਨ ਬਿਦਾਰਿਓ। ਰਹਾਓ ਅਸਾਧ ਰੋਗ ਉਪਜਿਓ ਤਨ ਭੀਤਰ ਟਰਤ ਨਾ ਕਾਹੂ ਟਾਰਿਓ। ਪ੍ਰਭ ਵਿਸਰਤ ਮਹਾਂ ਦੁਖ ਪਾਇਓ ਇਹੋ

ਤਿਸਬਿਨ ਦੂਜਾ ਅਵਰਨਾ ਕੋ ਵਾਦ ਮਦ ਅੰਤ ਹੈ ਸੋ ਸੰਤਨ ਕੀ ਓਟ ਆਪੇ ਆਪ ਰਹਾਓ ਜਾਂ ਕੈ ਵਸ ਹੈ ਸਗਲ ਸੰਸਾਰ ਆਪੇ ਆਪ ਆਪ ਨਿਰੰਕਾਰ ਨਾਨਕ ਗਏ ਸਾਚਾ ਸੋਏ ਸੁਖ ਪਾਇਆ ਫਿਰ ਦੁਖ ਨਾ ਹੋਏ। ਮਾਰੂ ਮਹੱਲਾ ਪੰਜਵਾਂ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪ੍ਰਾਣ ਸੁਖਦਾਤਾ ਜੀ ਸੁਖਦਾਤਾ ਤੁਮ ਕਾਹੇ ਵਿਸਾਰਿਓ ਅਗਿਆਨਥ ਹੋਛਾ ਮਦ ਚਾਖ ਹੋਏ ਤੁਮ ਬਾਵਰ ਦੁਲਭ ਜਨਮ ਆਕਾਰਥ ਹਰੇ ਨਰ ਐਸੀ ਕਰੈ ਅਯਾਨਥ ਤਜ ਸਾਰੰਗ ਧਰ ਭ੍ਰਮ ਤੂੰ ਭੂਲਾ ਮੋਹੇ ਲਪਟਿਓ ਦਾਸੀ ਸੰਗਸਾਨਥ ਰਹਾਓ ਧਰਣੀ ਧਰ ਤਿਆਗ ਨੀਚ ਕੁਲ ਸੇਵੈ ਹਾਂ ਹਾਂ ਕਰਤ ਬਿਹਾਵਥ ਫੋਕਟ ਕਰਮ ਕਰੈ ਅਗਿਆਨੀ ਮਨਮੁਖ ਅੰਧ ਕਹਾਵਤ ਸਤ ਹੋਤਾ ਅਸਤ ਕਰ ਮਾਨਿਆ ਜੋ ਬਿਨਸਤ ਸੋ ਨਿਚਰ ਜਾਨਥ ਪਰ ਕੀ ਕਹੋ ਆਪਣੀ ਕਰ ਪਕਰੀ ਐਸੇ ਭੂਲ ਭੁਲਾਨਥ ਖੱਤਰੀ ਬ੍ਰਾਹਮਣ ਸੂਦ ਵੈਸ ਸਭ ਏਕੈ ਨਾਮ ਤਰਾਨਥ ਗੁਰ ਨਾਨਕ ਉਪਦੇਸ਼ ਕਹਿਤ ਹੈ ਜੋ ਸੁਣੈ ਸੋ ਪਾਰ ਪਰਾਨਥ। ਮਾਰੂ ਮਹੱਲਾ ਪੰਜਵਾਂ ਗੁਪਤ ਕਰਤਾ ਸੰਗ ਸੋ ਪ੍ਰਭ ਡਹਿਕਾਵੇ ਮਨੁੱਖ ਆਏ ਵਿਸਾਰ ਹਰ ਜਿਓ ਬਿਖੈ ਭੋਗੈ ਤਪਤ ਥੰਮ ਗਲ ਲਾਏ ਰੇ ਨਰ ਕਾਏ ਪਰ ਗ੍ਰਹਿ ਜਾਏ ਕੁਚਲ ਕਠੋਰ ਕਾਮ ਗਰਦਪ ਤੁਮ ਨਹੀਂ ਸੁਣਿਓ ਧਰਮ ਰਾਏ ਰਹਾਓ ਬਿਕਾਰ ਪਾਥਰ ਗਲੈ ਬਾਂਧੇ ਨਿੰਦ ਪੋਟ ਸਿਰਾਏ ਮਹਾਸਾਗਰ ਸਮੁੰਦ ਲੰਘਨਾ ਪਾਰ ਨਾ ਪਰਨਾ ਜਾਏ ਕਾਮ ਕ੍ਰੋਧ ਲੋ ਮੋਹੇ ਬਿਆਪਿਓ ਨੇਤਰ ਰੱਖੇ ਫਿਰਾਏ ਸੀਸਿਓ ਠਾਵਨ ਨਾ

ਸੁਭਾਵਤ ਜੈਸੇ ਬੈਸੰਤਰ ਅਲਿਪਤ ਸਦਾ ਨਿਰਮਲਾਏ ਜਿਸ ਕਰਮ ਖੁੱਲਿਆ ਤਿਸ ਲਹਿਆ ਪੜਦਾ ਜਿਨ ਗੁਰ ਪੈ ਮੰਨਿਆ ਸੁਭਾਏ ਗੁਰਮੰਤਰ ਅਵਖਦ ਨਾਮ ਦੀਨਾ ਜਨ ਨਾਨਕ ਸੰਕਟ ਜੋਨ ਨਾ ਪਾਏ ਹਰੇ ਨਰ ਇਨ ਬਿਦ ਪਾਰ ਪਰਾਏ ਧਿਆਏ ਹਰ ਜੀ ਹੋਏ ਮ੍ਰਿਤਕ ਤਿਆਗ ਦੂਜਾ ਭਾਉ ਰਹਾਉ ਦੂਜਾ ਮਾਰੂ ਮਹੱਲਾ ਪੰਜਵਾਂ ਬਾਹਰ ਟੁੰਡਨ ਤੇ ਛੂਟ ਪਰੇ ਗੁਰ ਘਰ ਹੀ ਮੈਂ ਦਿਖਾਇਆ ਥਾ ਅਨਭਵ ਅਚਰਜ ਰੂਪ ਪ੍ਰਪੇਖਿਆ ਮੇਰਾ ਮਨ ਛੋਟ ਨਾ ਕਥੋਂ ਜਾਇਆ ਥਾ ਮਾਨਕ ਪਾਇਓ ਰੇ ਪਾਇਓ ਹਰ ਪੂਰਾ ਪਾਇਆ ਥਾ ਮੋਲਿਆ ਮੋਲ ਨਾ ਪਾਇਆ ਜਾਈ ਕਰ ਕਿਰਪਾ ਗੁਰੂ ਦੇਵਾਇਆ ਥਾ ਰਹਾਉ ਆਦਿਸ਼ਟਾ ਗੋਚਰ ਪਾਰ ਬ੍ਰਹਮ ਮੇਰਾ ਸਾਧੂ ਕਥ ਕਥਾਇਆ ਥਾ ਅਨਹਦ ਸ਼ਬਦ ਦਸਮ ਦੁਆਰ ਵਜਿਓ ਤਹਿ ਅੰਮ੍ਰਿਤ ਨਾਮ ਚੁਆਇਆ ਥਾ ਤੋਟ ਨਾਹੀ ਮੰਤ੍ਰਿਸ਼ਨਾ ਬੂਜੀ ਅਖੁੱਟ ਭੰਡਾਰ ਸਮਾਇਆ ਥਾ ਚਰਨ ਚਰਨ ਚਰਨ ਗੁਰਸੇਵੇ ਅਗੜ ਗੜਿਓ ਅਗੜ ਘੜਿਓ ਰਸ

ਮਾਰੂ ਮਹੱਲਾ ਪੰਜਵਾਂ, ਜਿਸੈ ਸਾਜ ਨਿਵਾਜਿਆ ਤਿਸੈ ਸਿਉ ਰੁਚਨਾ ਹੈ। ਆਨ ਰੁਤੀ ਆਨ ਬੋਈ ਐ, ਫਲ ਨਾ ਫੁੱਲੈ ਤਾਹੇ। ਹਰੇ ਮਨ ਵੱਤਰ ਬੀਜਣ ਨਾਓ, ਬੋਏ ਖੇਤੀ ਲਾਏ ਮਨੁਆ, ਭਲੋ ਸਮੋ ਸੁਆਓ ਰਹਾਓ। ਖੋਏ ਖਹਿੜਾ ਪਰਮ ਮਨ ਕਾ, ਸਤਿਗੁਰ ਸਰਨੀ ਜਾਏ। ਕਰਮ ਜਿਸ ਕਉ ਤੁਰੋ ਲਿਖਿਆ, ਸੋਈ ਕਾਰ ਕਮਾਏ। ਪਾਓ ਲਾਗਾ ਗੋਬਿੰਦ ਸਿਉ, ਕਾਲ ਪਾਈ ਥਾਏ। ਖੇਤ ਮੇਰੇ ਜੰਮਿਆ, ਨਿਖੁਟ ਨਾ ਕਬਹੂ ਜਾਏ। ਪਾਇਆ ਅਮੋਲ ਪਦਾਰਥੋ, ਛੋੜ ਨਾ ਕਤਹੂ ਜਾਏ। ਕਹੋ ਨਾਨਕ ਸੁਖ ਪਾਇਆ, ਤ੍ਰਿਪਤ ਰਹੇ ਅਗਾਏ। ਮਾਰੂ ਮਹੱਲਾ ਪੰਜਵਾਂ, ਫੂਟੋ ਆਂਡਾ ਪਰਮ ਕਾ, ਮਨੈ ਪਇਓ ਪਰਗਾਸ। ਕਾਟੀ ਬੇਰੀ ਪਗਹਤੇ, ਗੁਰ ਕੀਨੀ ਬੰਦ ਖਲਾਸ। ਆਵਣ ਜਾਣ ਰਹੇ ਤਪਤ ਕੜਾਹਾ ਬੁਝ ਗਿਆ, ਗੁਰ ਸੀਤਲ ਨਾਮ ਦਿਓ ਰਹਾਓ। ਜਬ ਤੇ ਸਾਧੂ ਸੰਗ ਭਇਆ, ਤਉ ਛੋੜ ਗਏ ਨਿਗਹਾਰ। ਜਿਸ ਕੀ ਅਟਕ ਤਿਸ ਤੇ ਛੁੱਟੀ, ਤਉ ਕਹਾਂ ਕਰੈ ਕੋਟਵਾਰ। ਚੂਕਾ ਪਾਰਾ ਕਰਮ ਕਾ, ਹੋਏ ਨੇਹ ਕਰਮਾ। ਸਾਗਰ ਤੇ ਕੰਡੇ ਚੜੇ, ਗੁਰ ਕੀ ਨੇ ਤਰਮਾ। ਸੱਚ ਥਾਨ ਸੱਚ ਬੈਠਕਾ, ਸੱਚ ਸਵਾਉ ਬਣਾਇਆ। ਸੱਚ ਪੂੰਜੀ ਸੱਚ ਵੱਖਰੋ, ਨਾਨਕ ਕਰ ਪਾਇਆ। ਮਾਰੂ ਮਹੱਲਾ ਪੰਜਵਾਂ, ਬੇਦ ਪੁਕਾਰੈ ਮੁਖ ਤੇ ਪੰਡਿਤ, ਕਾ ਮੰਮਨ ਕਾ ਮਾਠਾ। ਮੋਨੀ ਹੋਏ ਬੈਠਾ ਏਕਾਂਤੀ, ਹਿਰਦੈ ਕਲਪਨ ਗਾਠਾ। ਹੋਏ ਉਦਾਸੀ ਗ੍ਰਹਿ ਉਤਾ ਚੱਲਿਓ, ਛੁਟਕੈ ਨਾਹੀ ਨਾਠਾ। ਜੀ ਕੀ ਕਹਿ ਪੈ ਬਾਤ ਕਹਾ, ਆਪ ਮੁਕਤ ਮੌਕੋ ਪ੍ਰਮੇਲੇ, ਐਸੋ ਕਹਾ ਲਹਾ ਰਹਾਓ। ਤਪਸੀ ਕਰਕੇ ਦੇਹੀ ਸਾਧੀ, ਮਨੁਆ ਦੇ ਦਸਤਾਨਾ। ਬ੍ਰਹਮਚਾਰ ਬ੍ਰਹਮ ਚਚ ਕੀਨਾ, ਹਿਰਦੈ ਪਇਆ ਗੁਮਾਨਾ। ਸੰਨਿਆਸੀ ਹੋਏ ਕਹਿ ਤੀਰਥ ਪ੍ਰਮਿਓ, ਉਸ ਮੈਂ ਕ੍ਰੋਧ ਬਿਗਾਨਾ। ਕੁੰਗਰ ਬਾਂਧ ਪਏ ਰਾਮਦਾਸਾ, ਰੋਟੀਆਂ ਕੇ ਉਪਾਵਾ। ਬਰਤ ਨੇਮ ਕਰਮ ਖਟਕੀਨੇ, ਬਾਹਰ ਪੇਖ ਦਿਖਾਵਾ। ਗੀਤ ਨਾਦ ਮੁਖ ਰਾਗਿਆ ਲਾਪੇ, ਮਨ ਹਰ ਹਰ ਗਾਵਾ। ਹਰਖ ਸੋਗ ਲੋ ਮੋਹ ਰਹਿਤ ਹੈ, ਨਿਰਮਲ ਹਰ ਕੇ ਸੰਤਾ। ਤਿਨ ਕੀ ਧੂੜ ਪਾਏ ਮਨ ਮੇਰਾ, ਜਾਂ ਦਇਆ ਕਰੇ ਭਗਵੰਤਾ। ਕਹੋ ਨਾਨਕ ਗੁਰ ਪੂਰਾ ਮਿਲਿਆ, ਤਾਂ ਉਤਰੀ ਮਨ ਕੀ ਚਿੰਤਾ। ਮੇਰਾ ਅੰਤਰ ਜਾਮੀ ਹਰ ਰਾਇਆ, ਸਭ ਕੇ ਜਾਣੈ ਮੇਰੇ ਜੀ ਕਾ ਪ੍ਰੀਤਮ। ਬਿਸਰ ਗਏ ਬਕਵਾਇਆ, ਰਹਾਉ ਦੂਜਾ। ਮਾਰੂ ਮਹੱਲਾ ਪੰਜਵਾਂ, ਕੋਟ ਲਾਖ ਸਰਬ ਕੋ ਰਾਜਾ, ਜਿਸ ਹਿਰਦੈ ਨਾਮ ਤੁਮਾਰਾ। ਜਾਂ ਕੋ ਨਾਮ ਨਾ ਦੀਆ ਮੇਰੇ ਸਤਿਗੁਰ, ਸੇ ਮਰਜਨ ਮੈਂ ਗਾਵਾਰਾ। ਮੇਰੇ ਸਤਿਗੁਰ ਹੀ ਪਤ ਰਾਖ, ਚੀਤ ਆਵੈ ਤਬ ਹੀ ਪਤ ਪੂਰੀ। ਬਿਸਰਤ ਰਲੀਐ ਖਾਕ ਰਹਾਉ, ਰੂਪ ਰੰਗ ਖੁਸ਼ੀਆ ਮਨ ਭੋਗਣ। ਤੇ ਸ਼ਿਦਰ ਵਿਕਾਰਾ, ਹਰ ਕਾ ਨਾਮ ਨਿਧਾਨ ਕਲਿਆਣਾ। ਸੁਖ ਸਹਿਜਿਓ ਸਾਰਾ, ਮਾਇਆ ਰੰਗ ਬਿਰੰਗ ਖਿਨੈ ਮੈਂ। ਜਿਉ ਬਹਾਦਰ ਕੀ ਛਾਇਆ, ਸੇ ਲਾਲ ਭਏ ਗੂੜੇ ਰੰਗ ਰਾਤੇ। ਜਿਨ ਗੁਰਮਿਲ ਹਰ ਹਰ ਗਾਇਆ, ਊਚ ਮੂਚਿਆ ਪਾਰ ਸਵਾਮੀ ਅਗਮ ਦਰਬਾਰਾ। ਨਾਮ ਵਡਿਆਈ ਸੋਭਾ, ਨਾਨਕ ਖਸਮ ਪਿਆਰਾ। ਮਾਰੂ ਮਹੱਲਾ ਪੰਜਵਾਂ, ਕਰ ਚੌਥਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਓਅੰਕਾਰ ਉਤਪਾਤੀ, ਕੀਆ ਦਿਨ ਸੋ ਸਭ ਰਾਤੀ। ਵਣ ਤ੍ਰਿਣ ਤ੍ਰਿਭਵਣ ਪਾਣੀ, ਚਾਰ ਬੇਦ ਚਾਰੇ ਖਾਣੀ। ਖੰਡ ਦੀਪ ਸਭ ਲੋਵਾ, ਇੱਕ ਵਾਵੈ ਤੇ ਸਭ ਹੋਵਾ। ਕਰਨੈ ਹਾਰਾ ਬੂਜੋ ਰੇ, ਸਤਿਗੁਰ ਮਿਲੈ ਤਾਂ ਸੂਜੈ ਰੇ ਰਹਾਓ। ਤ੍ਰੈ ਗੁਣ ਕੀਆ ਪਸਾਰਾ, ਨਰਕ ਸੁਰਗ ਅਵਤਾਰਾ। ਹਉ ਮੈਂ ਆਵੈ ਜਾਈ, ਮਨ ਟਿਕਣ ਨਾ ਪਾਵੈ ਰਾਈ। ਵਾਜਗੁਰੂ ਗੋਬਾਰਾ, ਮਿਲ ਸਤਿਗੁਰ ਨਿਸਤਾਰਾ। ਹਾਂ ਹਾਂ ਕਰਮ ਕੁਮਾਣੇ, ਤੇ ਬੰਦ ਗਲਾਣੇ। ਮੇਰੀ ਮੇਰੀ ਤਾਰੀ, ਓਹਾ ਪੈਰ ਲੋਹਾਰੀ। ਸੋ ਗੁਰਮਿਲ ਏਕ ਪਛਾਣੈ, ਜਿਸ ਹੋਵੈ ਭਾਗ ਮਥਾਣੈ। ਸੋ ਮਿਲਿਆ ਜੇ ਹਰ ਮਨ ਪਾਇਆ, ਸੋ ਭੂਲਾ ਜੇ ਪ੍ਰਭੂ ਭੁਲਾਇਆ। ਨੈ ਆਪੋ ਮੂਰਖ ਗਿਆਨੀ, ਜੇ ਕਰਾਵੈ ਸੋ ਨਾਮ ਵਖਾਨੀ। ਤੇਰਾ ਅੰਤ ਨਾ ਪਾਰਾ ਵਾਰਾ, ਜਾਂ ਨਾਨਕ ਸਤਿ ਬਲਿਹਾਰਾ। ਮਾਰੂ ਮਹੱਲਾ ਪੰਜਵਾਂ,
मोहनी मोहे लिए त्रैगुनिया, लो व्यापी झूठी दुनिया, मेरी मेरी करके संची, अंत की बार सगले शलिया, निर्भउ निरंकार दयालिया, जी जंत सगले प्रतपलिया रहाओ। एक है श्रम कर गाडी गढ़ है, एक है सुपन है दामना छड़ है, राज कमाए करी जिन थैली, ता कह संग न चंचल चलिया, एक है प्राण पिंड ते प्यारी, एक संची तज बाब महतारी, सुत मीत प्रात ते गुहजी, ता कह निकट न होई खलिया, होए अदूत बैठे लाए तारी, जोगी जति पंडित बिचारी, ग्रे मड़ी मसानी बन मैं बसते, ऊठ तिना कह लागी पलिया, काटे बंधन ठाकर जाके, हर हर नाम बस्यो जीता कै, साध संग पहे जन मुक्ते, गत पाई नानक नदर निहलिया, मारू महला पंजवा, सिमरो एक निरंजन सोउ, जाते बिरथा जात ना को, मात गर्व मैं जिन प्रत पारिया, जियो पिंड दे साई सुवारिया, सोई विधाता खिन खिन जपिए, जिस सिमरत अवगुण सब ढकी है,

ਨਾਨਕ ਤਾਂ ਕਹਿ ਬਲ ਬਲ ਜਾਏ। ਰਾਮ ਨਾਮ ਮੰਤਨ ਆਧਾਰਾ, ਜੋ ਸਿਮਰੈ ਤਿਸਕਾ ਨਿਸਤਾਰਾ ਰਹਾਉ। ਮਿਥਿਆ ਵਸਤ ਸਤ ਕਰ ਮਾਨੀ, ਹਿਤ ਲਾਇਓ ਸਠ ਮੂੜ ਅਗਿਆਨੀ। ਕਾਮ ਕ੍ਰੋਧ ਲੋ ਮਦਮਾਤਾ, ਕੌਡੀ ਬਦਲੈ ਜਨਮ ਗਵਾਤਾ। ਆਪਣਾ ਛੋਟ ਪਰਾਇਆ ਰਾਤਾ, ਮਾਇਆ ਮਦ ਮੰਤਨ ਸੰਗ ਜਾਤਾ। ਤ੍ਰਿਸ਼ਨ ਨਾ ਬੂਜੈ ਕਰਤ ਕਲੋਲਾ, ਊਣੀ ਆਸ ਮਿਥਿਆ ਸਭ ਬੋਲਾ। ਆਵਤ ਅਕੇਲਾ ਜਾਤ ਅਕੇਲਾ, ਹਮ ਤੁਮ ਸੰਗ ਝੂਠੇ ਸਭ ਬੋਲਾ। ਪਾਏ ਠਗੌਰੀ ਆਪ ਲਾਇਓ, ਨਾਨਕ ਕੀਰਤਨਾ ਜਾਏ ਮਿਟਾਇਓ। ਪਸ ਪੰਖੀ ਭੂਤ ਅਰਪ੍ਰੇਤਾ, ਬਹੁਬੇ ਜੋਨੀ ਫਿਰਤਿਆ ਨੇਤਾ। ਜੈ ਜਾਨੋ ਤੈ ਰਹਿਣ ਨਾ ਪਾਵੈ, ਥਾਨ ਬਿਹੂਨ ਉਠ ਉਠ ਫਿਰ ਧਾਵੈ। ਮਨ ਤਨ ਬਾਸਨਾ ਬਹੁਤ ਵਿਸਥਾਰਾ, ਅਹਮੇਵ ਮੂਠੋ ਬੇਚਾਰਾ। ਅਨਕ ਦੋਖ ਅਰ ਬਹੁਤ ਸਜਾਈ, ਤਾਂ ਕੀ ਕੀਮਤ ਕਹਿਣ ਨਾ ਜਾਈ। ਪ੍ਰਭ ਬਿਸਰਤ ਨਰਕ ਮੈਂ ਪਾਇਆ, ਤੈ ਮਾਤ ਨਾ ਬੰਦ ਨਾ ਮੀਤ ਨਾ ਜਾਇਆ। ਜਿਸ ਕਉ ਹੋਤ ਕਿਰਪਾਲ ਸਵਾਮੀ, ਸੋ ਜਨ ਨਾਨਕ ਪਾਰ ਗਰਾਮੀ। ਭ੍ਰਮਤ ਭ੍ਰਮਤ ਪ੍ਰਭ ਸਰਣੀ ਆਇਆ, ਦੀਨਾ ਨਾਥ ਜਗਤ ਪਿਤ ਮਾਇਆ। ਪ੍ਰਭ ਦਇਆਲ ਦੁਖ ਦਰਦ ਵਿਦਾਰਨ, ਜਿਸ ਭਾਵੈ ਤਿਸ ਹੀ ਨਿਸਤਾਰਨ। ਅੰਧਕੂਪ ਤੇ ਕੱਢ ਨਹਾਰਾ, ਪ੍ਰੇਮ ਭਗਤ ਹੋਵਤ ਨਿਸਤਾਰਾ। ਸਾਧ ਰੂਪ ਆਪਣਾ ਤਨ ਧਾਰਿਆ, ਮਹਾ ਅਗਨ ਤੇ ਆਪ ਉਬਾਰਿਆ। ਜਪ ਤਪ ਸੰਜਮ ਇਸ ਤੇ ਕਿਛ ਨਾਹੀ, ਆਦਿ ਅੰਤ ਪ੍ਰਭ ਅਗਮਾ ਗਾਹੀ। ਨਾਮ ਦੇਹੇ ਮੰਗੈ ਦਾਸ ਤੇਰਾ, ਹਰ ਜੀਵਨ ਪਦ ਨਾਨਕ ਪ੍ਰਭ ਮੇਰਾ। ਮਾਰੂ ਮਹੱਲਾ ਪੰਜਵਾਂ, ਕਤ ਕਉ ਡਹਿਕਾਵੋ ਲੋਗਾ, ਮੋਹਨ ਦੀਨ ਕਿਰਪਾਈ ਐਸੀ ਜਾਨ ਪਾਈ। ਸਰਣ ਸੂਰੋ ਗੁਰਦਾਤਾ, ਰਾਖੈ ਆਪ ਵਡਾਈ ਰਹਾਓ। ਭਗਤਾਂ ਕਾ ਆਗਿਆਕਾਰੀ, ਸਦਾ ਸਦਾ ਸੁਖਦਾਈ। ਆਪਣੇ ਕਉ ਕਿਰਪਾ ਕਰੀਓ, ਇੱਕ ਨਾਮ ਧਿਆਈ। ਨਾਨਕ ਦੀਨ ਨਾਮ ਮੰਗੈ, ਦੁਤੀਆ ਭਰਮ ਚੁਕਾਈ। ਮਾਰੂ ਮਹੱਲਾ ਪੰਜਵਾਂ, ਮੇਰਾ ਠਾਕਰਿਅਤ ਭਾਰਾ, ਮੋਹੇ ਸੇਵਕ ਬੇਚਾਰਾ। ਮੋਹਨ ਲਾਲ ਮੇਰਾ ਪ੍ਰੀਤਮ ਮਨ ਪ੍ਰਾਨਾ, ਮੋਕੋ ਦੇਹੋ ਦਾਨਾ ਰਹਾਓ। ਸਗਲੇ ਮੈਂ ਦੇਖੇ ਜੋਈ, ਬੀਜੋ ਅਵਰ ਨਾ ਕੋਈ। ਜੀਅਨ ਪ੍ਰਤਪਾਲ ਸਮਾਹੇ, ਹੈ ਹੁਸੀ ਆਹੇ। ਦਇਆ ਮੋਹੇ ਕੀ ਜੈ ਦੇਵਾ, ਨਾਨਕ ਲਾਗੋ ਸੇਵਾ। ਮਾਰੂ ਮਹੱਲਾ ਪੰਜਵਾਂ, ਪਤ ਤੇ ਉਧਾਰਨ ਤਾਰਨ, ਬਲ ਬਲ ਬਲੇ ਬਲ ਜਾਈਐ। ਐਸਾ ਕੋਈ ਪੇਟੈ ਸੰਤ, ਜਿਤ ਹਰ ਹਰੇ ਹਰ ਧਿਆਈਐ। ਮੋਕੋ ਕੋਏ ਨਾ ਜਾਣਤ, ਕਹੀਅਤ ਦਾਸ ਤੁਮਾਰਾ, ਇਹਾ ਓਟਾ ਧਾਰਾ ਰਹਾਓ। ਸਰਬ ਧਾਰਨ ਪ੍ਰਤਪਾਰਨ, ਇਕ ਬਿਨੋ ਦੀਨਾ। ਤੁਮਰੀ ਬਿਧ ਤੁਮਹੀ ਜਾਨੋ, ਤੁਮ ਜਲ ਹਮੀਨਾ। ਪੂਰਨ ਬਿਸਥੀਰਨ ਸਵਾਮੀ, ਆਹੇ ਆਇਓ ਪਾਛੈ, ਸਗਲੋ ਭੂ ਮੰਡਲ ਖੰਡਲ। ਪ੍ਰਭ ਤੁਮਹੀ ਆਛੈ, ਅਟਾਲਾ ਖਯੋ ਦੇਵਾ। ਮੋਹਨ ਅਲਖ ਅਪਾਰਾ, ਦਾਨ ਪਾਵੋ ਸੰਤਾਂ ਸੰਗ, ਨਾਨਕ ਰੇਣ ਦਾ ਸਾਰਾ। ਮਾਰੂ ਮਹੱਲਾ ਪੰਜਵਾਂ, ਤ੍ਰਿਪਤ ਅਗਾਏ ਸੰਤਾ, ਗੁਰਜਾਨੇ ਜਨਮੰਤਾ। ਤਾਂ ਕੀ ਕਿਛ ਕਹਿਣ ਨਾ ਜਾਈ, ਜਾਂ ਕੋ ਨਾਮ ਬੜਾਈ। ਲਾਲ ਅਮੋਲਾ ਲਾਲੋ, ਅਗਿਆ ਤੋਲਾ ਨਾਮੋ ਰਹਾਓ। ਅਵਗਤ ਸਿਉ ਮਾਨਿਆ ਮਾਨੋ।

ਹਰ ਕੋ ਨਾਮ ਸਦਾ ਸੁਖਦਾਈ ਜਾਂ ਕੋ ਸਿਮਰ ਅਜਾ ਮਲ ਉਦਰਿਓ ਗਨ ਕਾ ਹੂੰ ਗਤ ਪਾਈ ਰਹਾਓ। ਪੰਚਾਲੀ ਕੋ ਰਾਜ ਸਭਾ ਮੈਂ ਰਾਮ ਨਾਮ ਸੁਧਿਆਈ ਤਾਂ ਕੋ ਦੁਖ ਹਰਿਓ ਕਰਨਾ ਮੈਂ ਆਪਣੀ ਪੈਜ ਬਡਾਈ। ਜਿਹੇ ਨਰ ਜਸ ਕਿਰਪਾ ਨਿਦਗਾਇਓ ਤਾਂ ਕੋ ਪਇਓ ਸਹਾਈ। ਕਹੋ ਨਾਨਕ ਮੈਂ ਹੀ ਭਰੋਸੈ ਗਹੀ ਆਨ ਸਰਨਾਈ ਮਾਰੂ ਮਹੱਲਾ ਨਾਵਾਂ। ਅਬ ਮੈਂ ਕਹਾਂ ਕਰੋ ਰੀ ਮਾਈ ਸਗਲ ਜਨਮ ਵਿਖਿਆਨ ਸਿਓ ਖੋਇਆ ਸਿਮਰਿਓ ਨਾਹੇ ਕਨਾਈ ਰਹਾਓ। ਕਾਲ ਫਾਸ ਜਬ ਘਰ ਮੈਂ ਮੇਲੀ ਤੇ ਸੁਧ ਸਭ ਬਿਸਰਾਈ ਰਾਮ ਨਾਮ ਬਿਨ ਯਾ ਸੰਕਟ ਮੈਂ ਕੋ ਅਬ ਹੋਤ ਸਹਾਈ। ਜੋ ਸੰਪਤਿ ਆਪਣੀ ਕਰ ਮਾਨੀ ਸ਼ਰਮੈ ਪਈ ਪਰਾਈ। ਕਹੋ ਨਾਨਕ ਜੈ ਸੋਚ ਰਹੀ ਮਾਨੋ ਹਰ ਜਸ ਕਬਹੂ ਨਾ ਗਾਈ ਮਾਰੂ ਮਹੱਲਾ ਨਾਵਾਂ। ਮਾਈ ਮੈਂ ਮਨ ਕੋ ਮਾਨ ਨਾ ਤਿਆਗਿਓ ਮਾਇਆ ਕੇ ਮਤ ਜਨਮ ਸਿਰਾਇਓ ਰਾਮ ਭਜਨ ਨਹੀਂ ਲਾਗਿਓ ਰਹਾਓ। ਜਮ ਕੋ ਡੰਡ ਭਰਿਓ ਸਿਰੀ ਉੱਪਰ ਤਬ ਸੋ ਬੱਤੈ ਜਾਗਿਓ ਕਹਾਂ ਹੋ ਤਿਆਬ ਕੈ ਪਛਤਾਏ ਛੂਟਤ ਨਾਹਨ ਭਾਗਿਓ। ਇਹ ਚਿੰਤਾ ਉਪਜੀ ਘਟ ਮੈਂ ਜਬ ਗੁਰ ਚਰਨਨ ਅਨਰਾਗਿਓ ਸਫਲ ਜਨਮ ਨਾਨਕ ਤਬ ਹੂਆ ਜਾਓ ਪ੍ਰਭ ਜਸ ਮੈਂ ਪਾਗਿਓ। ਮਾਰੂ ਅਸ਼ਟਪਦੀਆਂ ਮਹੱਲਾ ਪਹਿਲਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਵੇਦ ਪੁਰਾਣ ਕਥੇ ਸੁਣੇ ਹਾਰੇ ਮੁਨੀਆਂ ਨੇਕਾ ਅੜਸਠ ਤੀਰਥ ਬਹੁ ਘਣਾ ਪ੍ਰਮ ਥਾਕੇ ਭੇਖਾ ਸਾਚੋ ਸਹਿਬ ਨਿਰਮਲੋ ਮਨ

ਸੁ ਮਹਿ ਸਮਾਨਾ ਹਾਂ ਮੈਂ ਮੇਰਾ ਮਰੀ ਮਰ ਮਰ ਜੰਮੈ ਵਾਰੋ ਵਾਰ ਗੁਰ ਕਹਿ ਸਬਦੇ ਜੇ ਮਰੈ ਫਿਰ ਮਰਨ ਦੂਜੀ ਵਾਰ ਗੁਰਮਤੀ ਜਗ ਜੀਵਨ ਮਨ ਵਸੈ ਸਭ ਕੋ ਲਿਓ ਧਾਰਨ ਹਾਰ ਸੱਚਾ ਵੱਖਰ ਨਾਮ ਹੈ ਸੱਚਾ ਵਾਪਾਰਾ ਲਾਹਾ ਨਾਮ ਸੰਸਾਰ ਹੈ ਗੁਰਮਤੀ ਵਿਚਾਰਾ ਦੂਜੇ ਪਾਏ ਕਾਰ ਕਮਾਵਣੀ ਨਿਤ ਟੋਟਾ ਸੰਸਾਰਾ ਸਾਚੀ ਸੰਗਤ ਥਾਨ ਸੱਚ ਸੱਚੇ ਘਰ ਬਾਰਾ ਸੱਚਾ ਭੋਜਨ ਪਾਓ ਸੱਚ ਸੱਚ ਨਾਮ ਆਧਾਰਾ ਸੱਚੀ ਬਾਣੀ ਸੰਤੋਖਿਆ ਸੱਚਾ ਸ਼ਬਦ ਵਿਚਾਰਾ ਰਸ ਭੋਗਣ ਪਾਤ ਸਾਹੀਆਂ ਦੁੱਖ ਸੁਖ ਸੰਘਾਰਾ ਮੋਟਾ ਨਾਉ ਧਰਾਈ ਹੈ ਗਲੇ ਉਗਣ ਪਾਰਾ ਮਾਨਸ ਦਾਤ ਨਾ ਹੋ ਵਈ ਤੂੰ ਦਾਤਾ ਸਾਰਾ ਅਗਮਾ ਗੋਚਰ ਤੂੰ ਧਣੀ ਅਵਗਤ ਅਪਾਰਾ ਗੁਰ ਸ਼ਬਦੀ ਦਰ ਜੋਈ ਹੈ ਮੁਕਤੇ ਭੰਡਾਰਾ ਨਾਨਕ ਮੇਲ ਨਾ ਚੁੱਕਈ ਸਾਚੇ ਵਾਪਾਰਾ ਮਾਰੂ ਮਹੱਲਾ ਪਹਿਲਾ ਬਿਖ ਬੋਹੇ ਥਾ ਲਾ ਦਿਆ ਦੀਆ ਸਮੁੰਦ ਮਝਾਰ ਕੰਧੀ ਦਿਸ ਨਾ ਆਵਈ ਨਾ ਉਰ ਵਾਰ ਨਾ ਪਾਰ ਵੰਜੀ ਹੱਥ ਨਾ ਖੇਵਟੂ ਜਲ ਸਾਗਰ ਅਸਰਾਲ ਬਾਬਾ ਜਗ ਫਾਥਾ ਮਹਾਂਜਾਲ ਗੁਰਪ੍ਰਸਾਦੀ ਉਬਰੇ ਸੱਚਾ ਨਾਮ ਸੰਭਾਲ ਰਹਾਉ ਸਤਿਗੁਰੂ ਹੈ ਬੋਹੇ ਥਾ ਸ਼ਬਦ ਲੰਘਾਵਣ ਹਾਰ ਤਿੱਥੈ ਪਵਨ ਨਾ ਪਾਵਕੋ ਨਾ ਜਲ ਨਾ ਆਕਾਰ ਤਿੱਥੈ ਸੱਚਾ ਸੱਚ ਨਾਏ ਭਵ ਜਲ ਤਾਰਨ ਹਾਰ ਗੁਰਮੁਖ ਲੰਘੇ ਸੇ ਪਾਰ ਪਏ ਸੱਚੇ ਸੋ ਲਿਵ ਲਾਏ ਆਵਾ ਗਉਣ ਨਿਵਾਰਿਆ ਜੋਤੀ ਜੋਤ ਮਿਲਾਏ ਗੁਰਮਤੀ ਸਹਿਜ ਉਪਜੈ ਸੱਚੇ ਰਹਿ ਸਮਾਏ ਸੱਪ ਪਿੜਾਈ ਪਾਈ ਹੈ ਬਿਖ ਅੰਤਰ ਮਨ ਰੋਸ ਪੂਰਬ ਲਿਖਿਆ ਪਾਈ ਹੈ ਕਿਸਨੋ ਦੀਜੈ ਦੋਸ ਗੁਰਮੁਖ ਗਾਰੜ ਜੇ ਸੁਣੇ ਮੰਨੇ ਨਾਉ ਸੰਤੋਸ ਮਾਗਰ ਮਛ ਫਹਾਈ ਹੈ ਕੁੰਡੀ ਜਲ ਵਤਾਏ ਦੁਰਮਤ ਫਾਥਾ ਫਾਹੀ ਹੈ ਫਿਰ ਪਛੋ ਤਾਏ ਜੰਮਣ ਮਰਨ ਨਾ ਸੁਜਈ ਕਿਰਤਨਾ ਮੇਟਿਆ ਜਾਏ ਹਉ ਮੈਂ ਬਿਖ ਪਾਏ ਜਗਤੋ ਪਾਇਆ ਸ਼ਬਦ ਵਸੈ ਬਿਖ ਜਾਏ ਜਰਾ ਜੋਹੇ ਨਾ ਸਕਈ ਸੱਚ ਰਹਿ ਲਿਵ ਲਾਏ ਜੀਵਨ ਮੁਕਤ ਸੋ ਆਖੀਐ ਜਿਸ ਵਿਚੋਂ ਹਮੈ ਜਾਏ ਧੰਦੈ ਧਾਵਤ ਜਗ ਬੰਧਿਆ ਨਾ ਬੂਝੈ ਵਿਚਾਰ ਜੰਮਣ ਮਰਨ ਵਿਸਾਰਿਆ ਮਨਮੁਖ ਮੁਕਤ ਗਵਾਰ ਗੁਰ ਰਾਖੇ ਸੇ ਉਭਰੇ ਸੱਚਾ ਸ਼ਬਦ ਵਿਚਾਰ ਸੂਹਟ ਪਿੰਜਰ ਪ੍ਰੇਮ ਕੈ ਬੋਲੈ ਬੋਲਣ ਹਾਰ ਸੱਚ ਚੁਗੈ ਅੰਮ੍ਰਿਤ ਪੀਐ ਉੱਡੈ ਤਾਂ ਏਕਾ ਵਾਰ ਗੁਰਮਿਲਿਆ ਖਸਮ ਪਛਾਣੀਐ ਕਹੋ ਨਾਨਕ ਮੋਖ ਦੁਆਰ ਮਾਰੂ ਮਹੱਲਾ ਪਹਿਲਾ ਸ਼ਬਦ ਮਰੈ ਤਾਂ ਮਾਰ ਮਰ ਭਾਗੋ ਕਿਸ ਪੈ ਜਾਓ ਜਿਸ ਕੈ ਡਰ ਭੈ ਭਾਗੀਐ ਅੰਮ੍ਰਿਤ ਤਾਂ ਕੋ ਨਾਉ ਮਾਰੈ ਰਾਖੈ ਏਕ ਤੂੰ ਬੀਜੋ ਨਾਹੀ ਥਾਓ ਬਾਬਾ ਮੈਂ ਕੁਚੀਲ ਕਾਚੋ ਮਤਹੀਨ ਨਾ ਬਿਨਾ ਕੋ ਕਛ ਨਹੀਂ ਗੁਰਪੂਰੈ ਪੂਰੀ ਮਤਕੀਨ ਰਹਾਓ ਅਵਗਣ ਸੁਬਰ ਗੁਣ ਨਹੀਂ ਬਿਨ ਗੁਣ ਕਿਉ ਕਰ ਜਾਓ ਸਹਿਜ ਸ਼ਬਦ ਸੁਖੀ ਉਪਜੈ ਬਿਨ ਭਾਗਾਂ ਧਨ ਨਾਹੇ ਜਿਨ ਕੈ ਨਾਮ ਨਾ ਮਨ ਵਸੈ ਸੇ ਬਾਂਧੇ ਦੁਖ ਸਹਾਹੇ ਜਿਨੀ ਨਾਮ ਵਿਸਾਰਿਆ ਸੇ ਕਿਤੇ ਆਏ ਸੰਸਾਰ ਆਗੈ ਪਾਛੈ ਸੁਖ ਨਹੀਂ ਗਾਢੇ ਲਾਦੇ ਸ਼ਾਰ ਵਿਛੜਿਆ ਮੇਲਾ ਨਹੀਂ ਦੂਹਕਣੋ ਜਮਦਵਾਰ ਅੱਗੇ ਕਿਆ ਜਾਣਾ ਨਾ ਹੈ ਮੈਂ ਭੂਲੇ ਤੂੰ ਸਮਝਾਏ ਭੂਲੇ ਮਾਰਗ ਜੋ ਦੱਸੇ ਤਿਸਕੈ ਲਾਗੋ ਪਾਏ ਗੁਰਬਿੰਦ ਦਾਤਾ ਕੋ ਨਹੀਂ ਕੀਮਤ ਕਹਿਣ ਨਾ ਜਾਏ ਸਾਜਨ ਦੇਖਾ ਤਾਂ ਗਲ ਮਿਲਾ ਸਾਜ ਪਠਾਇਓ ਲੇਖ ਮੁਖ ਤੇ ਮਾਣ ਹੈ ਧਨ ਖੜੀ ਗੁਰਮੁਖ ਆਖੀ ਦੇਖ ਤੁਧ ਭਾਵੈ ਤੂੰ ਮਨ ਵਸੈ ਨਦਰੀ ਕਰਮ ਵਸੇਖ ਭੂਖ ਪਿਆਸੋ ਜੇ ਭਵੈ ਕਿਆਸ ਮੰਗੋ ਦੇ ਬੀਜੋ ਸੂਜੈ ਕੋ ਨਹੀਂ ਮੰਤਨ ਪੂਰਨ ਦੇ ਜਿਨਕੀ ਆਤਿਨ ਦੇਖਿਆ ਆ ਵਡਾਈ ਦੇ ਨਗਰੀ ਨਾਇਕ ਨਵਤਨੋ ਬਾਲ ਕਲੀਲ ਅਨੂਪ ਨਾਰ ਨਾ ਪੁਰਖ ਨਾ ਪੰਖਣੂ ਸਾਚੋ ਚਤੁਰ ਸਰੂਪ ਜੋਤਿਸ ਪਾਵੈ ਸੋਥੀਐ ਤੂੰ ਦੀਪਕ ਤੂੰ ਧੂਪ ਗੀਤ ਸਾਧ ਚਾਖੇ ਸੁਣੇ ਬਾਦ ਸਾਧ ਤਨ ਰੋਗ ਸੱਚ ਭਾਵੈ ਸਾਚੋ ਚਵੈ ਛੂਟੈ ਸੋਗ ਵਿਯੋਗ ਨਾਨਕ ਨਾਮ ਨਾ ਵਿਸਰੈ ਜੋਤਿਸ ਭਾਵੈ ਸੋ ਹੋਗ ਮਾਰੂ ਮਹੱਲਾ ਪਹਿਲਾ ਸਾਚੀ ਕਾਰ ਕਮਾਵਣੀ ਹੋਰ ਲਾਲਚ ਬਾਦ ਇਹੋ ਮਨ ਸੱਚ ਐ ਮੋਹਿਆ ਜੇਵਾ ਸੱਚ ਸਾਧ

ਨਾਵੇਂ ਕੋ ਰਸ ਨਹੀਂ ਹੋਰ ਚੱਲੇ ਬਿਖਲਾਦ। ਐਸਾ ਲਾਲਾ ਮੇਰੇ ਲਾਲ ਕੋ ਸੁਣ ਖਸਮ ਹਮਾਰੇ, ਜਿਉਂ ਫਰਮਾਵੇ ਤਿਉਂ ਚੱਲਾ। ਸੱਚ ਲਾਲ ਪਿਆਰੇ ਰਹਾਓ, ਅੰਦਨ ਲਾਲੇ ਚਾਕਰੀ ਗੋਲੇ ਸਿਰ ਮੀਰਾ, ਗੁਰਬਚਨੀ ਮਨ ਵੇਚਿਆ ਸ਼ਬਦ ਮਨ ਧੀਰਾ। ਗੁਰਪੂਰੇ ਸਾਹਿਬ

ਵਿਛੜਿਆਂ ਕੋ ਮੇਲ ਲਏ ਗੁਰ ਕੋ ਬਲ ਜਾਈਐ ਲਾਲੇ ਗੋਲੇ ਮਤ ਖਰੀ ਗੁਰ ਕੀ ਮਤ ਨੀਕੀ ਸਾਚੀ ਸੁਰਤ ਸੁਹਾਵਣੀ ਮਨ ਮੁਖ ਮਤ ਫੀਕੀ ਮਨ ਤਨ ਤੇਰਾ ਤੂੰ ਪ੍ਰਭੂ ਸੱਚ ਤੀਰਕ ਧੁਰ ਕੀ ਸੱਚੈ ਬੈਸਣ ਉੱਠਣਾ ਸੱਚ ਭੋਜਨ ਭਾਖਿਆ ਚਿੱਤ ਸੱਚੈ ਵਿਤੋ ਸੱਚਾ ਸਾਚਾ ਰਸ ਚਾਖਿਆ ਸੱਚੈ ਕਰ ਸਾਚੈ ਰੱਖੇ ਗੁਰਬਚਨ ਸੁਭਾਖਿਆ ਮਨਮੁਖ ਕਉ ਆਲਸ ਘਣੋ ਫਾਥੇ ਉਜਾੜੀ ਫਾਥਾ ਚੁਗੈ ਨਿਤ ਚੋਗੜੀ ਲਗਬੰਧ ਵਿਗਾੜੀ ਗੁਰਪ੍ਰਸਾਦੀ ਮੁਕਤ ਹੋਏ ਸਾਚੇ ਨਹੀਂ ਤਾੜੀ ਅਨਹਤ ਲਾਲਾ ਬੇਦਿਆ ਪ੍ਰਭ ਹਿਤ ਪਿਆਰੀ ਬਿਨ ਸਾਚੇ ਜੀਉ ਜਲ ਬਲਉ ਝੂਠੇ ਵੇਕਾਰੀ ਬਾਦ ਕਾਰਾ ਸਭ ਛੋਡੀਆ ਸਾਚੀ ਤਰਤਾਰੀ ਜਿਨੀ ਨਾਮ ਵਿਸਾਰਿਆ ਤਿੰਨਾ ਠੌਰ ਨਾ ਠਾਉ ਲਾਲੈ ਲਾਲ ਚ ਤਿਆਗਿਆ ਪਾਇਆ ਹਰ ਨਾਉ ਤੂੰ ਬਖਸੈ ਤਾਂ ਮੇਲ ਲਹੈ ਨਾਨਕ ਬਲ ਜਾਓ ਮਾਰੂ ਮਹੱਲਾ ਪਹਿਲਾ ਲਾਲੈ ਗਰਭ ਛੋਡਿਆ ਗੁਰ ਕੈ ਪੈਸੈ ਸੁਭਾਈ ਲਾਲੈ ਖਸਮ ਪਛਾਣਿਆ ਵੱਡੀ ਵਡਿਆਈ ਖਸਮ ਮਿਲਿਆ ਸੁਖ ਪਾਇਆ ਕੀਮਤ ਕਹਿਣ ਨਾ ਜਾਈ ਲਾਲਾ ਗੋਲਾ ਖਸਮ ਕਾ ਖਸਮੈ ਵਡਿਆਈ ਗੁਰਪ੍ਰਸਾਦੀ ਉਭਰੇ ਹਰ ਕੀ ਸਰਨਾਈ ਰਹਾਓ ਲਾਲੇ ਨੂੰ ਸਰਕਾਰ ਹੈ ਤੁਰ ਖਸਮ ਫੁਰਮਾਈ ਲਾਲੈ ਹੁਕਮ ਪਛਾਣਿਆ ਸਦਾ ਰਹਿ ਰਜਾਈ ਆਪੇ ਮੀਰਾਂ ਬਖਸ਼ ਲਏ ਵੱਡੀ ਵਡਿਆਈ ਆਪ ਸੱਚਾ ਸਭ ਸੱਚ ਹੈ ਗੁਰ ਸ਼ਬਦ ਬੁਝਾਈ ਤੇਰੀ ਸੇਵਾ ਸੋ ਕਰੇ ਜਿਸਨੂੰ ਲਹਿ ਤੂੰ ਲਾਈ ਬਿਨ ਸੇਵਾ ਕਿਨੈ ਨਾ ਪਾਇਆ ਦੂਜੇ ਪਰਮ ਖੁਆਈ ਸੋ ਕਿਉਂ ਮਨੋ ਵਿਸਾਰੀ ਐ ਨਿਤ ਦੇਵੈ ਚੜੈ ਸਵਾਇਆ ਜੀਉ ਪਿੰਡ ਸਭ ਤਿਸਦਾ ਸਾਹੋ ਤਿਨੈ ਵਿੱਚ ਪਾਇਆ ਜਾਂ ਕਿਰਪਾ ਕਰੇ ਤਾਂ ਸੇਵੀਐ ਸੇਵ ਸੱਚ ਸਮਾਇਆ ਲਾਲਾ ਸੋ ਜੀਵਤ ਮਰੈ ਮਰ ਵਿੱਚੋਂ ਆਪ ਗਵਾਏ ਬੰਧਨ ਟੂਟੈ ਮੁਕਤ ਹੋਏ ਤ੍ਰਿਸ਼ਨਾ ਯਗਨ ਬੁਝਾਏ ਸਾਮੈ ਨਾਮ ਨਿਧਾਨ ਹੈ ਗੁਰਮੁਖ ਕੋ ਪਾਏ ਲਾਲੇ ਵਿੱਚ ਗੁਣ ਕਿਛ ਨਹੀਂ ਲਾਲਾ ਅਵਗਣਿਆਰ ਤੂੰ ਜਿਵੜਦਾਤਾ ਕੋ ਨਹੀਂ ਤੂੰ ਬਖਸ਼ਣਹਾਰ ਤੇਰਾ ਹੁਕਮ ਲਾਲਾ ਮੰਨੇ ਇਹ ਕਰਨੀ ਸਾਰ ਗੁਰਸਾਗਰ ਅੰਮ੍ਰਿਤ ਸਾਰ ਜੋ ਇੱਛੇ ਸੋ ਫਲ ਪਾਏ ਨਾਮ ਪਦਾਰਥ ਅਮਰ ਹੈ ਹਿਰਦੈ ਮਨ ਵਸਾਏ ਗੁਰਸੇਵਾ ਸਦਾ ਸੁਖ ਹੈ ਜਿਸਨੂੰ ਹੁਕਮ ਮਨਾਏ ਸੋਇਨਾ ਰੂਪਾ ਸਭ ਧਾਤ ਹੈ ਮਾਟੀ ਰਲ ਜਾਈ ਬਿਨ ਨਾਵੈ ਨਾਲ ਨਾ ਚੱਲਈ ਸਤਿਗੁਰ ਬੂਝ ਬੁਝਾਈ ਨਾਨਕ ਨਾਮ ਰਤੇ ਸੇ ਨਿਰਮਲੇ ਸਾਚੇ ਰਹੇ ਸਮਾਈ ਮਾਰੂ ਮਹੱਲਾ ਪਹਿਲਾ ਹੁਕਮ ਪਇਆ ਰਹਿਣਾ ਨਹੀਂ ਤੁਰ ਫਾਟੇ ਚੀਰੈ ਇਹੋ ਮਨ ਅਵਗਣ ਬਾਂਧਿਆ ਸੋ ਦੇਹ ਸਰੀਰੈ ਪੂਰੇ ਗੁਰਬਖਸਾਈ ਐ ਸਭ ਗੁਣੈ ਫਕੀਰ ਹੈ ਕਿਉਂ ਰਹੀ ਹੈ ਉੱਠ ਚੱਲਣਾ ਬੁ ਸ਼ਬਦ ਵਿਚਾਰਾ ਜਿਸ ਤੂੰ ਮਿਲੈ ਸੋ ਮਿਲੈ ਤੁਰ ਹੁਕਮ ਅਪਾਰਾ ਰਹਾਉ ਜਿਉਂ ਤੂੰ ਰਾਖੈ ਤਿਉਂ ਰਹਾ ਜੋ ਦੇਹ ਸੋ ਖਾਓ ਜਿਉ ਤੂੰ ਚਲਾਵੈ ਤਿਉਂ ਚੱਲਾਂ ਮੁਖ ਅੰਮ੍ਰਿਤ ਨਾਉ ਮੇਰੇ ਠਾਕਰ ਹੱਥ ਵਡਿਆਈਆਂ ਮੇਲੈ ਮਨ ਚਾਓ ਕੀਤਾ ਕਿਆ ਸਾਲਾਹੀਐ ਕਰ ਦੇਖੈ ਸੋਈ ਜਿਨ ਕੀਆ ਸੋ ਮਨ ਵਸੈ ਮੈਂ ਅਵਰ ਨਾ ਕੋਈ ਸੋ ਸਾਚਾ ਸਾਲਾਹੀਐ ਸਾਚੀ ਪਤ ਹੋਈ ਪੰਡਿਤ ਪੜਨਾ ਪਹੁੰਚਈ ਬਹੁ ਆਲ ਜੰਜਾਲਾ ਪਾਪ ਹੁੰਦੋਏ ਸੰਗਮੇ ਖੁਦਿਆ ਜਮਕਾਲਾ ਵਿਛੋੜਾ ਪਉ ਵਿਸਰੈ ਪੂਰਾ ਰਖਵਾਲਾ ਜਿਨਕੀ ਲੇਖੈ ਪਤ ਪਵੈ ਸੇ ਪੂਰੇ ਭਾਈ ਪੂਰੇ ਪੂਰੀ ਮਤ ਹੈ ਸੱਚੀ ਵਡਿਆਈ ਦੇਂਦੇ ਤੋਟ ਨਾ ਆਵਈ ਲੈ ਲੈ ਥੱਕ ਪਾਈ ਖਾਰ ਸਮੁੰਦਰ ਢੰਡੋਲੀਐ ਇੱਕ ਮਣੀਆ ਪਾਵੈ ਦੋਏ ਦਿਨ ਚਾਰ ਸੁਹਾਵਣਾ ਮਾਟੀ ਤਸਖਾਵੈ ਗੁਰਸਾਗਰ ਸਤ ਸੇਵੀਐ ਦੇ ਤੋਟ ਨਾ ਆਵੈ ਮੇਰੇ ਪ੍ਰਭਾਵਨ ਸੇ ਉਜਲੇ ਸਭ ਮੈਲ ਭਰੀਜੈ ਮੈਲਾ ਉਜਲ ਤਾਂ ਥੀਐ ਪਾਰਸ ਸੰਗ ਭੀਜੈ ਵੰਨੀ ਸਾਚੇ ਲਾਲ ਕੀ ਕਿਨ ਕੀਮਤ ਕੀਜੈ ਪੇਖੀ ਹੱਥ ਨਾ ਲੱਭਈ ਤੀਰਥ ਨਹੀਂ ਦਾਨੇ ਪੁੱਛੋ ਬੇਦ ਪੜੰਤਿਆ ਮੂਠੀ ਵਿਣਮਾਨੇ ਨਾਨਕ ਕੀਮਤ ਸੋ ਕਰੇ ਪੂਰਾ ਗੁਰ ਗਿਆਨੇ ਮਾਰੂ ਮਹੱਲਾ ਪਹਿਲਾ ਮਨਮੁਖ ਲਹਿਰ ਘਰ ਤਜ ਵਿਗੂਚੇ ਅਵਰਾ ਕੇ ਕਰ ਹੇਰੈ ਗ੍ਰਹਿ ਧਰਮ ਗਵਾਏ ਸਤਿਗੁਰ ਨਾ ਭੇਟੈ ਦੁਰਮਤ ਘੁੰਮਨ ਕੇਰੈ ਦਿਸੰਤਰ ਪਵੈ ਪਾਠ ਪੜਥਾਕਾ ਤ੍ਰਿਸ਼ਨਾ ਹੋਏ ਵਧੇਰੈ
काची पिंडी शब्द ना चीनै उधर भरे जैसे ढोर है बाबा ऐसी रवतर वै सन्यासी गुर कै शब्द एक लिव लागी तेरे नाम रते द्रवतासी रहाओ कोली गेरू रंग चढ़ाया वस्त्र पेख पेखारी कापड़ फार बनाई खिंथा चोली माया तारी कर कर मांग जग प्रभु दै मन अंधे पतहारी परम भुलाना शब्द ना चीनै जुए बाजी हारी अंतर अगना गुरबिन बूझै बाहर पुअर तापै गुर सेवा बिन भगत ना होवी क्यों कर चीन स्यापै निंदा कर कर नरक निवासी अंतर आत्म जापै 68 तीर्थ

ਜਾਣੈ ਸਾਚ ਕਹੈ ਤੇ ਸ਼ੋਹੈ ਪਾਠ ਪੜੈ ਮੁਖ ਝੂਠੋ ਬੋਲੈ ਨਿਗੁਰੇ ਕੀ ਮਤ ਓ ਹੈ ਨਾਮ ਨਾ ਜਪਈ ਕਿਉਂ ਸੁਖ ਪਾਵੈ ਬਿਨ ਨਾਵੈ ਕਿਉਂ ਸੋਹੈ ਮੂੰਡ ਮੁੜਾਏ ਜਟਾ ਸਿੱਖ ਬਾਂਧੀ ਮੋਨ ਰਹਿ ਅਭਮਾਨਾ ਮਨਵਾ ਡੋਲੈ ਦੇ ਦਿਸਤਾਵੈ ਬਿਨ ਰਤ ਆਤਮ ਗਿਆਨਾ ਅੰਮ੍ਰਿਤ ਛੋੜ ਮਹਾ ਬਿਖ ਪੀਵੈ ਮਾਇਆ ਕਾ ਦੇਵਾਨਾ ਕੀਰਤਨਾ ਮਿਟਈ ਹੁਕਮ ਨਾ ਬੂਝੈ ਪਸੂਆ ਮਾਹੇ ਸਮਾਨਾ ਹਾਥ ਕਮੰਡਲ ਕਾਪੜੀਆ ਮੰਤ੍ਰ ਸਨਾ ਉਪਜੀ ਭਾਰੀ ਇਸਤਰੀ ਤਜ ਕਰ ਕਾਮ ਵਿਆਪਿਆ ਚਿਤ ਲਾਇਆ ਪਰ ਨਾਰੀ ਸਿੱਖ ਕਰੇ ਕਰ ਸ਼ਬਦ ਨਾ ਚੀਨੈ ਲੰਪਟ ਹੈ ਬਾਜ਼ਾਰੀ ਅੰਤਰ ਬਿਖ ਬਾਹਰ ਨੇ ਭਰਾਤੀ ਤਾਂ ਜਮ ਕਰੇ ਖੁਵਾਰੀ ਸੋ ਸੰਨਿਆਸੀ ਜੋ ਸਤਿਗੁਰ ਸੇਵੈ ਵਿੱਚੋਂ ਆਪ ਗਵਾਏ ਸਾਧਨ ਭੋਜਨ ਕੀ ਆਸ ਨਾ ਕਰੇ ਅਚਿੰਤ ਮਿਲੈ ਸੋ ਪਾਏ ਬਕੈ ਨਾ ਬੋਲੈ ਖਿਮਾ ਤਨ ਸੰਗ੍ਰਹਿ ਤਾਮਸ ਨਾਮ ਜਲਾਏ ਤਨ ਗਿਰਹੀ ਸੰਨਿਆਸੀ ਜੋਗੀ ਜੇ ਹਰ ਚਰਨੀ ਚਿਤ ਲਾਏ ਆਸ ਨਿਰਾਸ ਰਹਿ ਸੰਨਿਆਸੀ ਇਕ ਸਿਉ ਲਿਵ ਲਾਏ ਹਰ ਰਸ ਪੀਵੈ ਤਾਂ ਸਾਂ ਤਿਆਵੈ ਨੀ ਕਰ ਤਾੜੀ ਲਾਏ ਮਨੁਆ ਨਾ ਡੋਲੈ ਗੁਰਮੁਖ ਬੂਜੈ ਧਾਵਤ ਵਰਜ ਰਹਾਏ ਗ੍ਰਹਿ ਸਰੀਰ ਗੁਰਮਤੀ ਖੋਜੇ ਨਾਮ ਪਦਾਰਥ ਪਾਏ ਬ੍ਰਹਮਾ ਵਿਸ਼ਨੂ ਮਹੇਸ਼ ਸ੍ਰੇਸ਼ਟ ਨਾਵਰਤੇ ਵਿਚਾਰੀ ਖਾਣੀ ਬਾਣੀ ਗਗਨ ਪਤਾਲੀ ਜਨਤਾ ਜੋਤ ਤੁਮਾਰੀ ਸਭ ਸੁਖ ਮੁਕਤ ਨਾਮ ਤੁਨ ਬਾਣੀ ਸੱਚ ਨਾਮ ਉਰਧਾਰੀ ਨਾਮ ਬਿਨਾ ਨੇ ਛੂਟ ਸਨਾਨਕ ਸਾਚੀ ਧਰ ਤੂੰ ਤਾਰੀ ਮਾਰੂ ਮਹੱਲਾ ਪਹਿਲਾ ਮਾਤ ਪਿਤਾ ਸੰਜੋਗ ਉਪਾਏ ਰਖਤ ਬਿੰਦ ਮਿਲ ਪਿੰਡ ਕਰੇ ਅੰਤਰ ਗਰਭ ਉਰਧ ਲਿਵ ਲਾਗੀ ਸੋ ਪ੍ਰਭ ਸਾਰੇ ਦਾਤ ਕਰੇ ਸੰਸਾਰ ਭਵਜਲ ਕਿਉਂ ਤਰੈ ਗੁਰਮੁਖ ਨਾਮ ਨਿਰੰਜਨ ਪਾਈਐ ਅਫਰਿਓ ਭਾਰ ਅਫਾਰ ਟਰੈ ਰਹਾਓ ਤੇ ਗੁਣ ਵਿਸਰ ਗਏ ਅਪਰਾਧੀ ਮੈਂ ਬਹੁਰਾ ਕਿਆ ਕਰੋ ਹਰੇ ਤੂੰ ਦਾਤਾ ਦਇਆਲ ਸਵੈ ਸਿਰ ਅਹਿਨਿਸ ਦਾਤ ਸਮਾਰ ਕਰੇ ਚਾਰ ਪਦਾਰਥ ਲੈ ਜਗ ਜਨਮਿਆ ਸਿਵ ਸ਼ਕਤੀ ਕਰ ਵਾਸ ਧਰੇ ਲਾਗੀ ਭੂਖ ਮਾਇਆ ਮਗ ਜੋ ਹੈ ਮੁਕਤ ਪਦਾਰਥ ਮੋਹੇ ਖਰੇ ਕਰਨ ਪਲਾਵ ਕਰੇ ਨਹੀਂ ਪਾਵੈ ਇਤੇ ਉਤ ਢੂੰਡਤ ਥਾਕ ਪਰੇ ਕਾਮ ਕ੍ਰੋਧ ਅਹੰਕਾਰ ਵਿਆਪੇ ਕੂੜ ਕੁਟੰਬ ਸਿਉ ਪ੍ਰੀਤ ਕਰੇ ਖਾਵੈ ਭੋਗੈ ਸੁਣ ਸੁਣ ਦੇਖੈ ਪਹਿਰ ਦਿਖਾਵੈ ਕਾਲ ਕਰੇ ਬਿਨ ਗੁਰ ਸ਼ਬਦ ਨਾ ਆਪ ਪਛਾਣੈ ਬਿਨ ਹਰ ਨਾਮ ਨਾ ਕਾਲ ਟਰੇ ਜੇਤਾ ਮੋਹ ਹਮੈ ਕਰ ਭੂਲੇ ਮੇਰੀ ਮੇਰੀ ਕਰਤੇ ਸ਼ੀਨ ਖਰੇ ਤਨ ਤਨ ਬਿਨ ਸਹਿ ਸਹਿਸਾ ਸਹਿਸਾ ਫਿਰ ਪਛਤਾਵੈ ਮੁਖ ਧੂਰ ਪਰੇ ਬਿਰਧ ਭਇਆ ਜੋਬਨ ਤਨ ਖਿਸਿਆ ਕਫ ਕੰਠ ਬਿਰੁਦੋ ਨੈਨੋ ਨੀਰ ਢਰੇ ਚਰਨ ਰਹੇ ਕਰ ਕੰਪਣ ਲਾਗੇ ਸਖਤ ਰਾਮ ਨਰ ਦੇ ਹਰੇ ਸੁਰਤ ਗਈ ਕਾਲੀ ਹੂੰ ਧੌਲੇ ਕਿਸੈ ਨਾ ਭਾਵੈ ਰੱਖਿਓ ਘਰੇ ਬਿਸਰਤ ਨਾਮ ਐਸੇ ਦੋਖ ਲਾਗੈ ਜਾਂ ਮਾਰਸ ਮਾਰੇ ਨਰਕ ਖਰੇ ਪੂਰਵ ਜਨਮ ਕੋ ਲੇਖ ਨਾ ਮਿਟਈ ਜਨਮ ਮਰੈ ਕਾ ਕੋ ਦੋਸ ਧਰੇ ਬਿਨ ਗੁਰ ਬਾਦ ਜੀਵਨ ਹੋਰ ਮਰਨਾ ਬਿਨ ਗੁਰ ਸ਼ਬਦੈ ਜਨਮ ਜਰੇ ਖੁਸ਼ੀ ਖੁਆਰ ਭਏ ਰਸ ਭੋਗਣ ਫੋਕਟ ਕਰਮ ਵਿਕਾਰ ਕਰੇ ਨਾਮ ਵਿਸਾਰ ਲੋਭ ਮੂਲ ਖੋਇਓ ਸਿਰ ਧਰਮ ਰਾਏ ਕਾ ਡੰਡ ਪਰੇ ਗੁਰਮੁਖ ਰਾਮ ਨਾਮ ਗੁਣ ਗਾਵੈ ਜਾਂ ਕੋ ਹਰ ਪ੍ਰਭ ਨਦਰ ਕਰੇ ਤੇ ਨਿਰਮਲ ਪੁਰਖ ਪਰੰਪਰ ਪੂਰੇ ਤੇ ਜਗਮੈ ਗੁਰ ਗੋਬਿੰਦ ਹਰੇ ਹਰ ਸਿਮਰੋ ਗੁਰਬਚਨ ਸਮਾਰੋ ਸੰਗਤ ਹਰ ਜਨ ਭਾਉ ਕਰੇ ਹਰ ਜਨ ਗੁਰ ਪ੍ਰਧਾਨ ਦੁਆਰੈ ਨਾਨਕ ਤਿੰਨ ਜਨ ਕੀ ਰੇਣ ਹਰੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਮਾਰੂ ਕਾਫੀ ਮਹੱਲਾ ਪਹਿਲਾ ਘਰ ਦੂਜਾ ਆਵੋ ਵੰਜੋ ਡੁੰਮਣੀ ਕੀਤੀ ਮਿੱਤਰ ਕਰੇ ਓ ਸਾਤਨ ਟੋਈ ਨਾਲ ਹੈ ਵਾਢੀ ਕਿਉ ਤੀਰੇ ਓ ਮੈਂਡਾ ਮਨ ਰਤਾ ਆਪਣੇ ਪਿਰ ਨਾਲ ਹਾਂ ਕੋਲ ਘੁਮਾਈ।

ਸਾਹੁਰੜੈ ਕਰਵਾਸ, ਸੁਖ ਸੰਬੰਧ ਸੁਹਾਗਣੀ, ਪਿਰਪਾਇਆ ਗੁਣਤਾਸ। ਲੇਫ ਨਿਹਾਲੀ ਪਟਕੀ, ਕਾਪੜ ਅੰਗ ਬਣਾਏ, ਪਿਰ ਮੁੱਤੀ ਡੋਹਾਗਣੀ, ਤਿਨ ਦੁਖੀ ਰਹਿਣ ਵਿਹਾਏ। ਕਿੱਤੀ ਚੱਖੋ ਛਾਡੜੇ, ਕਿੱਤੀ ਵਿਸ ਕਰੇ ਓ, ਪਿਰ ਬਿਨ ਜੋਬਨ ਬਾਦ ਗਯਮ, ਵਾਢੀ ਚੂਰੇ ਦੀ ਚੂਰੇ ਓ। ਸੱਚੇ ਸੰਧਾ ਸਦੜਾ, ਸੁਣੀਐ ਗੁਰ ਵਿਚਾਰ, ਸੱਚੇ ਸੱਚਾ ਬਹਿਣਾ, ਨਦਰੀ ਨਦਰ ਪਿਆਰ। ਗਿਆਨੀ ਅੰਜਨ ਸੱਚ ਘਾ, ਡੇਖੈ ਡੇਖਣ ਹਾਰ, ਗੁਰਮੁਖ ਬੂਜੈ ਜਾਣੀਐ, ਹਉਮੈ ਗਰਭ ਨਿਵਾਰ। ਤਉ ਭਾਵਨ ਤਉ ਜੇਹੀਆ, ਮੂੰਹ ਜੇਹੀਆ ਕੀਤੀਆ, ਨਾਨਕ ਨਾਹੁ ਨਾ ਵਿਛੜੈ, ਤਿਨ ਸੱਚੈ ਰਤੜੀਆ। ਮਾਰੂ ਮਹੱਲਾ ਪਹਿਲਾ, ਨਾ ਭੈਣਾ ਭਰਜਾਈਆ, ਨਾ ਸੇ ਸੱਸੜੀਆ, ਸੱਚਾ ਸਾਗ ਨਾ ਟੁੱਟਈ, ਗੁਰਮੇਲੇ ਸਈਆ। ਬਲਿਹਾਰੀ ਗੁਰ ਆਪਣੇ, ਸਦ ਬਲਿਹਾਰੈ ਜਾਓ, ਗੁਰ ਬਿਨ ਏਤਾ ਭਵ ਥਕੀ, ਗੁਰ ਪਿਰ ਮੇਲਮ ਦਿੱਤਮ ਮਿਲਾਏ ਰਹਾਓ। ਫੁੱਫੀ ਨਾਨੀ ਮਾਸੀਆ, ਦੇਰ ਜੇ ਠਾਨੜੀਆ, ਆਵਨ ਵੰਜਨ ਨਾ ਰਹਿਣ, ਪੂਰ ਭਏ ਭਰੇ ਪਈਆ। ਮਾਮੇ ਤੈ ਮਾਮਾਣੀਆਂ, ਭਾਇਰ ਬਾਪ ਨਾ ਮਾਓ, ਸਾਥ ਲੱਡੇ ਤਿਨ ਨਾਠੀਆ, ਭੀੜ ਘਣੀ ਦਰਿਆਓ। ਸਾਚੋ ਰੰਗ ਰੰਗਾਵਲੋ, ਸਖੀ ਹਮਾਰੋ ਕੰਤ, ਸੱਚ ਵਿਛੋੜਾ ਨਾਥੀਐ, ਸੋ ਸੋ ਰੰਗ ਰਵੰਤ। ਸਭੇ ਰੁੱਤੀ ਚੰਗੀਆਂ, ਜੇ ਸੱਚੇ ਸਿਉ ਨੇ ਹੋ, ਸਾ ਤਨ ਕੰਤ ਪਛਾਣਿਆ, ਸੁਖ ਸੁੱਤੀ ਨਿਸਡੇ ਹੋ। ਪੱਤਣ ਕੂਕੇ ਪਾਤਣੀ, ਵੰਯੋ ਤਰੁਕ ਵਿਲਾੜ, ਪਾਰ ਪਵੰਦੜੇ ਡਿੱਠ ਮੈਂ, ਸਤਿਗੁਰ ਬੋਇਥ ਚਾੜ। ਹਿਕ ਨੀ ਲੱਦਿਆ ਹਿਕ ਲੱਦ ਗਏ, ਹਿਕ ਭਾਰੇ ਪਰਨਾਲ, ਜਿੰਨੀ ਸੱਚ ਵਣਜਿਆ, ਸੇ ਸੱਚੇ ਪ੍ਰਭ ਨਾਲ। ਨਾ ਹਮ ਚੰਗੇ ਆਖੀਐ।

ਪੜ੍ਹੇ ਕਾਸਾਰੀ ਜਗ ਚਤਰ ਸਿਆਣਾ ਭਰਮ ਭੁਲਾਣਾ ਨਾ ਪੰਡਿਤ ਪੜ੍ਹੇ ਗਵਾਰੀ ਨਾ ਵਿਸਾਰੈ ਬੇਦ ਸੰਭਾਲੈ ਬਿਖ ਭੂਲੇ ਲੇਖਾਰੀ ਕੱਲਰ ਖੇਤੀ ਤਰਵਰ ਕੰਠੇ ਬਾਗਾ ਪੈਰੈ ਕਜਲ ਚਰੈ ਇਹੋ ਸੰਸਾਰ ਤਿਸੈ ਕੀ ਕੋਠੀ ਜੋ ਪੈਸੈ ਸੋ ਗਰਭ ਜਰੈ ਅਰਿਯਤ ਰਾਜੇ ਕਹਾਂ ਸਵਾਏ ਦੋਹਾਂਤਰ ਸੋ ਜਾਸੀ ਕਹਿਤ ਨਾਨਕ ਗੁਰ ਸੱਚੇ ਕੀ ਪੌੜੀ ਰੈਸੀ ਲਖ ਨਿਵਾਸੀ ਮਾਰੂ ਮਹੱਲਾ ਤੀਜਾ ਕਰ ਪੰਜਵਾਂ ਅਸ਼ਟਪਦੀ ਏਕ ਓੰਕਾਰ ਸਤਿਗੁਰ ਪ੍ਰਸਾਦ ਜਿਸਨੋ ਪ੍ਰੇਮ ਮਨ ਵਸਾਏ ਸਾਚੇ ਸ਼ਬਦ ਸਹਿ ਸੁਭਾਏ ਇਹਾ ਵੇਦਨ ਸੋਈ ਜਾਣੈ ਅਵਰ ਕੇ ਜਾਣੈ ਕਾਰੀ ਜੀਓ ਆਪੇ ਮੇਲੇ ਆ ਮਿਲਾਏ ਆਪਣਾ ਪਿਆਰ ਆਪੇ ਲਾਏ ਪ੍ਰੇਮ ਕੀ ਸਾਰ ਸੋਈ ਜਾਣੈ ਜਿਸਨੋ ਨਦਰ ਤੁਮਾਰੀ ਜੀਓ ਰਹਾਓ ਦਿਵ ਦ੍ਰਿਸ਼ਟ ਜਾਗੈ ਭਰਮ ਚੁਕਾਏ ਗੁਰਪ੍ਰਸਾਦ ਪਰਮ ਪਦ ਪਾਏ ਸੋ ਜੋਗੀ ਹੈ ਜੁਗਤ ਪਛਾਣੈ ਗੁਰ ਕੈ ਸ਼ਬਦ ਵਿਚਾਰੀ ਜੀਓ ਸੰਜੋਗੀ ਤਨ ਪਰ ਮੇਲਾ ਹੋਵੇ ਗੁਰਮਤ ਵਿੱਚੋਂ ਦੁਰਮਤ ਹੋਵੇ ਰੰਗ ਸਿਉਂ ਰਤਨ ਰੰਗ ਸਿਉਂ ਨਿਤ ਰਲੀਆ ਮਾਣੈ ਆਪਣੇ ਕੰਤ ਪਿਆਰੀ ਜੀਓ ਸਤਿਗੁਰ ਬਾਜੋ ਵੈਦ ਨਾ ਕੋਈ ਆਪੇ ਆਪ ਨਿਰੰਜਨ ਸੋਈ ਸਤਿਗੁਰ ਮਿਲਿਆ ਮਰੈ ਮੰਦਾ ਹੋਵੇ ਗਿਆਨ ਵਿਚਾਰੀ ਜੀਓ ਇਹੋ ਸ਼ਬਦ ਸਾਰ ਜਿਸਨੋ ਲਾਏ ਗੁਰਮੁਖ ਤ੍ਰਿਸ਼ਨਾ ਭੁੱਖ ਗਵਾਏ ਆਪਣ ਲਿਆ ਕਿਛੂ ਨਾ ਪਾਈਐ ਕਰ ਕਿਰਪਾ ਕਲ ਧਾਰੀ ਜੀਓ ਆਗਮ ਨਿਗਮ ਸਤਿਗੁਰੂ ਦਿਖਾਇਆ ਕਰ ਕਿਰਪਾ ਆਪਣੇ ਕਰ ਆਇਆ ਅੰਜਨ ਮਾਹੇ ਨਿਰੰਜਨ ਜਾਤਾ ਜਿਨ ਕੋ ਨਦਰ ਤੁਮਾਰੀ ਜੀਓ ਗੁਰਮੁਖ ਹੋਵੇ ਸੋ ਤਤ ਪਾਏ ਆਪਣਾ ਆ ਵਿੱਚੋਂ ਗਵਾਏ ਸਤਿਗੁਰ ਬਾਜੋ ਸਭ ਧੰਦ ਕਮਾਵੇ ਵੇਖੋ ਮਨ ਵਿਚਾਰੀ ਜੀਓ ਇਕ ਭਰਮ ਭੂਲੇ ਫਰੈ ਹੰਕਾਰੀ ਇਕ ਨਾ ਗੁਰਮੁਖ ਹਉ ਮੈਂ ਮਾਰੀ ਸੱਚੇ ਸ਼ਬਦ ਤੇ ਬੈਰਾਗੀ ਹੋਰ ਭਰਮ ਭੁੱਲੇ ਗਾਵਾਰੀ ਜੀਓ ਗੁਰਮੁਖ ਜਿਨੀ ਨਾਮ ਨਾ ਪਾਇਆ ਮਨਮੁਖ ਬਿਰਥਾ ਜਨਮ ਗਵਾਇਆ ਅੱਗੇ ਵਿਣਨਾ ਮੈਂ ਕੋ ਬੇਲੀ ਨਾਹੀ ਬੂਝੇ ਗੁਰ ਵਿਚਾਰੀ ਜੀਓ ਅੰਮ੍ਰਿਤ ਨਾਮ ਸਦਾ ਸੁਖਦਾਤਾ ਗੁਰਪੂਰੇ ਜੁਗਚਾਰੇ ਜਾਤਾ ਜਿਸ ਤੂੰ ਦੇਵੈ ਸੋਈ ਪਾਏ ਨਾਨਕ ਤਤ ਵਿਚਾਰੀ ਜੀਓ ਮਾਰੂ ਮਹੱਲਾ ਪੰਜਵਾਂ ਕਰ ਤੀਜਾ ਅਸ਼ਟਪਦੀਆਂ ਇਕ ਓੰਕਾਰ ਸਤਿਗੁਰ ਪ੍ਰਸਾਦ ਲੱਖ ਚੌਰਾਸੀ ਭ੍ਰਮ ਤੇ ਭ੍ਰਮ ਤੇ ਦੁਲਭ ਜਨਮ ਅਬ ਪਾਇਓ ਰੇ ਮੂੜੇ ਤੂੰ ਹੋਛੈ ਰਸਲ ਵਟਾਇਓ ਅੰਮ੍ਰਿਤ ਸੰਗ ਬਸਤ ਹੈ ਤੇਰੇ ਵਿਖਿਆ ਸਿਉਂ ਰਜਾਇਓ ਰਹਾਓ ਰਤਨ ਜਵੇਹਰ ਬਨਜਨ ਆਇਓ ਕਾਲਰ ਲਾਚ ਚਲਾਇਓ ਜੇ ਘਰ ਮੈਂ ਤੁਧ ਰਹਿ ਨਾ ਬਸਨਾ ਸੋ ਕਰ ਜੀਤ ਨਾ ਆਇਓ ਅਟਲ ਅਖੰਡ ਪ੍ਰਾਣ ਸੁਖਦਾਈ ਇਕ ਨਿਮਖ ਨਹੀਂ ਤੁਝ ਗਾਇਓ ਜਹਾਂ ਜਾਣਾ ਸੋ ਥਾਨ ਵਿਸਾਰਿਓ ਇਕ ਨਿਮਖ ਨਹੀਂ ਮਨ ਲਾਇਓ ਪੁੱਤਰ ਕਲੱਤਰ ਗ੍ਰਹਿ ਦੇਖ ਸਮੱਗਰੀ ਇਸੀ ਮੈਂ ਉਰਜਾਇਓ ਜਿਤ ਕੋ ਲਾਇਓ ਤਿਤ ਹੀ ਲਾਗਾ ਤੈਸੇ ਕਰਮ ਕਮਾਇਓ ਜੋ ਭਇਓ ਕਿਰਪਾਲ ਤਾਂ ਸਾਧ ਸੰਗ ਪਾਇਆ ਜਨ ਨਾਨਕ ਬ੍ਰਹਮ ਧਿਆਇਓ ਮਾਰੂ ਮਹੱਲਾ ਪੰਜਵਾਂ ਕਰ ਅਨੁਗ੍ਰਹ ਰਾਖ ਲੀਨੋ ਭਇਓ ਸਾਧੂ ਸੰਗ ਹਰ ਨਾਮ ਰਸ ਰਸਨਾ ਉਚਾਰੈ ਮਿਸ਼ਟ ਗੂੜਾ ਰੰਗ ਮੇਰੇ ਮਾਨ ਕੋ ਅਸਥਾਨ ਮੀਤ ਸਾਜਨ ਸਖਾ ਬੰਧ ਪਯੰਤਰ ਜਾਮੀ ਜਾਨ ਰਹਾਓ ਸੰਸਾਰ ਸਾਗਰ ਜਿਨ ਉਪਾਇਓ ਸਰਨ ਪ੍ਰਭ ਕੀ ਗਹੀ ਗੁਰਪ੍ਰਸਾਦੀ ਪ੍ਰਭ ਆਰਾਧੇ ਜਮ ਕੰਕਰ ਕਿਛ ਨਾ ਕਹੀ ਮੋਖ ਮੁਕਤ ਦੁਆਰ ਜਾ ਕੈ ਸੰਤਰ ਦਾ ਭੰਡਾਰ ਜੀ ਜੁਗਤ ਸੁਜਾਨ ਸੁਮਾਮੀ ਸਦਾ ਰੱਖਣ ਹਾਰ ਦੁਖ ਦੁਖ ਦਰਦ ਕਲੇਸ਼ ਬਿਨਸੈ ਜਿਸ ਬਸੈ ਮਨ ਮਾਹੇ ਮਿਰਤ ਨਰਕ ਅਸਥਾਨ ਬਿਖੜੇ

ਮੈਂ ਆਗਾਹਾ ਸਿੱਧ ਸਾਧਕ ਦੇਹ ਮੁਨ ਜਨ ਬੇਦ ਕਰੈ ਉਚਾਰ ਸਿਮਰ ਸਵਾਮੀ ਸੁਖ ਸਹਿਜ ਪੁੰਚੈ ਨਹੀਂ ਅੰਤ ਪਾਰਾ ਵਾਰ ਅਨਕ ਪ੍ਰਾਸ਼ਤ ਮਿਟੈ ਖਿਨ ਮੈਂ ਹਿਰਦੈ ਜਪ ਭਗਵਾਨ ਪਾਵਨਾ ਤੇ ਮਹਾ ਪਾਵਨ ਕੋਟਦਾਨ ਇਸ਼ਨਾਨ ਬਲ ਬੁੱਧ ਸੁਧ ਪ੍ਰਾਣ ਸਰਬਸ ਸੰਤਨਾ ਕੀ ਰਾਸ ਬਿਸਰ ਨਾਹੀ ਨਿਮਖ ਮੰਤੇ ਨਾਨਕ ਕੀ ਅਰਦਾਸ ਮਾਰੂ ਮਹੱਲਾ ਪੰਜਵਾਂ ਸ਼ਸਤਰ ਤੀਖਣ ਕਾਠ ਡਾਰਿਓ ਮਨ ਨਾ ਕੀਨੋ ਰੋਸ ਕਾਜ ਉਆ ਕੋ ਲੇ ਸਵਾਰਿਓ ਤਿਲ ਨਾ ਦੀਨੋ ਦੋਸ ਮਨ ਮੇਰੇ ਰਾਮ ਰਹੋ ਨਿਤਨੀਤ ਦਿਆਲ ਦੇਵ ਕਿਰਪਾਲ ਗੋਬਿੰਦ ਸੁਨ ਸੰਤਨਾ ਕੀ ਰੀਤ ਰਹਾਓ ਚਰਨ ਤਲੈ ਉਗਾਹੇ ਬੈਸਿਓ ਸ਼ਰਮ ਨਾ ਰਹੋ ਸਰੀਰ ਮਹਾਂਸਾਗਰ ਨੈ ਵਿਆਪੈ ਖਨੈ ਉਤਰਿਓ ਤੀਰ ਚੰਦਨ ਅਗਰ ਕਪੂਰ ਲੇਪਨ ਤੇ ਸੰਗੇ ਨਹੀਂ ਪ੍ਰੀਤ ਬਿਸ਼ਟਾ ਮੂਤਰ ਖੋਦ ਤਿਲ ਤਿਲ ਮਨ ਨਾ ਮਨੀ ਵਿਪਰੀਤ ਊਚ ਨੀਚ ਬਿਕਾਰ ਸੁਕ੍ਰਿਤ ਸੰਲਗਨ ਸਭ ਸੁਖ ਛਤਰ ਮਿੱਤਰ ਸਤਰ ਨਾ ਕਸ਼ੂ ਜਾਣੈ ਸਰਬ ਜੀ ਸਮਤ ਕਰ ਪ੍ਰਗਾਸ ਪ੍ਰਚੰਡ ਪ੍ਰਗਟਿਓ ਅੰਧਕਾਰ ਵਿਨਾਸ ਪਵਿੱਤਰ ਅਪਵਿੱਤਰ ਹੈ ਕਰਨ ਲਾਗੇ ਮਨ ਨਾ ਭਇਓ ਬਿਖਾਦ ਸੀਤ ਮੰਦ ਸੁਗੰਧ ਚੱਲਿਓ ਸਰਬ ਥਾਨ ਸਮਾਨ ਜਹਾਂ ਸਾਕਿਸ਼ ਤਹਾਂ ਲਾਗਿਓ ਤਿਲ ਨਾ ਸੰਕਾ ਮਾਨ ਸੁਭਾਏ ਅਪਾਏ ਜੋ ਨਿਕਟ ਆਵੈ ਸੀਤ ਤਾਂ ਕਾ ਜਾਏ ਆਪ ਪਰ ਕਾ ਕਛ ਨਾ ਜਾਣੈ ਸਦਾ ਸਹਿ ਸੁਭਾਏ ਚਰਨ ਸਰਨ ਸਨਾਥ ਮਨ ਰੰਗ ਰਾਤੇ ਲਾਲ ਗੋਪਾਲ ਗੁਣ

ਸਿੱਧ ਪਾਈ ਜੋ ਤੁਮਰੈ ਮਨ ਭਾਵਨਾ। ਸੰਤ ਬਿਨਾ ਮੈਂ ਥਾਉ ਨਾ ਕੋਈ, ਅਵਰ ਨਾ ਸੂਝੈ ਜਾਵਨਾ। ਮੋਹੇ ਨਿਰਗੁਣ ਕਹੋ ਕੋਈ ਨਾ ਰਾਖੈ, ਸੰਤਾ ਸੰਗ ਸਮਾਵਨਾ। ਕਹੋ ਨਾਨਕ ਗੁਰ ਚਲਤ ਦਿਖਾਇਆ, ਮਨ ਮੱਧੇ ਹਰ ਹਰ ਰਾਵਨਾ। ਮਾਰੂ ਮਹੱਲਾ ਪੰਜਵਾਂ। ਜੀਵਨਾ ਸਫਲ ਜੀਵਨ, ਸੁਨ ਹਰ ਜਪ ਜਪ ਸਦ ਜੀਵਨਾ ਰਹਾਓ। ਪੀਵਨਾ ਜਿਤ ਮਨ ਆਗਾਵੈ, ਨਾਮ ਅੰਮ੍ਰਿਤ ਰਸ ਪੀਵਨਾ। ਖਾਵਨਾ ਜਿਤ ਭੂਖ ਨਾ ਲਾਗੈ, ਸੰਤੋਖ ਸਦਾ ਤ੍ਰਿਪਤੀਵਨਾ। ਪਹਿਨਣਾ ਰੱਖ ਪਤ ਪਰਮੇਸ਼ਰ, ਫਿਰਨਾ ਗੇ ਨਹੀਂ ਥੀਵਨਾ। ਭੋਗਨਾ ਮਨ ਮੱਧੇ ਹਰ ਰਸ, ਸੰਤ ਸੰਗਤ ਮੈਂ ਲੀਵਨਾ। ਬਿਨ ਤਾਗੇ ਬਿਨ ਸੂਈ ਆਨੀ, ਮਨ ਹਰ ਭਗਤੀ ਸੰਗ ਸੀਵਨਾ। ਮਾਤਿਆ ਹਰ ਰਸ ਮੈਂ ਰਾਤੇ, ਤਿਸ ਬਹੁੜ ਨਾ ਕਬਹੂ ਔਖੀਵਨਾ। ਮਿਲਿਓ ਤੇ ਸਰਬ ਨਿਧਾਨਾ, ਪ੍ਰਭ ਕਿਰਪਾਲ ਜਿਸ ਦੀਵਨਾ। ਸੁਖ ਨਾਨਕ ਸੰਤਨ ਕੀ ਸੇਵਾ, ਚਰਨ ਸੰਤ ਤੋਏ ਪੀਵਨਾ। ਮਾਰੂ ਮਹੱਲਾ ਪੰਜਵਾਂ, ਘਰ ਅੱਠਵਾਂ ਅੰਜਲੀਆ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜਿਸ ਗ੍ਰਹਿ ਬਹੁਤ

ਜੇ ਗੁਣ ਪ੍ਰਗਾਸੰ ਜਤੀ ਸਤੀ ਸੰਤੋਖੀ ਆਪੇ ਆਪੇ ਕਰ ਕਮਾਈ ਹੈ ਜਿਸ ਕਰਨਾ ਸੋ ਕਰ ਕਰ ਵੇਖੈ ਕੋਈ ਨਾ ਮਿਟੈ ਸਾਚੇ ਲਿਖੈ ਆਪੇ ਕਰੇ ਕਰਾਏ ਆਪੇ ਆਪੇ ਦੇਵੜਿਆਈ ਹੈ ਪੰਚ ਚੋਰ ਚੰਚਲ ਚਿਤ ਚਾਲੈ ਪਰ ਘਰ ਜੋ ਹੈ ਕਰ ਨਹੀਂ ਭਾਲੈ ਕਾਇਆ ਨਗਰ ਟਹਿ ਟਹਿ ਟੇਰੀ ਬਿਨ ਸਬਦੈ ਪਤ ਜਾਈ ਹੈ ਗੁਰ ਤੇ ਬੂਝੈ ਤ੍ਰਿਪਵਨ ਸੂਝੈ ਮਨਸਾ ਮਾਰ ਮਨੈ ਸਿਉਂ ਲੂਝੈ ਜੋ ਤੁਦ ਸੇਵੈ ਸੇ ਤੁਦ ਹੀ ਜੇਹੇ ਨਿਰਭਉ ਬਾਲ ਸਿਖਾਈ ਹੈ ਆਪੇ ਸੁਰਗ ਮਛ ਪਿਆਲਾ ਆਪੇ ਜੋ ਸਰੂਪੀ ਬਾਲਾ ਜਟਾ ਬਿਕਟ ਬਿਕਰਾਲ ਸਰੂਪੀ ਰੂਪ ਨਾ ਰੇਖਿਆ ਕਾਈ ਹੈ ਬੇਦਕ ਤੇਬੀ ਭੇਦ ਨਾ ਜਾਤਾ ਨਾ ਤਿਸ ਮਾਤ ਪਿਤਾ ਸੁਤ ਭਰਾਤਾ ਸਗਲੇ ਸੈਲਿਓ ਪਾਏ ਸਮਾਏ ਅਲਖ ਨਾ ਲਖਣਾ ਜਾਈ ਹੈ ਕਰ ਕਰ ਥਾ ਕੀ ਮੀਤ ਕਨੇਰੇ ਕੋਏ ਨਾ ਕਾਟੈ ਅਵਗੁਣ ਮੇਰੇ ਸੁਰ ਨਰ ਨਾਥ ਸਾਹਿਬ ਸਭ ਨਾ ਸਿਰ ਭਾਏ ਮਿਲੈ ਪਉ ਜਾਈ ਹੈ ਭੁੱਲੇ ਚੁੱਕੇ ਮਾਰਗ ਪਾਵੈ ਆਪ ਭੁਲਾਏ ਤੂੰ ਹੈ ਸਮਝਾਵੈ

ਗੁਰਮੁਖ ਜਾਗ ਰਹੇ ਦਿਨ ਰਾਤੀ, ਸਾਚੇ ਕੀ ਲਵੇ ਗੁਰਮਤ ਜਾਤੀ, ਮਨਮੁਖ ਸੋਏ ਰਹੇ ਸੇ ਲੂਟੇ, ਗੁਰਮੁਖ ਸਾਬਤ ਭਾਈ ਹੈ, ਕੂੜੇ ਆਵੈ ਕੂੜੇ ਜਾਵੈ, ਕੂੜੇ ਰਾਤੀ ਕੂੜ ਕਮਾਵੈ, ਸ਼ਬਦ ਮਿਲੇ ਸੇ ਦਰਗਹਿ ਪੈਂਦੇ, ਗੁਰਮੁਖ ਸੁਰਤ ਸਮਾਈ ਹੈ, ਕੂੜ ਮੁੱਠੀ ਠੱਗੀ ਠਗਵਾੜੀ, ਜਿਉਂ ਵਾੜੀ ਉਹ ਜਾੜੋ ਜਾੜੀ, ਨਾ ਬਿਨਾ ਕੇ ਸਾਧਨਾ ਲਾਗੈ, ਹਰ ਬਿਸਰਿਆ ਦੁੱਖ ਪਾਈ ਹੈ, ਭੋਜਨ ਸਾਚ ਮਿਲੈ ਆਗਾਈ, ਨਾਮਰਤਨ ਸਾਚੀ ਵਡਿਆਈ, ਚੀਨਾ ਆਪ ਪਛਾਣੈ ਸੋਈ, ਜੋਤੀ ਜੋਤ ਮਿਲਾਈ ਹੈ, ਨਾਵੋ ਪੁੱਲੀ ਚੋਟਾਂ ਖਾਏ, ਬਹੁਤ ਸਿਆਣ ਭਰਮ ਨਾ ਜਾਏ, ਪਚ ਪਚ ਮੋਏ ਅਚੇਤ ਨਾ ਚੇਤੈ, ਅਜਗਰ ਪਾਰ ਲਦਾਈ ਹੈ, ਬਿਨਬਾਦ ਵਿਰੋਧੈ ਕੋਈ ਨਾਹੀ, ਮੈਂ ਦੇਖਾ ਲੋ ਤੇ ਸਾਲਾਹੀ, ਮਨ ਤਨ ਅਰਪ ਮਿਲੈ ਜਗ ਜੀਵਨ, ਹਰ ਸਿਉ ਬਰਤ ਬਣਾਈ ਹੈ, ਪ੍ਰਭ ਕੀ ਗਤਮਿਤ ਕੋਈ ਨਾ ਪਾਵੈ, ਜੇ ਕੋ ਵੱਡਾ ਕਹਾਏ ਵਡਾਈ ਖਾਵੈ, ਸਾਚੇ ਸਾਹਿਬ ਤੋਟਨਾ ਦਾਤੀ, ਸਗਲੀ ਤਿਨੈ ਉਪਾਈ ਹੈ, ਵੱਡੀ ਵਡਿਆਈ ਵੇ ਪ੍ਰਵਾਹੇ, ਆਪ ਉਪਾਏ ਧਨ ਸਮਾਹੇ, ਆਪ ਦਇਆਲ ਦੂਰ ਨਹੀਂ ਦਾਤਾ, ਮਿਲਿਆ ਸਹਿਜ ਰਜਾਈ ਹੈ, ਇੱਕ ਸੋਗੀ ਇੱਕ ਰੋਗ ਵੇ ਆਪੇ, ਜੋਗਸ਼ ਕਰੇ ਸੋ ਆਪੇ ਆਪੇ, ਭਗਤ ਭਾਉ ਗੁਰ ਕੀ ਮਤ ਪੂਰੀ, ਅਨਹਦ ਸ਼ਬਦ ਲਿਖਾਈ ਹੈ, ਇੱਕ ਨਾਂਗੇ ਭੂਖੇ ਪਵੈ ਪਵਾਏ, ਇੱਕ ਹੱਠ ਕਰ ਮਰੈ ਨਾ ਕੀਮਤ ਪਾਏ, ਗਤ ਅਵਗਤ ਕੀ ਸਾਰ ਨਾ ਜਾਣੈ, ਬੂਝੈ ਸ਼ਬਦ ਕਮਾਈ ਹੈ, ਇੱਕ ਤੀਰਥ ਨਾਵੈ ਅੰਨ ਨਾ ਖਾਵੈ, ਇੱਕ ਅਗਨ ਜਲਾਵੈ ਦੇਖ ਪਾਵੈ, ਰਾਮ ਨਾਮ ਬਿਨ ਮੁਕਤ ਨਾ ਹੋਈ, ਕਿਤ ਬਿਤ ਪਾਰ ਲੰਘਾਈ ਹੈ, ਗੁਰਮਤ ਛੋਡੈ ਉੱਜੜ ਜਾਈ, ਮਨਮੁਖ ਰਾਮ ਨਾ ਜਪੈ ਅਵਾਈ, ਪਚ ਪਚ ਬੂਡੈ ਕੂੜ ਕਮਾਵੈ, ਕੂੜ ਕਾਲ ਬਹਿਰਾਈ ਹੈ, ਹੁਕਮੇ ਆਵੈ ਹੁਕਮੇ ਜਾਵੈ, ਬੂਝੈ ਹੁਕਮ ਸੋ ਸਾਜ ਸਮਾਵੈ, ਨਾਨਕ ਸਾਜ ਮਿਲੈ ਮਨ ਭਾਵੈ, ਗੁਰਮੁਖ ਕਾਰ ਕਮਾਈ ਹੈ, ਮਾਰੂ ਮਹੱਲਾ ਪਹਿਲਾ, ਆਪੇ ਕਰਤਾ ਪੁਰਖ ਵਿਧਾਤਾ, ਜਿਨ ਆਪੇ ਆਪੋ ਪਾਏ ਪਛਾਤਾ, ਆਪੇ ਸਤਿਗੁਰੇ ਆਪੇ ਸੇਵਕ, ਆਪੇ ਸ੍ਰਿਸ਼ਟਿ ਉਪਾਈ ਹੈ, ਆਪੇ ਨੇੜੇ ਨਾਹੀ ਦੂਰੇ, ਬੂਝੈ ਗੁਰਮੁਖ ਸੇ ਜਨ ਪੂਰੇ, ਤਿਨਕੀ ਸੰਗਤ ਐਨ ਸਲਾਹਾ, ਗੁਰਸੰਗਤ ਇਹ ਵਡਾਈ ਹੈ, ਜੁਗ ਜੁਗ ਸੰਤ ਭਲੇ ਪ੍ਰਭ ਤੇਰੇ, ਹਰ ਗੁਣ ਗਾਵੈ ਰਸਨ ਰਸੇਰੇ, ਉਸਤਤ ਕਰਹਿ ਪਰ ਹਰ ਦੁਖ ਦਾਲਦ, ਜਿਨ ਨਾਹੀ ਚਿੰਤ ਪਰਾਈ ਹੈ, ਕੋਈ ਜਾਗਤ ਰਹਿ ਨਾ ਸੂਤੇ ਦੀਸੈ, ਸੰਗਤ ਕੁਲ ਤਾਰੇ ਸੱਚ ਪਰੀਸੈ, ਕਾਲ ਮਾਲ ਮਹਿਲ ਨਾਹੀ ਤੇ ਨਿਰਮਲ, ਓਏ ਰਹਿ ਭਗਤ ਲਿਵਲਾਈ ਹੈ, ਬੂਝੋ ਹਰ ਜਨ ਸਤਿਗੁਰ ਬਾਣੀ, ਇਹੋ ਜੋਬਨ ਸਾਸ ਹੈ ਦੇਹ ਪੁਰਾਣੀ, ਆਜ ਕਾਲ ਮਰ ਜਾਈਏ ਪ੍ਰਾਣੀ, ਹਰ ਜਪ ਜਪ ਹਿਰਦੈ ਤੇ ਆਈ ਹੈ, ਛੋਡੋ ਪ੍ਰਾਣੀ ਕੂੜ ਕਬਾੜਾ, ਕੂੜ ਮਾਰੇ ਕਾਲ ਉਸ਼ਾਹਾੜਾ, ਸਾਗਤ ਕੂੜ ਪਚੈ ਮਨ ਹਉਮੈ, ਦੋਹ ਮਾਰਗ ਪਚੈ ਪਚਾਈ ਹੈ, ਛੋਡੋ ਨਿੰਦਾ ਤਾਤ ਪਰਾਈ, ਪੜ ਪੜ ਦੱਜੈ ਸਾਂਤ ਨਾ ਆਈ, ਮਿਲ ਸਤ ਸੰਗਤ ਨਾਮ ਸਲਾਹੋ, ਆਤਮ ਰਾਮ ਸਿਖਾਈ ਹੈ, ਛੋਡੋ ਕਾਮ ਕ੍ਰੋਧ ਬੁਰਿਆਈ, ਹਉਮੈ ਧੰਦ ਛੋਡੋ ਲੰਪਟਾਈ, ਸਤਿਗੁਰ ਸਰਨ ਪਰੋ ਤਾਂ ਉਬਰੋ, ਇਉਂ ਤਰੀਏ ਪਵਜਲ ਭਾਈ ਹੈ, ਆਗੈ ਬਿਮਲ ਨਦੀ ਅਗਨ ਬਿਖ ਝੇਲਾ, ਤਿੱਥੈ ਅਵਰ ਨਾ ਕੋਈ ਜੀਓ ਅਕੇਲਾ, ਪਾੜ ਪਾੜ ਅਗਨ ਸਾਗਰ ਦੇ ਲਹਿਰੀ, ਪੜਦੱਜੈ ਮਨਮੁਖਤਾਈ ਹੈ, ਗੁਰ ਪੈ ਮੁਕਤ ਦਾਨ ਦੇ ਭਾਣੈ, ਜਿਨ ਪਾਇਆ ਸੋਈ ਵਿਦ ਜਾਣੈ, ਜਿਨ ਪਾਇਆ ਤਿਨ ਪੁੱਛੋ ਭਾਈ, ਸੁਖ ਸਤਿਗੁਰ ਸੇਵ ਕਮਾਈ ਹੈ, ਗੁਰਬਿਨ ਉਰਜ ਮਰੈ ਬੇਕਾਰਾ, ਜਮ ਸਿਰ ਮਾਰੇ ਕਰੇ ਖੁਵਾਰਾ, ਬਾਂਧੇ ਮੁਕਤ ਨਾਹੀ ਨਰ ਨਿੰਦਕ, ਡੂਬੈ ਨਿੰਦ ਪਰਾਈ ਹੈ, ਬੋਲੋ ਸਾਚ ਪਛਾਣੋ ਅੰਦਰ, ਦੂਰ ਨਾਹੀ ਦੇਖੋ ਕਰ ਨਿੰਦਰ, ਬਿਗੜ ਨਾਹੀ ਗੁਰਮੁਖ ਤਰਤਾਰੀ, ਓ ਭਵਜਲ ਪਾਰ ਲੰਘਾਈ ਹੈ, ਦੇਹੀ ਅੰਦਰ ਨਾਮ ਨਿਵਾਸੀ, ਆਪੇ ਕਰਤਾ ਹੈ ਅਬਨਾਸੀ, ਨਾ ਜਿਉ ਮਰੈ ਨਾ ਮਾਰਿਆ ਜਾਈ, ਕਰ ਦੇਖੈ ਸ਼ਬਦ ਰਜਾਈ ਹੈ, ਉਹ ਨਿਰਮਲ ਹੈ ਨਾਹੀ ਅੰਧਿਆਰਾ, ਉਹ ਆਪੇ ਤਖਤ ਬਹਿ ਸਚਿਆਰਾ, ਸਾਗਤ ਕੂੜੇ ਬੰਦ ਭਵਾਈ ਹੈ, ਮਰਜਨ ਮੈਂ ਆਈ ਜਾਈ ਹੈ,
ਗੁਰ ਕੇ ਸੇਵਕ ਸਤਿਗੁਰ ਪਿਆਰੇ, ਓਏ ਬੈਸੈ ਤਖਤ ਸੋ ਸ਼ਬਦ ਵਿਚਾਰੇ, ਤਤ ਲਹਿ ਅੰਤਰਗਤ ਜਾਣੈ ਸਤਸੰਗਤ ਸਾਚ ਵਡਾਈ ਹੈ, ਆਪ ਤਰੈ ਜਨ ਪਿਤਰਾ ਤਾਰੇ, ਸੰਗਤ ਮੁਕਸੋ ਪਾਰੋ ਤਾਰੇ, ਨਾਨਕ ਤਿਸਕਾ ਲਾਲਾ ਗੋਲਾ, ਜਿਨ ਗੁਰਮੁਖ ਹਰ ਲਿਵ ਲਾਈ ਹੈ, ਮਾਰੂ ਮਹੱਲਾ ਪਹਿਲਾ, ਕੇਤੇ ਜੁਗ ਵਰਤੇ ਗੋਬਾਰੈ, ਤਾੜੀ ਲਾਈ ਅਪਰਿਆ ਪਾਰੈ, ਤੁੰਦੂਕਾਰ ਨਿਰਾਲੁਮ ਬੈਠਾ, ਨਾ ਤਦ ਤੰਦ ਪਸਾਰਾ ਹੈ, ਜੁਗ ਛੱਤੀ ਤਿੰਨੈ ਵਰਤਾਏ, ਜੁਤ ਸਪਾਣਾ ਤਵੈ ਚਲਾਏ, ਤਿਸੈ ਸਰੀਕ ਨਾ ਦਿਸੈ ਕੋਈ, ਆਪੇ ਅਪਰਿਆ ਪਾਰਾ ਹੈ, ਗੁਪਤੇ ਬੂਝੋ ਜੁਗ ਚਤਵਾਰੇ, ਘਟ ਘਟ ਵਰਤੈ ਉਦਰ ਮਝਾਰੇ, ਜੁਗ ਜੁਗ ਏਕਾ ਏਕੀ ਵਰਤੈ, ਕੋਈ ਬੂਝੈ ਗੁਰ ਵਿਚਾਰਾ ਹੈ, ਬਿੰਦ ਰਗਤ ਮਿਰ ਪਿੰਡ ਸਰੀਆ, ਪੌਣ ਪਾਣੀ ਅਗਨੀ ਮਿਲ ਜੀਆ, ਆਪੇ ਚੋਜ ਕਰੇ ਰੰਗ ਮਹਿਲੀ, ਹੋਰ ਮਾਇਆ ਮੋਹ ਪਸਾਰਾ ਹੈ, ਗਰਭ ਕੁੰਡਲ ਮੈਂ ਉਰਦ ਧਿਆਨੀ, ਆਪੇ ਜਾਣੈ ਅੰਤਰ ਜਾਮੀ, ਸਾਸ ਸਾਸ ਸਚਨਾਮ ਸੰਭਾਲੇ, ਅੰਤਰ ਉਦਰ ਮਝਾਰਾ ਹੈ, ਚਾਰ ਪਦਾਰਥ ਲੈ ਜਗ ਆਇਆ, ਸਿਵ ਸ਼ਕਤੀ ਕਰ ਵਾਸਾ ਪਾਇਆ, ਏਕ ਵਿਸਾਰੇ ਤਾਂ ਪਿੜਹਾਰੇ, ਅੰਧਲੈ ਨਾਮ ਵਿਸਾਰਾ ਹੈ, ਬਾਲਕ ਮਰੈ ਬਾਲਕ ਕੀ ਲੀਲਾ, ਕਹਿ ਕਹਿ ਰੋਵੈ ਬਾਲ ਰੰਗੀਲਾ, ਜਿਸ ਕਾ ਸਾ ਸੋ ਤਿਨਹੀ ਲੀਆ, ਪੂਲਾ ਰੋਵਣ ਹਾਰਾ ਹੈ, ਪਰ ਜੋਬਨ ਮਰ ਜਾਹੇ ਕੇ ਕੀ ਜੈ, ਮੇਰਾ ਮੇਰਾ ਕਰ ਰੋਵੀ ਜੈ, ਮਾਇਆ ਕਾਰਨ ਰੋਏ ਵਿਗੂਚੈ, ਤ੍ਰਿਗ ਜੀਵਨ ਸੰਸਾਰ ਆਹੇ, ਕਾਲੀ ਹੂੰ ਫੁਨ ਤੋਂ ਲੈ ਆਏ, ਵਿਣਨਾ ਮੈਂ ਗਥ ਗਿਆ ਗਵਾਏ, ਦੁਰਮਤ ਅੰਧਲਾ ਬਿਨਸ ਬਿਨਾਸੈ, ਮੂਠੇ ਰੋਏ ਪੁਕਾਰ ਆਹੇ, ਆਪ ਵਿਚਾਰ ਨਾ ਰੋਵੈ ਕੋਈ, ਸਤਿਗੁਰ ਮਿਲੈ ਤਾਂ ਸੋਜੀ ਹੋਈ, ਬਿਨ ਗੁਰ ਬਜਰ ਕਪਾਟ ਨਾ ਖੁੱਲੈ, ਸ਼ਬਦ ਮਿਲੈ ਨਿਸਤਾਰ ਆਹੇ, ਬਿਰਧ ਭਇਆ ਤਨ ਸ਼ੀਜੈ ਦੇਹੀ, ਰਾਮ ਨਾ ਜਪਈ ਅੰਤ ਸਨੇਹੀ, ਨਾਮ ਵਿਸਾਰ ਚੱਲੈ ਮੋਹਿ ਕਾਲੈ, ਦਰਗਹਿ ਝੂਠ ਖੁਵਾਰਾ ਹੈ, ਨਾਮ ਵਿਸਾਰ ਚੱਲੈ ਕੂੜਿਆਰੋ, ਆਵਤ ਜਾਤ ਪੜੈ ਸਿਰਸ਼ਾਰੋ, ਸਾਹੁਰ ਅੜੈ ਕਰ ਵਾਸ ਨਾ ਪਾਏ, ਪੇਈ ਅੜੈ ਸਿਰ ਮਾਰਾ ਹੈ, ਖਾਜੈ ਪੈਜੈ ਰਲੀ ਕਰੀਜੈ, ਬਿਨਿਆ ਭਗਤੀ ਬਾਦ ਮਰੀਜੈ, ਸਰ ਅਵਸਰ ਕੀ ਸਾਰ ਨਾ ਜਾਣੈ, ਜਮ ਮਾਰੇ ਕਿਆ ਚਾਰਾ ਹੈ, ਪਰ ਵਿਰਤੀ ਨਰਵਿਰਤ ਪਛਾਣੈ, ਗੁਰ ਕੈ ਸੰਗ ਸ਼ਬਦ ਕਰ ਜਾਣੈ, ਕਿਸੀ ਮੰਦਾ ਆਖ ਨਾ ਚੱਲੈ, ਸੱਚ ਖਰਾ ਸਚਿਆਰਾ ਹੈ, ਸਾਚ ਬਿਨਾ ਦਰ ਸਿੱਜੈ ਨਾ ਕੋਈ, ਸਾਚ ਸ਼ਬਦ ਪੈਜੈ ਪਤ ਹੋਈ, ਆਪੇ ਬਖਸ਼ ਲੈ ਤਿਸ ਭਾਵੈ, ਹਉਮੈ ਗਰਭ ਨਿਵਾਰਾ ਹੈ, ਗੁਰ ਕਿਰਪਾ ਤੇ ਹੁਕਮ ਪਛਾਣੈ, ਜੁਗੈ ਜੁਗੰਤਰ ਕੀ ਬਿਦ ਜਾਣੈ, ਨਾਨਕ ਨਾਮ ਜਪੋ ਤਰ ਤਾਰੀ, ਸਚ ਤਾਰੇ ਤਾਰਨ ਹਾਰਾ ਹੈ, ਮਾਰੂ ਮਹੱਲਾ ਪਹਿਲਾ, ਹਰ ਸਾ ਮੀਤ ਨਾਹੀ ਮੈਂ ਕੋਈ, ਜਿੰਤਨ ਮਨ ਦੀਆ ਸੁਰਤ ਸਮੋਈ, ਸਰਬ ਜੀਆਂ ਪ੍ਰਤਪਾਲ ਸੰਭਾਲੇ, ਸੁਵੰਤਰ ਦਾਨਾ ਬੀਨਾ ਹੈ, ਗੁਰ ਸਰਵਰ ਹਮ ਹੰਸ ਪਿਆਰੇ, ਸਾਗਰ ਮੈਂ ਰਤਨ ਲਾਲ ਬਹੁ ਸਾਰੇ, ਮੋਤੀ ਮਾਣਕ ਹੀਰਾ ਹਰ ਜਸ, ਗਾਵਤ ਮੰਤਨ ਪੀਨਾ ਹੈ, ਹਰ ਅਗਮ ਅਗਾਹੋ ਅਗਾਧ ਨਿਰਾਲਾ, ਹਰਿਅੰਤ ਨਾ ਪਾਈਐ ਗੁਰ ਗੋਪਾਲਾ, ਸਤਿਗੁਰ ਮਤ ਤਾਰੇ ਤਾਰਨ ਹਾਰਾ, ਮੇਲੇ ਰੰਗਲੀਨਾ ਹੈ, ਸਤਿਗੁਰ ਬਾਜੋ ਮੁਕਤ ਕਨੇਹੀ, ਓ ਆ ਜੁਗਾਦੀ ਰਾਮ ਸਨੇਹੀ, ਦਰਗਹਿ ਮੁਕਤ ਕਰੇ ਕਰ ਕਿਰਪਾ, ਬਖਸ਼ੇ ਅਵਗਣ ਕੀਨਾ ਹੈ, ਸਤਿਗੁਰ ਦਾਤਾ ਮੁਕਤ ਕਰਾਏ, ਸਭ ਰੋਗ ਗਵਾਏ ਅੰਮ੍ਰਿਤ ਰਸ ਪਾਏ, ਜਮ ਜਾ ਗਾਤ ਨਾਹੀ ਕਰ ਲਾਗੈ, ਜਿਸ ਅਗਨ ਬੁੱਝੀ ਠਰ ਸੀਨਾ ਹੈ, ਕਾਇਆ ਹੰਸ ਪ੍ਰੀਤ ਬਹੁਤਾਰੀ, ਉਹ ਜੋਗੀ ਪੁਰਖ ਉਹ ਸੁੰਦਰ ਨਾਰੀ, ਅਹਿਨਿਸ ਭੋਗੈ ਚੋਜ ਬਿਨੋਦੀ, ਉਠ ਚਲਤੈ ਮਤਾ ਨਾ ਕੀਨਾ ਹੈ, ਸ੍ਰਿਸ਼ਟਿ ਉਪਾਏ ਰਹੇ ਪ੍ਰਭਸ਼ਾ ਜੈ, ਪੌਣ ਪਾਣੀ ਬਹਿ ਸੰਤਰ ਗਾਜੈ, ਮਨੁਆ ਡੋਲੈ ਦੂਤ ਸੰਗਤ ਮਿਲ, ਸੋ ਪਾਏ ਜੋਗ ਸ਼ਕੀਨਾ ਹੈ, ਨਾਮ ਵਿਸਾਰ ਦੋਖ ਦੁਖ ਸਹੀ ਹੈ, ਹੁਕਮ ਭਇਆ ਚਲਣਾ ਕਿਉਂ ਰਹੀ ਹੈ, ਨਰਕ ਕੂਪ ਮੈਂ ਗੋਤੇ ਖਾਵੈ, ਜੋ ਜਲਤੇ ਬਾਹਰ ਮੀਨਾ ਹੈ, ਚੌਰਾਸੀ ਨਰਕ ਸਖਤ ਭੋਗਾਈ ਹੈ, ਜੈਸਾ ਕੀਚੈ ਤੈ ਸੋ ਪਾਈ ਹੈ, ਸਤਿਗੁਰ ਬਾਜੋ

ਮਾਰੂ ਮਹੱਲਾ ਪਹਿਲਾ ਅਸਲ ਸੰਘਾਰ ਨਰਾਮ ਹਮਾਰਾ ਕੜਕੜ ਰਮਈਆ ਰਾਮ ਪਿਆਰਾ ਨਾਲੇ ਲਖ ਨਾ ਲਖੀਐ ਮੂਲੇ ਗੁਰਮੁਖ ਲਿਖ ਵਿਚਾਰਾ ਹੈ ਗੁਰਮੁਖ ਸਾਧੂ ਸਰਨ ਤੁਮਾਰੀ ਕਰ ਕਿਰਪਾ ਪ੍ਰਪਾਰ ਉਤਾਰੀ ਅਗਨ ਪਾਣੀ ਸਾਗਰਿਤ ਗਹਿਰਾ ਗੁਰ ਸਤਿਗੁਰ ਪਾਰ ਉਤਾਰਾ ਹੈ ਮਨਮੁਖ ਅੰਦਲੇ ਸੋਜੀ ਨਾਹੀ ਆਵੈ ਜਾਏ ਮਰੈ ਮਰ ਜਾਹੀ ਪੂਰਬ ਲਿਖਿਆ ਲੇਖ ਨ ਮਿਟਈ।

ਰਾਹੇ ਸਾਕਤ ਕੂੜ ਕਪਟ ਮੈਂ ਟੇਕਾ ਅਹਿਨਸ ਨਿੰਦਾ ਕਰੈ ਅਨੇਕਾ ਬਿਨ ਸਿਮਰਨ ਆਵੈ ਫੁਰ ਜਾਵੈ ਗਰਭ ਜੋਨੀ ਨਰਕ ਮਝਾ ਰਾਹੇ ਸਾਕਤ ਜਮਕੀ ਕਾਣ ਨਾ ਚੂਕੈ ਜਮਕਾ ਡੰਡ ਨਾ ਕਬ ਹੂੰ ਮੂਕੈ ਬਾਕੀ ਧਰਮ ਰਾਏ ਕੀ ਲੀਜੈ ਸਿਰ ਅਫਰਿਓ ਪਾਰਿਆ ਫਾ ਰਾਹੇ ਬਿਨ ਗੁਰ ਸਾਕਤ ਕਹੋ ਕੋ ਤਰਿਆ ਹਉ ਮੈਂ ਕਰਤਾ ਪਵਜਲ ਪਰਿਆ ਬਿਨ ਗੁਰ ਪਾਰ ਨਾ ਪਾਵੈ ਕੋਈ ਹਰ ਜਪੀਐ ਪਾਰੋ ਤਾਰਾਹੇ ਗੁਰ ਕੀ ਦਾਤ ਨਾ ਮਿਟੈ ਕੋਈ ਜਿਸ ਬਖਸੇ ਤਿਸ ਤਾਰੇ ਸੋਈ ਜਨਮ ਮਰਨ ਦੁਖ ਨੇੜ ਨਾ ਆਵੈ ਮਨ ਸੋ ਪ੍ਰਭ ਅਪਰਿਆ ਪਾਰਾਹੇ ਗੁਰ ਤੇ ਪੂਲੇ ਆਵੋ ਜਾਵੋ ਜਨਮ ਮਰੋ ਫਨ ਪਾਪ ਕਮਾਵੋ ਸਾਕਤ ਮੂੜਾ ਚੇਤਨਾ ਚੇਤੈ ਦੁਖ ਲਾਗੇ ਤਾ ਰਾਮ ਪੁਕਾਰਾ ਹੈ ਸੁਖ ਦੁਖ ਪੁਰਬ ਜਨਮ ਕੇ ਕੀਏ ਸੋ ਜਾਣੈ ਜਿਨਦਾ ਤੈ ਦੀਏ ਕਿਸ ਕੋ ਦੋਸ਼ ਦੇਹ ਤੂੰ ਪ੍ਰਾਣੀ ਸਹੁ ਆਪਣਾ ਕੀਆ ਕਰਾਰਾ ਹੈ।

ਹਰ ਕੀ ਭਗਤ ਕਰੋ ਜਨ ਭਾਈ, ਅਕਥ ਕਥੋ ਮਨ ਮਨੈ ਸਮਾਈ, ਉਠ ਚਲਤਾ ਠਾਕ ਰੱਖੋ ਘਰ ਆਪਣੇ, ਦੋ ਕਾਟੇ ਕਾਟਣ ਹਾਰ ਆਹੇ, ਹਰ ਗੁਰ ਪੂਰੇ ਕੀ ਓਟ ਪਰਾਤੀ, ਗੁਰਮੁਖ ਹਰ ਲਿਵ ਗੁਰਮੁਖ ਜਾਤੀ, ਨਾਨਕ ਰਾਮ ਨਾਮ ਮਤਿ ਉਤਮ, ਹਰ ਬਖਸੇ ਪਾਰ ਉਤਾਰਾ ਹੈ, ਮਾਰੂ ਮਹੱਲਾ ਪਹਿਲਾ, ਸਰਣ ਪਰੇ ਗੁਰਦੇਵ ਤੁਮਾਰੀ, ਤੂੰ ਸਮਰੱਥ ਦਿਆਲ ਮੋਰਾਰੀ, ਤੇਰੇ ਚੋਜਨਾ ਜਾਣੈ ਕੋਈ, ਤੂੰ ਪੂਰਾ ਪੁਰਖ ਵਿਧਾਤਾ ਹੈ, ਤੂੰ ਆਦ ਜੁਗਾਦ ਕਰੈ ਪ੍ਰਤਪਾਲਾ, ਘਟ ਘਟ ਰੂਪ ਅਨੂਪ ਦਿਆਲਾ, ਜਿਉ ਤੁਤ ਭਾਵੈ ਤਵੈ ਚਲਾਵੈ, ਸਭ ਤੇਰੋ ਕੀਆ ਕਮਾਤਾ ਹੈ, ਅੰਤਰ ਜੋਤ ਭਲੀ ਜਗ ਜੀਵਨ, ਸਭ ਘਟ ਭੋਗੈ ਹਰ ਰਸ ਪੀਵਨ, ਆਪੇ ਲੇਵੈ ਆਪੇ ਦੇਵੈ, ਤਿਹੋ ਲੋਈ ਜਗਤ ਪੇ ਦਾਤਾ ਹੈ, ਜਗਤੋ ਪਾਏ ਖੇਲ ਰਚਾਇਆ, ਪਵਣੈ ਪਾਣੀ ਅਗਨੀ ਜੀਓ ਪਾਇਆ, ਦੇਹੀ ਨਗਰੀ ਨੌ ਦਰਵਾਜੇ, ਸੋ ਦਸਵਾਂ ਗੁਪਤ ਰਹਾਤਾ ਹੈ, ਚਾਰ ਨਦੀ ਅਗਨੀ ਅਸਰਾਲਾ, ਕੋਈ ਗੁਰਮੁਖ ਬੂਝੈ ਸ਼ਬਦ ਨਿਰਾਲਾ, ਸਾਕਤ ਦੁਰਮਤ ਡੂਬੈ ਦਾਜੈ, ਗੁਰ ਰਾਖੇ ਹਰ ਲਿਵਰਾਤਾ ਹੈ, ਆਪ ਤੇਜ ਵਾਏ ਪ੍ਰਥਮੀ ਆਕਾਸਾ, ਤਿਨਮੈ ਪੰਜ ਤੱਤ ਘਰ ਵਾਸਾ, ਸਤਿਗੁਰ ਸ਼ਬਦ ਰਹਿ ਰੰਗ ਰਾਤਾ, ਤਜ ਮਾਇਆ ਹਮ ਮੈਂ ਭਰਾਤਾ ਹੈ, ਇਹੋ ਮਨ ਪੀਜੈ ਸ਼ਬਦ ਪਤੀਜੈ, ਬਿਨ ਨਾਵੈ ਕਿਆ ਟਿਕਟ ਕੀਜੈ, ਅੰਤਰ ਚੋਰ ਮੋਹੈ ਘਰ ਮੰਦਰ, ਇਨ ਸਾਕਤ ਦੂਤ ਨਾ ਜਾਤਾ ਹੈ, ਦੁੰਦਰ ਦੂਤ ਭੂਤ ਪੀ ਹਾਲੇ, ਖਿੰਚੋ ਤਾਣ ਕਰੈ ਬੇਤਾਲੇ, ਸ਼ਬਦ ਸੁਰਤ ਬਿਨ ਆਵੈ ਜਾਵੈ, ਪਤ ਖੋਈ ਆਵਤ ਜਾਤਾ ਹੈ, ਕੂੜ ਕਲਰ ਤਨ ਪਸ ਮੈਂ ਢੇਰੀ, ਬਿਨ ਨਾਵੈ ਕੈਸੀ ਪਤ ਤੇਰੀ, ਬਾਂਧੇ ਮੁਕਤ ਨਾਹੀ ਜੁਗਚਾਰੇ, ਜਮ ਕੰਕਲ ਕਾਲ ਪਰਾਤਾ ਹੈ, ਜਮਦਰ ਬਾਦੇ ਮਿਲੈ ਸਜਾਈ, ਤੇ ਸਬਰਾਧੀ ਗਤ ਨਹੀਂ ਕਾਈ, ਕਰਨ ਭੁਲਾਵ ਕਰੇ ਬਿਲ ਲਾਵੈ, ਜੋ ਕੁੰਡੀ ਮੀਨ ਪਰਾਤਾ ਹੈ, ਸਾਕਤ ਫਾਸੀ ਪੜੈ ਅਕੇਲਾ, ਜਮ ਵਸਕੀਆ ਅੰਦੋਹੇਲਾ, ਰਾਮ ਨਾਮ ਬਿਨ ਮੁਕਤ ਨਾ ਸੂਜੈ, ਆਜ ਕਾਲ ਪਚ ਜਾਤਾ ਹੈ, ਸਤਿਗੁਰ ਬਾਜਰਾ ਬੇਲੀ ਕੋਈ, ਐਥੈ ਉਥੈ ਰਾਖਾ ਪ੍ਰਭ ਸੋਈ, ਰਾਮ ਨਾਮ ਦੇਵੈ ਕਰ ਕਿਰਪਾ, ਇਉਂ ਸੱਲੈ ਸੱਲ ਮਿਲਾਤਾ ਹੈ, ਭੂਲੇ ਸਿੱਖ ਗੁਰੂ ਸਮਝਾਏ, ਉੱਜੜ ਜਾਂਦੇ ਮਾਰਗ ਪਾਏ, ਤਿਸ ਗੁਰ ਸੇਵ ਸਦਾ ਦਿਨ ਰਾਤੀ, ਦੁੱਖ ਭੰਜਨ ਸੰਗ ਸਿਖਾਤਾ ਹੈ, ਗੁਰ ਕੀ ਭਗਤ ਕਰੈ ਕਿਆ ਪ੍ਰਾਣੀ, ਬ੍ਰਹਮੈ ਇੰਦਰ ਮਹੇਸ਼ ਨਾ ਜਾਣੀ, ਸਤਿਗੁਰ ਅਲਖ ਕਹੋ ਕਿਉ ਲਖੀਐ, ਜਿਸ ਬਖਸੇ ਤਸੈ ਪਛਾਤਾ ਹੈ, ਅੰਤਰ ਪ੍ਰੇਮ ਪ੍ਰਾਪਤ ਦਰਸ਼ਨ, ਗੁਰਬਾਣੀ ਸਿਉ ਪ੍ਰੀਤ ਸੁਪਰਸਨ, ਅਹਿਨਸ ਨਿਰਮਲ ਜੋਤ ਸਬਾਈ, ਘਟ ਦੀਪਕ ਗੁਰਮੁਖ ਜਾਤਾ ਹੈ, ਭੋਜਨ ਗਿਆਨ ਮਹਾਰਸ ਮੀਠਾ, ਜਿਨ ਚਾਖਿਆ ਤਿਨ ਦਰਸ਼ਨ ਡੀਠਾ, ਦਰਸ਼ਨ ਦੇਖ ਮਿਲੇ ਬੈਰਾਗੀ, ਮਨ ਮਨਸਾ ਮਾਰ ਸਮਾਤਾ ਹੈ, ਸਤਿਗੁਰ ਸੇਵੈ ਸੇ ਪ੍ਰਧਾਨਾ, ਤਿਨ ਘਟ ਘਟ ਅੰਤਰ ਬ੍ਰਹਮ ਪਛਾਨਾ, ਨਾਨਕ ਹਰ ਜਸ ਹਰ ਜਨ ਕੀ ਸੰਗਤ ਦੀਜੈ,

ਗੁਰ ਪੂਰੇ ਬਿਨ ਮੁਕਤ ਨਾ ਹੋਈ, ਸੱਚ ਨਾਮ ਜਪ ਲਾਹਾ ਹੈ, ਪੜੈ ਮਨਮੁਖ ਪਰ ਬਿਦ ਨਹੀਂ ਜਾਣਾ, ਨਾਮ ਨਾ ਬੂਝੈ ਭਰਮ ਭੁਲਾਨਾ, ਲੈ ਕੇ ਵੱਡੀ ਦਿਨ ਉਗਾਹੀ, ਦੁਰਮਤ ਕਾ ਗਲਫਾਹਾ ਹੈ, ਸਿਮਰਤ ਸ਼ਾਸਤਰ ਪੜੈ ਪੁਰਾਣਾ, ਵਾਦ ਵਖਾਣੈ ਤਤ ਨਾ ਜਾਣਾ, ਵਿਣ ਗੁਰ ਪੂਰੇ ਤਤ ਨਾ ਪਾਈਐ, ਸੱਚ ਸੂਚੇ ਸੱਚ ਰਾਹਾ ਹੈ, ਸਭ ਸਾ ਲਾਹੈ ਸੁਣ ਸੁਣ ਆਖੈ, ਆਪੇ ਦਾਨਾ ਸੱਚ ਪਰਖੈ, ਜਿਨ ਕਉ ਨਦਰ ਕਰੇ ਪ੍ਰਭੇ ਆਪਣੀ, ਗੁਰਮੁਖ ਸ਼ਬਦ ਸਲਾਹਾ ਹੈ, ਸੁਣ ਸੁਣ ਆਖੈ ਕੇਤੀ ਬਾਣੀ, ਸੁਣ ਕਹੀਐ ਕੋ ਅੰਤ ਨਾ ਜਾਣੀ, ਜਾਂ ਕੋ ਲੱਖ

ਹਰਾ ਡਾਲ ਛੋੜ ਤਤਮੂਰ ਪਰਾਤਾ ਮਨਸਾ ਚਾਹੋ ਮਹਾਹੇ ਹਰ ਕੇ ਲੋਕ ਨਹੀਂ ਜਮ ਮਾਰੈ ਨਾ ਦੁਖ ਦੇਖੈ ਪੰਥ ਕਰਾਰੈ ਰਾਮ ਨਾਮ ਕਟ ਅੰਤਰ ਪੂਜਾ ਅਵਰਨਾ ਦੂਜਾ ਕਹਾ ਹੈ ਓੜ ਨਾ ਕਥਨੈ ਸਿਫਤ ਸਜਾਈ ਜੋ ਤੁਧ ਭਾਵੈ ਰਹਿ ਰਜਾਈ ਦਰਗਹਿ ਪੈਂਦੇ ਜਨ ਸੁਹੇਲੇ ਹੁਕਮ ਸੱਚੇ ਪਾਤਸ਼ਾਹ ਹੈ ਕਿਆ ਕਹੀਐ ਗੁਣ ਕਥੈ ਕਨੇਰੇ ਅੰਤ ਨਾ ਪਾਵੈ ਵਡੇ ਵਡੇਰੇ ਨਾਨਕ ਸਾਚ ਮਿਲੈ ਪਤ ਰੱਖੋ ਤੂੰ ਸਿਰ ਸਾਹਾਂ ਪਾਤਸ਼ਾਹ ਹੈ ਮਾਰੂ ਮਹੱਲਾ ਪਹਿਲਾ ਦੱਖਣੀ ਕਾਇਆ ਨਗਰ ਨਗਰ ਗੜ ਅੰਦਰ ਸਾਚਾ ਵਾਸਾ ਪੁਰ ਗਗਨ ਅੰਦਰ ਅਸਥਿਰ ਥਾਨ ਸਦਾ ਨਿਰਮਾਇਲ ਆਪੇ ਆਪੋ ਪਾਏਂਦਾ ਅੰਦਰ ਕੋਟ ਛਜੇ ਹਟਨਾਲੇ ਆਪੇ ਲੇਵੈ ਵਸ ਸੰਭਾਲੇ ਬਜਰ ਕਪਾਟ ਜੜੇ ਜੜ ਜਾਣੈ ਗੁਰਸਬਦੀ ਖੋ ਲਾਏਂਦਾ ਭੀਤਰ ਕੋਟ ਗੁਫਾ ਘਰ ਜਾਈ ਨੌਕਰ ਥਾਪੇ ਹੁਕਮ ਰਜਾਈ ਦਸਵੇਂ ਪੁਰਖਾ ਲੇਖਿਆ ਪਾਰੀ ਆਪੇ ਲਖ ਲਖਾਏਂਦਾ ਪੌਣ ਪਾਣੀ ਅਗਨੀ ਇੱਕ ਵਾਸਾ ਆਪੇ ਕੀਤੋ ਖੇਲ ਤਮਾਸਾ ਬਲਦੀ ਜਲ ਨਿਵਰੈ ਕਿਰਪਾ ਤੇ ਆਪੇ ਜਲ ਨਿਤ ਪਾਏਂਦਾ ਧਰ ਤੋਂ ਪਾਏ ਧਰੀ ਧਰਮਸਾਲਾ ਉਤਪਤ ਪਰਲੋ ਆਪ ਨਿਰਾਲਾ ਪਵਣੈ ਖੇਲ ਕੀ ਸਭ ਥਾਈ ਕਲਾ ਖਿੰਚ ਟਾਹਾਏਂਦਾ ਪਾਰ ਅਠਾਰੈ ਮਾਲਣ ਤੇਰੀ ਚੌਰ ਟੁੱਲੈ ਪਵਣੈ ਲੈ ਫੇਰੀ ਚੰਦ ਸੂਰਜ ਦੋਏ ਦੀਪਕ ਰਾਖੇ ਸਸਕਰ ਸੂਰ ਸਮਾਏਂਦਾ ਪੰਖੀ ਪੰਚ ਉਡਰ ਨਹੀਂ ਧਾਵੈ ਸਫਲਿਓ ਬਿਰਖ ਅੰਮ੍ਰਿਤ ਫਲ ਪਾਵੈ ਗੁਰਮੁਖ ਸਹਿਜ ਰਵੈ ਗੁਣ ਗਾਵੈ ਹਰ ਰਸ ਚੋਗ ਚੁਗਾਏਂਦਾ ਝਿਲ ਮਿਲ ਝਿਲਕੈ ਚੰਦ ਨਾ ਤਾਰਾ ਸੂਰਜ ਕਿਰਨ ਬਿਜਲ ਗਣਾਰਾ ਅਕਥੀ ਕਥੋ ਚਿਹਨ ਨਹੀਂ ਕੋਈ ਪੂਰ ਰਿਆ ਮਨ ਪਾਏਂਦਾ ਪਸਰੀ ਕਿਰਨ ਜੋਤ ਉਜਿਆਲਾ ਕਰ ਕਰ ਦੇਖੈ ਆਪ ਦਿਆਲਾ ਅਨਹਦ ਰੁਣ ਚੁਣ ਕਾਰ ਸਦਾ ਤੁਨ ਨਿਰਭਉ ਕੈ ਕਰਵਾਏਂਦਾ ਅਨਹਦ ਵਾਜੈ ਪ੍ਰੰਪਉ ਭਾਜੈ ਸਗਲ ਬਿਆਪ ਰਿਆ ਪ੍ਰਭਸਾਜੈ ਸਭ ਤੇਰੀ ਤੂੰ ਗੁਰਮੁਖ ਜਾਤਾ ਦਰਸੋ ਹੈ ਗੁਣ ਗਾਏਂਦਾ ਆਦ ਨਿਰੰਜਨ ਨਿਰਮਲ ਸੋਈ ਅਵਰ ਨਾ ਜਾਣਾ ਦੂਜਾ ਕੋਈ ਏਕ ਅੰਕਾਰ ਵਸੈ ਮਨ ਭਾਵੈ ਹਉਮੈ ਗਰਬ ਗਵਾਏਂਦਾ ਅੰਮ੍ਰਿਤ ਪੀਆ ਸਤਿਗੁਰ ਦੀਆ ਅਵਰ ਨਾ ਜਾਣਾ ਦੂਆ ਤੀਆ ਏਕੋ ਏਕ ਸੋ ਅਪਰ ਪਰੰਪਰ ਪਰਖ ਖਜਾਨੈ ਪਾਏਂਦਾ ਗਿਆਨ ਧਿਆਨ ਸਚ ਗੈਰ ਗੰਭੀਰਾ ਕੋਈ ਨਾ ਜਾਣੈ ਤੇਰਾ ਚੀਰਾ ਜੇਤੀ ਹੈ ਤੇਤੀ ਤੋ ਜਾਚੈ ਕਰਮ ਲੈ ਸੋ ਪਾਏਂਦਾ ਕਰਮ ਧਰਮ ਸਚ ਹਾਥ ਤੁਮਾਰੈ ਵੇ ਪ੍ਰਵਾਹ ਖੁੱਟ ਭੰਡਾਰੈ ਤੂੰ ਦਇਆਲ ਕਿਰਪਾਲ ਸਦਾ ਪ੍ਰਭ ਆਪੇ ਮਿਲ ਮਿਲਾਏਂਦਾ ਆਪੇ ਦੇਖ ਦਿਖਾਵੈ ਆਪੇ ਆਪੇ ਥਾਪੋ ਥਾਪੇ ਆਪੇ ਆਪੇ ਜੋੜ ਵਿਛੋੜੇ ਕਰਤਾ ਆਪੇ ਮਰ ਜੀਵਾਏਂਦਾ ਜੇਤੀ ਹੈ ਤੇਤੀ ਤੁਦੇ ਅੰਦਰ ਦੇਖੈ ਆਪ ਬੈਸ ਵਿਜ ਮੰਦਰ ਨਾਨਕ ਸਾਚ ਕਹੈ ਬੇਨੰਤੀ ਹਰ ਦਰਸ਼ਨ ਸੁਖ ਪਾਏਂਦਾ ਮਾਰੂ ਮਹੱਲਾ ਪਹਿਲਾ ਦਰਸ਼ਨ ਪਾਵਾਂ ਜੇ ਤੁਧ ਭਾਵਾਂ ਭਾਏ ਭਗਤ ਸਾਚੇ ਗੁਣ ਗਾਵਾਂ ਤੁਧ ਭਾਣੇ ਤੂੰ ਭਾਵੇਂ ਕਰਤੇ ਆਪੇ ਰਸਨ ਰਸਾਏਂਦਾ ਸੋਹਨ ਭਗਤ ਪ੍ਰਭੂ ਦਰਬਾਰੇ ਮੁਕਤ ਭਏ ਹਰਦਾਸ ਤੁਮਾਰੇ ਆਪ ਗਵਾਏ ਤੇਰਾ ਰੰਗਰਾਤੇ ਅੰਦਨ ਨਾਮ ਤੇ ਆਏਂਦਾ ਈਸਰ ਬ੍ਰਹਮਾ ਦੇਵੀ ਦੇਵਾ ਇੰਦਰ ਤਪੇ ਮੁਨ ਤੇਰੀ ਸੇਵਾ ਜਤੀ ਸਤੀ ਕੇਤੇ ਬਨਵਾਸੀ ਅੰਤ ਨਾ ਕੋਈ ਪਾਏਂਦਾ ਵਿਣ ਜਾਣ ਆਏ ਕੋਈ ਨਾ ਜਾਣੈ ਜੋਗਸ਼ ਕਰੇ ਸੁਭ ਆਪਣ ਭਾਣੈ ਲਖ ਚੌਰਾਸੀ ਜੀਓ ਪਾਏ ਭਾਣੈ ਸਾ ਲਵਾਏਂਦਾ ਜੋ ਤਿਸ ਭਾਵੈ ਸੋ ਨਿਚ ਹੋਵੈ ਮਨਮੁਖ ਆਪ ਗਣਾਏ ਰੋਵੈ ਨਾਵੋ ਪੁੱਲਾ ਠੌਰ ਨਾ ਪਾਏ ਆਏ ਜਾਏ ਦੁਖ ਪਾਏਂਦਾ ਨਿਰਮਲ ਕਾਇਆ ਉਜਲ ਹੰਸਾ ਤਿਸ ਵਿੱਚ ਨਾਮ ਨਿਰੰਜਨ ਅੰਸਾ ਸਗਲੇ ਦੁਖ ਅੰਮ੍ਰਿਤ ਕਰ ਪੀਵੈ ਬਾਹੜ ਦੁਖ ਨਾ ਪਾਏਂਦਾ ਬਹੁ ਸਾਧੋ ਦੁਖ ਪ੍ਰਾਪਤ ਹੋਵੈ ਭੋਗੋ ਰੋਗ ਸੰਵੰਤ ਵੇ ਗੋਵੈ
ਹਰਖੋਂ ਸੋਗ ਨਾ ਮਿਟਈ ਕਬਹੂ ਵਿਣ ਭਾਣੇ ਪਰਮਾਏ ਦਾ। ਗਿਆਨ ਵਿਹੋਣੀ ਭਵੈ ਸਭਾਈ ਸਾਚਾ ਰਵ ਰਹਿਆ ਲਿਵਲਾਈ ਨਿਰਭਉ ਸ਼ਬਦ ਗੁਰੂ ਸਚ ਜਾਤਾ ਜੋਤੀ ਜੋਤ ਮਿਲਾਏ ਦਾ। ਅਟਲ ਅਡੋਲ ਅਤੁਲ ਮੁਰਾਰੇ ਖਿਰ ਮੈਂ ਟਾਹੇ ਫੇਰੇ ਉਸਾਰੇ ਰੂਪ ਨਾ ਰੇਖਿਆ ਮਿਤਨੇ ਕੀਮਤ ਸ਼ਬਦ ਭੇਦ ਪਤੀਆਏ ਦਾ। ਹਮ ਦਾਸਨ ਕੇ ਦਾਸ ਪਿਆਰੇ ਸਾਧਕ ਸਾਚ ਭਲੇ ਵਿਚਾਰੇ ਮੰਨੇ ਨਾਉ ਸੋਈ ਜਿਣ ਜਾਸੀ ਆਪੇ ਸਾਚ ਦਰੜਾਏ ਦਾ। ਪੱਲੇ ਸਾਚ ਸੱਚੇ ਸਚਿਆਰਾ ਸਾਚੇ ਪਾਵੈ ਸ਼ਬਦ ਪਿਆਰਾ ਤ੍ਰਿਭਵਨ ਸਾਚ ਕਲਾ ਧਰ ਥਾਪੀ ਸਾਚੇ ਹੀ ਪਤਿਆਏ ਦਾ। ਵੱਡਾ ਵੱਡਾ ਆਖੈ ਸਭ ਕੋਈ ਗੁਰਬਿਨ ਸੋਜੀ ਕਿਨੈ ਨਾ ਹੋਈ ਸਾਚ ਮਿਲੈ ਸੋ ਸਾਚੇ ਭਾਏ ਨਾ ਵਿਛੜ ਦੁਖ ਪਾਏ ਦਾ। ਤੁਰੋਂ ਵਿਛੁਨੇ ਤਾਹੀ ਰੁਨੇ ਮਰ ਮਰ ਜਨਮੈ ਮੁਹਲਤ ਪੁੰਨੇ ਜਿਸ ਬਖਸੇ ਤਿਸ ਦੇ ਵਡਿਆਈ ਮੇਲ ਨਾ ਪੱਛੋ ਤਾਏ ਦਾ। ਆਪੇ ਕਰਤਾ ਆਪੇ ਭੁਗਤਾ ਆਪੇ ਤ੍ਰਿਪਤਾ ਆਪੇ ਮੁਕਤਾ ਆਪੇ ਮੁਕਤ ਦਾਨ ਮੁਕਤੀ ਸਰ ਮਮਤਾ ਮੋਹ ਚੁਕਾਏ ਦਾ। ਦਾਨਾ ਕੈ ਸਿਰ ਦਾਨ ਵਿਚਾਰਾ ਕਰਨ ਕਾਰਨ ਸਮਰੱਥਿਆ ਪਾਰਾ ਕਰ ਕਰ ਵੇਖੈ ਕੀਤਾ ਆਪਣਾ ਕਰਨੀ ਕਾਰ ਕਰਾਏ ਦਾ। ਸੇ ਗੁਣ ਗਾਵੈ ਸਾਚੇ ਭਾਵੈ ਤੁਝ ਤੇ ਉਪਜੈ ਤੁਝ ਮੈਂ ਸਮਾਵੈ ਨਾਨਕ ਸਾਚ ਕਹਿ ਬੇਨੰਤੀ ਮਿਲ ਸਾਚੇ ਸੁਖ ਪਾਏ ਦਾ। ਮਾਰੂ ਮਹੱਲਾ ਪਹਿਲਾ ਅਰਬਦ ਨਰਬਦ ਤੁੰਦੂਕਾਰਾ ਤਰਨ ਗਗਨਾ ਹੁਕਮਿਆ ਪਾਰਾ ਨਾ ਦਿਨ ਰਹਿਣ ਨਾ ਚੰਦ ਨਾ ਸੂਰਜ ਸੁਨ ਸਮਾਧ ਲਗਾਏ ਦਾ। ਖਾਣੀ ਨਾ ਬਾਣੀ ਪਾਉਣ ਨਾ ਪਾਣੀ ਓਪਤ ਖਪਤ ਨਾ ਆਵਣ ਜਾਣੀ ਖੰਡ ਪਤਾਲ ਸਪਤ ਨਹੀਂ ਸਾਗਰ ਨਦੀ ਨਾ ਨੀਰ ਵਹਾਏ ਦਾ। ਨਾ ਤਦ ਸੁਰਗ ਮੱਛ ਪਿਆਲਾ ਦੋਜਕ ਪਿਸਤ ਨਹੀਂ ਖੈ ਕਾਲਾ ਨਰਕ ਸੁਰਗ ਨਹੀਂ ਜੰਮਣ ਮਰਨਾ ਨਾ ਕੋ ਆਏ ਨਾ ਜਾਏ ਦਾ। ਬ੍ਰਹਮਾ ਵਿਸ਼ਨ ਮਹੇਸ਼ ਨਾ ਕੋਈ ਅਵਰ ਨਾ ਦਿਸੈ ਏਕੋ ਸੋਈ ਨਾਰ ਪੁਰਖ ਨਹੀਂ ਜਾਤ ਨਾ ਜਨਮਾ ਨਾ ਕੋ ਦੁੱਖ ਸੁਖ ਪਾਏ ਦਾ। ਨਾ ਤਦ ਜਤੀ ਸਤੀ ਬਨਵਾਸੀ ਨਾ ਤਦ ਸਿੱਧ ਸਾਧਕ ਸੁਖਵਾਸੀ ਜੋਗੀ ਜੰਗਮ ਪੇਖ ਨਾ ਕੋਈ ਨਾ ਕੋ ਨਾਥ ਕਹਾਏ ਦਾ। ਜਪ ਤਪ ਸੰਜਮ ਨਾ ਬ੍ਰਤ ਪੂਜਾ ਨਾ ਕੋ ਆਖ ਵਖਾਣੈ ਦੂਜਾ ਆਪੇ ਆਪੋ ਪਾਏ ਵਿਕਸੈ ਆਪੇ ਕੀਮਤ ਪਾਏ ਦਾ। ਨਾ ਸੁਚ ਸੰਜਮ ਤੁਲਸੀ ਮਾਲਾ ਗੋਪੀ ਕਾਨ ਗਊ ਗਵਾਲਾ ਤੰਤ ਮੰਤ ਪਾਖੰਡ ਨਾ ਕੋਈ ਨਾ ਕੋ ਵੰਸ ਵਜਾਏ ਦਾ। ਕਰਮ ਧਰਮ

ਨਹੀਂ ਜੀਓ ਨਾ ਜਿੰਦੋ, ਨਾ ਤਦ ਗੋਰਖ ਨਾ ਮਾਸ਼ਿੰਦੋ, ਨਾ ਤਦ ਗਿਆਨ ਧਿਆਨ ਕੋਲ ਓਪਤ, ਨਾ ਕੋ ਗਣਤ ਗਣਾਏਂਦਾ। ਵਰਣ ਭੇਖ ਨਹੀਂ ਬ੍ਰਾਹਮਣ ਖੱਤਰੀ, ਦਿਓ ਨਾ ਦੇਹੋਰਾ ਗਉ ਗਾਇਤਰੀ, ਹੋਮ ਜਗ ਨਹੀਂ ਤੀਰਥ ਨਾਵਣ, ਨਾ ਕੋ ਪੂਜਾ ਲਾਏਂਦਾ। ਨਾ ਕੋ ਮੁੱਲਾ ਨਾ ਕੋ ਕਾਜੀ, ਨਾ ਕੋ ਸਿੱਖ ਮਸਾਇਕ ਹਾਜੀ, ਰਈਅਤ ਰਾਓ ਨਾ ਹੋ ਮੈਂ ਦੁਨੀਆ, ਨਾ ਕੋ ਕਹਿਣ ਕਹਾਏਂਦਾ। ਭਾਉ ਨਾ ਭਗਤੀ ਨਾ ਸਿਵ ਸਕਤੀ, ਸਾਜਨ ਮੀਤ ਬਿੰਦ ਨਹੀਂ ਰਖਤੀ, ਆਪੇ ਸਾਹੋ ਆਪੇ ਵਣਜਾਰਾ, ਸੱਚ ਇਹੋ ਪਾਏਂਦਾ। ਵੇਦ ਕਤੇਬ ਨਾ ਸਿਮਰਤ ਸਾਸਤ, ਪਾਠ ਪੁਰਾਣ ਉਦੈ ਨਹੀਂ ਆਸਤ, ਕਹਿਤਾ ਬਗਤਾ ਆਪਾ ਗੋਚਰ, ਆਪੇ ਲਖ ਲਖਾਏਂਦਾ। ਜਾਂ ਤਿਸ ਪਾਣਾ ਤਾਂ ਜਗਤੋ ਪਾਇਆ, ਬਾਜ ਕਲਾ ਆਡਾਣ ਰਹਾਇਆ। ਬ੍ਰਹਮਾ ਵਿਸ਼ਨੁ ਮਹੇਸ਼ਿਓ ਪਾਏ, ਮਾਇਆ ਮੋਹ ਵਧਾਏਂਦਾ। ਵਿਰਲੇ ਕਹੋ ਗੁਰ ਸ਼ਬਦ ਸੁਣਾਇਆ, ਕਰ ਕਰ ਦੇਖੈ ਹੁਕਮ ਸਵਾਇਆ। ਖੰਡ ਬ੍ਰਹਿਮੰਡ ਪਤਾਲ ਆਰੰਭੇ, ਗੁਪਤੋ ਪ੍ਰਗਟੀ ਆਏਂਦਾ। ਤਾਂ ਕਾ ਅੰਤ ਨਾ ਜਾਣੈ ਕੋਈ, ਪੂਰੇ ਗੁਰ ਤੇ ਸੋਝੀ ਹੋਈ। ਨਾਨਕ ਸਾਚ ਰਤੇ ਬਿਸਮਾਦੀ, ਬਿਸਮ ਪਏ ਗੁਣ ਗਾਏਂਦਾ। ਮਾਰੂ ਮਹੱਲਾ ਪਹਿਲਾ, ਆਪੇ ਆਪੋ ਪਾਏ ਨਿਰਾਲਾ, ਸਾਚਾ ਥਾਨ ਕੀ ਉਹ ਦਿਆਲਾ। ਪੌਣ ਪਾਣੀ ਅਗਨੀ ਕਾ ਬੰਧਨ, ਕਾਇਆ ਕੋਟ ਰਚਾਏਂਦਾ। ਨਾ ਕਰ ਥਾਪੇ ਥਾਪਣ ਹਾਰੈ, ਦਸਵੇਂ ਵਾਸਾ ਲਖ ਅਪਾਰੈ। ਸਾਇਰ ਸਪਤ ਭਰੇ ਜਲ ਨਿਰਮਲ, ਗੁਰਮੁਖ ਮੈਲ ਨਾ ਲਾਏਂਦਾ। ਰਵ ਸਸ ਦੀਪਕ ਜੋਤ ਸਬਾਈ, ਆਪੇ ਕਰ ਵੇਖੈ ਵਡਿਆਈ। ਜੋਤ ਸਰੂਪ ਸਦਾ ਸੁਖਦਾਤਾ, ਸੱਚੇ ਸੋਭਾ ਪਾਏਂਦਾ। ਗੜ ਮੈਂ ਹਾਟ ਪਟਣ ਵਾ ਪਾਰਾ, ਪੂਰੇ ਤੋਲ ਤੋਲੇ ਵਣਜਾਰਾ। ਆਪੇ ਰਤਨ ਵਸਾਹੇ ਲੇਵੈ, ਆਪੇ ਕੀਮਤ ਪਾਏਂਦਾ। ਕੀਮਤ ਪਾਈ ਪਾਵਣ ਹਾਰੈ, ਵੇ ਪ੍ਰਵਾਹ ਪੂਰੇ ਭੰਡਾਰੈ। ਸਰਬ ਕਲਾਲੇ ਆਪੇ ਰਹਿਆ, ਗੁਰਮੁਖ ਸਹਿ ਬੁਝਾਏਂਦਾ। ਨਦਰ ਕਰੇ ਪੂਰਾ ਗੁਰ ਭੇਟੈ, ਜਮ ਜੰਦਾਰ ਨਾ ਮਾਰੇ ਫੇਟੈ। ਜਿਉਂ ਜਲ ਅੰਤਰ ਕਮਲ ਬਿਗਾਸੀ, ਆਪੇ ਬਿਕਸਤੇ ਆਏਂਦਾ। ਆਪੇ ਵਰਖੈ ਅੰਮ੍ਰਿਤ ਧਾਰਾ, ਰਤਨ ਜਿਵੇ ਹਰ ਲਾਲਿਆ ਪਾਰਾ। ਸਤਿਗੁਰ ਮਿਲੈ ਤਾਂ ਪੂਰਾ ਪਾਈਐ, ਪ੍ਰੇਮ ਪਦਾਰਥ ਪਾਏਂਦਾ। ਪ੍ਰੇਮ ਪਦਾਰਥ ਲਹਿ ਅਮੋਲੋ, ਕਬਹੀ ਨਾ ਕਾਠਸ ਪੂਰਾ ਤੋਲੋ। ਸੱਚੇ ਕਾਵਾ ਪਾਰੀ ਹੋਵੇ, ਸੱਚੋ ਸੌਦਾ ਪਾਏਂਦਾ। ਸੱਚਾ ਸੌਦਾ ਵਿਰਲਾ ਕੋ ਪਾਏ, ਪੂਰਾ ਸਤਿਗੁਰ ਮਿਲੈ ਮਿਲਾਏ। ਗੁਰਮੁਖ ਹੋਏ ਸੋ ਹੁਕਮ ਪਛਾਣੈ, ਮਾਨੈ ਹੁਕਮ ਸਮਾਏਂਦਾ। ਹੁਕਮੇ ਆਇਆ ਹੁਕਮ ਸਮਾਇਆ, ਹੁਕਮੇ ਦੀਸੈ ਜਗਤੋ ਪਾਇਆ। ਹੁਕਮੇ ਸੁਰਗ ਮਚ ਪਿਆ ਲਾ, ਹੁਕਮੇ ਕਲਾ ਰਹਾਏਂਦਾ। ਹੁਕਮੇ ਧਰਤੀ ਧੌਲ ਸਿਰ ਭਾਰੰਗ, ਹੁਕਮੇ ਪੌਣ ਪਾਣੀ ਗਹਿਣ ਆਰੰਗ। ਹੁਕਮੇ ਸਿਵ ਸ਼ਕਤੀ ਘਰ ਵਾਸਾ, ਹੁਕਮੇ ਖੇਲ ਖਿਲਾਏਂਦਾ। ਹੁਕਮੇ ਆ ਡਾਣੇ ਆਗਾਸੀ, ਹੁਕਮੇ ਜਲ ਥਲ ਤ੍ਰਿਪਵਣ ਵਾਸੀ। ਹੁਕਮੇ ਸਾਸ ਗਿਰਾਸ ਸਦਾ ਫੁਨ, ਹੁਕਮੇ ਦੇਖ ਦਿਖਾਏਂਦਾ। ਹੁਕਮ ਉਪਾਏ ਦੱਸ ਅਵਤਾਰਾ, ਦੇਵ ਦਾਨਵ ਆ ਗਣਤ ਅਪਾਰਾ। ਮਾਨੈ ਹੁਕਮ ਸੋ ਦਰ ਗਏ ਪੈਜੈ, ਸਾਚ ਮਿਲਾਏ ਸਮਾਏਂਦਾ। ਹੁਕਮੇ ਜੁਗ ਛੱਤੀ ਗੋਦਾਰੇ, ਹੁਕਮੇ ਸਿੱਧ ਸਾਧਕ ਵਿਚਾਰੇ। ਆਪ ਨਾਥ ਨੱਥੀ ਸਭ ਜਾਂ ਕੀ, ਬਖਸੇ ਮੁਕਤ ਕਰਾਏਂਦਾ। ਕਾਇਆ ਕੋਟ ਗੜੈ ਮੈਂ ਰਾਜਾ, ਨੇਵ ਖਵਾਸ ਭਲਾ ਦਰਵਾਜਾ। ਮਿਥਿਆ ਲੋਭ ਨਾਹੀ ਕਰਵਾਸਾ, ਲਾਪਾ ਪਛਤਾਏਂਦਾ। ਸਤ ਸੰਤੋਖ ਨਗਰ ਮੈਂ ਕਾਰੀ, ਜਤ ਸਤ ਸੰਜਮ ਸਰਨ ਮੋਰਾਰੀ।
ਨਾਨਕ ਸਹਿਜ ਮਿਲੈ ਜਗ ਜੀਵਨ, ਗੁਰ ਸਬਦੀ ਪਤ ਪਾਏਂਦਾ। ਮਾਰੂ ਮਹੱਲਾ ਪਹਿਲਾ, ਸੁਨ ਕਲਾ ਅਪਰੰਪਰ ਧਾਰੀ, ਆਪ ਨਿਰਾਲਮ ਅਪਰਿਆਪਾਰੀ, ਆਪੇ ਕੁਦਰਤ ਕਰ ਕਰ ਦੇਖੈ, ਸੁਨੋ ਸੁਨ ਉਪਾਏਂਦਾ। ਪੌਣ ਪਾਣੀ ਸੁਨੈ ਤੇ ਸਾਜੇ, ਸ੍ਰਿਸ਼ਟਿ ਉਪਾਏ ਕਾਇਆ ਗੜਰਾਜੇ, ਅਗਨ ਪਾਣੀ ਜਿਉ ਜੋਤ ਤੁਮਾਰੀ, ਸੁਨੇ ਕਲਾ ਰਹਾਏਂਦਾ। ਸੁਨੋ ਬ੍ਰਹਮਾ ਵਿਸ਼ਨੁ ਹੇਸਿਓ ਪਾਏ, ਸੁਨੇ ਵਰਤੇ ਜੁਗ ਸਬਾਏ, ਇਸ ਪਦ ਵਿਚਾਰੇ ਸੋ ਜਨ ਪੂਰਾ, ਤਿਸ ਮਿਲੀਐ ਪਰਮ ਚੁਕਾਏਂਦਾ। ਸੁਨੋ ਸਪਤ ਸਰੋਵਰ ਥਾਪੇ, ਜਿਨ ਸਾਜੇ ਵਿਚਾਰੇ ਆਪੇ, ਤਿਤ ਸਤਸਰ ਮਨੁਆ ਗੁਰਮੁਖ ਨਾਵੈ, ਫਿਰ ਬਾਹੜ ਜੋਨ ਨਾ ਪਾਏਂਦਾ। ਸੁਨੋ ਚੰਦ ਸੂਰਜ ਗੈਣਾਰੇ, ਤਿਸ ਕੀ ਜੋਤ ਤਿਰ ਪਵਨ ਸਾਰੇ, ਸੁਨੇ

ਕਲ ਪਾਏ ਤ੍ਰਿਪਵਨ ਸਾਜ ਮੇਖਲੀ ਮਾਇਆ ਆਪੋ ਪਾਇਖ ਪਾਏ ਦਾ ਸੁਨੋ ਖਾਣੀ ਸੁਨੋ ਬਾਣੀ ਸੁਨੋ ਉਪਜੀ ਸੁਨ ਸਮਾਣੀ ਉਤ ਪੁਜ ਚਲਤ ਕੀ ਆਸਰ ਕਰਤਾ ਬਿਸਮਾ ਸਬਦ ਦੇ ਖਾਏ ਦਾ ਸੁਨੋ ਰਾਤ ਦਿਨ ਸਦੋਏ ਕੀਏ ਓਪਤ ਖਪਤ ਸੁਖਾ ਦੁਖ ਦੀਏ ਸੁਖ ਦੁਖ ਹੀ ਤੇ ਅਮਰਾ ਤੀਤਾ ਗੁਰਮੁਖ ਨਿਜ ਕਰ ਪਾਏ ਦਾ ਸਾਮ ਵੇਦ ਰਿਗ ਜੁਜਰ ਅਥਰ ਬਣ ਬ੍ਰਹਮੇ ਮੁਖ ਮਾਇਆ ਹੈ ਤ੍ਰੈ ਗੁਣ ਤਾਂ ਕੀ ਕੀਮਤ ਕਹਿ ਨਾ ਸਕੈ ਕੋ ਤਿਉਂ ਬੋਲੇ ਜਿਉ ਬੋਲਾਏ ਦਾ ਸੁਨੋ ਸਬਤ ਪਤਾ ਲਿਓ ਪਾਏ ਸੁਨੋ ਪਵਨ ਰੱਖੇ ਲਿਵਲਾਏ ਆਪੇ ਕਾਰਨ ਕੀਆ ਅਪਰੰਪਰ ਸਭ ਤੇਰੋ ਕੀਆ ਕਮਾਏ ਦਾ ਰਜ ਤਮ ਸਤ ਕਲ ਤੇਰੀ ਛਾਇਆ ਜਨਮ ਮਰਨ ਹੋ ਮੈਂ ਦੁਖ ਪਾਇਆ ਜਿਸਨੋ ਕਿਰਪਾ ਕਰੇ ਹਰ ਗੁਰਮੁਖ ਗੁਣ ਚੌਥੇ ਮੁਕਤ ਕਰਾਏ ਦਾ ਸੁਨੋ ਉਪਜੇ ਦਸ ਅਵਤਾਰਾ ਸ੍ਰਿਸ਼ਟਿਓ ਪਾਏ ਕੀ ਆਪਾ ਸਾਰਾ ਦੇਵ ਦਾਨਵ ਗਣ ਗੰਧਰਵ ਸਾਜੇ ਸਭ ਲਿਖਿਆ ਕਰਮ ਕਮਾਏ ਦਾ ਗੁਰਮੁਖ ਸਮਝੈ ਰੋਗ ਨਾ ਹੋਈ ਇਹ ਗੁਰ ਕੀ ਪੌੜੀ ਜਾਣੈ ਜਨ ਕੋਈ ਜੁਗੈ ਜੁਗੰਤਰ ਮੁਕਤ ਪਰਾਇਣ ਸੋ ਮੁਕਤ ਭਇਆ ਪਤ ਪਾਏ ਦਾ ਪੰਚ ਤਤ ਸੁਨੋ ਪ੍ਰਗਾਸਾ ਦੇਹਾ ਸੰਯੋਗੀ ਕਰਮ ਅਭਿਆਸਾ ਬੁਰਾ ਭਲਾ ਦੋਇ ਮਸਤਕ ਲੀਖੇ ਪਾਪ ਪੁੰਨ ਵੀ ਜਾਏ ਦਾ ਊਤਮ ਸਤਿਗੁਰ ਪੁਰਖ ਨਿਰਾਲੇ ਸ਼ਬਦ ਰਤੇ ਹਰ ਰਸਮਤ ਵਾਲੇ ਰਿੱਧ ਬੁੱਧ ਸਿੱਧ ਗਿਆਨ ਗੁਰੂ ਤੇ ਪਾਈਐ ਪੂਰੇ ਭਾਗ ਮਿਲਾਏ ਦਾ ਇਸ ਮਨ ਮਾਇਆ ਕਉ ਨਿਹੋ ਕਨੇਰਾ ਕੋਈ ਬੂਝੋ ਗਿਆਨੀ ਕਰੋ ਨਵੇਰਾ ਆਸਾ ਮਨਸਾ ਹੋ ਮੈਂ ਸਹਿਸਾ ਨਰ ਲੋਭੀ ਕੂੜ ਕਮਾਏ ਦਾ ਸਤਿਗੁਰ ਤੇ ਪਾਏ ਵਿਚਾਰਾ ਸੁਨ ਸਮਾਧ ਸੱਚੇ ਘਰ ਬਾਰਾ ਨਾਨਕ ਨਿਰਮਲ ਨਾਦ ਸਭ ਤੁਹਾਨੂੰ ਸਚ ਰਾਮੈ ਨਾਮ ਸਮਾਏ ਦਾ ਮਾਰੂ ਮਹੱਲਾ ਪਹਿਲਾ ਜੈ ਦੇਖਾਂ ਤੈ ਦੀਨ ਦਿਆਲਾ ਆਏ ਨਾ ਜਾਈ ਪ੍ਰਭ ਕਿਰਪਾਲਾ ਜੀਆਂ ਅੰਦਰ ਜੁਗਤ ਸਮਾਈ ਰਹਿਓ ਨਿਰਾਲ ਮਰਾਇਆ ਜਗਤ ਸਕੀ ਛਾਇਆ ਜਿਸ ਬਾਪ ਨਾ ਮਾਇਆ ਨਾ ਤਿਸ ਭੈਣ ਨਾ ਭਰਾਉ ਕਮਾਇਆ ਨਾ ਤਿਸ ਓਪਤ ਖਪਤ ਕੁਲ ਜਾਤੀ ਉਹ ਅਜਰਾ ਵਰਮਨ ਪਾਇਆ ਤੂੰ ਅਕਾਲ ਪੁਰਖ ਨਾ ਹੀ ਸਰਕਾਲਾ ਤੂੰ ਪੁਰਖ ਅਲੇਖ ਅਗੰਮ ਨਿਰਾਲਾ ਸਤ ਸੰਤੋਖ ਸ਼ਬਦ ਅਤ ਸੀਤਲ ਸਹਿਜ ਪਾਏ ਲਿਵਲਾਇਆ ਤ੍ਰੈ ਵਰਤਾਏ ਚੌਥੇ ਘਰ ਵਾਸਾ ਕਾਲ ਵਿਕਾਲ ਕੀਏ ਇੱਕ ਗ੍ਰਾਸਾ ਨਿਰਮਲ ਜੋਤ ਸਰਬ ਜਗ ਜੀਵਨ ਗੁਰ ਅਨਹਦ ਸ਼ਬਦ ਦਿਖਾਇਆ ਊਤਮ ਜਨ ਸੰਤ ਭਲੇ ਹਰ ਪਿਆਰੇ ਹਰ ਅਸਮਾਤੇ ਪਾਰੋ ਤਾਰੇ ਨਾਨਕ ਰੇਣ ਸੰਤ ਜਨ ਸੰਗਤ ਹਰ ਗੁਰ ਪ੍ਰਸਾਦੀ ਪਾਇਆ ਤੂੰ ਅੰਤਰ ਜਾਮੀ ਜੀ ਸਭ ਤੇਰੇ ਤੂੰ ਦਾਤਾ ਹਮ ਸੇਵਕ ਤੇਰੇ ਅੰਮ੍ਰਿਤ ਨਾਮ ਕਿਰਪਾ ਕਰਦੀ ਜੈ ਗੁਰ ਗਿਆਨ ਰਤਨ ਦੀ ਪਾਇਆ ਪੰਚ ਤਤ ਮਿਲੇ ਹੋ ਤਨ ਕੀਆ ਆਤਮ ਰਾਮ ਪਾਏ ਸੁਖ ਥੀਆ ਕਰਮ ਕਰਤੂਤ ਅੰਮ੍ਰਿਤ ਫਲ ਲਾਗਾ ਹਰ ਨਾਮ ਰਤਨ ਮਨ ਪਾਇਆ ਨਾ ਤਿਸ ਭੂਖ ਪਿਆਸ ਮਨ ਮਾਨਿਆ ਸਰਬ ਨਿਰੰਜਨ ਕਟ ਕਟ ਜਾਣਿਆ ਅੰਮ੍ਰਿਤ ਰਸ ਰਾਤਾ ਕੇਵਲ ਬੈਰਾਗੀ ਗੁਰਮਤ ਪਾਏ ਸੁਭਾਇਆ ਅਧਿਆਤਮ ਕਰਮ ਕਰੇ ਦਿਨ ਰਾਤੀ ਨਿਰਮਲ ਜੋਤ ਨਿਰੰਤਰ ਜਾਤੀ ਸ਼ਬਦ ਰਸਾਲ ਰਸਨ ਰਸ ਰਸਨਾ ਬੇਨ ਰਸਾਲ ਵਜਾਇਆ ਬੇਨ ਰਸਾਲ ਵਜਾਵੈ ਸੋਈ ਜਾਂ ਕੀ ਤ੍ਰਿਪਵਨ ਸੋ ਜੀ ਹੋਈ ਨਾਨਕ ਬੂਝੋ ਇਹ ਬਿਦ ਗੁਰਮਤ ਹਰ ਰਾਮ ਨਾਮ ਲਿਵਲਾਇਆ ਐਸੇ ਜਨ ਵਿਰਲੇ ਸੰਸਾਰੇ ਗੁਰਸ਼ਬਦ ਵਿਚਾਰੈ ਰਹਿ ਨਿਰਾਰੇ ਆਪ ਤਰੈ ਸੰਗਤ ਕੁਲ ਤਾਰੈ ਤਿਨ ਸਫਲ ਜਨਮ ਜਗ ਆਇਆ ਘਰ ਦਰ ਮੰਦਰ ਜਾਣੈ ਸੋਈ ਜਿਸ ਪੂਰੇ ਗੁਰਤੇ ਸੋਜੀ ਹੋਈ ਕਾਇਆ ਗੜ ਮਹਿਲ ਮਹਿਲੀ ਪ੍ਰਭ ਸਾਚਾ ਸੱਚ ਸਾਚਾ ਤਖਤ ਰਚਾਇਆ ਚਤਰ ਦਸ ਹਾਟ ਦੀਵੇ ਦੋਏ ਸਾਖੀ ਸੇਵਕ ਪੰਚ ਨਾਹੀ ਬਿਖਚਾਖੀ ਅੰਤਰ ਵਸਤ ਅਨੂਪ ਨਿਰੋਲਮ ਗੁਰ ਮਿਲਿਆ ਹਰ ਤਨ ਪਾਇਆ ਅੰਤਰ ਵਸਤ ਅਨੂਪ ਨਿਰਮੋਲਕ ਗੁਰ ਮਿਲਿਆ ਹਰ ਤਨ ਪਾਇਆ
ਤਖਤ ਬਹਿ ਤਖਤੈ ਕੀ ਲਾਇਕ, ਪੰਚ ਸਮਾਏ ਗੁਰਮਤ ਪਾਇਕ, ਆਦਿ ਜੁਗਾਦੀ ਹੈ ਪੀ ਹੋਸੀ ਸਹਿਸਾ ਪਰਮ ਚੁਕਾਇਆ। ਤਖਤ ਸਲਾਮ ਹੋਵੇ ਦਿਨ ਰਾਤੀ, ਇਹੋ ਸੱਚ ਵਡਾਈ ਗੁਰਮਤ ਲਿਵ ਜਾਤੀ, ਨਾਨਕ ਰਾਮ ਜਪੋ ਤਰਤਾਰੀ ਹਰ ਅੰਤ ਸਿਖਾਈ ਪਾਇਆ। ਮਾਰੂ ਮਹੱਲਾ ਪਹਿਲਾ, ਹਰ ਤਨ ਸੰਚੋ ਰੇ ਜਨ ਭਾਈ, ਸਤਿਗੁਰ ਸੇਵ ਰਹੋ ਸਰਨਾਈ, ਤਸਕਰ ਚੋਰ ਨਾ ਲਾਗੈ ਤਾ ਕਹੋ, ਤੁਨ ਉਪਜੈ ਸ਼ਬਦ ਜਗਾਇਆ। ਤੂੰ ਏਕੰਕਾਰ ਨਿਰਾਲ ਮਹਾਰਾਜਾ, ਤੂੰ ਆਪ ਸਵਾਰੈ ਜਨ ਕੇ ਕਾਜਾ, ਅਮਰਿਆ ਡੋਲਿਆ ਪਾਰਿਆ ਮੋਲਕ, ਹਰ ਅਸਰ ਥਨ ਸੁਹਾਇਆ। ਦੇਹੀ ਨਗਰੀ ਊਤਮ ਥਾਨਾ, ਪੰਚ ਲੋਕ ਵਸੈ ਪ੍ਰਦਾਨਾ, ਉਪਰ ਏਕੰਕਾਰ ਨਿਰਾਲਮ ਸੁਨ ਸਮਾਦ ਲਗਾਇਆ। ਦੇਹੀ ਨਗਰੀ ਨੌ ਦਰਵਾਜੇ, ਸਿਰ ਸਿਰ ਕਰਨੈ ਹਾਰੈ ਸਾਜੇ, ਦਸਵੇਂ ਪੁਰਖਾ ਤੀਤ ਨਿਰਾਲਾ, ਆਪੇ ਲਖ ਲਖਾਇਆ। ਪੁਰਖ ਅਲੇਖ ਸੱਚੇ ਦੀਵਾਨਾ, ਹੁਕਮ ਚਲਾਏ ਸੱਚ ਨਿਸ਼ਾਨਾ, ਨਾਨਕ ਖੋਜ ਲਹੋ ਕਰ ਆਪਣਾ, ਹਰਿ ਆਤਮ ਰਾਮ ਨਾਮ ਪਾਇਆ। ਸਰਬ ਨਿਰੰਜਨ ਪੁਰਖ ਸੁਜਾਨਾ, ਅਦਲ ਕਰੇ ਗੁਰ ਗਿਆਨ ਸਮਾਨਾ, ਕਾਮ ਕ੍ਰੋਧ ਲੈ ਗਰਦਨ ਮਾਰੇ, ਹਉ ਮੈਂ ਲੁਭ ਚੁਕਾਇਆ। ਸੱਚੇ ਥਾਨ ਵਸੈ ਨਿਰੰਕਾਰਾ, ਆਇਆ ਪਛਾਣੈ ਸ਼ਬਦ ਵਿਚਾਰਾ, ਸੱਚੇ ਮਹਿਲ ਨਿਵਾਸ ਨਿਰੰਤਰ, ਆਵਣ ਜਾਣ ਚੁਕਾਇਆ। ਨਾ ਮਨ ਚੱਲੈ ਨਾ ਪਾਉਣ ਉਡਾਵੈ, ਜੋਗੀ ਸ਼ਬਦ ਅਨਾਹਦ ਵਾਵੈ, ਪੰਚ ਸ਼ਬਦ ਚੁਣਕਾਰ ਨਿਰਾਲਮ, ਪ੍ਰਭ ਆਪੇ ਵਾਇ ਸੁਣਾਇਆ। ਭਉ ਬੈਰਾਗਾ ਸਹਿ ਸਮਾਤਾ, ਹਮੈ ਤਿਆਗੀ ਅਨਹਦ ਰਾਤਾ, ਅੰਜਨ ਸਾਰ ਨਿਰੰਜਨ ਜਾਣੈ, ਸਰਬ ਨਿਰੰਜਨ ਰਾਇਆ। ਦੁਖ ਪੈ ਪੰਜਨ ਪ੍ਰਭ ਅਬਨਾਸੀ, ਰੋ ਕਟੇ ਕਾਟੀ ਜਮ ਫਾਸੀ, ਨਾਨਕ ਹਰ ਪ੍ਰਭ ਸੋ ਭਉ ਪੰਜਨ, ਗੁਰ ਮਿਲਿਆ ਹਰ ਪ੍ਰਭ ਪਾਇਆ। ਕਾਲੈ ਕਵਲ ਨਿਰੰਜਨ ਜਾਣੈ, ਬੂਜੈ ਕਰਮ ਸੋ ਸ਼ਬਦ ਪਛਾਣੈ, ਆਪੇ ਜਾਣੈ ਆਪ ਪਛਾਣੈ, ਸਭ ਤਿਸਕਾ ਚੋਜ ਸਬਾਇਆ। ਆਪੇ ਸਾਹੁ ਆਪੇ ਵਣਜਾਰਾ, ਆਪੇ ਪਰਖੇ ਪਰਖਣਹਾਰਾ, ਆਪੇ ਕਸਵ ਕਸਵੱਟੀ ਲਾਏ, ਆਪੇ ਕੀਮਤ ਪਾਇਆ। ਆਪ ਦਿਆਲ ਦਇਆ ਪ੍ਰਵਧਾਰੀ, ਘੜ ਘਟ ਰਵ ਰਿਆ ਬਨਵਾਰੀ, ਪੁਰਖ ਅਤੀਤ ਵਸੈ ਨੇ ਕੇਵਲ, ਗੁਰਪੁਰਖੈ ਪੁਰਖ ਮਿਲਾਇਆ। ਪ੍ਰਭਦਾਨਾ ਬੀਨਾ ਗਰਭ ਗਵਾਏ, ਦੂਜਾ ਮਿਟਾ ਇਕ ਦਿਖਾਏ, ਆਸਾ ਮਾਹੇ ਨਿਰਾਲਮ ਜੋਨੀ, ਅਕੁਲ ਨਿਰੰਜਨ ਗਾਇਆ। ਹਉ ਮੈਂ ਮੇਟ ਸ਼ਬਦ ਸੁਖ ਹੋਈ, ਆਪ ਵਿਚਾਰੇ ਗਿਆਨੀ ਸੋਈ, ਨਾਨਕ ਹਰ ਜਸ ਹਰ ਗੁਣ ਲਾਹਾ, ਸਤ ਸੰਗਤ ਸਚ ਫਲ ਪਾਇਆ। ਮਾਰੂ ਮਹੱਲਾ ਪਹਿਲਾ, ਸੱਚ ਕਹੋ ਸੱਚੈ ਕਰ ਰਹਿਣਾ, ਜੀਵਤ ਮਰੋ ਪਵਜਲ ਜਗਤਰਨਾ, ਗੁਰ ਬੋਇਥ ਗੁਰ ਬੇੜੀ ਤੁਲਹਾ, ਮਨ ਹਰ ਜਾ ਪਾਰ ਲੰਘਾਇਆ। ਹਉ ਮੈਂ ਮਮਤਾ ਲੋਭ ਬਿਨਾਸਨ, ਨਾਉ ਦਰ ਮੁਕਤੇ ਦਸਵੇਂ ਆਸਨ, ਉਪਰ ਪਰੈ ਪਰੈ ਅਪਰੰਪਰ, ਜਿਨੇ ਆਪੇ ਆਪ ਉਪਾਇਆ। ਗੁਰਮਤ ਲੇਵੋ ਹਰ ਲਿਵ ਤਰੀਐ, ਅਕਲ ਗਾਏ ਜਮਤੇ ਕਿਆ ਡਰੀਐ, ਜਤ ਜਤ ਦੇਖੋ ਤਾਤਾ ਤੁਮਹੀ, ਅਵਰਨਾ ਦੁਤੀਆ ਗਾਇਆ। ਸੱਚ ਹਰ ਨਾਮ ਸੱਚ ਹੈ ਸਰਨਾ, ਸਚਗੁਰ ਸ਼ਬਦ ਜਿਤੈ ਲਗ ਤਰਨਾ, ਅਕਥ ਕਥੈ ਦੇਖੈ ਅਪਰੰਪਰ, ਫੁਨ ਗਰਭ ਨਾ ਜੋ ਨੀ ਜਾਇਆ। ਸੱਚ ਬਿਨ ਸਤ ਸੰਤੋਖ ਨਾ ਪਾਵੈ, ਬਿਨ ਗੁਰ ਮੁਕਤ ਨਾ ਆਵੈ ਜਾਵੈ, ਮੂਲ ਮੰਤਰ ਹਰ ਨਾਮ ਰਸਾਇਣ, ਕਹੋ ਨਾਨਕ ਪੂਰਾ ਪਾਇਆ। ਸੱਚ ਬਿਨ ਭਵਜਲ ਜਾਏ ਨਾ ਤਰਿਆ, ਇਹੋ ਸਮੁੰਦ ਅਥਾਹੋ ਮਹਾਂ ਬਿਖ ਭਰਿਆ। ਰਹਿਆ ਤੀਤ ਗੁਰਮਤ ਲੇ ਉਪਰ, ਹਰ ਨਿਰਭਉ ਕਹਿ ਕਰ ਪਾਇਆ। ਝੂਠੀ ਜਗ ਹਿਤ ਕੀ ਚਿਤਰਾਈ, ਬਿਲਮ ਨਾ ਲਾਗੈ ਆਵੈ ਜਾਈ, ਨਾਮ ਵਿਸਾਰ ਚਲੈ ਅਭਿਮਾਨੀ, ਉਪਜੈ ਬਿਨਸਖ ਪਾਇਆ। ਉਪਜੈ ਬਿਨਸੈ ਬੰਧਨ ਬੰਦੇ, ਹਮੈ ਮਾਇਆ ਕੇ ਗਲਫੰਦੇ, ਜਿਸ ਰਾਮ ਨਾਮ ਨਾਹੀ ਮਤ ਗੁਰਮਤ, ਸੋ ਜੰਪੁਰ ਬੰਦ ਚਲਾਇਆ। ਗੁਰ ਬਿਨ ਮੋਖ ਮੁਕਤ ਕਿਉਂ ਪਾਈਐ, ਬਿਨ ਗੁਰ ਰਾਮ ਨਾਮ ਕਿਉਂ ਧਿਆਈਐ, ਗੁਰਮਤ ਲੇਹੋ ਤਰੋ ਭਵਦ ਉਤਰ, ਮੁਕਤ ਪਏ ਸੁਖ ਪਾਇਆ। ਗੁਰਮਤ ਕ੍ਰਿਸ਼ਨ ਗੋਵਰਧਨ ਤਾਰੇ, ਗੁਰਮਤ ਸਾਇਰ ਪਾਹਣ ਤਾਰੇ,
ਗੁਰਮੁਖਤ ਲਿਹੋ ਪਰਮਪਤ ਪਾਈਐ ਨਾਨਕ ਗੁਰ ਪਰਮ ਚੁਕਾਇਆ। ਗੁਰਮਤ ਲਿਹੋ ਤਰੋ ਸਚ ਤਾਰੀ ਆਤਮ ਚੀਨੋ ਹਿਰਦੈ ਮੁਰਾਰੀ ਜਮਕੇ ਫਾਹੇ ਕੱਟ ਹਰ ਜਪ ਅਕੁਲ ਨਿਰੰਜਨ ਪਾਇਆ। ਗੁਰਮਤ ਪੰਚ ਸਖੇ ਗੁਰ ਭਾਈ ਗੁਰਮਤ ਅਗਨਿਵਾਰ ਸਮਾਈ ਮਨਮੁਖ ਨਾਮ ਜਪੋ ਜਗ ਜੀਵਨ ਹਿਰਦ ਅੰਤਰ ਲਖ ਲਖਾਇਆ। ਗੁਰਮੁਖ ਬੂਝੈ ਸ਼ਬਦ ਪਤੀਜੈ ਉਸ ਨਿੰਦਾ ਕਿਸ ਕੀ ਕੀਜੈ ਚੀਨੋ ਆਪ ਜਪੋ ਜਗਦੀਸ਼ਰ ਹਰ ਜਗਨਨਾਥ ਮਨ ਵਹਾਇਆ। ਜੋ ਬ੍ਰਹਿਮੰਡ ਖੰਡ ਸੋ ਜਾਣੋ ਗੁਰਮੁਖ ਬੂਝੋ ਸ਼ਬਦ ਪਛਾਣੋ ਘੜ ਘੜ ਪੋਗੇ ਪੁਗਣ ਹਾਰਾ ਰਹਿਆ ਤੀਸ ਵਾਇਆ। ਗੁਰਮਤ ਬੋਲੋ ਹਰ ਜਸ ਸੂਚਾ ਗੁਰਮਤ ਆਖੀ ਦੇਖ ਉੱਚਾ ਸ਼੍ਰਵਣੀ ਨਾਮ ਸੁਣੈ ਹਰ ਬਾਣੀ ਨਾਨਕ ਹਰ ਰੰਗ ਰੰਗਾਇਆ। ਮਾਰੂ ਮਹੱਲਾ ਪਹਿਲਾ ਕਾਮ ਕ੍ਰੋਧ ਪਰ ਹਰ ਪਰ ਨਿੰਦਾ ਲਭ ਲੋਭ ਤਜ ਹੋ ਨਿਚਿੰਦਾ ਭ੍ਰਮ ਕਾ ਸੰਗਲ ਤੋੜ ਨਿਰਾਲਾ ਹਰ ਅੰਤਰ ਹਰ ਰਸ ਪਾਇਆ। ਨਿਸ ਦਾਮਨ ਜਿਉ ਚਮਕ ਚੰਦਾਇਣ ਦੇਖੈ ਅਹਿਨਸ ਜੋਤ ਨਿਰੰਤਰ ਪੇਖੈ ਆਨੰਦ।

ਸਭ ਤਿਰ ਭਵਨ ਬ੍ਰਹਮ ਸਵਾਇਆ, ਅੰਮ੍ਰਿਤ ਰਸ ਪਾਏ ਤ੍ਰਿਸ਼ਨਾ ਪਉ ਜਾਏ, ਅਨਪਉ ਪਦ ਪਾਵੈ ਆਪ ਗਵਾਏ, ਉੱਚੀ ਪਦਵੀ ਉੱਚੋ ਉੱਚਾ, ਨਿਰਮਲ ਸ਼ਬਦ ਕਮਾਇਆ, ਅਦ੍ਰਿਸ਼ਟਾ ਗੋਚਰ ਨਾਮ ਅਪਾਰਾ, ਅਤਰਸ ਮਿੱਠਾ ਨਾਮ ਪਿਆਰਾ, ਨਾਨਕ ਕਉ ਜੁਗ ਜੁਗ ਹਰ ਜਸ ਦੀ ਜੈ, ਹਰ ਜਪਿਆ ਅੰਤ ਨਾ ਪਾਇਆ, ਅੰਤਰ ਨਾਮ ਪ੍ਰਾਪਤ ਹੀਰਾ, ਹਰ ਜਪਤੇ ਮਨ ਮੰਤੇ ਧੀਰਾ, ਦੁਕਟ ਘਟ ਪਉ ਪੰਜਨ ਪਾਈਐ, ਬਾਹੜ ਜਨਮ ਨਾ ਜਾਇਆ, ਭਗਤ ਹੇਤ ਗੁਰਸਬ ਤਰੰਗਾ, ਹਰ ਜਸ ਨਾਮ ਪਦਾਰਥ ਮੰਗਾ, ਹਰ ਭਾਵੈ ਗੁਰ ਮੇਲ ਮਿਲਾਏ, ਹਰ ਤਾਰੇ ਜਗਤ ਸਬਾਇਆ, ਜਿਨ ਜਪ ਜਪਿਓ ਸਤਿਗੁਰ ਮਤ ਵਾਕੇ, ਜਮ ਕੰਕਰ ਕਾਲ ਸੇਵਕ ਭਗਤਾਂ ਕੇ, ਊਤਮ ਸੰਗਤ ਗਤ ਮਿਤ ਊਤਮ, ਜਗ ਭਉ ਜਲ ਭਾਰ ਤਰਾਇਆ, ਇਹੋ ਭਵ ਜਲ ਜਗਤ ਸ਼ਬਦ ਗੁਰ ਤਰੀਐ, ਅੰਤਰ ਕੀ ਦੁਬਧਾ ਅੰਤਰ ਜਰੀਐ, ਪੰਚ ਬਾਣ ਲੈ ਜਮ ਕਉ ਮਾਰੈ, ਗਗਨ ਅੰਤਰ ਤਣਖ ਚੜਾਇਆ, ਸਾਖਤ ਨਰ ਸ਼ਬਦ ਸੁਰਤ ਕਿਉਂ ਪਾਈਐ, ਸ਼ਬਦ ਸੁਰਤ ਬਿਨ ਆਈਐ ਜਾਈਐ, ਨਾਨਕ ਗੁਰਮੁਖ ਮੁਕਤ ਪਰਾਇਣ, ਹਰ ਪੂਰੇ ਭਾਗ ਮਿਲਾਇਆ, ਨਿਰਭਉ ਸਤਿਗੁਰ ਹੈ ਰਖਵਾਲਾ, ਭਗਤ ਪ੍ਰਾਪਤ ਗੁਰ ਗੋਪਾਲਾ, ਤੁਨਿਆਨੰਦ ਅਨਾਹਦ ਵਾਜੈ, ਗੁਰਸ਼ਬਦ ਨਿਰੰਜਨ ਪਾਇਆ, ਨਿਰਭਉ ਸੋ ਸਿਰ ਨਾਹੀ ਲੇਖਾ, ਆਪ ਲੇਖ ਕੁਦਰਤ ਹੈ ਦੇਖਾ, ਆਪ ਅਤੀਤ ਅਜੂਨੀ ਸੰਭਉ, ਨਾਨਕ ਗੁਰਮਤਿ ਸੋ ਪਾਇਆ, ਅੰਤਰ ਕੀ ਗਤ ਸਤਿਗੁਰ ਜਾਣੈ, ਸੋ ਨਿਰਭਉ ਗੁਰਸ਼ਬਦ ਪਛਾਣੈ, ਅੰਤਰ ਦੇਖ ਨਿਰੰਤਰ ਬੂਝੈ, ਅੰਤ ਨਾ ਮਨ ਡੋਲਾਇਆ, ਨਿਰਭਉ ਸੋ ਅਭਿਅੰਤਰ ਵਸਿਆ, ਅਹਿਨਿਸ ਨਾਮ ਨਿਰੰਜਨ ਰਸਿਆ, ਨਾਨਕ ਹਰ ਜਸ ਸੰਗਤ ਪਾਈਐ, ਹਰ ਸਹਿਜੇ ਸਹਿਜ ਮਿਲਾਇਆ, ਅੰਤਰ ਬਾਹਰ ਸੋ ਪ੍ਰਭ ਜਾਣੈ, ਰਹਿ ਲਿਪਤ ਚਲਤੇ ਕਰਿਆਣੈ, ਉਪਰ ਆਦ ਸਰਬ ਤਿਹ ਲੋਈ, ਸਚ ਨਾਨਕ ਅੰਮ੍ਰਿਤ ਰਸ ਪਾਇਆ, ਮਾਰੂ ਮਹੱਲਾ ਪਹਿਲਾ, ਕੁਦਰਤ ਕਰਨੈ ਹਾਰਿਆ ਪਾਰਾ, ਕੀਤੇ ਕਾ ਨਾਹੀ ਕਿਉ ਚਾਰਾ, ਜੀਉ ਪਾਏ ਰਿਜਕ ਦੇ ਆਪੇ, ਸਿਰ ਸਿਰ ਹੁਕਮ ਚਲਾਇਆ, ਹੁਕਮ ਚਲਾਏ ਰਹਾ ਪਰ ਪੂਰੇ, ਕਿਸ ਨੇੜੇ ਕਿਸ ਆਖਾਂ ਦੂਰੇ, ਗੁਪਤ ਪ੍ਰਗਟ ਹਰ ਘਟ ਘਟ ਦੇਖੋ, ਵਰਤੈ ਤਾਕ ਸਬਾਇਆ, ਜਿਸ ਕੋ ਮੇਲੇ ਸੁਰਤ ਸਮਾਏ, ਗੁਰਸ਼ਬਦੀ ਹਰ ਨਾਮ ਤੇ ਆਏ, ਆਨੰਦ ਰੂਪਾ ਨੂਪਾ ਗੋਚਰ, ਗੁਰ ਮਿਲਿਆ ਪਰਮ ਜਾਇਆ, ਮਨ ਤਨ ਤਨ ਤੇ ਨਾਮ ਪਿਆਰਾ, ਅੰਤ ਸਖਾਈ ਚਲਣ ਵਾਰਾ, ਮੋਹ ਪਸਾਰ ਨਹੀਂ ਸੰਗ ਬੇਲੀ, ਬਿਨ ਹਰ ਗੁਰ ਕਿਨ ਸੁਖ ਪਾਇਆ, ਜਿਸ ਕਉ ਨਦਰ ਕਰੇ ਗੁਰਪੂਰਾ, ਸ਼ਬਦ ਮਿਲਾਏ ਗੁਰਮਤਿ ਸੂਰਾ, ਨਾਨਕ ਗੁਰ ਕੇ ਚਰਨ ਸਿਰੇਵੋ, ਜਿਨ ਭੂਲਾ ਮਾਰਗ ਪਾਇਆ, ਸੰਤ ਜਨਾ ਹਰ ਤਨ ਜਸ ਪਿਆਰਾ, ਗੁਰਮਤਿ ਪਾਇਆ ਨਾਮ ਤੁਮਾਰਾ, ਜਾਚਕ ਸੇਵ ਕਰੇ ਦਰ ਹਰ ਕੈ, ਹਰ ਦਰਗਹਿ ਜਸ ਗਾਇਆ, ਸਤਿਗੁਰ ਮਿਲੈ ਤਾਂ ਮਹਿਲ ਬੁਲਾਏ, ਸਾਚੀ ਦਰਗਹਿ ਗਤ ਪਤ ਪਾਏ, ਸਾਕਤ ਠੌਰ ਨਾਹੀ ਹਰ ਮੰਦਰ, ਜਨਮ ਮਰੈ ਦੁਖ ਪਾਇਆ, ਸੇਵੋ ਸਤਿਗੁਰ ਸਮੁੰਦ ਅਥਾਹ, ਪਾਵੋ ਨਾਮ ਰਤਨ ਤਨ ਲਾਹਾ, ਬਿਖਿਆ ਮਲ ਜਾਏ ਅੰਮ੍ਰਿਤ ਸਰ ਨਾਵੋ, ਗੁਰ ਸਰ ਸੰਤੋਖ ਪਾਇਆ, ਸਤਿਗੁਰ ਸੇਵੋ ਸੰਕ ਨਾ ਕੀਜੈ, ਆਸਾ ਮਾਹਿ ਨਿਰਾਸ ਰਹੀ ਜੈ, ਸੰਸਾ ਦੁਖ ਬਿਨਾਸਨ ਸੇਵੋ, ਫਿਰ ਬਾਹੜ ਰੋਗ ਨਾ ਲਾਇਆ, ਸਾਚੇ ਭਾਵੈ ਤਿਸ ਵਡਿਆਏ, ਕੌਣ ਸੋ ਦੂਜਾ ਤਿਸ ਸਮਝਾਏ, ਹਰ ਗੁਰ ਮੂਰਤ ਏਕਾ ਵਰਤੈ, ਨਾਨਕ ਹਰ ਗੁਰ ਪਾਇਆ, ਵਾਚੈ ਪੁਸਤਕ ਵੇਦ ਪੁਰਾਨਾ, ਇਕ ਵੈ ਸੁਣੈ ਸੁਨਾਵੈ ਕਾਨਾ, ਅਜ ਗਰ ਕਪਟ ਕਹੋ ਕਿਉਂ ਖੁੱਲੈ, ਬਿਨ ਸਤਿਗੁਰ ਤਤ ਨਾ ਪਾਇਆ, ਕਰੈ ਵਿਭੂਤ ਲਗਾਵੈ ਭਸਮੈ, ਅੰਤਰ ਕ੍ਰੋਧ ਚੰਡਾਲ ਸੋਹਮੈ, ਪਾਖੰਡ ਕੀਨੇ ਜੋਗ ਨਾ ਪਾਈਐ, ਬਿਨ ਸਤਿਗੁਰ ਲਖ ਨਾ ਪਾਇਆ, ਤੀਰਥ ਵਰਤ ਨੇਮ ਕਰੈ ਉਦਿਆਨਾ, ਜਤ ਸਤ ਸੰਜਮ ਕਥੈ ਗਿਆਨਾ, ਰਾਮ ਨਾਮ ਬਿਨ ਕਿਉ ਸੁਖ ਪਾਈਐ, ਬਿਨ ਸਤਿਗੁਰ ਭਰਮ ਨਾ ਜਾਇਆ,
ਨਿਯਵਲੀ ਕਰਮ ਭਯੰਗ ਪਾਠੀ ਰੇਚਕ ਕੁੰਭਕ ਪੂਰਕ ਮਨਹਾਠੀ ਪਾਖੰਡ ਧਰਮ ਪ੍ਰੀਤਨੀ ਹਰਸੋ ਗੁਰਸ਼ਬਦ ਮਹਾਰਸ ਪਾਇਆ। ਕੁਦਰਤ ਦੇਖ ਰਹੇ ਮਨ ਮਾਨਿਆ ਗੁਰਸ਼ਬਦੀ ਸਭ ਬ੍ਰਹਮ ਪਛਾਨਿਆ ਨਾਨਕ ਆਤਮ ਰਾਮ ਸਬਾਇਆ ਗੁਰ ਸਤਿਗੁਰ ਅਲਖ ਲਿਖਾਇਆ। ਮਾਰੂ ਸੋਲਹੇ ਮਹੱਲਾ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹੁਕਮੀ ਸਹਿਜੇ ਸ੍ਰਿਟ ਉਪਾਈ ਕਰ ਕਰ ਵੇਖੈ ਆਪਣੀ ਵਡਿਆਈ ਆਪੇ ਕਰੇ ਕਰਾਏ ਆਪੇ ਹੁਕਮੇ ਰਿਆ ਸਮਾਈ ਹੈ। ਮਾਇਆ ਮੋਹ ਜਗਤ ਗੁਬਾਰਾ ਗੁਰਮੁਖ ਬੂਝੈ ਕੋ ਵਿਚਾਰਾ ਆਪੇ ਨਦਰ ਕਰੇ ਸੋ ਪਾਏ ਆਪੇ ਮਿਲ ਮਿਲਾਈ ਹੈ। ਆਪੇ ਮੇਲੇ ਦੇ ਵਡਿਆਈ ਗੁਰਪ੍ਰਸਾਦੀ ਕੀਮਤ ਪਾਈ ਮਨਮੁਖ ਬਹੁਤ ਫਿਰੈ ਬਿਲ ਲਾਂਦੀ ਦੂਜੈ ਪਾਏ ਖੁਆਈ ਹੈ। ਹਉ ਮੈਂ ਮਾਇਆ ਵਿਚੇ ਪਾਈ ਮਨਮੁਖ ਪੂਲੇ ਪਤ ਗਵਾਈ ਸਤਿਗੁਰ ਹੋਵੈ ਸੋ ਨਾਏ ਰਾਚੈ ਸਾਚੇ ਰਿਆ ਸਮਾਈ ਹੈ। ਗੁਰ ਤੇ ਗਿਆਨ ਨਾ ਵਰਤਨ ਪਾਇਆ ਮਨਸਾ ਮਾਰ ਮਨਮਾਏ ਸਮਾਇਆ ਆਪੇ ਖੇਲ ਕਰੇ ਸਭ ਕਰਤਾ ਆਪੇ ਦੇ ਬੁਝਾਈ ਹੈ। ਸਤਿਗੁਰ ਸੇਵੇ ਆਪ ਗਵਾਏ ਮਿਲ ਪ੍ਰੀਤਮ ਸ਼ਬਦ ਸੁਖ ਪਾਏ ਅੰਤਰ ਪਿਆਰ ਭਗਤੀ ਰਾਤਾ ਸਹਿਜ ਮਤੇ ਬਣ ਆਈ ਹੈ। ਦੁਖ ਨਿਵਾਰਨ ਗੁਰ ਤੇ ਜਾਤਾ ਆਪ ਮਿਲਿਆ ਜਗ ਜੀਵਨ ਦਾਤਾ ਜਿਸਨੋ ਲਾਏ ਸੋਈ ਬੂਜੈ ਭਉ ਪਰਮ ਸਰੀਰ ਹੋ ਜਾਈ ਹੈ। ਆਪੇ ਗੁਰਮੁਖ ਆਪੇ ਦੇਵੈ ਸੱਚੈ ਸ਼ਬਦ ਸਤਿਗੁਰ ਸੇਵੈ ਜਰਾ ਜਮ ਤਿਸ ਜੋਹੇ ਨਾ ਸਾਕੈ ਸਾਚੇ ਸਿਉ ਬਣ ਆਈ ਹੈ। ਤ੍ਰਿਸ਼ਨਾ ਯਗਨ ਜਲੈ ਸੰਸਾਰਾ ਜਲ ਜਲ ਖਪੈ ਬਹੁਤ ਬੇਕਾਰਾ ਮਨਮੁਖ ਠੌਰ ਨਾ ਪਾਏ ਕਬਹੂ ਸਤਿਗੁਰ ਬੂਝ ਬੁਝਾਈ ਹੈ। ਸਤਿਗੁਰ ਸੇਵਨ ਸੇਵਟ ਭਾਗੀ ਸਾਚੈ ਨਾਮ ਸਦਾ ਲਿਵ ਲਾਗੀ ਅੰਤਰ ਨਾਮ ਰਵਿਆ ਨਿਹ ਕੇਵਲ ਤ੍ਰਿਸ਼ਨਾ ਸ਼ਬਦ ਬੁਝਾਈ ਹੈ। ਸੱਚਾ ਸ਼ਬਦ ਸੱਚੀ ਹੈ ਬਾਣੀ ਗੁਰਮੁਖ ਵਿਰਲੈ ਕਨੈ ਪਛਾਣੀ ਸੱਚੈ ਸ਼ਬਦ ਰਤੇ ਬੈਰਾਗੀ ਆਵਣ ਜਾਣ ਰਹਾਈ ਹੈ। ਸ਼ਬਦ ਬੁੱਝੈ ਸੋ ਮੈਲ ਚੁਕਾਏ ਨਿਰਮਲ ਨਾਮ ਵਸੈ ਮਨ ਆਏ ਸਤਿਗੁਰ ਆਪਣਾ ਸਦੀ ਸੇਵੈ ਹਮੈ ਵਿੱਚੋਂ ਜਾਈ ਹੈ। ਗੁਰ ਤੇ ਬੂਝੈ ਤਾਂ ਦਰ ਸੂਝੈ ਨਾਮੇ ਹੋਣਾ ਕਥ ਕਥ ਲੂਝੈ ਸਤਿਗੁਰ ਸੇਵੇ ਕੀ ਵਡਿਆਈ ਤ੍ਰਿਸ਼ਨਾ ਪੂ ਗਵਾਈ ਹੈ। ਆਪੇ ਆਪ ਮਿਲੈ ਤਾਂ ਬੂਝੈ ਗਿਆਨਵੇਂ ਹੋਣਾ ਕਿਛੂ ਨਾ ਸੂਝੈ ਗੁਰ ਕੀ ਦਾਤ ਸਦਾ ਮਨ ਅੰਤਰ ਬਾਣੀ ਸ਼ਬਦ ਵਜਾਈ ਹੈ। ਜੋ ਤੁਰ ਲਿਖਿਆ ਸੋ ਕਰਮ ਕਮਾਇਆ ਕੋਈ ਨਾ ਮਿਟੈ ਤੁਰ ਫੁਰਮਾਇਆ ਸਤ ਸੰਗਤ ਮੈਂ ਤਿਨਹੀ ਵਾਸਾ ਜਿਨ ਕਉ ਤੁਰ ਲਿਖ ਪਾਈ ਹੈ। ਆਪਣੀ ਨਦਰ ਘਰੇ ਸੋ ਪਾਏ ਸੱਚੈ ਸ਼ਬਦ ਤਾੜੀ ਚਿਤ ਲਾਏ ਨਾਨਕ ਦਾਸ ਕਹਿ ਬੇਨੰਤੀ ਭੀਖਿਆ ਨਾਮ ਦਰ ਪਾਈ ਹੈ। ਮਾਰੂ ਮਹੱਲਾ ਤੀਜਾ ਏਕੋ ਏਕ ਵਰਤੈ ਸਭ ਸੋਈ ਗੁਰਮੁਖ ਵਿਰਲਾ ਬੂਝੈ ਕੋਈ ਏਕੋ ਰਵ ਰਿਆ ਸਭ ਅੰਤਰ ਤਿਸ ਬਿਨ ਅਵਰ ਨਾ ਕੋਈ ਹੈ। ਲਖ ਚੌਰਾਸੀ ਜੀਓ ਪਾਏ ਗਿਆਨੀ ਤਿਆਨੀ ਆਖ ਸੁਣਾਏ ਸਭਨਾ ਰਿਕ ਸਮਾਹੇ ਆਪ।

ਹੋਈ ਹੈ। ਆਪੇ ਜੋੜ ਵਿਛੋੜੇ ਆਪੇ, ਆਪੇ ਥਾਪੋ ਥਾਪੇ ਆਪੇ, ਸੱਚਾ ਹੁਕਮ ਸੱਚਾ ਪਾਸਾਰਾ ਹੋਰ ਨ ਹੁਕਮ ਨਾ ਹੋਈ ਹੈ। ਆਪੇ ਲਾਏ ਲਏ ਸੋ ਲਾਗੈ, ਗੁਰਪ੍ਰਸਾਦੀ ਜਮਕਾ ਪਉ ਭਾਗੈ, ਅੰਤਰ ਸ਼ਬਦ ਸਦਾ ਸੁਖਦਾਤਾ ਗੁਰਮੁਖ ਬੂਝੈ ਕੋਈ ਹੈ। ਆਪੇ ਮੇਲੇ ਮੇਲ ਮਿਲਾਏ, ਪੁਰਬ ਲਿਖਿਆ ਸੋ ਮੇਟਣਾ ਨਾ ਜਾਏ, ਆਨ ਦਿਨ ਭਗਤ ਕਰੇ ਦਿਨ ਰਾਤੀ ਗੁਰਮੁਖ ਸੇਵਾ ਹੋਈ ਹੈ। ਸਤਿਗੁਰ ਸੇਵ ਸਦਾ ਸੁਖ ਜਾਤਾ, ਆਪੇ ਆਏ ਮਿਲਿਆ ਸਭਨਾ ਕਾ ਦਾਤਾ, ਹਉ ਮੈਂ ਮਾਰ ਤ੍ਰਿਸ਼ਨਾ ਯਗਨ ਨਿਵਾਰੀ, ਸ਼ਬਦ ਚੀਨ ਸੁਖ ਹੋਈ ਹੈ। ਕਾਇਆ ਕੁਟੰਬ ਮੋਹ ਨਾ ਬੂਝੈ, ਗੁਰਮੁਖ ਹੋਵੈ ਤਾਂ ਆਖੀ ਸੂਝੈ, ਆਨ ਦਿਨ ਨਾਮ ਰਵੈ ਦਿਨ ਰਾਤੀ ਮਿਲ ਪ੍ਰੀਤਮ ਸੁਖ ਹੋਈ ਹੈ। ਮਨਮੁਖ ਧਾਤ ਦੂਜੈ ਹੈ ਲਾਗਾ, ਜਨਮਤ ਕੀ ਨਾ ਮੂਓ ਅਭਾਗਾ, ਆਵਤ ਜਾਤ ਬਿਰਥਾ ਜਨਮ ਗਵਾਇਆ, ਬਿਨ ਗੁਰਮੁਕਤ ਨਾ ਹੋਈ ਹੈ। ਕਾਇਆ ਕਸੁੱਧ ਹਉ ਮੈਂ ਮਲ ਲਾਈ, ਜੇ ਸਭ ਧੋਵੈ ਤਾਂ ਮੈਲ ਨਾ ਜਾਈ, ਸ਼ਬਦ ਧੋਪੈ ਤਾਂ ਅੱਛੀ ਹੋਵੈ, ਫਿਰ ਮੈਲੀ ਮੂਲ ਨਾ ਹੋਈ ਹੈ। ਪੰਚ ਦੂਤ ਕਾਇਆ ਸੰਘਾਰੈ, ਮਰਮਰ ਜੰਮੈ ਸ਼ਬਦ ਨਾ ਵਿਚਾਰੈ, ਅੰਤਰ ਮਾਇਆ ਮੋਹ ਗੁਬਾਰਾ, ਜਿਉ ਸੁਪਨੈ ਸੁਬਦ ਨਾ ਹੋਈ ਹੈ। ਇੱਕ ਪੰਚਾ ਮਾਰ ਸ਼ਬਦ ਹੈ ਲਾਗੇ, ਸਤਿਗੁਰ ਆਏ ਮਿਲਿਆ ਵਡ ਭਾਗੇ, ਅੰਤਰ ਸਾਚ ਰਵੈ ਰੰਗ ਰਾਤੇ, ਸਹਿ ਸਮਾਵੈ ਸੋਈ ਹੈ। ਗੁਰ ਕੀ ਚਾਲ ਗੁਰੂ ਤੇ ਜਾਪੈ, ਪੂਰਾ ਸੇਵਕ ਸ਼ਬਦ ਸਿਆਪੈ, ਸਦਾ ਸ਼ਬਦ ਰਵੈ ਕਟ ਅੰਤਰ, ਰਸਨਾ ਰਸ ਚਾਖੈ ਸੱਚ ਸੋਈ ਹੈ। ਹਉ ਮੈਂ ਮਾਰੇ ਸ਼ਬਦ ਨਿਵਾਰੇ, ਹਰ ਕਾ ਨਾਮ ਰੱਖੈ ਉਰ ਧਾਰੇ, ਏਕ ਸਿਨ ਹਉ ਹੋਰ ਨ ਜਾਣਾ, ਸਹਿਜੇ ਹੋਏ ਸੋ ਹੋਈ ਹੈ। ਬਿਨ ਸਤਿਗੁਰ ਸਹਿਜ ਕਨੈ ਨਹੀਂ ਪਾਇਆ, ਗੁਰਮੁਖ ਬੂਝੈ ਸੱਚ ਸਮਾਇਆ, ਸੱਚਾ ਸੇਵ ਸ਼ਬਦ ਸੱਚ ਰਾਤੇ, ਹਉ ਮੈਂ ਸ਼ਬਦੇ ਖੋਈ ਹੈ। ਆਪੇ ਗੁਣਦਾਤਾ ਵਿਚਾਰੀ, ਗੁਰਮੁਖ ਦੇਵੈ ਪੱਕੀ ਸਾਰੀ, ਨਾਨਕ ਨਾ

ਮਾਰੂ ਮਹੱਲਾ ਤੀਜਾ ਜਗ ਜੀਵਨ ਸਾਚਾ ਏਕੋ ਦਾਤਾ ਗੁਰਸੇਵਾ ਤੇ ਸਬਦ ਪਛਾਤਾ ਏਕੋ ਅਮਰ ਏਕਾ ਪਾਤਸ਼ਾਹੀ ਜੁਗ ਜੁਗ ਸਰਕਾਰ ਬਣਾਈ ਹੈ ਸੋ ਜਨ ਨਿਰਮਲ ਜਿਨ ਆਪ ਪਛਾਤਾ ਆਪੇ ਆਏ ਮਿਲਿਆ ਸੁਖਦਾਤਾ ਰਸਨਾ ਸ਼ਬਦ ਰਤੀ ਗੁਣ ਗਾਵੈ ਦਰਸਾ ਚੈ ਪਤ ਪਾਈ ਹੈ ਗੁਰਮੁਖ ਨਾਮ ਮਿਲੈ ਵਡਿਆਈ ਮਨਮੁਖ ਨਿੰਦਕ ਪਤ ਗਵਾਈ ਨਾਮ ਰਤੇ ਪਰਮਹੰਸ ਬੈਰਾਗੀ ਨਿਜ ਕਰ ਤਾੜੀ ਲਾਈ ਹੈ ਸ਼ਬਦ ਮਰੈ ਸੋਈ ਜਨ ਪੂਰਾ ਸਤਿਗੁਰ ਆਖ ਸੁਣਾਏ ਸੂਰਾ ਕਾਇਆ ਅੰਦਰ ਅੰਮ੍ਰਿਤ ਸਰ ਸਾਚਾ ਮਨ ਪੀਵੈ ਪਾਏ ਸੁਭਾਈ ਹੈ ਪੜ ਪੰਡਤ ਅਵਰਾ ਸਮਝਾਏ ਘਰ ਜਲਤੇ ਕੀ ਖਬਰ ਨਾ ਪਾਏ ਬਿਨ ਸਤਿਗੁਰ ਸੇਵੇ ਨਾਮ ਨਾ ਪਾਈਐ ਪੜ ਥਾਕੇ ਸਾਂਤ ਨਾ ਆਈ ਹੈ ਇਕ ਭਸਮ ਲਗਾਏ ਫਿਰੈ ਭੇਖ ਧਾਰੀ ਬਿਨ ਸ਼ਬਦੈ ਹਉ ਮੈਂ ਕਿਨ ਮਾਰੀ ਆਨ ਦਿਨ ਜਲਤ ਰਹੇ ਦਿਨ ਰਾਤੀ ਪਰਮ ਭੇਖ ਪਰਮਾਈ ਹੈ ਇਕ ਗ੍ਰਹਿ ਕੁਟੰਬ ਮੈਂ ਸਦਾ ਉਦਾਸੀ ਸ਼ਬਦ ਮੋਏ ਹਰ ਨਾਮ ਨਿਵਾਸੀ ਆਨ ਦਿਨ ਸਦਾ ਰਹੇ ਰੰਗ ਰਾਤੇ ਭੈ ਪਾਏ ਭਗਤ ਚਿਤ ਲਾਈ ਹੈ ਮਨਮੁਖ ਨਿੰਦਾ ਕਰ ਕਰ ਵਿਗੁੱਤਾ ਅੰਤਰ ਲੋਭ ਭਉ ਕੈ ਜਿਸ ਕੁੱਤਾ ਜਮ ਕਾਲ ਤਿਸ ਕਦੇ ਨਾ ਛੋਡੈ ਅੰਤ ਗਿਆ ਪਛਤਾਈ ਹੈ ਸੱਚੈ ਸ਼ਬਦ ਸੱਚੀ ਪਤ ਹੋਈ ਬਿਨ ਨਾਵੈ ਮੁਕਤ ਨਾ ਪਾਵੈ ਕੋਈ ਬਿਨ ਸਤਿਗੁਰ ਕੋ ਨਾਉ ਨਾ ਪਾਏ ਪ੍ਰਭ ਐਸੀ ਬਣਤ ਬਣਾਈ ਹੈ ਇਕ ਸਿੱਧ ਸਾਧਕ ਬਹੁਤ ਵਿਚਾਰੀ ਇਕ ਅਹਿਨਸ ਨਾਮ ਰਤੇ ਨਿਰੰਕਾਰੀ ਜਿਸਨੂੰ ਆਪ ਮਿਲਾਏ ਸੋ ਬੂਜੈ ਭਗਤ ਪਾਏ ਭਉ ਜਾਈ ਹੈ ਇਸ ਨਾਮ ਦਾਨ ਕਰੈ ਨਹੀਂ ਬੂਜੈ ਇਕ ਮਨੁਆ ਮਾਰ ਮਨ ਐਸੋ ਲੂਜੈ ਸਾਚੈ ਸ਼ਬਦ ਰਤੇ ਇਕ ਰੰਗੀ ਸਾਚੈ ਸ਼ਬਦ ਮਿਲਾਈ ਹੈ ਆਪੇ ਸਿਰਜੇ ਦੇ ਵਡਿਆਈ ਆਪੇ ਭਾਣੇ ਦੇ ਮਿਲਾਈ ਆਪੇ ਨਜ਼ਰ ਕਰੇ ਮਨ ਵਸਿਆ ਮੇਰਾ ਪ੍ਰਭ ਇਉਂ ਫੁਰਮਾਈ ਹੈ ਸਤਿਗੁਰ ਸੇਵੈ ਐਸੇ ਜਨ ਸਾਚੇ ਮਨਮੁਖ ਸੇਵ ਨਾ ਜਾਣ ਕਾਚੇ ਆਪੇ ਕਰਤਾ ਕਰ ਕਰ ਵੇਖੈ ਜਿਉਂ ਭਾਵੈ ਤਿਉਂ ਲਾਈ ਹੈ ਜੁਗ ਜੁਗ ਸਾਚਾ ਏਕੋ ਦਾਤਾ ਪੂਰੇ ਭਾਗ ਗੁਰ ਸ਼ਬਦ ਪਛਾਤਾ ਸ਼ਬਦ ਮਿਲੇ ਸੇ ਵਿਛੜੈ ਨਾਹੀ ਨਦਰੀ ਸਹਿਜ ਮਿਲਾਈ ਹੈ ਹਾਂ ਮੈਂ ਮਾਇਆ ਮੈਲ ਕਮਾਇਆ ਮਰ ਮਰ ਜੰਮੈ ਦੂਜਾ ਪਾਇਆ ਬਿਰ ਸਤਿਗੁਰ ਸੇਵੇ ਮੁਕਤ ਨਾ ਹੋਈ ਮਨ ਦੇਖੋ ਲਿਵ ਲਾਈ ਹੈ ਜੋ ਤਿਸ ਭਾਵੈ ਸੋਈ ਕਰਸੀ ਆਪੋ ਹੋਵਾ ਨਾ ਕਿਛ ਹੋਸੀ ਨਾਨਕ ਨਾਮ ਮਿਲੈ ਵਡਿਆਈ ਦਰਸਾ ਚੈ ਪਤ ਪਾਈ ਹੈ ਮਾਰੂ ਮਹੱਲਾ ਤੀਜਾ ਜੋ ਆਇਆ ਸੋ ਸਭ ਕੋ ਜਾਸੀ ਦੂਜੈ ਪਾਏ ਬਾਧਾ ਜਮਫਾਸੀ ਸਤਿਗੁਰ ਰਾਖੇ ਸੇ ਜਨ ਉਬਰੇ ਸਾਚੇ ਸਾਜ ਸਮਾਈ ਹੈ ਆਪੇ ਕਰਤਾ ਕਰ ਕਰ ਵੇਖੈ ਜਿਸਨੂੰ ਨਦਰ ਕਰੇ ਸੋਈ ਜਨ ਲੇਖੈ ਗੁਰਮੁਖ ਗਿਆਨ ਤੇ ਸਭ ਕੇ ਸੂਜੈ ਅਗਿਆਨੀ ਅੰਧ ਕਮਾਈ ਹੈ ਮਨਮੁਖ ਸਹਿਸਾ ਬੂਝ ਨਾ ਪਾਈ ਮਰ ਮਰ ਜੰਮੈ ਜਨਮ ਗਵਾਈ ਗੁਰਮੁਖ ਨਾਮ ਰਤੇ ਸੁਖ ਪਾਇਆ ਸਹਿਜੇ ਸਾਜ ਸਮਾਈ ਹੈ ਧੰਦੈ ਧਾਵਤ ਮਨ ਭਇਆ ਮਨੂਰਾ ਫਿਰ ਹੋਵੈ ਕੰਚਨ ਪੇਟੈ ਗੁਰਪੂਰਾ ਆਪੇ ਬਖਸ਼ ਲਏ ਸੁਖ ਪਾਏ ਪੂਰੇ ਸ਼ਬਦ ਮਿਲਾਈ ਹੈ ਦੁਰਮਤ ਝੂਠੀ ਬੁਰੀ ਬੁਰਿਆਰ ਔਗਣਿਆਰੀ ਔਗਣਿਆਰ ਕੱਚੀ ਮਤ ਫੀਕਾ ਮੁਖ ਬੋਲੈ ਦੁਰਮਤ ਨਾਮ ਨਾ ਪਾਈ ਹੈ ਔਗਣਿਆਰੀ ਕੰਤ ਨਾ ਪਾਵੈ ਮਨ ਕੀ ਝੂਠੀ ਝੂਠ ਕਮਾਵੈ ਪਿਰਕਾ ਸਾਉ ਨਾ ਜਾਣੈ ਮੂਰਖ ਬਿਨ ਗੁਰ ਬੂਝ ਨਾ ਪਾਈ ਹੈ ਦੁਰਮਤ ਖੋਟੀ ਖੋਟ ਕਮਾਵੈ ਸਿੰਗਾਰ ਕਰੇ ਫਿਰ ਖਸਮ ਨਾ ਪਾਵੈ ਗੁਣਵੰਤੀ ਸਦਾ ਪਿਰ ਰਾਵੈ ਸਤਿਗੁਰ ਮੇਲ ਮਿਲਾਈ ਹੈ ਆਪੇ ਹੁਕਮ ਕਰੇ ਸਭ ਵੇਖੈ ਇਕ ਨਾ ਬਖਸ਼ ਲਏ ਤੁਰ ਲੇਖੈ ਆਨ ਦਿਨ ਨਾਮ ਰਤੇ ਸੱਚ ਪਾਇਆ ਆਪੇ ਮੇਲ ਮਿਲਾਈ ਹੈ ਹਉ ਮੈਂ ਤਾਤ ਮੋਹ ਰਸ ਲਾਈ ਗੁਰਮੁਖ ਲਿਵ ਸਾਚੀ ਸਹਿਜ ਸਮਾਈ ਆਪੇ ਮੇਲੇ ਆਪੇ ਘਰ ਵੇਖੈ ਬਿਨ ਸਤਿਗੁਰ ਬੂਝ ਨਾ ਪਾਈ ਹੈ ਇਕ ਸ਼ਬਦ ਵਿਚਾਰ ਸਦਾ ਜਨ ਜਾਗੇ ਇਕ ਮਾਇਆ ਮੋਹੇ ਸੋਏ ਰਹੇ ਅਭਾਗੇ
ਆਪੇ ਕਰੇ ਕਰਾਏ ਆਪੇ, ਹੋਰ ਕਰਨਾ ਕਿਛੂ ਨਾ ਜਾਈ ਹੈ। ਕਾਲ ਮਾਰ ਗੁਰਸ਼ਬਦ ਨਿਵਾਰੇ, ਹਰ ਕਾ ਨਾਮ ਰੱਖੇ ਉਰ ਧਾਰੇ, ਸਤਿਗੁਰ ਸੇਵਾ ਤੇ ਸੁਖ ਪਾਇਆ, ਹਰ ਕਹਿ ਨਾਮ ਸਮਾਈ ਹੈ। ਦੂਜੇ ਪਾਏ ਫਿਰੈ ਦੇਵਾਨੀ, ਮਾਇਆ ਮੋਹੇ ਦੁਖ ਮਾਏ ਸਮਾਨੀ, ਬਹੁਤੇ ਭੇਖ ਕਰੇ ਨੈ ਪਾਏ, ਬਿਨ ਸਤਿਗੁਰ ਸੁਖ ਨਾ ਪਾਈ ਹੈ। ਕਿਸਨੋ ਕਹੀਏ ਜਾਂ ਆਪ ਕਰਾਏ, ਜਿਤ ਭਾਵੈ ਤਿਤ ਰਾਹੇ ਚਲਾਏ, ਆਪੇ ਮਿਹਰਵਾਨ ਸੁਖਦਾਤਾ, ਜਿਉ ਭਾਵੈ ਤਿਵੈ ਚਲਾਈ ਹੈ। ਆਪੇ ਕਰਤਾ ਆਪੇ ਭੁਗਤਾ, ਆਪੇ ਸੰਜਮ ਆਪੇ ਜੁਗਤਾ, ਆਪੇ ਨਿਰਮਲ ਮਿਹਰਵਾਨ ਮਧਸੂਦਨ, ਜਿਸਦਾ ਹੁਕਮ ਨਾ ਮੇਟਿਆ ਜਾਈ ਹੈ। ਸੇਵੜ ਭਾਗੀ ਜਿੰਨੀ ਏਕੋ ਜਾਤਾ, ਘਟ ਘਟ ਵਸ ਰਹਿਆ ਜਗ ਜੀਵਨ ਦਾਤਾ, ਇਕ ਥੈ ਗੁਪਤ ਪ੍ਰਗਟ ਹੈ ਆਪੇ, ਗੁਰਮੁਖ ਭ੍ਰਮ ਪਉ ਜਾਈ ਹੈ। ਗੁਰਮੁਖ ਹਰਜਿਓ ਏਕੋ ਜਾਤਾ, ਅੰਤਰਨਾਮ ਸ਼ਬਦ ਪਛਾਤਾ, ਜਿਸ ਤੂੰ ਦੇਹੇ ਸੋਈ ਜਨ ਪਾਏ, ਨਾਨਕ ਨਾਮ ਵਡਾਈ ਹੈ। ਮਾਰੂ ਮਹੱਲਾ ਤੀਜਾ, ਸੱਚ ਸਾ ਲਾਹੀ ਗੈਰ ਗੰਭੀਰ ਹੈ, ਸਭ ਜਗ ਹੈ ਤਿਸ ਹੀ ਕੈ ਚੀਰ ਹੈ, ਸਭ ਘਟ ਭੋਗ ਵੈ ਸਦਾ ਦਿਨ ਰਾਤੀ, ਆਪੇ ਸੁਖ ਨਿਵਾਸੀ ਹੈ। ਸੱਚਾ ਸਾਹਿਬ ਸੱਚੀ ਨਾਈ, ਗੁਰਪ੍ਰਸਾਦੀ ਮਨ ਵਸਾਈ, ਆਪੇ ਆਏ ਵਸਿਆ ਘਟ ਅੰਤਰ, ਟੂਟੀ ਜਮਕੀ ਫਾਸੀ ਹੈ। ਕਿਸ ਸੇਵੀ ਤੈ ਕਿਸਾ ਲਾਹੀ, ਸਤਿਗੁਰ ਸੇਵੀ ਸਭ ਸਲਾਹੀ, ਸੱਚੇ ਸ਼ਬਦ ਸਦਾ ਮਤਿ ਉਤਮ, ਅੰਤਰ ਕਮਲ ਪ੍ਰਗਾਸੀ ਹੈ। ਦੇਹੀ ਕਾਚੀ ਕਾਗਦ ਮਿਕਦਾਰਾ, ਬੂੰਦ ਪਵੈ ਬਿਨਸੈ ਟਹਿਤ ਨਾ ਲਾਗੈ ਬਾਰਾ, ਕੰਚਨ ਕਾਇਆ ਗੁਰਮੁਖ ਬੂਝੈ, ਜਿਸ ਅੰਤਰ ਨਾਮ ਨਿਵਾਸੀ ਹੈ। ਸੱਚਾ ਚੌਕਾ ਸੁਰਤ ਕੀ ਕਾਰਾ, ਹਰ ਨਾਮ ਭੋਜਨ ਸੱਚ ਆਧਾਰਾ, ਸਦਾ ਤ੍ਰਿਪਤ ਪਵਿੱਤਰ ਹੈ ਪਾਵਨ, ਜਿਤ ਘਟ ਹਰ ਨਾਮ ਨਿਵਾਸੀ ਹੈ। ਹਾਂ ਤਿੰਨ ਬਲਿਹਾਰੀ ਜੋ ਸੱਚੈ ਲਾਗੇ, ਹਰ ਗੁਣ ਗਾਵੈ ਅੰਦਰ ਜਾਗੇ, ਸਾਚਾ ਸੂਖ ਸਦਾ ਤਿਨ ਅੰਤਰ, ਰਸਨਾ ਹਰ ਰਸ ਰਾਸੀ ਹੈ। ਹਰ ਨਾਮ ਚੇਤਾ ਅਵਰ ਨਾ ਪੂਜਾ, ਏਕੋ ਸੇਵੀ ਅਵਰ ਨਾ ਦੂਜਾ, ਪੂਰੇ ਗੁਰ ਸਭ ਸੱਚ ਦਿਖਾਇਆ, ਸੱਚੇ ਨਾਮ ਨਿਵਾਸੀ ਹੈ। ਭ੍ਰਮ ਭ੍ਰਮ ਜੋਨੀ ਫਿਰ ਫਿਰ ਆਇਆ, ਆ ਪੂਲਾ ਜਾਂ ਖਸਮ ਭੁਲਾਇਆ, ਹਰ ਜਿਉ ਮਿਲੈ ਤਾਂ ਗੁਰਮੁਖ ਬੂਝੈ, ਚੀਨੈ ਸ਼ਬਦ ਅਬਨਾਸੀ ਹੈ। ਕਾਮ ਕ੍ਰੋਧ ਭਰੇ ਹਮ ਅਪਰਾਧੀ, ਕਿਆ ਮੋਹਲੈ ਬੋਲੈ ਨਾ ਹਮ ਗੁਣ ਨਾ ਸੇਵਾ ਸਾਧੀ, ਡੁੱਬਦੇ ਪਾਥਰ ਮੇਲ ਲੈ ਹੋ ਤੁਮ, ਆਪੇ ਸੱਚ ਨਾ

ਆਪੇ ਬਖਸ ਲਹਿ ਸੁਖ ਪਾਏ ਸਦ ਹੀ ਨਾਮ ਨਿਵਾਸੀ ਹੈ। ਇਹੋ ਤਾਂ ਧਰਤੀ ਸ਼ਬਦ ਬੀਜਿਆ ਪਾਰਾ ਹਰ ਸਾਚੇ ਸੇਤੀ ਵਣਜ ਵਾਪਾਰਾ ਸੱਚ ਧਨ ਜੰਮਿਆ ਤੋਟ ਨਾ ਆਵੈ ਅੰਤਰ ਨਾਮ ਨਿਵਾਸੀ ਹੈ। ਹਰ ਜੀਉ ਅਵਗਣਿਆਰੇ ਨੋ ਗੁਣ ਕੀਜੈ ਆਪੇ ਬਖਸ਼ ਲਹਿ ਨਾਮ ਦੀਜੈ ਗੁਰਮੁਖ ਹੋਵੈ ਸੋ ਪਤ ਪਾਏ ਇਕਤ ਨਾਮ ਨਿਵਾਸੀ ਹੈ। ਅੰਤਰ ਹਰ ਤਨ ਸਮਝ ਨਾ ਹੋਈ ਗੁਰਪ੍ਰਸਾਦੀ ਬੂਝੈ ਕੋਈ ਗੁਰਮੁਖ ਹੋਵੈ ਸੋ ਤਨ ਪਾਏ ਸਦੀ ਨਾਮ ਨਿਵਾਸੀ ਹੈ। ਅਨਲਵਾਓ ਪਰਮ ਭੁਲਾਈ ਮਾਇਆ ਮੋਹੇ ਸੋਧਨਾ ਕਾਈ ਮਨਮੁਖ ਅੰਧੇ ਕਿਛੂ ਨਾ ਸੂਝੈ ਗੁਰਮਤ ਨਾਮ ਪ੍ਰਗਾਸੀ ਹੈ। ਮਨਮੁਖ ਹਉਮੈ ਮਾਇਆ ਸੂਤੇ ਆਪਣਾ ਘਰ ਨਾ ਸੰਭਾਲੈ ਅੰਤ ਵਿਗੂਤੇ ਪਰ ਨਿੰਦਾ ਕਰੈ ਬਹੁ ਚਿੰਤਾ ਜਾਲੇ ਦੁਖੇ ਦੁਖ ਨਿਵਾਸੀ ਹੈ। ਆਪੇ ਕਰਤੈ ਕਾਰ ਕਰਾਈ ਆਪੇ ਗੁਰਮੁਖ ਦੇ ਬੁਝਾਈ ਨਾਨਕ ਨਾਮ ਰਤੇ ਮਨ ਨਿਰਮਲ ਨਾਮੇ ਨਾਮ ਸਵਾਰੀ ਹੈ। ਮਾਰੂ ਮਹੱਲਾ ਤੀਜਾ ਏਕੋ ਸੇਵੀ ਸਦਾ ਥਿਰ ਸਾਚਾ ਦੂਜੈ ਲਾਗਾ ਸਭ ਜਗ ਕਾਚਾ ਗੁਰਮਤੀ ਸਦਾ ਸਚ ਸਾਲਾਹੀ ਸਾਚੇ ਹੀ ਸੱਚ ਪਤੀ ਜੈ ਹੈ। ਤੇਰੇ ਗੁਣ ਬਹੁਤੇ ਮੈਂ ਇੱਕ ਨਾ ਜਾਤਾ ਆਪੇ ਲਾਏ ਲਏ ਜਗ ਜੀਵਨ ਦਾਤਾ ਆਪੇ ਬਖਸ਼ੇ ਦੇ ਵਡਿਆਈ।

ਮੇਰੀ ਮੇਰੀ ਕਰਤ ਵਿਹਾਣੀ, ਮਨਮੁਖ ਨਾ ਬੂਝੈ ਫਿਰੈ ਇਆਣੀ, ਜਮ ਕਾਲ ਘੜੀ ਮੁਹਤ ਨਿਹਾਲੇ, ਅੰਦਨ ਆਰਜਾ ਸ਼ੀ ਜਹੇ, ਅੰਤਰ ਲੋਭ ਕਰੈ ਨਹੀਂ ਬੂਝੈ, ਸ੍ਰੀ ਉੱਪਰ ਜਮ ਕਾਲ ਨਾ ਸੂਝੈ, ਐਥੈ ਕਮਾਣਾ ਸੋ ਅੱਗੇ ਆਇਆ, ਅੰਤ ਕਾਲ ਕਿਆ ਕੀ ਜੈ ਹੈ, ਜੋ ਸੱਚ ਲਾਗੇ ਤਨ ਸਾਚੀ ਸੋਏ, ਦੂਜੈ ਲਾਗੇ ਮਨਮੁਖ ਰੋਏ, ਦੋਹਾਂ ਸਿਰਿਆਂ ਕਾ ਖਸਮ ਹੈ ਆਪੇ, ਆਪੇ ਗੁਣ ਮੈਂ ਭੀਜੈ ਹੈ, ਗੁਰ ਕੈ ਸ਼ਬਦ ਸਦਾ ਜਨ ਸੋ ਹੈ, ਨਾਮ ਰਸਾਇਣ ਇਉ ਮਨ ਮੋਹ ਹੈ, ਮਾਇਆ ਮੋਹ ਮੈਲ ਪਤੰਗ ਨਾ ਲਾਗੈ, ਗੁਰਮਤੀ ਹਰ ਨਾਮ ਭੀਜੈ ਹੈ, ਸਭਨਾ ਵਿੱਚ ਵਰਤੈ ਕਸੋਈ, ਗੁਰਪ੍ਰਸਾਦੀ ਪ੍ਰਗਟ ਹੋਈ, ਹਉ ਮੈਂ ਮਾਰ ਉਸਦਾ ਸੁਖ ਪਾਇਆ, ਨਾ ਇਹ ਸੱਚ ਹੈ ਅੰਮ੍ਰਿਤ ਭੀਜੈ ਹੈ, ਕਿਲ ਬਿਖ ਦੁਖ ਨਿਵਾਰਨ ਹਾਰਾ, ਗੁਰਮੁਖ ਸੇਵਿਆ ਸ਼ਬਦ ਵਿਚਾਰਾ, ਸਭ ਕਿਛ ਆਪੇ ਆਪ ਵਰਤੈ, ਗੁਰਮੁਖੋ ਤਨ ਮਨ ਭੀਜੈ ਹੈ, ਮਾਇਆ ਅਗਨ ਜਲੈ ਸੰਸਾਰੇ, ਗੁਰਮੁਖ ਨਿਵਾਰੈ ਸ਼ਬਦ ਵਿਚਾਰੇ, ਅੰਤਰ ਸਾਂਤ ਉਸਦਾ ਸੁਖ ਪਾਇਆ, ਗੁਰਮਤੀ ਨਾਮ ਲੀਜੈ ਹੈ, ਇੰਦਰ ਇੰਦਰਾਸਨ ਬੈਠੇ, ਜਮਕਾ ਪਉ ਪਾਵੈ, ਜਮ ਨਾ ਛੋਡੈ ਬਹੁ ਕਰਮ ਕਮਾਵੈ, ਸਤਗੁਰ ਭੇਟੈ ਤਾਂ ਮੁਕਤ ਪਾਈਐ, ਹਰ ਹਰ ਰਸਨਾ ਪੀਜੈ ਹੈ, ਮਨਮੁਖ ਅੰਤਰ ਭਗਤ ਨਾ ਹੋਈ, ਗੁਰਮੁਖ ਭਗਤ ਸਾਂਤ ਸੁਖ ਹੋਈ, ਪਵਿੱਤਰ ਪਾਵਨ ਸਦਾ ਹੈ ਬਾਣੀ, ਗੁਰਮਤਿ ਅੰਤਰ ਪੀਜੈ ਹੈ, ਬ੍ਰਹਮਾ ਬਿਸਰਮ ਹਿਸ ਵਿਚਾਰੀ, ਤ੍ਰੈ ਗੁਣ ਬਦਕ ਮੁਕਤ ਨਿਰਾਰੀ, ਗੁਰਮੁਖ ਗਿਆਨ ਏਕੋ ਹੈ ਜਾਤਾ, ਅੰਦਰ ਨਾਮ ਰਵੀਜੈ ਹੈ, ਬੇਦ ਪੜੈ ਹਰ ਨਾਮ ਨਾ ਬੂਝੈ, ਮਾਇਆ ਕਾਰਨ ਪੜ ਪੜ ਲੂਜੈ, ਅੰਤਰ ਮੈਲ ਅਗਿਆਨੀ ਅੰਦਾ, ਕਿਉਂ ਕਰ ਦੁੱਤਰ ਤਰੀਜੈ ਹੈ, ਬੇਦ ਬਾਦ ਸਭ ਆਖ ਵਖਾਣੈ, ਨਾ ਅੰਤਰ ਪੀਜੈ ਨਾ ਸ਼ਬਦ ਪਛਾਣੈ, ਪੁੰਨ ਪਾਪ ਸਭ ਬੇਦ ਦਰੜਾਇਆ, ਗੁਰਮੁਖ ਅੰਮ੍ਰਿਤ ਪੀਜੈ ਹੈ, ਆਪੇ ਸਾਚਾ ਏਕੋ ਸੋਈ, ਤਿਸ ਬਿਨ ਦੂਜਾ ਅਵਰ ਨਾ ਕੋਈ, ਨਾਨਕ ਨਾਮ ਰਤੇ ਮਨ ਸਾਚਾ, ਸਚੋ ਸਚ ਰਵੀਜੈ ਹੈ, ਮਾਰੂ ਮਹੱਲਾ ਤੀਜਾ, ਸੱਚੇ ਸੱਚਾ ਤਖ਼ਤ ਰਚਾਇਆ, ਨਿਜ ਕਰ ਵਸਿਆ ਤਿੱਥੈ ਮੋਹ ਨਾ ਮਾਇਆ, ਸਦ ਹੀ ਸਾਚ ਵਸਿਆ ਘਟ ਅੰਤਰ, ਗੁਰਮੁਖ ਕਰਨੀ ਸਾਰੀ ਹੈ, ਸੱਚਾ ਸੌਦਾ ਸੱਚ ਵਾਪਾਰਾ, ਨਾ ਤਿੱਥੈ ਭਰਮ ਨਾ ਦੂਜਾ ਪਸਾਰਾ, ਸੱਚਾ ਤਨ ਖੱਟਿਆ ਕਦੇ ਤੋਟ ਨਾ ਆਵੈ, ਬੂਝੈ ਕੋ ਵਿਚਾਰੀ ਹੈ, ਸੱਚੈ ਲਾਏ ਸੇ ਜਨ ਲਾਗੇ, ਅੰਤਰ ਸ਼ਬਦ ਮਸਤਕ ਵਟ ਭਾਗੇ, ਸੱਚੈ ਸ਼ਬਦ ਸਦਾ ਗੁਣ ਗਾਵੈ, ਸ਼ਬਦ ਰਤੇ ਵਿਚਾਰੀ ਹੈ, ਸੱਚੋ ਸੱਚਾ ਸੱਚ ਸਾ ਲਾਹੀ, ਏਕੋ ਵੇਖਾ ਦੂਜਾ ਨਾਹੀ, ਗੁਰਮਤ ਉੱਚੋ ਉੱਚੀ ਪੌੜੀ, ਗਿਆਨ ਰਤਨ ਹਉ ਮੈਂ ਮਾਰੀ ਹੈ, ਮਾਇਆ ਮੋਹ ਸ਼ਬਦ ਜਲਾਇਆ, ਸੱਚ ਮਨ ਵਸਿਆ ਜਾਂ ਤੁਦ ਪਾਇਆ, ਸੱਚੇ ਕੀ ਸਭ ਸੱਚੀ ਕਰਨੀ, ਹਉ ਮੈਂ ਤਿਖਾ ਨਿਵਾਰੀ ਹੈ, ਮਾਇਆ ਮੋਹ ਸਭ ਆਪੇ ਕੀਨਾ, ਗੁਰਮੁਖ ਵਿਰਲੈ ਕਿਨਹੀ ਚੀਨਾ, ਗੁਰਮੁਖ ਹੋਵੈ ਸੋ ਸੱਚ ਕਮਾਵੈ, ਸੱਚੀ ਕਰਨੀ ਸਾਰੀ ਹੈ, ਕਾਰ ਕਮਾਈ ਜੋ ਮੇਰੇ ਪ੍ਰਭਾਈ, ਹਉ ਮੈਂ ਤ੍ਰਿਸ਼ਨਾ ਸ਼ਬਦ ਬੁਝਾਈ, ਗੁਰਮਤ ਸਦ ਹੀ ਅੰਤਰ ਸੀਤਲ, ਹਉ ਮੈਂ ਮਾਰਨ ਵਾਰੀ ਹੈ, ਸੱਚ ਲੱਗੇ ਤਿਨ ਸਭ ਕਿਛ ਭਾਵੈ, ਸੱਚੈ ਸ਼ਬਦੇ ਸੱਚ ਸੁਹਾਵੈ, ਐਥੈ ਸਾਚੇ ਸੇ ਦਰ ਸਾਚੇ, ਨਦਰੀ ਨਦਰ ਸਵਾਰੀ ਹੈ, ਬਿਨ ਸਾਚੇ ਜੋ ਦੂਜੈ ਲਾਇਆ, ਮਾਇਆ ਮੋਹ ਦੁਖ ਸਬਾਇਆ, ਬਿਨ ਗੁਰ ਦੁਖ ਸੁਖ ਜਾਪੈ ਨਾਹੀ, ਮਾਇਆ ਮੋਹ ਦੁਖ ਭਾਰੀ ਹੈ, ਸਾਚਾ ਸ਼ਬਦ ਜਿਨ੍ਹਾਂ ਮਨ ਪਾਇਆ, ਪੂਰਬ ਲਿਖਿਆ ਤਨੀ ਕਮਾਇਆ, ਸੱਚੋ ਸੇਵੈ ਸੱਚ ਧਿਆਵੈ, ਸੱਚ ਰਤੇ ਵਿਚਾਰੀ ਹੈ, ਗੁਰ ਕੀ ਸੇਵਾ ਮਿੱਠੀ ਲਾਗੀ, ਅੰਦਨ ਸੁਖ ਸਹਿ ਸਮਾਧੀ, ਹਰ ਹਰ ਕਰਤਿਆ ਮਨ ਨਿਰਮਲ ਹੋਵਾ, ਗੁਰ ਕੀ ਸੇ ਪਿਆਰੀ।

ਪਾਇਆ। ਗੁਰ ਸਾਚੇ ਤੇ ਸੱਚ ਕਮਾਵੈ, ਸਾਚੇ ਦੁਖ ਨਿਵਾਰੀ ਹੈ। ਜਾਂ ਤੂੰ ਦੇਹੇ ਸਦਾ ਸੁਖ ਪਾਏ, ਸਾਚਾ ਸਬਦੇ ਸੱਚ ਕਮਾਏ। ਅੰਤਰ ਸਾਚਾ ਮੰਤਰ ਸਾਚਾ, ਭਗਤ ਭਰੇ ਭੰਡਾਰੀ ਹੈ। ਆਪੇ

ਸਭਨਾ ਸਾਰ ਕਰੇ ਜਗ ਜੀਵਨ, ਜਿਨੇ ਅਪਣਾਇਆ ਪਛਾ ਤਾਹੇ, ਜਿਨ ਬ੍ਰਹਮਾ ਵਿਸ਼ਨਮੇ ਸਿਉ ਪਾਏ, ਸਿਰ ਸਿਰ ਤੰਦਾ ਆਪੇ ਲਾਏ, ਜਿਸ ਭਾਵੈ ਤਿਸ ਆਪੇ ਮੇਲੇ, ਜਿਨ ਗੁਰਮੁਖੇ ਕੋ ਜਾਤਾ ਹੈ। ਆਵਾ ਗੌਣ ਹੈ ਸੰਸਾਰਾ, ਮਾਇਆ ਮੋਹ ਬਹੁਤ ਚਿਤੈ ਬਿਕਾਰਾ, ਥਿਰ ਸਾਚਾ ਸਾ ਲਾਹੀ ਸਦਹੀ, ਜਿਨ ਗੁਰ ਕਾ ਸ਼ਬਦ ਪਛਾਤਾ ਹੈ। ਇਕ ਮੂਲ ਲੱਗੇ ਓਨੀ ਸੁਖ ਪਾਇਆ, ਡਾਲੀ ਲਾਗੇ ਤਿੰਨੀ ਜਨਮ ਗਵਾਇਆ, ਅੰਮ੍ਰਿਤ ਫਲ ਤਿੰਨ ਜਨ ਕਉ ਲਾਗੇ, ਜੋ ਬੋਲੇ ਅੰਮ੍ਰਿਤ ਬਾਤਾ ਹੈ। ਹਮ ਗੁਣ ਨਾਹੀ ਕਿਆ ਬੋਲੇ ਬੋਲ, ਤੂੰ ਸਭਨਾ ਦੇਖੈ ਤੋਲੈ ਤੋਲ, ਜੋ ਭਾਵੈ ਤਿਉਂ ਰਾਖੈ ਰਹਿਣਾ, ਗੁਰਮੁਖੇ ਕੋ ਜਾਤਾ ਹੈ। ਜਾਂ ਤੁਧ ਪਾਣਾ ਤਾਂ ਸੱਚੀ ਕਾਰੈ ਲਾਏ, ਅਵਗਣ ਛੋੜ ਗੁਣ ਮੈਂ ਸਮਾਏ, ਗੁਣ ਮੈਂ ਏਕੋ ਨਿਰਮਲ ਸਾਚਾ, ਗੁਰ ਕੈ ਸ਼ਬਦ ਪਛਾਤਾ ਹੈ। ਜੈ ਦੇਖਾਂ ਤੈ ਏਕੋ ਸੋਈ, ਦੂਜੀ ਦੁਰਮਤ ਸਬਦੇ ਖੋਈ, ਏਕ ਸਮੈ ਪ੍ਰਭ ਏਕ ਸਮਾਣਾ, ਆਪਣਾ ਰੰਗ ਸਦਰਾਤਾ ਹੈ। ਕਾਇਆ ਕਮਲ ਹੈ ਕੁਮਲਾਣਾ, ਮਨਮੁਖ ਸ਼ਬਦ ਨਾ ਬੁਝੈ ਆਣਾ, ਗੁਰਪ੍ਰਸਾਦੀ ਕਾਇਆ ਖੋਜੇ, ਪਾਏ ਜਗ ਜੀਵਨ ਦਾਤਾ ਹੈ। ਕੋਟ ਗਹੀ ਕੇ ਪਾਪ ਨਿਵਾਰੇ, ਸਦਾ ਹਰ ਜੀਓ ਰੱਖੈ ਉਰ ਧਾਰੇ, ਜੋ ਇੱਛੇ ਸੋਈ ਫਲ ਪਾਏ, ਜੋ ਰੰਗ ਮਜੀ ਠਹਿਰਾਤਾ ਹੈ। ਮਨਮੁਖ ਗਿਆਨ ਕਥੇ ਨਾ ਹੋਈ, ਫਿਰ ਫਿਰ ਆਵੈ ਠੌਰ ਨਾ ਕੋਈ, ਗੁਰਮੁਖ ਗਿਆਨ ਸਦਾ ਸਾਲ ਆਹੇ, ਜੁਜੁ ਏਕੋ ਜਾਤਾ ਹੈ। ਮਨਮੁਖ ਕਾਰ ਕਰੇ ਸਭ ਦੁੱਖ ਸਬਾਏ, ਅੰਤਰ ਸ਼ਬਦ ਨਾਹੀ ਕਿਉਂ ਦਰ ਜਾਏ, ਗੁਰਮੁਖ ਸ਼ਬਦ ਵਸੈ ਮਨ ਸਾਚਾ, ਸਦ ਸੇਵੇ ਸੁਖਦਾਤਾ ਹੈ। ਜੈ ਦੇਖਾਂ ਤੂੰ ਸਭਨੀ ਥਾਈ, ਪੂਰੇ ਗੁਰ

ਗੁਰਮੁਖ ਹੋਵੇ ਸੋ ਸੁਖ ਪਾਏ, ਜਿਨ ਗੁਰਮੁਖ ਨਾਮ ਪਛਾਤਾ ਹੈ। ਕੀਰਤਨਾ ਕੋਈ ਮੇਟਣਹਾਰਾ, ਗੁਰ ਕੈ ਸਬਦੇ ਮੁਖ ਦੁਆਰਾ। ਪੂਰਵ ਲਿਖਿਆ ਸੋ ਫਲ ਪਾਇਆ, ਜਿਨ ਆਪ ਮਾਰ ਪਛਾਤਾ ਹੈ। ਮਾਇਆ ਮੋਹੇ ਹਰ ਸਿਉ ਚਿਤ ਨਾ ਲਾਗੈ, ਦੂਜੇ ਪਾਏ ਘਣਾ ਦੁਖਿਆ ਗੈ। ਮਨਮੁਖ ਭਰਮ ਭੁੱਲੇ ਭੇਖ ਧਾਰੀ, ਅੰਤ ਕਾਲ ਪਛਤਾਤਾ ਹੈ। ਹਰ ਕੈ ਪਾਣੇ ਹਰ ਗੁਣ ਗਾਏ, ਸਭ ਕਿਲਵ ਕਾਟੇ ਦੁਖ ਸਬਾਏ। ਹਰ ਨਿਰਮਲ ਨਿਰਮਲ ਹੈ ਬਾਣੀ, ਹਰ ਸੇਤੀ ਮਨ ਰਾਤਾ ਹੈ। ਜਿਸਨੋ ਨਦਰ ਕਰੇ ਸੋ ਗੁਣ ਨਿਧ ਪਾਏ, ਹਉਮੈ ਮੇਰਾ ਠਾਕ ਰਹਾਏ। ਗੁਣ ਅਵਗੁਣ ਕਾ ਏਕੋ ਦਾਤਾ।

ਆਪੇ ਬਖਸ਼ੇ ਸਜ ਦਰੜਾਏ ਮਨ ਤਨ ਸੱਚ ਹੈ ਰਾਤਾ ਹੈ ਮਨ ਤਨ ਮੈਲਾ ਵਿੱਚ ਜੋਤਿਆ ਪਾਰਾ ਗੁਰਮੁਖ ਬੂਝੈ ਕਰ ਵਿਚਾਰਾ ਹਉਮੈ ਮਾਰ ਸਦਾ ਮਨ ਨਿਰਮਲ ਰਸਨਾ ਸੇਵ ਸੁਖਦਾਤਾ ਹੈ ਗੜ ਕਾਇਆ ਅੰਦਰ ਬਹੁ ਹਟ ਬਾਜਾਰਾ ਤਿਸ ਵਿੱਚ ਨਾਮ ਹੈ ਆਤਿਆ ਪਾਰਾ ਗੁਰ ਕੈ ਸ਼ਬਦ ਸਦਾ ਦਰਸੋ ਹੈ ਹਉਮੈ ਮਾਰ ਪਛਾਤਾ ਹੈ ਰਤਨ ਅਮੋਲ ਕੇ ਅਗਮਿਆ ਪਾਰਾ ਕੀਮਤ ਕਵਣ ਕਰੇ ਵਿਚਾਰਾ ਗੁਰ ਕੈ ਸ਼ਬਦੇ ਤੋਲ ਤੋਲ ਆਏ ਅੰਤਰ ਸ਼ਬਦ ਪਛਾਤਾ ਹੈ ਸਿਮਰਤ ਸ਼ਾਸਤਰ ਬਹੁਤ ਵਿਸਥਾਰਾ ਮਾਇਆ ਮੋਹ ਪਸਰਿਆ ਪਾਸਾਰਾ ਮੂਰਖ ਪੜੈ ਸ਼ਬਦ ਨਾ ਬੂਝੈ ਗੁਰਮੁਖ ਵਿਰਲੈ ਜਾਤਾ ਹੈ ਆਪੇ ਕਰਤਾ ਕਰੇ ਕਰਾਏ ਸੱਚੀ ਬਾਣੀ ਸੱਚ ਦਰੜਾਏ ਨਾਨਕ ਨਾਮ ਮਿਲੈ ਵਡਿਆਈ ਜੁਗ ਜੁਗ ਏਕੋ ਜਾਤਾ ਹੈ ਮਾਰੂ ਮਹੱਲਾ ਤੀਜਾ ਸੋ ਸੱਚ ਸੇਵੋ ਸਿਰਜਣਹਾਰਾ ਸਬਦੇ ਦੁਖ ਨਿਵਾਰਨ ਹਾਰਾ ਅਗਮਾ ਗੋਚਰ ਕੀਮਤ ਨਹੀਂ ਪਾਈ ਆਪੇ ਅਗਮਾ ਥਾ ਹਾਏ ਆਪੇ ਸੱਚਾ ਸੱਚ ਵਰਤਾਏ ਇੱਕ ਜਨ ਸੱਚਾ ਆਪੇ ਲਾਏ ਸੱਚੋ ਸੇਵੈ ਸੱਚ ਕਮਾਵੈ।

ਆਹੇ ਗੁਰਮੁਖ ਵਣਜ ਕਰੈ ਪਰ ਆਪ ਪਛਾਣੈ ਏਕ ਸਬਿਨ ਕੋਈ ਅਵਰ ਨਾ ਜਾਣੈ ਸੱਚਾ ਸਾਹੋ ਸੱਚੇ ਵਣਜਾਰੇ ਪੂੰਜੀ ਨਾਮ ਵਿਸਾਹੇ ਆਪੇ ਸਾਜੇ ਸ੍ਰਿਸ਼ਟ ਉਪਾਏ ਵਿਰਲੇ ਕਹੋ ਗੁਰ ਸ਼ਬਦ ਬੁਝਾਏ ਸਤਿਗੁਰ ਸੇਵੈ ਸੇ ਜਨ ਸਾਚੇ ਕਾਟੇ ਜਮਕਾ ਫਾਹੇ ਪੰਨੇ ਕੜੇ ਸਵਾਰੇ ਸਾਜੇ ਮਾਇਆ ਮੋਹੇ ਦੂਜੇ ਜੰਤ ਪਾਜੇ ਮਨਮੁਖ ਫਿਰੈ ਸਦਾ ਅੰਧ ਕਮਾਵੈ ਜਮਕਾ ਜੇਵੜਾ ਗਲ ਫਾਹੇ ਆਪੇ ਬਖਸੇ ਗੁਰ ਸੇਵਾ ਲਾਏ ਗੁਰਮਤੀ ਨਾ ਮਨ ਵਸਾਏ ਅੰਦਰ ਨਾਮ ਧਿਆਏ ਸਾਚਾ ਇਸ ਜਗ ਮੈਂ ਨਾਮੋ ਲਹਾਏ ਆਪੇ ਸੱਚਾ ਸੱਚੀ ਨਾਈ ਗੁਰਮੁਖ ਦੇਵੈ ਮਨ ਵਸਾਈ ਜਨਮ ਜਿਨ ਮਨ ਵਸਿਆ ਸੇ ਜਨ ਸੋ ਹੈ ਤਿਨ ਸਿਰ ਚੂਕਾ ਕਾਹੇ ਆਗਮਾ ਗੋਚਰ ਕੀਮਤ ਨਹੀਂ ਪਾਈ ਗੁਰਪ੍ਰਸਾਦੀ ਮਨ ਵਸਾਈ ਸਦਾ ਸ਼ਬਦ ਸਾਲਾਹੀ ਗੁਣਦਾਤਾ ਲੇਖਾ ਕੋਈ ਨ ਮੰਗੈ ਤਾਹੇ ਬ੍ਰਹਮਾ ਬਿਸਨ ਰੁਦਰ ਤਿਸਕੀ ਸੇਵਾ ਅੰਤ ਨਾ ਪਾਵੈ ਲਾਖਿਆ ਪੇਵਾ ਜਿਨ ਕਉ ਨਦਰ ਕਰੈ ਤੂੰ ਆਪਣੀ ਗੁਰਮੁਖ ਅਲਖ ਲਖਾਹੇ ਪੂਰੈ ਸਤਿਗੁਰ ਸੋ

ਵੈ ਮਨ ਹੁਕਮੇ ਅਪਾਰਾ, ਮਨਮੁਖ ਹੁਕਮ ਨਾ ਜਾਣੈ ਸਾਰਾ, ਹੁਕਮੇ ਮੰਨੇ ਹੁਕਮੇ ਵਡਿਆਈ, ਹੁਕਮੇ ਵੇ ਪ੍ਰਵਾਹ ਹੈ। ਗੁਰਪ੍ਰਸਾਦੀ ਹੁਕਮ ਪਛਾਣੈ, ਧਾਵਤ ਰਾਖੈ ਇਕਤ ਘਰ ਆਣੈ, ਨਾ ਮੇਰਾ ਤਾ ਸਦਾ ਬੈਰਾਗੀ, ਨਾਮ ਰਤਨ ਮੰਤਾ ਹੈ। ਸਭ ਜਗ ਮੈਂ ਵਰਤੈ ਏਕੋ ਸੋਈ, ਗੁਰਪ੍ਰਸਾਦੀ ਪ੍ਰਗਟ ਹੋਈ, ਸ਼ਬਦ ਸਲਾਹੈ ਸੇ ਜਨ ਨਿਰਮਲ, ਨਿਜ ਕਰ ਵਾਸਾ ਤਾਹਾ ਹੈ। ਸਦਾ ਭਗਤ ਤੇਰੀ ਸਰਣਾਈ, ਅਗਮਾ ਗੋਚਰ ਕੀਮਤ ਨਹੀਂ ਪਾਈ, ਜਿਉ ਤੁਧ ਭਾਵੈ ਤਿਉ ਤੂੰ ਰੱਖੈ, ਗੁਰਮੁਖ ਨਾਮ ਤੇ ਆਹਾ ਹੈ। ਸਦਾ ਸਦਾ ਤੇਰੇ ਗੁਣ ਗਾਵਾਂ, ਸੱਚੇ ਸਾਹਿਬ ਤੇਰੇ ਮਨ ਭਾਵਾਂ, ਨਾਨਕ ਸਾਚ ਕਹਿ ਬੇਨੰਤੀ, ਸੱਚ ਦੇਵੋ ਸੱਚ ਸਮਾਹਾ ਹੈ। ਮਾਰੂ ਮਹੱਲਾ ਤੀਜਾ, ਸਤਿਗੁਰ ਸੇਵਨ ਸੇ ਵਡਭਾਗੀ, ਅੰਦਨ ਸਾਚੇ ਨਾਮ ਲਿਵ ਲਾਗੀ, ਸਦਾ ਸੁਖਦਾ ਤਾ ਰਵਿਆ ਘਟ ਅੰਤਰ, ਸਭ ਸਚਾਇਓ ਮਹਾ ਹੈ। ਨਦਰ ਕਰੇ ਤਾਂ ਗੁਰੂ ਮਿਲਾਏ, ਹਰ ਕਾ ਨਾਮ ਮਨ ਵਸਾਏ, ਹਰ ਮਨ ਵਸਿਆ ਸਦਾ ਸੁਖਦਾ ਤਾ, ਸਬਦੇ ਮਨ ਓ ਮਹਾ ਹੈ। ਕਿਰਪਾ ਕਰੇ ਤਾਂ ਮੇਲ ਮਿਲਾਏ, ਹਉਮੈ ਮਮਤਾ ਸਬਦ ਜਲਾਏ, ਸਦਾ ਮੁਕਤ ਰਹਿ ਕਰੰਗੀ, ਨਾਹੀ ਕਿਸੈ ਨਾਲ ਕਹਾ ਹੈ। ਬਿਨ ਸਤਿਗੁਰ ਸੇਵੇ ਘੋਰ ਅੰਧਾਰਾ, ਬਿਨ ਸ਼ਬਦੈ ਕੋਈ ਨ ਪਾਵੈ ਪਾਰਾ, ਜੋ ਸ਼ਬਦ ਰਾਤੇ ਮਹਾ ਬੈਰਾਗੀ, ਸੋ ਸੱਚ ਸ਼ਬਦੇ ਲਹਾ ਹੈ। ਦੁੱਖ ਸੁਖ ਕਰਤੈ ਤੁਰ ਲਿਖ ਪਾਇਆ, ਦੂਜਾ ਭਾਉ ਆਪ ਵਰਤਾਇਆ, ਗੁਰਮੁਖ ਹੋਵੈ ਸੋ ਲਿਪਤੋ ਵਰਤੈ, ਮਨਮੁਖ ਕਾ ਕਿਆ ਵਿਸਾਹਾ ਹੈ। ਸੇ ਮਨਮੁਖ ਜੋ ਸ਼ਬਦ ਨਾ ਪਛਾਣੈ, ਗੁਰ ਕੇ ਭੈ ਕੀ ਸਾਰ ਨਾ ਜਾਣੈ, ਭੈ ਬਿਨ ਕਿਉ ਨਿਰਭਉ ਸੱਚ ਪਾਈਐ, ਜਮ ਕਾਢ ਲਏਗਾ ਸਹਾ ਹੈ। ਅਫਰਿਓ ਜਮ ਮਾਰਿਆ ਨਾ ਜਾਈ, ਗੁਰ ਕੈ ਸ਼ਬਦੇ ਨੇੜ ਨਾ ਆਈ, ਸ਼ਬਦ ਸੁਣੇ ਤਾਂ ਦੂਰੋਂ ਭਾਗੈ, ਮਤ ਮਾਰੇ ਹਰ ਜੀਓ ਵੇ ਪ੍ਰਵਾਹ ਹੈ। ਹਰ ਜੀਓ ਕੀ ਹੈ ਸਭ ਸਰਕਾਰਾ, ਇਹੋ ਜਮ ਕਿਆ ਕਰੇ ਵਿਚਾਰਾ, ਹੁਕਮੀ ਬੰਦਾ ਹੁਕਮ ਕਮਾਵੈ, ਹੁਕਮੇ ਕੱਢਦਾ ਸਹਾ ਹੈ। ਗੁਰਮੁਖ ਸਾਚੈ ਕੀਆ ਆਕਾਰਾ, ਗੁਰਮੁਖ ਪਸਰਿਆ ਸਭ ਪਾਸਾਰਾ, ਗੁਰਮੁਖ ਹੋਵੈ ਸੋ ਸੱਚ ਬੂਝੈ, ਸ਼ਬਦ ਸੱਚੈ ਸੁਖ ਤਾਹਾ ਹੈ। ਗੁਰਮੁਖ ਜਾਤਾ ਕਰਮ ਵਿਦਾਤਾ, ਜੁਗ ਚਾਰੇ ਗੁਰਸ਼ਬਦ ਪਛਾਤਾ, ਗੁਰਮੁਖ ਮਰੈ ਨਾ ਜਨਮੈ ਗੁਰਮੁਖ, ਗੁਰਮੁਖ ਸ਼ਬਦ ਸਮਾਹਾ ਹੈ। ਗੁਰਮੁਖ ਨਾਮ ਸ਼ਬਦ ਸਾ ਲਾਹੇ, ਅਗਮਾ ਗੋਚਰ ਵੇ ਪ੍ਰਵਾਹੇ, ਏਕ ਨਾਮ ਜੁਗ ਚਾਰ ਉਧਾਰੇ, ਸ਼ਬਦੇ ਨਾਮ ਵਿਸਾਹੇ। ਗੁਰਮੁਖ ਸਾਂਤ ਸਦਾ ਸੁਖ ਪਾਏ, ਗੁਰਮੁਖ ਹਿਰਦੈ ਨਾਮ ਵਸਾਏ, ਗੁਰਮੁਖ ਹੋਵੈ ਸੋ ਨਾਮ ਬੂਝੈ, ਕਾਟੇ ਦੁਰਮਤ ਫਾਹਾ ਹੈ। ਗੁਰਮੁਖ ਉਪਜੈ ਸਾਜ ਸਮਾਵੈ, ਨਾ ਮਰ ਜੰਮੈ ਨਾ ਜੂਨੀ ਪਾਵੈ, ਗੁਰਮੁਖ ਸਦਾ ਰਹਿ ਰੰਗ ਰਾਤੇ, ਅੰਦਨ ਲੈਂਦੇ ਲਾਹਾ ਹੈ। ਗੁਰਮੁਖ ਭਗਤ ਸੋਹੈ ਦਰਬਾਰੇ, ਸੱਚੀ ਬਾਣੀ ਸ਼ਬਦ ਸਵਾਰੇ, ਅੰਦਨ ਗੁਣ ਗਾਵੈ ਦਿਨ ਰਾਤੀ, ਸਹਿਜ ਸੇਤੀ ਕਰ ਜਹਾ ਹੈ। ਸਤਿਗੁਰ ਪੂਰਾ ਸ਼ਬਦ ਸੁਣਾ ਏ, ਅੰਦਨ ਭਗਤ ਕਰੋ ਲਿਵ ਲਾਏ, ਹਰ ਗੁਣ ਗਾਵੈ ਸਦ ਹੀ ਨਿਰਮਲ, ਨਿਰਮਲ ਗੁਣ ਪਾਤਸ਼ਾਹ ਹੈ। ਗੁਣ ਕਾ ਦਾਤਾ ਸੱਚਾ ਸੋਈ, ਗੁਰਮੁਖ ਵਿਰਲਾ ਬੂਝੈ ਕੋਈ, ਨਾਨਕ ਜਨ ਨਾਮ ਸਲਾਹੇ ਬਿਗਸੈ, ਸੋ ਨਾਮ ਬੇਪਰਵਾਹ ਹੈ। ਮਾਰੂ ਮਹੱਲਾ ਤੀਜਾ, ਹਰ ਜੀਉ ਸੇਵੋ ਅਗਮਿਆ ਪਾਰਾ, ਤਿਸਦਾ ਅੰਤ ਨਾ ਪਾਈਐ ਪਾਰਾ ਵਾਰਾ, ਗੁਰਪ੍ਰਸਾਦ ਰਵਿਆ ਘਟ ਅੰਤਰ, ਤਿਤ ਘਟ ਮਾਤਿਆ ਗਾਹਾ ਹੈ। ਸਭ ਮੈਂ ਵਰਤੈ ਏਕੋ ਸੋਈ, ਗੁਰਪ੍ਰਸਾਦੀ ਪ੍ਰਗਟ ਹੋਈ, ਸਭਨਾ ਪ੍ਰਤਪਾਲ ਕਰੇ ਜਗ ਜੀਵਨ, ਦੇਂਦਾ ਰਿਜਕ ਸੰਭਾਹਾ ਹੈ। ਪੂਰੇ ਸਤਿਗੁਰ ਬੂਝ ਬੁਝਾਇਆ, ਹੁਕਮੇ ਹੀ ਸਭ ਜਗ ਤੇ ਉਪਾਇਆ, ਹੁਕਮ ਮੰਨੇ ਸੋਈ ਸੁਖ ਪਾਏ, ਹੁਕਮ ਸਿਰਸਾਹਾਂ ਪਾਤਸ਼ਾਹ ਹੈ।
ਸੱਚਾ ਸਤਿਗੁਰੂ ਸ਼ਬਦ ਅਪਾਰਾ, ਤਿਸਦੈ ਸ਼ਬਦ ਨਿਸਤਰੈ ਸੰਸਾਰਾ। ਆਪੇ ਕਰਤਾ ਕਰ ਕਰ ਵੇਖੈ, ਦਿੰਦਾ ਸਾਸ ਗਿਰਾ ਹੈ। ਕੋਟ ਮੱਧੇ ਕਿਸੈ ਬੁਝਾਏ, ਗੁਰ ਕੈ ਸ਼ਬਦ ਰਤੇ ਰੰਗ ਲਾਏ। ਹਰ ਸਾ ਲਾਹੈ ਸਦਾ ਸੁਖਦਾਤਾ, ਹਰ ਬਖਸੇ ਭਗਤ ਸਲਾਹ ਹੈ। ਸਤਿਗੁਰ ਸੇਵੈ ਸੇ ਜਨ ਸਾਚੇ, ਜੋ ਮਰ ਜੰਮੈ ਕਾਚਨ ਕਾਚੇ। ਅਗਮਿਆ ਗੋਚਰ ਵੇ ਪਰਵਾਹ, ਭਗਤ ਵਛਲਿਆ ਥਾਹਾ ਹੈ। ਸਤਿਗੁਰ ਪੂਰਾ ਸਾਚ ਦਰੜਾਏ, ਸੱਚੈ ਸ਼ਬਦ ਸਦਾ ਗੁਣ ਗਾਏ। ਗੁਣਦਾਤਾ ਵਰਤੈ ਸਭ ਅੰਤਰ, ਸਿਰ ਸਿਰ ਲਿਖਦਾ ਸਾਹਾ ਹੈ। ਸਦਾ ਹਦੂਰ ਗੁਰਮੁਖ ਜਾਪੈ, ਸਬਦੇ ਸੇਵੈ ਸੋ ਜੰਤਰਾਪੈ। ਅਣਦਿਨ ਸੇਵੈ ਸੱਚੀ ਬਾਣੀ, ਸ਼ਬਦ ਸੱਚੈ ਓ ਮਹਾ ਹੈ। ਅਗਿਆਨੀ ਅੰਦਾ ਬਹੁ ਕਰਮ ਦਰੜਾਏ, ਮਨ ਅਠ ਕਰਮ ਫਿਰ ਜੋਨੀ ਪਾਏ। ਵਿਖਿਆ ਕਾਰਨ ਲਭ ਲੁਭ ਕਮਾਵੈ, ਦੁਰਮਤ ਕਾ ਦੋ ਰਹਾ ਹੈ। ਪੂਰਾ ਸਤਿਗੁਰ ਭਗਤ ਦਰੜਾਏ, ਗੁਰ ਕੈ ਸ਼ਬਦ ਹਰ ਨਾਮ ਚਿਤ ਲਾਏ। ਮਨ ਤਨ ਹਰ ਰਵਿਆ ਘਟ ਅੰਤਰ, ਮਨ ਭੀਨੈ ਭਗਤ ਸਲਾਹਾ ਹੈ। ਮੇਰਾ ਪ੍ਰਭ ਸਾਚਾ ਅਸਰ ਸੰਘਾਰਨ, ਗੁਰ ਕੈ ਸ਼ਬਦ ਭਗਤ ਨਿਸਤਾਰਨ। ਮੇਰਾ ਹਰ ਪ੍ਰਭ ਸਾਚਾ ਸਦ ਹੀ ਸਾਚਾ, ਸਿਰ ਸਾਹਾ ਪਾਤਸ਼ਾਹ ਹੈ। ਸੇ ਭਗਤ ਸੱਚੇ ਤੇਰੇ ਮਨ ਪਾਏ, ਦਰ ਕੀਰਤਨ ਕਰੈ ਗੁਰ ਸ਼ਬਦ ਸੁਹਾਏ। ਸਾਚੀ ਬਾਣੀ ਅੰਦਨ ਗਾਵੈ, ਨਿਰਤਨ ਕਾ ਨਾਮ ਵਿਸਾਹਾ ਹੈ। ਜਿਨ ਆਪੇ ਮੇਲ ਵਿਛੋੜੈ ਨਾਹੀ, ਗੁਰ ਕੈ ਸ਼ਬਦ ਸਦਾ ਸਾ ਲਾਹੀ। ਸਭਨਾ ਸਿਰ ਤੂੰ ਏਕੋ ਸਾਹਿਬ, ਸ਼ਬਦੇ ਨਾਮ ਸਲਾਹਾ ਹੈ। ਬਿਨ ਸ਼ਬਦੈ ਤੁਧਨੋ ਕੋਈ ਨਾ ਜਾਣੀ, ਤੁਧ ਆਪੇ ਕਥੀ ਅਕਥ ਕਹਾਣੀ। ਆਪੇ ਸ਼ਬਦ ਸਦਾ ਗੁਰਦਾਤਾ, ਹਰ ਨਾਮ ਜਪ ਸੰਭਾਹਾ ਹੈ। ਤੂੰ ਆਪੇ ਕਰਤਾ ਸਿਰਜਣਹਾਰਾ, ਤੇਰਾ ਲਿਖਿਆ ਕੋਈ ਨਾ ਮੇਟਣਹਾਰਾ। ਗੁਰਮੁਖ ਨਾਮ ਦੇਵੈ ਤੂੰ ਆਪੇ, ਸਹਿਸਾ ਗਣਤ ਨਾ ਤਾਹਾ ਹੈ। ਭਗਤ ਸੱਚੈ ਤੇਰੇ ਦਰਬਾਰੈ, ਸਬਦੇ ਸੇਵਨ ਪਾਏ ਪਿਆਰੇ। ਨਾਨਕ ਨਾਮ ਰਤੇ ਬੈਰਾਗੀ, ਨਾਮੇ ਕਾਰਜ ਸੋਹਾ ਹੈ। ਮਾਰੂ ਮਹੱਲਾ ਤੀਜਾ, ਮੇਰਾ ਪ੍ਰਭ ਸਾਚੈ ਇੱਕ ਖੇਲ ਰਚਾਇਆ, ਕੋਈ ਨਾ ਕਿਸਹੀ ਜਿਹਾ ਉਪਾਇਆ। ਆਪੇ ਫਰਕ ਕਰੇ ਵੇਖ ਵਿਕਸੈ, ਸਭ ਰਸ ਦੇਹੀ ਮਹਾ ਹੈ। ਵਾਜੈ ਪਾਉਣ ਤੈ ਆਪ ਵਜਾਏ, ਸਿਵ ਸ਼ਕਤੀ ਦੇਹੀ ਮੈਂ ਪਾਏ। ਗੁਰਪ੍ਰਸਾਦੀ ਉਲਟੋ ਹੋਵੇ, ਗਿਆਨ ਰਤਨ ਸ਼ਬਦ ਤਾਹਾ ਹੈ। ਅੰਧੇਰਾ ਚਾਨਣ ਆਪੇ ਕੀਆ, ਏਕੋ ਵਰਤੈ ਅਵਰਨਾ ਬੀਆ। ਗੁਰਪ੍ਰਸਾਦੀ ਆਪ ਪਛਾਣੈ, ਕਮਲ ਵਿਕਸੈ ਬੁੱਧ ਤਾਹਾ ਹੈ। ਆਪਣੀ ਗਹਿਣ ਗਤ ਆਪੇ ਜਾਣੈ, ਹੋਰ ਲੋਕ ਸੁਣ ਸੁਣ ਆਖ ਵਖਾਣੈ। ਗਿਆਨੀ ਹੋਵੈ ਸੋ ਗੁਰਮੁਖ ਬੂਝੈ, ਸਾਚੀ ਸਿਫਤ ਸਲਾਹਾ ਹੈ। ਦੇਹੀ ਅੰਦਰ ਵਸਤਿਆ ਪਾਰਾ, ਆਪੇ ਕਪਟ ਖੁਲਾ ਮਨਹਾਰਾ। ਗੁਰਮੁਖ ਸਹਿਜੇ ਅੰਮ੍ਰਿਤ ਪੀਵੈ, ਤ੍ਰਿਸ਼ਨਾ ਯਗਨ ਬੁਝਾਹਾ ਹੈ। ਸਭ ਰਸ ਦੇਹੀ ਅੰਦਰ ਪਾਏ, ਵਿਰਲੇ ਕਉ ਗੁਰ ਸ਼ਬਦ ਬੁਝਾਏ। ਅੰਦਰ ਖੋਜੇ ਸ਼ਬਦ ਸਲਾਹੇ, ਬਾਹਰ ਕਾਹੇ ਜਾਹਾ ਹੈ। ਵਿਣ ਚਾਖੇ ਸਾਧ ਕਿਸੈ ਨਾ ਆਇਆ, ਗੁਰ ਕੈ ਸ਼ਬਦ ਅੰਮ੍ਰਿਤ ਪੀ ਆਇਆ। ਅੰਮ੍ਰਿਤ ਪੀ ਅਮਰਾ ਪਦ ਹੋਏ, ਗੁਰ ਕੈ ਸ਼ਬਦ ਰਸ ਤਾਹਾ ਹੈ। ਆਪ ਪਛਾਣੈ ਸੋ ਸਭ ਗੁਣ ਜਾਣੈ, ਗੁਰ ਕੈ ਸ਼ਬਦ ਹਰ ਨਾਮ ਵਖਾਣੈ। ਅਣ ਦਿਨ ਨਾਮ ਰਤਾ ਦਿਨ ਰਾਤੀ, ਮਾਇਆ ਮੋਹ ਚੁਕਾਹਾ ਹੈ। ਗੁਰ ਸੇਵਾ ਤੇ ਸਭ ਕੁਛ ਪਾਏ, ਹਮੈ ਮੇਰਾ ਆਪ ਗਵਾਏ। ਆਪੇ ਕਿਰਪਾ ਕਰੇ ਸੁਖਦਾਤਾ, ਗੁਰ ਕੈ ਸ਼ਬਦੇ ਸੁਹਾ ਹੈ। ਗੁਰ ਕਾ ਸ਼ਬਦ ਅੰਮ੍ਰਿਤ ਹੈ ਬਾਣੀ, ਅੰਦਨ ਹਰ ਕਾ ਨਾਮ ਵਖਾਣੀ। ਹਰ ਹਰ ਸੱਚਾ ਵਸੈ ਘਟ ਅੰਤਰ, ਸੋ ਘਟ ਨਿਰਮਲਤਾ ਹੈ। ਸੇਵਕ ਸੇਵੈ ਸ਼ਬਦ ਸਲਾਹੈ, ਸਦਾ ਰੰਗ ਰਾਤੇ ਹਰ ਗੁਣ ਗਾਵੈ। ਆਪੇ ਬਖਸੇ ਸ਼ਬਦ ਮਿਲਾਏ, ਪਰਮਲ ਵਾਸ ਮਨ ਤਾਹਾ ਹੈ। ਸ਼ਬਦੇ ਅਕਥ ਕਥੇ ਸਾ ਲਾਹੇ, ਮੇਰੇ ਪ੍ਰਭ ਸਾਚੇ ਵੇ ਪਰਵਾਹੇ।
ਆਪੇ ਗੁਣਦਾਤਾ ਸ਼ਬਦ ਮਿਲਾਏ ਸ਼ਬਦੈ ਕਾ ਰਸਤਾ ਹੈ ਮਨਮੁਖ ਭੂਲਾ ਠੌਰ ਨਾ ਪਾਏ ਜੋ ਤੁਰ ਲਿਖਿਆ ਸੋ ਕਰਮ ਕਮਾਏ ਬਿਖਿਆਰਾ ਤੇ ਬਿਖਿਆ ਖੋਜੈ ਮਰ ਜਨਮੈ ਦੁਖ ਤਾਹਾ ਹੈ ਆਪੇ ਆਪ ਆਪ ਸਾ ਲਾਹੇ ਤੇਰੇ ਗੁਣ ਪ੍ਰਭ ਤੁਝੀ ਮਾਹੇ ਤੂੰ ਆਪ ਸੱਚਾ ਤੇਰੀ ਬਾਣੀ ਸੱਚੀ ਆਪੇ ਲਖ ਅਥਾਹਾ ਹੈ ਬਿਨ ਗੁਰਦਾਤੇ ਕੋਈ ਨਾ ਪਾਏ ਲਖ ਕੋਟੀ ਜੇ ਕਰਮ ਕਮਾਏ ਗੁਰ ਕਿਰਪਾ ਤੇ ਘਟ ਅੰਤਰ ਵਸਿਆ ਸਬਦੇ ਸੱਚ ਸਲਾਹਾ ਹੈ ਸੇ ਜਨ ਮਿਲੇ ਤੁਰ ਆਪ ਮਿਲਾਏ ਸਾਚੀ ਬਾਣੀ ਸ਼ਬਦ ਸੁਹਾਏ ਨਾਨਕ ਜਨ ਗੁਣ ਗਾਵੈ ਨਿਤ ਸਾਚੇ ਗੁਣ ਗਾਵੈ ਗੁਣੀ ਸਮਾਹਾ ਹੈ ਮਾਰੂ ਮਹੱਲਾ ਤੀਜਾ ਨਿਚਲ ਏਕ ਸਦਾ ਸੱਚ ਸੋਈ ਪੂਰੇ ਗੁਰ ਤੇ ਸੋਜੀ ਹੋਈ ਹਰ ਰਸ ਪੀਨੇ ਸਦਾ ਧਿਆਇਨ ਗੁਰਮਤ ਸੀਲ ਸੁਨਾਹਾ ਹੈ ਅੰਦਰ ਰੰਗ ਸਦਾ ਸਚਿਆਰਾ ਗੁਰ ਕੈ ਸ਼ਬਦ ਹਰ ਨਾਮ ਪਿਆਰਾ ਨੌ ਨਿਧ ਨਾਮ ਵਸਿਆ ਘਟ ਅੰਤਰ ਛੋਡਿਆ ਮਾਇਆ ਕਾ ਲਾਹਾ ਹੈ ਰਈਅਤ ਰਾਜੇ ਦੁਰਮਤ ਦੋਈ ਬਿਨ ਸਤਿਗੁਰ ਸੇਵੇ ਏਕ ਨਾ ਹੋਈ ਏਕ ਧਿਆਇਨ ਸਦਾ ਸੁਖ ਪਾਇਨ ਨਿਹਚਲ ਰਾਜਤ ਨਾਹਾ ਹੈ ਆਵਣ ਜਾਣਾ ਰੱਖੈ ਨਾ ਕੋਈ ਜੰਮਣ ਮਰਨ ਤਿਸੈ ਤੇ ਹੋਈ ਗੁਰਮੁਖ ਸਾਚਾ ਸਦਾ ਧਿਆਵੋ ਗਤ ਮੁਕਤ ਤਿਸੈ ਤੇ ਪਾਹਾ ਹੈ ਸੱਚ ਸੰਜਮ ਸਤਿਗੁਰੂ ਦੁਆਰੈ ਹਮੈ ਕ੍ਰੋਧ ਸ਼ਬਦ ਨਿਵਾਰੈ ਸਤਿਗੁਰ ਸੇਵ ਸਦਾ ਸੁਖ ਪਾਈਐ ਸੀਰ ਸੰਤੋਖ ਸਭ ਤਾਹਾ ਹੈ ਹਉਮੈ ਮੋਹ ਉਪਜੈ ਸੰਸਾਰਾ ਸਭ ਜਗ ਬਿਨਸੈ ਨਾਮ ਵਿਸਾਰਾ ਬਿਨ ਸਤਿਗੁਰ ਸੇਵੇ ਨਾਮ ਨਾ ਪਾਈਐ ਨਾਮ ਸੱਚਾ ਜਗ ਲਾਹਾ ਹੈ ਸੱਚਾ ਅਮਰ ਸ਼ਬਦ ਸੁਹਾਇਆ ਪੰਚ ਸ਼ਬਦ ਮਿਲ ਵਾਜਾ ਵਾਇਆ ਸਦਾ ਕਾਰਜ ਸੱਚ ਨਾਮ ਸੁਹੇਲਾ ਬਿਨ ਸ਼ਬਦੈ ਕਾਰਜ ਕਿਹਾ ਹੈ ਖਿਨਮੈ ਹੱਸੈ ਖਿਨਮੈ ਰੋਵੈ ਦੂਜੀ ਦੁਰਮਤ ਕਾਰਜ ਨਾ ਹੋਵੈ ਸੰਜੋਗ ਵਿਜੋਗ ਕਰਤੈ ਲਿਖ ਪਾਏ ਕਿਰਤਨਾ ਚੱਲੈ ਚਲਾਹਾ ਹੈ ਜੀਵਨ ਮੁਕਤ ਗੁਰਸ਼ਬਦ ਕਮਾਏ ਹਰ ਸਿਉ ਸਦੀ ਰਹਿ ਸਮਾਏ ਗੁਰ ਕਿਰਪਾ ਤੇ ਮਿਲੈ ਵਡਿਆਈ ਹਉਮੈ ਰੋਗ ਨਾ ਤਾਹਾ ਹੈ ਰਸ ਕਸ ਖਾਏ ਪਿੰਡ ਵਧਾਏ ਭੇਖ ਕਰੈ ਗੁਰਸ਼ਬਦ ਨਾ ਕਮਾਏ ਅੰਤਰ ਰੋਗ ਮਹਾਂ ਦੁਖ ਭਾਰੀ ਬਿਸ਼ਟਾ ਮਾਹੇ ਸਮਾਹਾ ਹੈ ਬੇਦ ਪੜੈ ਪੜਵਾਦ ਵਖਾਣੈ ਘਟ ਮੈਂ ਬ੍ਰਹਮ ਤੇ ਸ਼ਬਦ ਨਾ ਪਛਾਣੈ ਗੁਰਮੁਖ ਹੋਵੈ ਸੋ ਤਤ ਬਿਲੋਵੈ ਰਸਨਾ ਹਰ ਰਸਤਾਹਾ ਹੈ ਘਰ ਵਥ ਛੋਡੈ ਬਾਹਰ ਧਾਵੈ ਮਨਮੁਖ ਅੰਦੇ ਸਾਧਨਾ ਪਾਵੈ ਅਨਰਸ ਰਾਤੀ ਰਸਨਾ ਫੀਕੀ ਬੋਲੇ ਹਰ ਰਸ ਮੂਲ ਨਾ ਤਾਹਾ ਹੈ ਮਨਮੁਖ ਦੇਹੀ ਭਰਮ ਪਤਾਰੋ ਦੁਰਮਤ ਮਰੈ ਨਿਤ ਹੋਏ ਖੁਆਰੋ ਕਾਮ ਕ੍ਰੋਧ ਮਨ ਦੂਜੈ ਲਾਇਆ ਸੁਪਨੈ ਸੁਖ ਨਾ ਤਾਹਾ ਹੈ ਕੰਚਨ ਦੇਹੀ ਸ਼ਬਦ ਪਤਾਰੋ ਅੰਦਨ ਭੋਗ ਭੋਗੇ ਹਰ ਸਿਉ ਪਿਆਰੋ ਮਹਿਲਾ ਅੰਦਰ ਗੈਰ ਮਹਿਲ ਪਾਏ ਪਾਣਾ ਬੁੱਝ ਸਮਾਹਾ ਹੈ ਆਪੇ ਦੇਵੈ ਦੇਵਨ ਹਾਰਾ ਤਿਸ ਆਗੈ ਨਹੀਂ ਕਿਸੈ ਕਾ ਚਾਰਾ ਆਪੇ ਬਖਸ਼ੇ ਸ਼ਬਦ ਮਿਲਾਏ ਤਿਸਦਾ ਸ਼ਬਦ ਅਥਾਹਾ ਹੈ ਜੀਓ ਪਿੰਡ ਸਭ ਹੈ ਤਿਸ ਕੇਰਾ ਸੱਚਾ ਸਾਹਿਬ ਠਾਕਰ ਮੇਰਾ ਨਾਨਕ ਗੁਰਬਾਣੀ ਹਰ ਪਾਇਆ ਹਰ ਜਪ ਜਾਪ ਸਮਾਹਾ ਹੈ ਮਾਰੂ ਮਹੱਲਾ ਤੀਜਾ ਗੁਰਮੁਖ ਨਾਦ ਵੇਦ ਵਿਚਾਰ ਗੁਰਮੁਖ ਗਿਆਨ ਧਿਆਨ ਅਪਾਰ ਗੁਰਮੁਖ ਕਾਰ ਕਰੇ ਪ੍ਰਭ ਭਾਵੈ ਗੁਰਮੁਖ ਪੂਰਾ ਪਾਏਂਦਾ ਗੁਰਮੁਖ ਮਨੁਆ ਉਲਟ ਪਰਾਵੈ ਗੁਰਮੁਖ ਬਾਣੀ ਨਾਦ ਵਜਾਵੈ ਗੁਰਮੁਖ ਸੱਚ ਰਤੇ ਬੈਰਾਗੀ ਨਿਜ ਕਰ ਵਾਸਾ ਪਾਏਂਦਾ ਗੁਰ ਕੀ ਸਾਖੀ ਅੰਮ੍ਰਿਤ ਭਾਖੀ ਸੱਚੈ ਸਬਦੇ ਸੱਚ ਸੁਭਾਖੀ ਸਦਾ ਸੱਚ ਰੰਗ ਰਾਤਾ ਮਨ ਮੇਰਾ ਸੱਚੇ ਸੱਚ ਸਮਾਏਂਦਾ ਗੁਰਮੁਖ ਮਨ ਨਿਰਮਲ ਸਤ ਸਰਨ ਆਵੈ ਮੈਲ ਨਾ ਲਾਗੈ ਸੱਚ ਸਮਾਵੈ ਸੱਚੋ ਸੱਚ ਕਮਾਵੈ ਸਦਹੀ ਸੱਚੀ ਭਗਤ ਦ੍ਰਿੜਾਏਂਦਾ ਗੁਰਮੁਖ ਸੱਚ ਬੈਣੀ ਗੁਰਮੁਖ ਸੱਚ ਨੈਣੀ ਗੁਰਮੁਖ ਸੱਚ ਕਮਾਵੈ ਕਰਣੀ ਸਦ ਹੀ ਸੱਚ ਕਹਿ ਦਿਨ ਰਾਤੀ ਅਵਰਾ ਸੱਚ ਕਹਾਏਂਦਾ ਗੁਰਮੁਖ ਸੱਚੀ ਉਤਮ ਬਾਣੀ ਗੁਰਮੁਖ ਸੱਚੋ ਸੱਚ ਵਖਾਣੀ
ਗੁਰਮੁਖ ਸਦ ਸੇਵੈ ਸੱਚੋ ਸੱਚਾ, ਗੁਰਮੁਖ ਸ਼ਬਦ ਸੁਣਾਏਂਦਾ ਗੁਰਮੁਖ ਹੋਵੈ ਸੋ ਸੋਜੀ ਪਾਏ, ਹਮੈ ਮਾਇਆ ਭਰਮ ਗਵਾਏ, ਗੁਰ ਕੀ ਪੌੜੀ ਉਤਮੀ ਉੱਚੀ, ਦਰ ਸੱਚੈ ਹਰ ਗੁਣ ਗਾਏਂਦਾ, ਗੁਰਮੁਖ ਸੱਚ ਸੰਜਮ ਕਰਨੀ ਸਾਰ, ਗੁਰਮੁਖ ਪਾਏ ਮੋਖ ਦੁਆਰ, ਪਾਏ ਭਗਤ ਸਦਾ ਰੰਗ ਰਾਤਾ, ਆਪ ਗਵਾਏ ਸਮਾਏਂਦਾ, ਗੁਰਮੁਖ ਹੋਵੈ ਮਨ ਖੋਜ ਸੁਣਾਏ, ਸੱਚੈ ਨਾਮ ਸਦਾ ਲਿਵਲਾਏ, ਜੋ ਤਿਸ ਪਾਵੈ ਸੋਹੀ ਕਰਸੀ, ਜੋ ਸੱਚੇ ਮਨ ਪਾਏਂਦਾ, ਜਾਂ ਤਿਸ ਪਾਵੈ ਸਤਿਗੁਰੂ ਮਿਲਾਏ, ਜਾਂ ਤਿਸ ਪਾਵੈ ਤਾਂ ਮਨ ਵਸਾਏ, ਆਪਣੇ ਪਾਣੇ ਸਦਾ ਰੰਗ ਰਾਤਾ, ਪਾਣੇ ਮਨ ਵਸਾਏਂਦਾ, ਮਨ ਹਠ ਕਰਮ ਕਰੇ ਸੋ ਛੀਜੈ, ਬਹੁਤੇ ਵਿਸ ਕਰੇ ਨਹੀਂ ਭੀਜੈ, ਵਿਖਿਆਰਾ ਤੇ ਦੁੱਖ ਕਮਾਵੈ, ਦੁੱਖੇ ਦੁੱਖ ਸਮਾਏਂਦਾ, ਗੁਰਮੁਖ ਹੋਵੈ ਸੋ ਸੁਖ ਕਮਾਏ, ਮਰਨ ਜੀਵਨ ਕੀ ਸੋ ਜੀ ਪਾਏ, ਮਰਨ ਜੀਵਨ ਜੋ ਸਮ ਕਰ ਜਾਣੈ, ਸੋ ਮੇਰੇ ਪ੍ਰਭ ਪਾਏਂਦਾ, ਗੁਰਮੁਖ ਮਰੈ ਸੋ ਹੈ ਪ੍ਰਵਾਣ, ਆਵਣ ਜਾਣਾ ਸ਼ਬਦ ਪਛਾਣ, ਮਰੈ ਨਾ ਜੰਮੈ ਨਾ ਦੁਖ ਪਾਏ, ਮਨ ਹੀ ਮਨੈ ਸਮਾਏਂਦਾ, ਸੇਵਟ ਭਾਗੀ ਜਿਨੀ ਸਤਿਗੁਰ ਪਾਇਆ, ਹਮੈ ਵਿੱਚੋਂ ਮੋਹ ਚੁਕਾਇਆ, ਮਨ ਨਿਰਮਲ ਫਿਰ ਮੈਲ ਨਾ ਲਾਗੈ, ਦਰ ਸੱਚੈ ਸੋਭਾ ਪਾਏਂਦਾ, ਆਪੇ ਕਰੇ ਕਰਾਏ ਆਪੇ, ਆਪੇ ਵੇਖੈ ਥਾਪੋ ਥਾਪੇ, ਗੁਰਮੁਖ ਸੇਵਾ ਮੇਰੇ ਪ੍ਰਭ ਭਾਵੈ, ਸੱਚ ਸੁਣ ਲੇਖੈ ਪਾਏਂਦਾ, ਗੁਰਮੁਖ ਸੱਚੋ ਸੱਚ ਕਮਾਵੈ, ਗੁਰਮੁਖ ਨਿਰਮਲ ਮੈਲ ਨਾ ਲਾਵੈ, ਨਾਨਕ ਨਾਮ ਰਤੇ ਵਿਚਾਰੀ, ਨਾਮੇ ਨਾਮ ਸਮਾਏਂਦਾ, ਮਾਰੂ ਮਹੱਲਾ ਤੀਜਾ, ਆਪੇ ਸ੍ਰਿਸ਼ਟ ਹੁਕਮ ਸਭ ਸਾਜੀ, ਆਪੇ ਥਾਪੋ ਥਾਪ ਨਿਵਾਜੀ, ਆਪੇ ਨਿਉ ਕਰੇ ਸਭ ਸਾਚਾ, ਸਾਚੇ ਸਾਚ ਮਿਲਾਏਂਦਾ, ਕਾਇਆ ਕੋਟ ਹੈ ਆਕਾਰਾ, ਮਾਇਆ ਮੋਹ ਪਸਰਿਆ ਪਾ ਸਾਰਾ, ਬਿਨ ਸਬਦੈ ਭਸਮੈ ਕੀ ਢੇਰੀ, ਖੇਹੂ ਖੇਹਰ ਲਾਏਂਦਾ, ਕਾਇਆ ਕੰਚਨ ਕੋਟ ਅਪਾਰਾ, ਜਿਸ ਵਿੱਚ ਰਵਿਆ ਸਬਦ ਅਪਾਰਾ, ਗੁਰਮੁਖ ਗਾਵੈ ਸਦਾ ਗੁਣ ਸਾਚੇ, ਮਿਲ ਪ੍ਰੀਤਮ ਸੁਖ ਪਾਏਂਦਾ, ਕਾਇਆ ਹਰ ਮੰਦਰ ਹਰ ਆਪ ਸਵਾਰੇ, ਤਿਸ ਵਿੱਚ ਹਰ ਜੀਉ ਵਸੈ ਮੋਰਾਰੇ, ਗੁਰ ਕੈ ਸ਼ਬਦ ਵਣਜਨ ਵਾਪਾਰੀ, ਨਦਰੀ ਆਪ ਮਿਲਾਏਂਦਾ, ਸੋ ਸੂਚਾ ਜੇ ਕ੍ਰੋਧ ਨਿਵਾਰੇ, ਸਬਦੇ ਬੂਝੈ ਆਪ ਸਵਾਰੇ, ਆਪੇ ਕਰੇ ਕਰਾਏ ਕਰਤਾ, ਆਪੇ ਮਨ ਵਸਾਏਂਦਾ, ਨਿਰਮਲ ਭਗਤ ਹੈ ਨਿਰਾਲੀ, ਮਨ ਤਨ ਧੋਵੈ ਸ਼ਬਦ ਵਿਚਾਰੀ, ਅੰਦਨ ਸਦਾ ਰਹਿ ਰੰਗ ਰਾਤਾ, ਕਰ ਕਿਰਪਾ ਭਗਤ ਕਰਾਏਂਦਾ, ਇਸ ਮਨ ਮੰਦਰ ਮੈਂ ਮਨੁਆ ਧਾਵੈ, ਸੁਖ ਪੱਲਰ ਤਿਆਗ ਮਹਾਂ ਦੁਖ ਪਾਵੈ, ਬਿਨ ਸਤਿਗੁਰ ਭੇਟੇ ਠੌਰ ਨਾ ਪਾਵੈ, ਆਪੇ ਖੇਲ ਕਰਾਏਂਦਾ, ਆਪ ਅਪਰੰਪਰ ਆਪ ਵਿਚਾਰੀ, ਆਪੇ ਮੇਲੇ ਕਰਨੀ ਸਾਰੀ, ਕਿਆ ਕੋ ਕਾਰ ਕਰੇ ਵਿਚਾਰਾ, ਆਪੇ ਬਖਸ਼ ਮਿਲਾਏਂਦਾ, ਆਪੇ ਸਤਿਗੁਰ ਮੇਲੇ ਪੂਰਾ, ਸੱਚੇ ਸ਼ਬਦ ਮਹਾਂਬਲ ਸੂਰਾ, ਆਪੇ ਮੇਲੇ ਦੇ ਵਡਿਆਈ, ਸੱਚੇ ਸਿਉਂ ਚ ਤਲਾਏਂਦਾ, ਘਰ ਹੀ ਅੰਦਰ ਸਾਚਾ ਸੋਈ, ਗੁਰਮੁਖ ਵਿਰਲਾ ਬੂਝੈ ਕੋਈ, ਨਾਮ ਨਿਧਾਨ ਵਸਿਆ ਘਟ ਅੰਤਰ, ਰਸਨਾ ਨਾਮ ਤੇ ਆਏਂਦਾ, ਦਿਸੰਤਰ ਪਵੈ ਅੰਤਰ ਨਹੀਂ ਭਾਲੇ, ਮਾਇਆ ਮੋਹੇ ਬੱਧਾ ਜਮਕਾਲੇ, ਜਮਕੀ ਫਾਸੀ ਕਬਹੂ ਨਾ ਟੂਟੈ, ਦੂਜੈ ਪਾਏ ਪਰਮਾਏਂਦਾ, ਜਪ ਤਪ ਸੰਜਮ ਹੋਰ ਕੋਈ ਨਾਹੀ, ਜਬ ਲਗ ਗੁਰ ਕਾ ਸ਼ਬਦ ਨਾ ਕਮਾਹੀ, ਗੁਰ ਕੈ ਸ਼ਬਦ ਮਿਲਿਆ ਸੱਚ ਪਾਇਆ, ਸੱਚੇ ਸੱਚ ਸਮਾਏਂਦਾ, ਕਾਮ ਕ੍ਰੋਧ ਸਬਲ ਸੰਸਾਰਾ, ਬਹੁ ਕਰਮ ਕਮਾਵੈ ਸਭ ਦੁੱਖ ਕਾ ਪਸਾਰਾ, ਸਤਿਗੁਰ ਸੇਵੈ ਸੇ ਸੁਖ ਪਾਵੈ, ਸੱਚੇ ਸ਼ਬਦ ਮਿਲਾਏਂਦਾ, ਪੌਣ ਪਾਣੀ ਹੈ ਬੈਸੰਤਰ, ਮਾਇਆ ਮੋਹ ਵਰਤੈ ਸਭ ਅੰਤਰ, ਜਿਨ ਕੀਤੇ ਜਾਂ ਤਸੈ ਪਛਾਣੈ, ਮਾਇਆ ਮੋਹ ਚੁਕਾਏਂਦਾ, ਇੱਕ ਮਾਇਆ ਮੋਹ ਗਰਭ ਵਿਆਪੇ, ਹਮੈ ਹੋਏ ਰਹੇ ਹੈ ਆਪੇ, ਜਮਕਾ ਲੈ ਕੀ ਖਬਰ ਨਾ ਪਾਈ, ਅੰਤ ਗਿਆ ਪਛਤਾਏਂਦਾ, ਜਿਨ ਉਪਾਏ ਸੋਭਿਤ ਜਾਣੈ, ਗੁਰਮੁਖ ਦੇਵੈ ਸ਼ਬਦ ਪਛਾਣੈ, ਨਾਨਕ ਦਾਸ ਕਹਿ ਬੇਨੰਤੀ, ਸੱਚ ਨਾਮ ਚਿਤ ਲਾਏਂਦਾ,
ਮਾਰੂ ਮਹੱਲਾ ਤੀਜਾ ਆਦਿ ਜੁਗਾਦ ਦਇਆ ਪਤ ਦਾਤਾ ਪੂਰੇ ਗੁਰ ਕੈ ਸ਼ਬਦ ਪਛਾਤਾ ਤੁਧਨੋ ਸੇਵੈ ਸੇ ਤੁਜੈ ਸਮਾਵੈ ਤੂੰ ਆਪੇ ਮੇਲ ਮਿਲਾਏਂਦਾ ਅਗਮਾ ਗੋਚਰ ਕੀਮਤ ਨਹੀਂ ਪਾਈ ਜੀ ਜੰਤ ਤੇਰੀ ਸਰਣਾਈ ਜਿਉ ਤੁਧ ਭਾਵੈ ਤਵੈ ਚਲਾਵੈ ਤੂੰ ਆਪੇ ਮਾਰਗ ਪਾਏਂਦਾ ਹੈਪੀ ਸਾਚਾ ਹੋਸੀ ਸੋਈ ਆਪੇ ਸਾਜੇ ਅਵਰ ਨਾ ਕੋਈ ਸਭਨਾ ਸਾਰ ਕਰੇ ਸੁਖਦਾਤਾ ਆਪੇ ਰਿਜਕ ਪਹੁੰਚਾਏਂਦਾ ਅਗਮਿਆ ਗੋਚਰ ਅਲਖਿਆ ਪਾਰਾ ਕੋਈ ਨਾ ਜਾਣੈ ਤੇਰਾ ਪਰਵਾਰਾ ਆਪਣਾ ਆਪ ਪਛਾਣੈ ਆਪੇ ਗੁਰਮਤੀ ਆਪ ਬੁਝਾਏਂਦਾ ਪਾਤਾਲ ਪੁਰੀਆ ਲੋਹ ਆਕਾਰਾ ਤਿਸ ਵਿੱਚ ਵਰਤੈ ਹੁਕਮ ਕਰਾਰਾ ਹੁਕਮੇ ਸਾਜੇ ਹੁਕਮੇ ਢਾਹੇ ਹੁਕਮੇ ਮੇਲ ਮਿਲਾਏਂਦਾ

ਆਂਦਨ ਆਰਜਾ ਸ਼ਿਰਦੀ ਜਾਏ, ਰਹਿਣ ਦਿਨਸ ਦੁਇ ਸਾਖੀ ਆਏ। ਮਨਮੁਖ ਆਂਦਨਾ ਚੇਤੈ ਮੂੜਾ, ਸਿਰੀ ਉੱਪਰ ਕਾਲ ਰੂ ਆਏਂਦਾ। ਮਨ ਤਨ ਸੀਤਲ ਗੁਰਚਰਨੀ ਲਾਗਾ, ਅੰਤਰ ਪਰਮ ਗਇਆ ਪਉ ਭਾਗਾ। ਸਦਾ ਆਨੰਦ ਸੱਚੇ ਗੁਣ ਗਾਵੈ, ਸੱਚ ਬਾਣੀ ਬੋਲ ਆਏਂਦਾ। ਜਿਨ ਤੂੰ ਜਾਤਾ ਕਰਮ ਵਿਧਾਤਾ, ਪੂਰੇ ਭਾਗ ਗੁਰਸ਼ਬਦ ਪਛਾਤਾ। ਜਤ ਪਤ ਸੱਚ ਸੱਚਾ ਸੱਚ ਸੋਈ, ਹਉ ਮੈਂ ਮਾਰ ਮਿਲਾਏਂਦਾ। ਮਨ ਕਠੋਰ ਦੂਜੇ ਪਾਏ ਲਾਗਾ, ਭਰਮੇ ਭੂਲਾ ਫਿਰੈ ਅਭਾਗਾ। ਕਰਮ ਹੋਵੇ ਤਾਂ ਸਤਿਗੁਰ ਸੇਵੇ, ਸਹਿਜੇ ਹੀ ਸੁਖ ਪਾਏਂਦਾ। ਲੱਖ ਚੌਰਾਸੀ ਆਪੋ ਪਾਏ, ਮਾਨਸ ਜਨਮ ਗੁਰ ਭਗਤ ਦਰੜਾਏ। ਬਿਨ ਭਗਤੀ ਵਿਸ਼ਟਾ

ਲਾਏ ਦਾ ਸਿਮਰਤ ਸਾਸਤ ਅੰਤ ਨਾ ਜਾਣੈ ਮੂਰਖ ਅੰਧਾ ਤਤ ਨਾ ਪਛਾਣੈ ਆਪੇ ਕਰੇ ਕਰਾਏ ਕਰਤਾ ਆਪੇ ਭਰਮ ਭੁਲਾਏ ਦਾ ਸਭ ਕੁਛ ਆਪੇ ਆਪ ਕਰਾਏ ਆਪੇ ਸਿਰ ਸਿਰ ਧੰਦੈ ਲਾਏ ਆਪੇ ਥਾਪੋ ਥਾਪੇ ਵੇਖੈ ਗੁਰਮੁਖ ਆਪ ਬੁਝਾਏ ਦਾ ਸੱਚਾ ਸਾਹਿਬ ਗਹਿਰ ਗੰਭੀਰਾ ਸਦਾ ਸਲਾਹੀ ਤਾ ਮਨ ਤੀਰਾ ਅਗਮਿਆ ਗੋਚਰ ਕੀਮਤ ਨਹੀਂ ਪਾਈ ਗੁਰਮੁਖ ਮਨ ਵਸਾਏ ਦਾ ਆਪ ਨਿਰਾਲ ਮਹੋਰ ਧੰਦੈ ਲੋਈ ਗੁਰਪ੍ਰਸਾਦੀ ਬੂਝੈ ਕੋਈ ਨਾਨਕ ਨਾ ਵਸੈ ਘਟ ਅੰਤਰ ਗੁਰਮਤੀ ਮੇਲ ਮਿਲਾਏ ਦਾ ਮਾਰੂ ਮਹੱਲਾ ਤੀਜਾ ਜੁਗ ਛੱਤੀ ਕੀ ਉਹ ਗੁਬਾਰਾ ਤੂੰ ਆਪੇ ਜਾਣੈ ਸਿਰਜਣਹਾਰਾ ਹੋਰ ਕਿਆ ਕੋ ਕਹਿ ਕਿ ਆਖ ਵਖਾਣੈ ਤੂੰ ਆਪੇ ਕੀਮਤ ਪਾਏ ਦਾ ਓਅੰਕਾਰ ਸਭ ਸ੍ਰਿਸ਼ਟਿ ਉਪਾਈ ਸਭ ਖੇਲ ਤਮਾਸਾ ਤੇਰੀ ਵਡਿਆਈ ਆਪੇ ਵੇਖ ਕਰੇ ਸਭ ਸਾਚਾ ਆਪੇ ਭੰਨ ਕਢਾਏ ਦਾ ਬਾਜੀਗਰ ਇੱਕ ਬਾਜੀ ਪਾਈ ਪੂਰੇ ਗੁਰ ਤੇ ਨਜ਼ਰੀ ਆਈ ਸਦਾ ਅਲਿਪਤ ਰਹਿ ਗੁਰ ਸਬਦੀ ਸਾਚੇ ਸਿਉਂ ਚਿਤ ਲਾਏ ਦਾ ਬਾਜੈ ਬਾਜੇ ਤੁਨਿਆ ਕਾਰਾ ਆਪ ਵਜਾਏ ਵਜਾਵਣ ਹਾਰਾ ਘਟ ਘਟ ਪੌਣ ਵਹਿ ਇੱਕ ਰੰਗੀ ਮਿਲ ਪਵਣੈ ਸਭ ਵਜਾਏ ਦਾ ਕਰਤਾ ਕਰੇ ਸੋ ਨਿਚ ਹੋਵੇ ਗੁਰ ਕੈ ਸਬਦੇ ਹਉ ਮੈਂ ਖੋਵੈ ਗੁਰਪ੍ਰਸਾਦੀ ਕਿਸੈ ਦੇ ਵਡਿਆਈ ਨਾਮੋ ਨਾਮ ਤੇ ਆਏ ਦਾ ਗੁਰਸੇਵੇ ਜੇਵਡ ਹੋਰ ਲਾਹਾ ਨਾਹੀ ਨਾਮ ਮਨ ਵਸੈ ਨਾਮੋ ਸਾ ਲਾਹੀ ਨਾਮੋ ਨਾਮ ਸਦਾ ਸੁਖਦਾਤਾ ਨਾਮੋ ਲਾਹਾ ਪਾਏ ਦਾ ਬਿਨ ਨਾਵੈ ਸਭ ਦੁੱਖ ਸੰਸਾਰਾ ਬਹੁ ਕਰਮ ਕਮਾਵੈ ਵਧੈ ਵਿਕਾਰਾ ਨਾਮ ਨਾ ਸੇਵੈ ਕਿਉ ਸੁਖ ਪਾਈਐ ਬਿਨ ਨਾਵੈ ਦੁਖ ਪਾਏ ਦਾ ਆਪ ਕਰੇ ਤੈ ਆਪ ਕਰਾਏ ਗੁਰਪ੍ਰਸਾਦੀ ਕਿਸੈ ਬੁਝਾਏ ਗੁਰਮੁਖ ਹੋਵੈ ਸੇ ਬੰਧਨ ਤੋੜੈ ਮੁਕਤੀ ਕਹਿ ਕਰ ਪਾਏ ਦਾ ਗਣਤ ਗਣੈ ਸੋ ਜਲੈ ਸੰਸਾਰਾ ਸਹਿਸਾ ਮੂਲ ਨ ਚੁੱਕੈ ਵਿਕਾਰਾ ਗੁਰਮੁਖ ਹੋਵੈ ਸੋ ਗਣਤ ਚੁਕਾਏ ਸੱਚੇ ਸੱਚ ਸਮਾਏ ਦਾ ਜੇ ਸੱਚ ਦੇ ਤਾਂ ਪਾਏ ਕੋਈ ਗੁਰਪ੍ਰਸਾਦੀ ਪ੍ਰਗਟ ਹੋਈ ਸੱਚ ਨਾਮ ਸਾ ਲਾਹੇ ਰੰਗ ਰਾਤਾ ਗੁਰ ਕਿਰਪਾ ਤੇ ਸੁਖ ਪਾਏ ਦਾ ਜਪ ਤਪ ਸੰਜਮ ਨਾਮ ਪਿਆਰਾ ਕਿਲਵ ਕਾਟੇ ਕਾਟਣ ਹਾਰਾ ਹਰ ਕੈ ਨਾਮ ਤਨ ਮਨ ਸੀਤਲ ਹੋਵਾ ਸਹਿਜੇ ਸਹਿ ਸਮਾਏ ਦਾ ਅੰਤਰ ਲੋਭ ਮਨ ਮੈਲੈ ਮਲ ਲਾਏ ਮੈਲੇ ਕਰਮ ਕਰੇ ਦੁਖ ਪਾਏ ਕੂੜੋ ਕੂੜ ਕਰੇ ਵਾਪਾਰਾ ਕੂੜ ਬੋਲ ਦੁਖ ਪਾਏ ਦਾ ਨਿਰਮਲ ਬਾਣੀ ਕੋ ਮਨ ਵਸਾਏ ਗੁਰਪ੍ਰਸਾਦੀ ਸਹਿਸਾ ਜਾਏ ਗੁਰ ਕੈ ਭਾਣੈ ਚੱਲੈ ਦਿਨ ਰਾਤੀ ਨਾਮ ਚੇਤ ਸੁਖ ਪਾਏ ਦਾ ਆਪ ਸਿਰੰਦਾ ਸੱਚਾ ਸੋਈ ਆਪੋ ਪਾਏ ਖਪਾਏ ਸੋਈ ਗੁਰਮੁਖ ਹੋਵੈ ਸੋ ਸਦਾ ਸਲਾਹੇ ਮਿਲ ਸਾਚੇ ਸੁਖ ਪਾਏ ਦਾ ਅਨੇਕ ਜਤਨ ਕਰੇ ਇੰਦਰੀ ਵਸ ਨਾ ਹੋਈ ਕਾਮ ਕ੍ਰੋਧ ਜਲੈ ਸਭ ਕੋਈ ਸਤਿਗੁਰ ਸੇਵੇ

ਕੀਆ ਨਾਨਕ ਨਾਮ ਸੰਭਾਲ ਸਦਾ ਤੂੰ ਗੁਰਮਤੀ ਮਨ ਵਸਾਏ ਦਾ ਮਾਰੂ ਮਹੱਲਾ ਤੀਜਾ ਹਰ ਜੀਉ ਦਾਤਾ ਅਗਮਾ ਥਾਹਾ ਉਸ ਦਿਲ ਨਾ ਤਮਾਏ ਵੇ ਪਰਵਾਹ ਤਿਸਨੋ ਅਪਣ ਨਾ ਸਕੈ ਕੋਈ ਆਪੇ ਮਿਲ ਮਿਲਾਏ ਦਾ ਜੋ ਕਿਛ ਕਰੈ ਸੋ ਨੀਚੋ ਹੋਈ ਤਿਸ ਬਿਨ ਦਾਤਾ ਅਵਰ ਨਾ ਕੋਈ ਜਿਸਨੋ ਨਾਮ ਦਾਨ ਕਰੇ ਸੋ ਪਾਏ ਗੁਰਸਬ ਦੀ ਮੇਲ ਆਏ ਦਾ ਚੌਦੈ ਭਵਨ ਤੇਰੇ ਹਟ ਨਾਲੇ ਸਤਿਗੁਰ ਦਿਖਾਏ ਅੰਤਰ ਨਾਲੇ ਨਾਵੈ ਕਾਵਾ ਪਾਰੀ ਹੋਵੇ ਗੁਰਸਬਦੀ ਕੋ ਪਾਏ ਦਾ ਸਤਿਗੁਰ ਸੇਵੈ ਸਹਿਜ ਆਨੰਦਾ ਹਿਰਦੈ ਆਏ ਉੱਠਾ ਗੋਵਿੰਦਾ ਸਹਿਜੇ ਭਗਤ ਕਰੇ ਦਿਨ ਰਾਤੀ ਆਪੇ ਭਗਤ ਕਰਾਏ ਦਾ ਸਤਿਗੁਰ ਤੇ ਵਿਛੜੇ ਤਿੰਨੀ ਦੁੱਖ ਪਾਇਆ ਅਣ ਦਿਨ ਮਾਰੀਐ ਦੁੱਖ ਸਵਾਇਆ ਮੱਥੇ ਕਾਲੇ ਮਹਿਲ ਨਾ ਪਾਵੈ ਦੁੱਖ ਹੀ ਵਿੱਚ ਦੁੱਖ ਪਾਏ ਦਾ ਸਤਿਗੁਰ ਸੇਵੈ ਸੇਵਡ ਭਾਗੀ ਸਹਿਜ ਭਾਏ ਸੱਚੀ ਲਿਵ ਲਾਗੀ ਸੱਚੋ ਸੱਚ ਕਮਾਵੈ ਸਦ ਹੀ ਸੱਚੇ ਮੇਲ ਮਿਲਾਏ ਦਾ ਜਿਸਨੋ ਸੱਚਾ ਦੇ ਸੋ ਪਾਏ ਅੰਤਰ ਸਾਚ ਭਰਮ ਚੁਕਾਏ ਸੱਚ ਸੱਚੇ ਕਾ ਆਪੇ ਦਾਤਾ ਜਿਸ ਦੇਵੈ ਸੋ ਸੱਚ ਪਾਏ ਦਾ ਆਪੇ ਕਰਤਾ ਸਭਨਾ ਕਾ ਸੋਈ ਜਿਸਨੋ ਆਪ ਬੁਝਾਏ ਬੁਝੈ ਕੋਈ

ਜੋ ਤਿਲ ਕਹਾਣੀ ਪੀੜਾਏ ਦਾ ਪੂਰੇ ਭਾਗ ਗੁਰਸੇਵਾ ਹੋਈ ਨਦਰ ਕਰੇ ਤਾਂ ਸੇਵੇ ਕੋਈ ਜਮ ਕਾਲ ਤਿਸ ਨੇੜ ਨਾ ਆਵੇ ਮਹਿਲ ਸੱਚੇ ਸੁਖ ਪਾਏ ਦਾ ਤਿੰਨ ਸੁਖ ਪਾਇਆ ਜੋ ਤੁਦ ਪਾਏ ਪੂਰੇ ਭਾਗ ਗੁਰਸੇਵਾ ਲਾਏ ਤੇਰੇ ਹੱਥੇ ਸਭ ਵਡਿਆਈ ਜਿਸ ਦੇਵੈ ਸੋ ਪਾਏ ਦਾ ਅੰਦਰ ਪ੍ਰਗਾਸ ਗੁਰੂ ਤੇ ਪਾਏ ਨਾਮ ਪਦਾਰਥ ਮਨ ਵਸਾਏ ਗਿਆਨ ਰਤਨ ਸਦਾ ਘੜ ਚਾਨਣ ਅਗਿਆਨ ਦੇਰ ਗਵਾਏ ਦਾ ਅਗਿਆਨੀ ਅੰਧੇ ਦੂਜੇ ਲਾਗੇ ਬਿਨ ਪਾਣੀ ਡੂ ਮੂਏ ਅਭਾਗੇ ਚਲਦਿਆਂ ਘਰਦਾਰ ਨਦਰ ਨਾ ਆਵੇ ਜਮਦਰ ਬਾਂਧਾ ਦੁਖ ਪਾਏ ਦਾ ਬਿਨ ਸਤਿਗੁਰ ਸੇਵੇ ਮੁਕਤ ਨਾ ਹੋਈ ਗਿਆਨੀ ਧਿਆਨੀ ਪੁੱਛੋ ਕੋਈ ਸਤਿਗੁਰ ਸੇਵੇ ਤਿਸ ਮਿਲੈ ਵਡਿਆਈ ਦਰ ਸੱਚੇ ਸੋਭਾ ਪਾਏ ਦਾ

ਆਪੇ ਕਰੇ ਕਰਾਏ ਕਰਤਾ, ਸ਼ਬਦ ਮਰੈ ਸੋਈ ਜਨ ਮੁਕਤਾ, ਨਾਨਕ ਨਾਮ ਵਸੈ ਮਨ ਅੰਤਰ, ਨਾਮੋ ਨਾਮ ਧਿਆਏ ਦਾ। ਮਾਰੂ ਮਹੱਲਾ ਤੀਜਾ। ਜੋ ਤੁਦ ਕਰਨਾ ਸੋ ਕਰ ਪਾਇਆ, ਪਾਣੇ ਵਿੱਚ ਕੋ ਵਿਰਲਾ ਆਇਆ, ਪਾਣਾ ਮੰਨੇ ਸੋ ਸੁਖ ਪਾਏ, ਪਾਣੇ ਵਿੱਚ ਸੁਖ ਪਾਏ ਦਾ। ਗੁਰਮੁਖ ਤੇਰਾ ਪਾਣਾ ਪਾਵੈ, ਸਹਿਜੇ ਹੀ ਸੁਖ ਸੱਚ ਸਮਾਵੈ,

ਆਏ, ਜਿਸ ਭਾਣਾ ਭਾਵੈ ਸੁੱਤ ਜੈ ਸਮਾਏ। ਭਾਣੇ ਵਿੱਚ ਵੱਡੀ ਵਡਿਆਈ, ਭਾਣਾ ਕਿਸੈ ਕਰਾਏ ਦਾ, ਜਾਂ ਤਿਸ ਭਾਵੈ ਤਾਂ ਗੁਰੂ ਮਿਲਾਏ। ਗੁਰਮੁਖ ਨਾਮ ਪਦਾਰਥ ਪਾਏ, ਤੁਦ ਆਪਣੇ ਭਾਣੇ ਸਭ ਸ੍ਰਿਸ਼ਟਿ ਉਪਾਈ, ਜਿਸਨੋ ਭਾਣਾ ਦੇਹ ਤਿਸ ਪਾਏ ਦਾ। ਮਨਮੁਖ ਅੰਧ ਘਰੇ ਚਤਰਾਈ, ਭਾਣਾ ਨਾ ਮੰਨੇ ਬਹੁਤ ਦੁੱਖ ਪਾਈ। ਭਰਮੇ ਪੂਲਾ ਆਵਾ ਜਾਏ, ਕਰ ਮਹਿਲ ਨਾ ਕਬੂ ਪਾਏ ਦਾ। ਸਤਿਗੁਰ ਮੇਲੇ ਦੇ ਵਡਿਆਈ, ਸਤਿਗੁਰ ਕੀ ਸੇਵਾ ਤੁਰ ਫੁਰਮਾਈ। ਸਤਿਗੁਰ ਸੇਵੇ ਤਾਂ ਨਾਮ ਪਾਏ, ਨਾਮੇ ਹੀ ਸੁਖ ਪਾਏ ਦਾ। ਸਭ ਨਾਮੋ ਉਪਜੈ ਨਾਮੋ ਛੀਜੈ, ਗੁਰ ਕਿਰਪਾ ਤੇ ਮਨ ਤਨ ਭੀਜੈ। ਰਸਨਾ ਨਾਮ ਤੇ ਆਏ ਰਸ ਪੀਜੈ, ਰਸ ਹੀ ਤੇ ਰਸ ਪਾਏ ਦਾ। ਮਹਿਲੈ ਅੰਦਰ ਮਹਿਲ ਕੋ ਪਾਏ, ਗੁਰ ਕੈ ਸ਼ਬਦ ਸੱਚ ਚਿਤ ਲਾਏ। ਜਿਸਨੋ ਸੱਚ ਦੇ ਸੋਈ ਸੱਚ ਪਾਏ, ਸੱਚੇ ਸੱਚ ਮਿਲਾਏ ਦਾ। ਨਾਮ ਵਿਸਾਰ ਮੰਨ

ਨਾਮ ਰਤੇ ਤਿੰਨ ਨਿਰਮਲ ਦੇਹਾ, ਨਿਰਮਲ ਹੰਸਾ ਸਦਾ ਸੁਖ ਨੇਹਾ, ਨਾਮ ਸਲਾਹੇ ਸਦਾ ਸੁਖ ਪਾਇਆ, ਨਿਜ ਕਰ ਵਾਸਾ ਪਾਇੰਦਾ, ਸਭ ਕੋ ਵਣਜ ਕਰੇ ਵਾਪਾਰਾ, ਵਿਣ ਨਾ ਮੈਂ ਸਭ ਟੋਟਾ ਸੰਸਾਰਾ, ਨਾਂਗੋ ਆਇਆ ਨਾਂਗੋ ਜਾਸੀ, ਵਿਣ ਨਾ ਮੈਂ ਦੁੱਖ ਪਾਇੰਦਾ, ਜਿਸਨੋ ਨਾਮ ਦੇ ਸੋ ਪਾਏ, ਗੁਰ ਕੈ ਸਬਦ ਹਰ ਮਨ ਵਸਾਏ, ਗੁਰ ਕਿਰਪਾ ਤੇ ਨਾਮ ਵਸਿਆ ਘੱਟ ਅੰਤਰ, ਨਾਮੋ ਨਾਮ ਤੇ ਆਇੰਦਾ, ਨਾਵੇਂ ਨੋ ਲੋਚੈ ਜੇਤੀ ਸਭ ਆਈ, ਨਾਉ ਤਿੰਨਾ ਮਿਲੈ ਤੁਰ ਪੁਰਬ ਕਮਾਈ, ਜਿਨੀ ਨਾਉ ਪਾਇਆ ਸੇ ਵਡਭਾਗੀ, ਗੁਰ ਕੈ ਸ਼ਬਦ ਮਿਲਾਏਂਦਾ, ਕਾਇਆ ਕੋਟ ਆਤਿਆ ਪਾਰਾ, ਤਿਸ ਵਿੱਚ ਬਹਿ ਪ੍ਰਭ ਕਰੇ ਵਿਚਾਰਾ, ਸੱਚਾ ਨਿਆਉ ਸੱਚੋ ਵਾਪਾਰਾ, ਨਿਸ਼ਚਲ ਵਾਸਾ ਪਾਏਂਦਾ, ਅੰਤਰ ਘਰ ਬੰਕੇ ਥਾਨ ਸੁਹਾਇਆ, ਗੁਰਮੁਖ ਵਿਰ ਲੈ ਕਿਨੈ ਥਾਨ ਪਾਇਆ, ਇਤ ਸਾਥ ਨਿਭੈ ਸਾ ਲਾਹੇ ਸੱਚੇ, ਹਰ ਸੱਚਾ ਮਨ ਵਸਾਏਂਦਾ, ਮੇਰੇ ਕਰਤੈ ਇਕ ਬਣਤ ਬਣਾਈ, ਇਸ ਦੇਹੀ ਵਿੱਚ ਸਭ ਵਥ ਪਾਈ, ਨਾਨਕ ਨਾਮ ਵਣਜੈ ਰੰਗਰਾਤੇ, ਗੁਰਮੁਖੋ ਨਾਮ ਪਾਏਂਦਾ, ਮਾਰੂ ਮਹੱਲਾ ਤੀਜਾ, ਕਾਇਆ ਕੰਚਨ ਸ਼ਬਦ ਵਿਚਾਰਾ, ਤਿੱਥੈ ਹਰ ਵਸੈ ਜਿਸਦਾ ਅੰਤ ਨਾ ਪਾਰਾ ਵਾਰਾ, ਅੰਦਿਨ ਹਰ ਸੇਵੋ ਸੱਚੀ ਬਾਣੀ, ਹਰ ਜੀਉ ਸ਼ਬਦ ਮਿਲਾਏਂਦਾ, ਹਰ ਚੇਤੈ ਤਿਨ ਬਲਿਹਾਰੈ ਜਾਓ, ਗੁਰ ਕੈ ਸ਼ਬਦ ਤਿਨ ਮੇਲ ਮਿਲਾਓ, ਤਿਨ ਕੀ ਧੂਰ ਲਾਈ ਮੁਖ ਮਸਤਕ, ਸਤ ਸੰਗਤ ਬਹਿ ਗੁਣ ਗਾਏਂਦਾ, ਹਰ ਕੇ ਗੁਣ ਗਾਵਾਂ ਜੇ ਹਰ ਪ੍ਰਭਾਵਾਂ, ਅੰਤਰ ਹਰ ਨਾਮ ਸ਼ਬਦ ਸੁਹਾਵਾਂ, ਗੁਰਬਾਣੀ ਚਹੁ ਕੁੰਡੀ ਸੁਣੀਐ ਸਾਚੇ ਨਾਮ ਸਮਾਏਂਦਾ, ਸੋ ਜਨ ਸਾਚਾ ਜੇ ਅੰਤਰ ਭਾਲੇ, ਗੁਰ ਕੈ ਸ਼ਬਦ ਹਰ ਨਦਰ ਨਿਹਾਲੇ, ਗਿਆਨ ਅੰਜਨ ਪਾਏ ਗੁਰ ਸ਼ਬਦੀ, ਨਦਰੀ ਨਦਰ ਮਿਲਾਏਂਦਾ, ਵੱਡੇ ਭਾਗ ਇਹੋ ਸਰੀਰ ਪਾਇਆ, ਮਾਨਸ ਜਨਮ ਸ਼ਬਦ ਚਿਤ ਲਾਇਆ, ਬਿਨ ਸ਼ਬਦੈ ਸਭ ਅੰਧ ਅੰਧੇਰਾ, ਗੁਰਮੁਖ ਕਿਸੈ ਬੁਝਾਏਂਦਾ, ਇੱਕ ਕਿਤੇ ਆਏ ਜਨਮ ਗਵਾਏ, ਮਨ ਮੁਖ ਲਾਗੇ ਦੂਜੇ ਪਾਏ, ਇਹ ਵੇਲਾ ਫਿਰ ਹਾਥ ਨਾ ਆਵੈ, ਪੱਗ ਖਿਸਿਐ ਪਛਤਾਏਂਦਾ, ਗੁਰ ਕੈ ਸ਼ਬਦ ਪਵਿੱਤਰ ਸਰੀਰਾ, ਤਿਸ ਵਿੱਚ ਵਸੈ ਸਚਗੁਣੀ ਗਹੀਰਾ, ਸੱਚੋ ਸੱਚ ਵੇਖੈ ਸਭ ਥਾਈ, ਸੱਚ ਸੁਣ ਮਨ ਵਸਾਏਂਦਾ, ਹਉ ਮੈਂ ਗਣਤ ਗੁਰ ਸ਼ਬਦ ਨਿਵਾਰੇ, ਹਰ ਜੀਉ ਹਿਰਦੈ ਰੱਖੋ ਉਰਧਾਰੇ, ਗੁਰ ਕੈ ਸ਼ਬਦ ਸਦਾ ਸਾ ਲਾਹੇ, ਮਿਲ ਸਾਚੇ ਸੁਖ ਪਾਏਂਦਾ, ਸੋ ਚੇਤੇ ਜਿਸ ਆਪ ਚੇਤਾਏ, ਗੁਰ ਕੈ ਸ਼ਬਦ ਵਸੈ ਮਨ ਆਏ, ਆਪੇ ਵੇਖੈ ਆਪੇ ਬੂਝੈ, ਆਪੇ ਆਪ ਸਮਾਏਂਦਾ, ਜਿਨ ਮਨ ਵਿੱਚ ਵੱਥ ਪਾਈ ਸੋਈ ਜਾਣੈ, ਗੁਰ ਕੈ ਸ਼ਬਦੇ ਆਪ ਪਛਾਣੈ, ਆਪ ਪਛਾਣੈ ਸੋਈ ਜਨ ਨਿਰਮਲ, ਬਾਣੀ ਸ਼ਬਦ ਸੁਣਾਏਂਦਾ, ਇਹ ਕਾਇਆ ਪਵਿੱਤ ਹੈ ਸਰੀਰ, ਗੁਰ ਸ਼ਬਦੀ ਚੇਤੈ ਗੁਣੀ ਗਹੀਰ, ਅੰਦਨ ਗੁਣ ਗਾਵੈ ਰੰਗਰਾਤਾ, ਗੁਣ ਕੈ ਗੁਣੀ ਸਮਾਏਂਦਾ, ਇਹੋ ਸਰੀਰ ਸਭ ਮੂਲ ਹੈ ਮਾਇਆ, ਦੂਜੈ ਪਾਏ ਪਰਮ ਭੁਲਾਇਆ, ਹਰ ਨਾ ਚੇਤੈ ਸਦਾ ਦੁਖ ਪਾਏ, ਬਿਨ ਹਰ ਚੇਤੇ ਦੁਖ ਪਾਏਂਦਾ, ਜੇ ਸਤਿਗੁਰ ਸੇਵੇ ਸੋ ਪ੍ਰਵਾਣ, ਕਾਇਆ ਹੰਸ ਨਿਰਮਲ ਦਰ ਸੱਚੈ ਜਾਣ, ਹਰ ਸੇਵੇ ਹਰ ਮਨ ਵਸਾਏ, ਸੋ ਹੈ ਹਰ ਗੁਣ ਗਾਏਂਦਾ, ਬਿਨ ਭਾਗਾਂ ਗੁਰ ਸੇਵਿਆ ਨਾ ਜਾਏ, ਮਨ ਮੁਖ ਪੂਲੇ ਮੋਏ ਬਿਲ ਲਾਏ, ਜਿਨ ਕਉ ਨਦਰ ਹੋਵੈ ਗੁਰਕੇਰੀ, ਹਰ ਜੀਉ ਆਪ ਮਿਲਾਏਂਦਾ, ਕਾਇਆ ਕੋਟ ਪੱਕੇ ਹਟ ਨਾਲੇ, ਗੁਰਮੁਖ ਲੇਵੈ ਵਸਤ ਸੰਭਾਲੇ, ਹਰ ਕਾ ਨਾਮ ਤੇ ਆਏ ਦਿਨ ਰਾਤੀ, ਉਤਮ ਪਦਵੀ ਪਾਏਂਦਾ, ਆਪੇ ਸੱਚਾ ਹੈ ਸੁਖਦਾਤਾ, ਪੂਰੇ ਗੁਰ ਕੈ ਸ਼ਬਦ ਪਛਾਤਾ, ਨਾਨਕ ਨਾਮ ਸਲਾਹੇ ਸਾਚਾ, ਪੂਰੇ ਭਾਗ ਕੋ ਪਾਏਂਦਾ, ਮਾਰੂ ਮਹੱਲਾ ਤੀਜਾ, ਨਿਰੰਕਾਰਿਆ ਕਾਰਿ ਉਪਾਇਆ, ਮਾਇਆ ਮੋਹ ਹੁਕਮ ਬਣਾਇਆ, ਆਪੇ ਖੇਲ ਕਰੇ ਸਭ ਕਰਤਾ, ਸੁਣ ਸਾਚਾ ਮਨ ਵਸਾਏਂਦਾ, ਮਾਇਆ ਮਾਈ ਤ੍ਰੈਗੁਣ ਪਰ ਸੁਤ ਜਮਾਇਆ, ਚਾਰੇ ਬੇਦ ਬ੍ਰਹਮੇ ਨੂੰ ਫੁਰਮਾਇਆ, ਵਰੇ ਮਹਾਂਵਾਰਥ ਤੀਕਰ
ਇਸ ਜਗ ਮੈਂ ਸੋਜੀ ਪਾਏਂਦਾ। ਗੁਰ ਸੇਵਾ ਤੇ ਕਰਨੀ ਸਾਰ, ਰਾਮ ਨਾਮ ਰੱਖੋ ਉਰਧਾਰ। ਗੁਰਬਾਣੀ ਵਰਤੀ ਜਗ ਅੰਤਰ, ਇਸ ਬਾਣੀ ਤੇ ਹਰ ਨਾਮ ਪਾਏਂਦਾ। ਵੇਦ ਪੜੈ ਅੰਦਰ ਨਿਵਾਸ ਸੰਭਾਲੇ, ਨਾਮ ਨਾ ਚੇਤੈ ਬੱਧਾ ਜਮਕਾਲੇ। ਦੂਜੇ ਪਾਏ ਸਦਾ ਦੁੱਖ ਪਾਏ, ਤ੍ਰੈਗੁਣ ਪਰਮ ਭੁਲਾਏਂਦਾ। ਗੁਰਮੁਖ ਏਕ ਸਿਉ ਲਿਵ ਲਾਏ, ਤ੍ਰਿਵਿਧ ਮਨਸਾ ਮਨੈ ਸਮਾਏ। ਸਾਚੈ ਸ਼ਬਦ ਸਦਾ ਹੈ ਮੁਕਤਾ, ਮਾਇਆ ਮੋਹ ਚੁਕਾਏਂਦਾ। ਜੋ ਤੁਰ ਰਾਤੇ ਸੇ ਹੁਣ ਰਾਤੇ, ਗੁਰਪ੍ਰਸਾਦੀ ਸਹਿਜੇ ਮਾਤੇ। ਸਤਿਗੁਰ ਸੇਵ ਸਦਾ ਪ੍ਰਭ।

ਇਹੋ ਮਨ ਪੈ ਪਾਏ ਰੰਗਾਏ, ਇਤ ਰੰਗ ਸਾਚੇ ਮੈਂ ਸਮਾਏ, ਪੂਰੇ ਭਾਗ ਕੋ ਇਹੋ ਰੰਗ ਪਾਏ, ਗੁਰਮਤੀ ਰੰਗ ਚੜਾਏ ਦਾ। ਮਨਮੁਖ ਬਹੁਤ ਕਰੇ ਅਭਿਮਾਨ, ਦਰਗਹਿ ਕਵੀ ਨਾ ਪਾਵੇ ਮਾਨ, ਦੂਜੇ ਲਾਗੇ ਜਨਮ ਗਵਾਇਆ, ਬਿਨ ਬੂਝੇ ਦੁੱਖ ਪਾਏ ਦਾ। ਮੇਰਾ ਪ੍ਰਭ ਅੰਦਰ ਆ ਪੁਲਕਾਇਆ, ਗੁਰਪ੍ਰਸਾਦੀ ਹਰ ਮਿਲੇ ਮਿਲਾਇਆ, ਸੱਚਾ ਪ੍ਰਭ ਸੱਚਾ ਵਾਪਾਰਾ, ਨਾਮਾ ਮੁਲਕ ਪਾਏ ਦਾ। ਇਸ ਕਾਇਆ ਕੀ ਕੀਮਤ ਕਿਨੈ ਨਾ ਪਾਈ, ਮੇਰੇ ਠਾਕਰ ਇਹ ਬਣਤ ਬਣਾਈ, ਗੁਰਮੁਖ ਹੋਵੇ ਸੋ ਕਾਇਆ ਸੋਧੈ, ਆਪੇ ਆ ਮਿਲਾਏ ਦਾ। ਕਾਇਆ ਵਿੱਚ ਤੋਟਾ ਕਾਇਆ ਵਿੱਚ ਲਾਹਾ, ਗੁਰਮੁਖ ਖੋਜੇ ਵੇ ਪਰਵਾਹ, ਗੁਰਮੁਖ ਬਣ ਜੋ ਸਦਾ ਸੁਖ ਪਾਏ, ਸਹਿਜੇ ਸਹਿਜ ਮਿਲਾਏ ਦਾ। ਸੱਚਾ ਮਹਿਲ ਸੱਚੇ ਭੰਡਾਰਾ, ਆਪੇ ਦੇਵੈ ਦੇਵਨਹਾਰਾ, ਗੁਰਮੁਖ ਸਾਲਾ ਹੈ ਸੁਖਦਾਤੇ, ਮਨ ਮੇਲੇ ਕੀਮਤ ਪਾਏ ਦਾ। ਕਾਇਆ ਵਿੱਚ ਵਸਤ ਕੀਮਤ ਨਹੀਂ ਪਾਈ, ਗੁਰਮੁਖ ਆਪੇ ਦੇ ਵਡਿਆਈ, ਜਿਸਦਾ ਹੱਟ ਸੋਈ ਵੱਥ ਜਾਣੈ, ਗੁਰਮੁਖ ਦੇ ਨਾ ਪੱਛੋ ਤਾਏ ਦਾ। ਹਰ ਜੀਓ ਸਭ ਮੈਂ ਰਿਹਾ ਸਮਾਈ, ਗੁਰਪ੍ਰਸਾਦੀ ਪਾਇਆ ਜਾਈ, ਆਪੇ ਮੇਲ ਮਿਲਾਏ ਆਪੇ, ਸਬਦੇ ਸਹਿ ਸਮਾਏ ਦਾ। ਆਪੇ ਸੱਚਾ ਸ਼ਬਦ ਮਿਲਾਏ, ਸਬਦੇ ਵਿੱਚੋਂ ਪਰਮ ਚੁਕਾਏ, ਨਾਨਕ ਨਾਮ ਲੈ ਵਡਿਆਈ, ਨਾਮੇ ਹੀ ਸੁਖ ਪਾਏ ਦਾ। ਮਾਰੂ ਮਹੱਲਾ ਤੀਜਾ, ਅਗਮਾ ਗੋਚਰ ਵੇ ਪ੍ਰਵਾਹੇ, ਆਪੇ ਮਿਹਰਬਾਨ ਅਗਮਿਆ ਥਾਹੇ, ਅੱਪੜ ਕੋਈ ਨਾ ਸਕੈ ਤਿਸਨੋ, ਗੁਰਸਬ ਦੀ ਮੇਲਾਇਆ, ਤੁਧਨੋ ਸੇਵੈ ਜੋ ਤੁਧ ਭਾਵੈ, ਗੁਰ ਕੈ ਸਬਦੇ ਸੱਚ ਸਮਾਵੈ, ਅਨਦਿਨ ਗੁਣ ਰਵੈ ਦਿਨ ਰਾਤੀ, ਰਸਨਾ ਹਰ ਰਸ ਪਾਇਆ, ਸ਼ਬਦ ਮਰੈ ਇਸੇ ਮਰਨ ਸਵਾਰੈ, ਹਰ ਕੇ ਗੁਣ ਹਿਰਦੈ ਉਰ ਧਾਰੈ, ਜਨਮ ਸਫਲ ਹਰ ਚਰਨੀ ਲਾਗੇ, ਦੂਜਾ ਭਾਉ ਚੁਕਾਇਆ। ਹਰ ਜੀਓ ਮੇਲੇ ਆਪ ਮਿਲਾਏ, ਗੁਰ ਕੈ ਸਬਦੇ ਆਪ ਗਵਾਏ, ਅਨਦਿਨ ਸਦਾ ਹਰ ਭਗਤੀ ਰਾਤੇ, ਇਸ ਜਗ ਮੈਂ ਲਾਹਾ ਪਾਇਆ। ਤੇਰੇ ਗੁਣ ਕਹਾ ਮੈਂ ਕਹਿਣ ਨਾ ਜਾਈ, ਅੰਤ ਨਾ ਪਾਰਾ ਕੀਮਤ ਨਹੀਂ ਪਾਈ, ਆਪੇ ਦਇਆ ਕਰੇ ਸੁਖਦਾਤਾ, ਗੁਣ ਮੈਂ ਗੁਣੀ ਸਮਾਇਆ, ਇਸ ਜਗ ਮੈਂ ਮੋਹ ਹੈ ਪਾਸਾਰਾ, ਮਨਮੁਖ ਅਗਿਆਨੀ ਆਂਦੇ ਅੰਧਾਰਾ, ਧੰਦੇ ਤਾਵਤ ਜਨਮ ਗਵਾਇਆ, ਬਿਨਾਂ ਮੈਂ ਦੁੱਖ ਪਾਇਆ, ਕਰਮ ਹੋਵੇ ਤਾਂ ਸਤਿਗੁਰ ਪਾਏ, ਹਉਮੈ ਮਹਿਲ ਸ਼ਬਦ ਜਲਾਏ, ਮਨ ਨਿਰਮਲ ਗਿਆਨ ਰਤਨ ਚਾਨਣ, ਅਗਿਆਨਾ ਦੇਰ ਗਵਾਇਆ। ਤੇਰੇ ਨਾਮ ਅਨੇਕ ਕੀਮਤ ਨਹੀਂ ਪਾਈ, ਸੱਚ ਨਾਮ ਹਰ ਹਿਰਦੈ ਵਸਾਈ, ਕੀਮਤ ਕੌਣ ਕਰੇ ਪ੍ਰਭ ਤੇਰੀ, ਤੂੰ ਆਪੇ ਸਹਿ ਸਮਾਇਆ, ਨਾਮ ਅਮੋਲਕ ਅਗਮਿਆ ਪਾਰਾ, ਨਾ ਕੋ ਹੋਵਾ ਤੋਲਣ ਹਾਰਾ, ਆਪੇ ਤੋਲੇ ਤੋਲ ਤੁਲਾਏ, ਗੁਰਸਬਦੀ ਮੇਲ ਤੁਲਾਇਆ, ਸੇਵਕ ਸੇਵੈ ਕਰੈ ਅਰਦਾਸ, ਤੂੰ ਆਪੇ ਮੇਲ ਬਹਾਲੈ ਪਾਸ, ਸਭਨਾ ਜੀਆਂ ਕਾ ਸੁਖਦਾਤਾ, ਪੂਰੇ ਕਰਮ ਤੇ ਆਇਆ। ਜਤ ਸਤ ਸੰਜਮ ਜੇ ਸੱਚ ਕਮਾਵੈ, ਇਹੋ ਮਨ ਨਿਰਮਲ ਜੇ ਹਰ ਗੁਣ ਗਾਵੈ, ਇਸ ਬਿਖ ਮੈਂ ਅੰਮ੍ਰਿਤ ਪ੍ਰਾਪਤ ਹੋਵੈ, ਹਰ ਜੀਉ ਮੇਰੇ ਪਾਇਆ, ਜਿਸਨੋ ਬੁਝਾਏ ਸੋਈ ਬੂਝੈ, ਹਰ ਗੁਣ ਗਾਵੈ ਅੰਦਰ ਸੂਝੈ, ਹਉ ਮੈਂ ਮੇਰਾ ਠਾਕ ਰਹਾਏ, ਸਹਿਜੇ ਹੀ ਸੱਚ ਪਾਇਆ। ਬਿਨ ਕਰਮਾ ਹੋਰ ਫਿਰੈ ਕਣੇਰੀ, ਮਰ ਮਰ ਜੰਮੈ ਚੁੱਕੈ ਨਾ ਫੇਰੀ, ਬਿਖ ਕਾ ਰਾਤਾ ਬਿਖ ਕਮਾਵੈ, ਸੁਖ ਨ ਕਬਹੂ ਪਾਇਆ, ਬਹੁਤੇ ਪੇਖ ਕਰੇ ਪੇਖ ਤਾਰੀ, ਬਿਨ ਸਬਦੇ ਹਉ ਮੈਂ ਕਿਨੈ ਨਾ ਮਾਰੀ, ਜੀਵਤ ਮਰੈ ਤਾਂ ਮੁਕਤ ਪਾਏ, ਸੱਚੈ ਨਾਏ ਸਮਾਇਆ, ਅਗਿਆਨ ਤ੍ਰਿਸ਼ਨਾ ਇਸਤਨੈ ਜਲਾਏ, ਤਿਸ ਦੀ ਬੂਝੈ ਜੇ ਗੁਰ ਸ਼ਬਦ ਕਮਾਏ, ਤਨ ਮਨ ਸੀਤਲ ਕ੍ਰੋਧ ਨਿਵਾਰੇ, ਹਉ ਮੈਂ ਮਾਰ ਸਮਾਇਆ, ਸੱਚਾ ਸਾਹਿਬ ਸੱਚੀ ਵਡਿਆਈ, ਗੁਰਪ੍ਰਸਾਦੀ ਵਰ ਲੈ ਪਾਈ, ਨਾਨਕ ਇੱਕ ਹੈ ਬੇਨੰਤੀ, ਨਾਮੇ ਨਾਮ ਸਮਾਇਆ। ਮਾਰੂ ਮਹੱਲਾ ਤੀਜਾ, ਨਦਰੀ ਭਗਤਾ ਲਿਹੋ ਮਿਲਾਏ, ਭਗਤ ਸਲਾਹਨ ਸਦਾ ਲਿਵਲਾਏ,
ਤਉ ਸਰਨਾਈ ਉਬਰੈ ਕਰਤੇ ਆਪੇ ਮੇਲ ਮਿਲਾਇਆ। ਪੂਰੇ ਸ਼ਬਦ ਭਗਤ ਸੁਹਾਈ, ਅੰਤਰ ਸੁਖ ਤੇਰੇ ਮਨ ਭਾਈ, ਮੰਤਰ ਸੱਚੀ ਭਗਤੀ ਰਾਤਾ, ਸੱਚੇ ਸਿਉ ਚਿਤ ਲਾਇਆ। ਹਉ ਮੈਂ ਵਿੱਚ ਸਦ ਜਲੈ ਸਰੀਰਾ, ਕਰਮ ਹੋਵੈ ਭੇਟੈ ਗੁਰਪੂਰਾ, ਅੰਤਰ ਅਗਿਆਨ ਸ਼ਬਦ ਬੁਝਾਏ, ਸਤਿਗੁਰ ਤੇ ਸੁਖ ਪਾਇਆ। ਮਨਮੁਖ ਅੰਧਾ ਅੰਧ ਕਮਾਏ, ਬਹੁ ਸੰਕਟ ਜੋਨੀ ਪਰਮਾਏ, ਜਮ ਕਾ ਜੇਵੜਾ ਕਦੇ ਨਾ ਕਟੈ, ਅੰਤੇ ਬਹੁ ਦੁਖ ਪਾਇਆ। ਆਵਣ ਜਾਣਾ ਸ਼ਬਦ ਨਿਵਾਰੇ, ਸੱਚ ਨਾਮ ਰੱਖੈ ਉਰਤਾਰੇ, ਗੁਰ ਕੈ ਸ਼ਬਦ ਮਰੈ ਮਨ ਮਾਰੇ, ਹਉ ਮੈਂ ਜਾਏ ਸਮਾਇਆ। ਆਵਣ ਜਾਣੈ ਪਰ ਜਿਵੇ ਗੋਈ, ਬਿਨ ਸਤਿਗੁਰ ਥਿਰ ਕੋਈ ਨਾ ਹੋਈ, ਅੰਤਰ ਜੋਤ ਸ਼ਬਦ ਸੁਖ ਵਸਿਆ, ਜੋਤੀ ਜੋਤ ਮਿਲਾਇਆ। ਪੰਚ ਦੂਤ ਚਿਤਵੈ ਵਿਕਾਰਾ, ਮਾਇਆ ਮੋਕਾ ਇਹੋ ਪਸਾਰਾ, ਸਤਿਗੁਰ ਸੇਵੇ ਤਾਂ ਮੁਕਤ ਹੋਵੇ, ਪੰਚ ਦੂਤ ਵਸ ਆਇਆ। ਵਾਜਗੁਰੂ ਹੈ ਮੋਹ ਗੁਬਾਰਾ, ਫਿਰ ਡੁੱਬੈ ਵਾਰੋ ਵਾਰਾ, ਸਤਿਗੁਰ ਭੇਟੇ ਸੱਚ ਦਰੜਾਏ, ਸੱਚ ਨਾਮ ਮਨ ਪਾਇਆ। ਸਾਚਾ ਦਰ ਸਾਚਾ ਦਰਬਾਰਾ, ਸੱਚੇ ਸੇਵੈ ਸ਼ਬਦ ਪਿਆਰਾ, ਸੱਚੀ ਧੁਨ ਸੱਚੇ ਗੁਣ ਗਾਵਾਂ, ਸੱਚੇ ਮਾਹੀ ਸਮਾਇਆ। ਘਰੈ ਅੰਦਰ ਕੋ ਘਰ ਪਾਏ, ਗੁਰ ਕੈ ਸ਼ਬਦੇ ਸਹਿ ਸੁਭਾਏ, ਉਥੇ ਸੋਗ ਵਿਯੋਗ ਨਾ ਵਿਆਪੈ, ਸਹਿਜੇ ਸਹਿ ਸਮਾਇਆ। ਦੂਜੇ ਪਾਏ ਦੁਸ਼ਟਾਂ ਕਾ ਵਾਸਾ, ਪਾਉਂਦੇ ਫਿਰੈ ਬਹੁ ਮੋਹ ਪਿਆਸਾ, ਕੁਸੰਗਤ ਬਹਿ ਸਦਾ ਦੁਖ ਪਾਵੈ, ਦੁਖੋ ਦੁਖ ਕਮਾਇਆ। ਸਤਿਗੁਰ ਬਾਜਾ ਸੰਗਤ ਨਾ ਹੋਈ, ਬਿਨ ਸ਼ਬਦੇ ਪਾਰ ਨਾ ਪਾਏ ਕੋਈ, ਸਹਿਜੇ ਗੁਣ ਰਵੈ ਦਿਨ ਰਾਤੀ, ਜੋਤੀ ਜੋਤ ਮਿਲਾਇਆ। ਕਾਇਆ ਬਿਰਖ ਪੰਖੀ ਵਿੱਚ ਵਾਸਾ, ਅੰਮ੍ਰਿਤ ਚੁਗੈ ਗੁਰ ਸ਼ਬਦ ਨਿਵਾਸਾ, ਉਡੈ ਨਾ ਮੂਲੇ ਨਾ ਆਵੈ ਨਾ ਜਾਹੀ, ਨਿਜ ਕਰ ਵਾਸਾ ਪਾਇਆ। ਕਾਇਆ ਸੋਧੈ ਸ਼ਬਦ ਵਿਚਾਰੈ, ਮੋਠ ਗੌਲੀ ਭਰਮ ਨਿਵਾਰੈ, ਆਪੇ ਕਿਰਪਾ ਕਰੇ ਸੁਖਦਾਤਾ, ਆਪੇ ਮੇਲ ਮਿਲਾਇਆ। ਸਦ ਹੀ ਨੇੜੇ ਦੂਰ ਨਾ ਜਾਣੋ, ਗੁਰ ਕੈ ਸ਼ਬਦ ਨਿਜੀਕ ਪਛਾਣੋ, ਬਿਗਸੈ ਕਮਲ ਕਿਰਨ ਪਰਗਾਸੈ, ਪ੍ਰਗਟ ਕਰ ਦੇਖਾਇਆ। ਆਪੇ ਕਰਤਾ ਸੱਚਾ ਸੋਈ, ਆਪੇ ਮਾਰਜੀ ਵਾਲੇ ਅਵਰ ਨਾ ਕੋਈ, ਨਾਨਕ ਨਾਮ ਮਿਲੈ ਵਡਿਆਈ, ਆਪ ਗਵਾਏ ਸੁਖ ਪਾਇਆ। ਮਾਰੂ ਸੋਲਹੇ ਮਹੱਲਾ ਚੌਥਾ, ਏਕੋ ਅੰਕਾਰ ਸਤਿਗੁਰ ਪ੍ਰਸਾਦ, ਸੱਚਾ ਆਪ ਸਵਾਰ ਨਹਾਰਾ, ਅਵਰ ਨਾ ਸੂਜਿਸ ਬੀਜੀ ਕਾਰਾ, ਗੁਰਮੁਖ ਸੱਚ ਵਸੈ ਕਟ ਅੰਤਰ, ਸਹਿਜੇ ਸੱਚ ਸਮਾਈ ਹੈ। ਸਭਨਾ ਸੱਚ ਵਸੈ ਮਨ ਮਾਹੀ, ਗੁਰਪ੍ਰਸਾਦੀ ਸਹਿ ਸਮਾਹੀ, ਗੁਰ ਗੁਰ ਕਰਤ ਸਦਾ ਸੁਖ ਪਾਇਆ, ਗੁਰ ਚਰਨੀ ਚਿਤ ਲਾਈ ਹੈ। ਸਤਿਗੁਰ ਹੈ ਗਿਆਨ, ਸਤਿਗੁਰ ਹੈ ਪੂਜਾ, ਸਤਿਗੁਰ ਸੇਵੀ ਅਵਰ ਨਾ ਦੂਜਾ, ਸਤਿਗੁਰ ਤੇ ਨਾਮ ਰਤਨ ਧਨ ਪਾਇਆ, ਸਤਿਗੁਰ ਕੀ ਸੇਵਾ ਪਾਈ ਹੈ। ਬਿਨ ਸਤਿਗੁਰ ਜੋ ਦੂਜੇ ਲਾਗੇ, ਆਵੈ ਜਾਏ ਭ੍ਰਮ ਰਹਿ ਅਭਾਗੇ, ਨਾਨਕ ਤਿਨ ਕੀ ਫਿਰ ਗਤ ਹੋਵੈ, ਜੇ ਗੁਰਮੁਖ ਰਹਿ ਸਰਨਾਈ ਹੈ। ਗੁਰਮੁਖ ਪ੍ਰੀਤ ਸਦਾ ਹੈ ਸਾਚੀ, ਸਤਿਗੁਰ ਤੇ ਮੰਗੋ ਨਾਮਾ ਜਾਚੀ, ਹੋ ਦਿਆਲ ਕਿਰਪਾ ਕਰ ਹਰ ਜੀਉ, ਰੱਖ ਲੇਵੋ ਗੁਰ ਸਰਨਾਈ ਹੈ। ਅੰਮ੍ਰਿਤ ਰਸ ਸਤਿਗੁਰੂ ਚੁਆਇਆ, ਦਸਵੇਂ ਦੁਆਰ ਪ੍ਰਗਟ ਹੋਏ ਆਇਆ, ਤੈ ਅਨਹਦ ਸ਼ਬਦ ਵਜੈ ਧੁਨ ਬਾਣੀ, ਸਹਿਜੇ ਸਹਿ ਸਮਾਈ ਹੈ। ਜਿਨ ਕਉ ਕਰਤੈ ਤੁਰ ਲਿਖ ਪਾਈ, ਅੰਦਿਨ ਗੁਰ ਗੁਰ ਕਰਤ ਵਿਹਾਈ, ਬਿਨ ਸਤਿਗੁਰ ਕੋ ਸੀਜੈ ਨਾਹੀ, ਗੁਰ ਚਰਨੀ ਚਿਤ ਲਾਈ ਹੈ। ਜਿਸ ਭਾਵੈ ਤਿਸ ਆਪੇ ਦੇ, ਗੁਰਮੁਖ ਨਾਮ ਪਦਾਰਥ ਲੇ, ਆਪੇ ਕਿਰਪਾ ਕਰੇ ਨਾਮ ਦੇਵੈ, ਨਾਨਕ ਨਾਮ ਸਮਾਈ ਹੈ। ਗਿਆਨ ਰਤਨ ਮਨ ਪ੍ਰਗਟ ਭਇਆ, ਨਾਮ ਪਦਾਰਥ ਸਹਿਜੇ ਲਇਆ, ਇਹ ਵਡਿਆਈ ਗੁਰ ਤੇ ਪਾਈ, ਸਤਿਗੁਰ ਕਉ ਸਦਬਲ ਜਾਈ ਹੈ। ਪ੍ਰਗਟਿਆ ਸੂਰ ਨਿਸ ਮਿਟਿਆ ਅੰਧਿਆਰਾ, ਅਗਿਆਨ ਮਿਟਿਆ ਗੁਰ ਰਤਨ ਅਪਾਰਾ, ਸਤਿਗੁਰ ਗਿਆਨ ਰਤਨ ਅਤ ਭਾਰੀ, ਕਰਮ ਮਿਲੈ ਸੁਖ ਪਾਈ ਹੈ।
ਗੁਰਮੁਖ ਨਾਮ ਪ੍ਰਗਟੀ ਹੈ ਸੋਏ, ਚਹੁ ਜੁਗ ਨਿਰਮਲ ਹੱਛਾ ਲੋਏ। ਨਾਮੇ ਨਾਮ ਰਤੇ ਸੁਖ ਪਾਇਆ, ਨਾਮ ਰਿਆ ਲਿਵ ਲਾਈ ਹੈ। ਗੁਰਮੁਖ ਨਾਮ ਪ੍ਰਾਪਤ ਹੋਵੇ, ਸਹਿਜੇ ਜਾਗੈ ਸਹਿਜੇ ਸੋਵੈ। ਗੁਰਮੁਖ ਨਾਮ ਸਮਾਏ ਸਮਾਵੈ, ਨਾਨਕ ਨਾਮ ਤੇ ਆਈ ਹੈ। ਭਗਤਾਂ ਮੁਖੇ ਅੰਮ੍ਰਿਤ ਹੈ ਬਾਣੀ, ਗੁਰਮੁਖ ਹਰ ਨਾਮ ਆਖ ਵਖਾਣੀ। ਹਰ ਹਰ ਕਰਤ ਸਦਾ ਮਨ ਬਿਕਸੈ, ਹਰ ਚਰਨੀ ਮਨ ਲਾਈ ਹੈ। ਹਮ ਮੂਰਖ ਅਗਿਆਨ, ਗਿਆਨ ਕਿਛ ਨਾਹੀ, ਸਤਿਗੁਰ ਤੇ ਸਮਝ ਪੜੀ ਮਨ ਮਾਹੀ। ਹੋ ਦਿਆਲ ਕਿਰਪਾ ਕਰ ਹਰ ਜੀਉ, ਸਤਿਗੁਰ ਕੀ ਸੇਵਾ ਲਾਈ ਹੈ। ਜਿਨ ਸਤਿਗੁਰ ਜਾਤਾ ਤਿਨ ਏਕ ਪਛਾਤਾ, ਸਰਬੇ ਰਵ ਰਹਿਆ ਸੁਖਦਾਤਾ। ਆਤਮ ਚੀਨ ਪਰਮ ਪਦ ਪਾਇਆ, ਸੇਵਾ ਸੁਰਤ ਸਮਾਈ ਹੈ। ਜਿਨ ਕਉ ਆਦ ਮਿਲੀ ਵਡਿਆਈ, ਸਤਿਗੁਰ ਮਨ ਵਸਿਆ ਲਿਵ ਲਾਈ। ਆਪ ਮਿਲਿਆ ਜਗ ਜੀਵਨ ਦਾਤਾ, ਨਾਨਕੇ ਅੰਕ ਸਮਾਈ ਹੈ। ਮਾਰੂ ਮਹੱਲਾ ਚੌਥਾ। ਹਰ ਅਗਮਿਆ ਗੋਚਰ ਸਦਾ ਅਵਨਾਸੀ, ਸਰਬੇ ਰਵ ਰਹਿਆ ਘਟਵਾਸੀ। ਤਿਸ ਬਿਨ ਅਵਰ ਨਾ ਕੋਈ ਦਾਤਾ, ਹਰ ਤਿਸੈ ਸਿਰੇ ਵੋ ਪ੍ਰਾਣੀ ਹੈ। ਜਾਂ ਕਉ ਰਾਖੈ ਹਰ ਰਾਖਣ ਹਾਰਾ, ਤਾਂ ਕੋ ਕੋਈ ਨਾ ਸਕ ਸਮਾਰਾ। ਸੋ ਐਸਾ ਹਰ ਸੇਵੋ ਸੰਤੋ, ਜਾਂ ਕੀ ਉਤਮ ਬਾਣੀ ਹੈ। ਜਾਂ ਜਾਪੈ ਕਿਛ ਕਥਾਊ ਨਾਹੀ, ਤਾਂ ਕਰਤਾ ਭਰਪੂਰ ਸਮਾਹੀ। ਸੂਕੇ ਤੇ ਫੁਨ ਹਰਿਆ ਕੀ ਤੋਨ, ਹਰ ਧਿਆਵੋ ਚੋਜ ਵਿਡਾਣੀ ਹੈ। ਜੋ ਜੀਆ ਕੀ ਵੇਦਨ ਜਾਣੈ, ਤੇ ਸਾਹਿਬ ਕਹਿ ਹਉ ਕੁਰਬਾਣੈ। ਤਿਸ ਆਗੈ ਜਨ ਕਰ ਬੇਨੰਤੀ, ਜੋ ਸਰਬ ਸੁਖਾਂ ਕਾ ਦਾਣੀ ਹੈ। ਜੋ ਜੀਐ ਕੀ ਸਾਰ ਨਾ ਜਾਣੈ, ਤੇ ਸਿਉ ਕਿਸ਼ਨਾ ਕਹੀਐ ਅਜਾਣੈ। ਮੂਰਖ ਸਿਉ ਨਹਿ ਲੂਜ ਪੁਰਾਣੀ, ਹਰ ਜਪੀਐ ਪਦ ਨਿਰਬਾਣੀ ਹੈ। ਨਾ ਕਰ ਚਿੰਤ ਚਿੰਤਾ ਹੈ ਕਰਤੇ, ਹਰ ਦੇਵੈ ਜਲ ਥਲ ਜਨਤਾ ਸਭ ਤੈ। ਅਚਿੰਤ ਦਾਨ ਦੇ ਪ੍ਰਭ ਮੇਰਾ, ਵਿੱਚ ਪਾਥਰ ਕੀਟ ਪਖਾਣੀ ਹੈ। ਨਾ ਕਰ ਆਸ ਮੀਤ ਸੁਤ ਪਾਈ, ਨਾ ਕਰ ਆਸ ਕਿਸੈ ਸਾ ਵਿਵਹਾਰ ਕੀ ਪਰਾਈ। ਬਿਨ ਹਰ ਨਾਵੈ ਕੋ ਬੇਲੀ ਨਾਹੀ, ਹਰ ਜਪੀਐ ਸਾਰੰਗ ਪਾਣੀ ਹੈ। ਆਨ ਦਿਨ ਨਾਮ ਜਪੋ ਬਨਵਾਰੀ, ਸਭ ਆਸਾ ਮਨਸਾ ਪੂਰੈ ਥਾਰੀ। ਜਨ ਨਾਨਕ ਨਾਮ ਜਪੋ ਪਵ ਖੰਡਨ, ਸੁਖ ਸਹਿਜੇ ਰਹਿਣ ਵਿਹਾਣੀ ਹੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਯਰ ਨਾਮ ਸਮਾਇਆ। ਜੋ ਸਰਨ ਪਰੈ ਤਿਸ ਕੀ ਪਤ ਰਾਖੈ, ਜਾਏ ਪੁੱਛੋ ਵੇਦ ਪੁਰਾਣੀ ਹੈ। ਜਿਸ ਹਰ ਸੇਵਾ ਲਾਏ ਸੋਈ ਜਨ ਲਾਗੈ, ਗੁਰ ਕੈ ਸ਼ਬਦ ਪਰਮ ਪਉ ਭਾਗੈ। ਵਿਚੇ ਗ੍ਰਹਿ ਸਦਾ ਰਹਿ ਉਦਾਸੀ, ਜੋ ਕਮਲ ਰਹਿ ਵਿੱਚ ਪਾਣੀ ਹੈ। ਵਿੱਚ ਹਉਮੈ ਸੇਵਾ ਥਾਏ ਨਾ ਪਾਏ, ਜਨਮ ਮਰੈ ਫਿਰ ਆਵੈ ਜਾਏ। ਸੋ ਤਪ ਪੂਰਾ ਸਾਈ ਸੇਵਾ, ਜੋ ਹਰ ਮੇਰੇ ਮਨ ਪਾਣੀ ਹੈ। ਹਉ ਕਿਆ ਗੁਣ ਤੇਰੇ ਆਖਾਂ ਸਵਾਮੀ, ਤੂੰ ਸਰਬ ਜੀਆਂ ਕਾ ਅੰਤਰਜਾਮੀ।

ਸੇਵਿਆ ਤਿਨ ਸੁਖ ਪਾਇਆ, ਬਿਨ ਸੇਵਾ ਪਛੋ ਤਾਣੀ ਹੈ। ਤੂੰ ਸਭ ਮੈਂ ਵਰਤੈ ਹਰ ਜਗਨਨਾਥ, ਸੋ ਹਰ ਜਪੈ ਜਿਸ ਗੁਰ ਮਸਤਕ ਹਾਥ। ਹਰ ਕੀ ਸਰਨ ਪਇਆ ਹਰ ਜਾਪੀ, ਜਨ ਨਾਨਕ ਦਾ ਦਿਸਾਣੀ ਹੈ। ਮਾਰੂ ਸੋਲ ਹੈ ਮਹੱਲਾ ਪੰਜਵਾਂ, ਇੱਕ ਓਵੰਕਾਰ ਸਤਿਗੁਰ ਪ੍ਰਸਾਦ। ਕਲਾ ਉਪਾਏ ਧਰੀ ਜਿਨ ਧਰਨਾ, ਗਗਨ ਰਹਾਇਆ ਹੁਕਮੇ ਚਰਨਾ। ਅਗਨਿ ਉਪਾਏ ਈਂਧਨ ਮੈਂ ਬਾਧੀ, ਸੋ ਪ੍ਰਭ ਰਾਖੈ ਪਾਈ ਹੈ। ਜੀ ਜੰਤ ਕਉ ਰਿਜਕ ਸੰਭਾਹੇ, ਕਰਨ ਕਾਰਨ ਸਮਰਾਥਿਆ ਪਾਹੇ। ਖਿਨ ਮੈਂ ਥਾਪੋ ਥਾਪਨ ਹਾਰਾ, ਸੋਈ ਤੇਰਾ ਸਹਾਈ ਹੈ। ਮਾਤ ਗਰਭ ਮੈਂ ਜਿਨ ਪ੍ਰਤਪਾਲਿਆ, ਸਾਸ ਗ੍ਰਾਸ ਹੋਏ ਸੰਗ ਸੰਭਾਲਿਆ। ਸਦਾ ਸਦਾ ਜਪੀਐ ਸੋ ਪ੍ਰੀਤਮ, ਵੱਡੀ ਜਿਸ ਵਡਿਆਈ ਹੈ। ਸੁਲਤਾਨ ਖਾਨ ਘਰੇ ਖਿਨ ਕੀਰੇ, ਗਰੀਬ ਨਿਵਾਜ ਘਰੇ ਪ੍ਰਭ ਮੀਰੇ। ਗਰਭ ਨਿਵਾਰਨ ਸਰਬ ਸਧਾਰਨ, ਕਿਛ ਕੀਮਤ ਕਹੀ ਨਾ ਜਾਈ ਹੈ। ਸੋ ਪਤਵੰਤਾ ਸੋ ਧਨਵੰਤਾ, ਜਿਸ ਮਨ ਵਸਿਆ ਹਰ ਭਗਵੰਤਾ। ਮਾਤ ਪਿਤਾ ਸੁਤ ਬੰਧ ਭਾਈ, ਜਿਨ ਇਹ ਸ੍ਰਿਸ਼ਟੀ ਉਪਾਈ ਹੈ। ਪ੍ਰਭ ਆਏ ਸਰਨਾ ਪਉ ਨਹੀਂ ਕਰਨਾ, ਸਾਧ ਸੰਗਤ ਨੀਚੋ ਹੈ ਤਰਨਾ। ਮਨ ਬਚ ਕਰਮਿਆ ਰਾਧੇ ਕਰਤਾ, ਤਿਸ ਨਾਹੀ ਕਦੇ ਸਜਾਈ ਹੈ। ਗੁਣ ਨਿਧਾਨ ਮੰਤਨ ਮੈਂ ਰਵਿਆ, ਜਨਮ ਮਰਨ ਕੀ ਜੋਨ ਨਾ ਭਵਿਆ। ਦੁਖ ਬਿਨਾਸ ਕੀ ਆ ਸੁਖਡੇਰਾ, ਜਾਂ ਤ੍ਰਿਪਤ ਰਹੇ ਆ ਗਾਈ ਹੈ। ਮੀਤ ਹਮਾਰਾ ਸੋਈ ਸੁਆਮੀ, ਥਾਂਥਨੰਤਰ ਅੰਤਰ ਜਾਮੀ। ਸਿਮਰ ਸਿਮਰ ਸੁਆਮੀ ਪਰਮੇਸ਼ਰ, ਚਿੰਤਾ ਗਣਤ ਮਿਟਾਈ ਹੈ। ਹਰ ਕਾ ਨਾਮ ਕੋਟ ਲਖ ਬਾਹਾ, ਹਰ ਜਸ ਕੀਰਤਨ ਸੰਗ ਧੰਤਾ। ਗਿਆਨ ਖੜਗ ਕਰ ਕਿਰਪਾ ਦੀਨਾ, ਦੂਤ ਮਾਰੇ ਕਰ ਧਾਈ ਹੈ। ਹਰ ਕਾ ਜਾਪ ਜਪੋ ਜਪ ਜਪਨੇ, ਜੀਤ ਆਵੋ ਵਸੋ ਕਰੇ ਆਪਣੇ। ਲਖ ਚੌਰਾਸੀ ਨਰਕ ਨਾ ਦੇਖੋ, ਰਸਕ ਰਸਕ ਗੁਣ ਗਾਈ ਹੈ। ਖੰਡ ਬ੍ਰਹਿਮੰਡ ਉਧਾਰਨ ਹਾਰਾ, ਊਚ ਅਥਾਹੋ ਅਗਮ ਅਪਾਰਾ। ਜਿਸਨੋ ਕਿਰਪਾ ਕਰੇ ਪ੍ਰਭ ਆਪਣੀ, ਸੋ ਜੰਤ ਸਹਿਤ ਆਈ ਹੈ। ਬੰਧਨ ਤੋੜ ਲੀਏ ਪ੍ਰਭ ਮੋਲੇ, ਕਰ ਕਿਰਪਾ ਕੀਨੇ ਘਰ ਗੋਲੇ। ਅਨਹਦ ਰੁਣ ਚੁਣ ਕਾਰ ਸਹਿਜ ਤੁਹਾਨੂੰ, ਸਾਚੀ ਕਾਰ ਕਮਾਈ ਹੈ। ਮਨ ਪ੍ਰਤੀਤ ਬਣੀ ਪ੍ਰਭ ਤੇਰੀ, ਬਿਨਸ ਗਈ ਹਉ ਮੈਂ ਮਤ ਮੇਰੀ। ਅੰਗੀਕਾਰ ਕੀਆ ਪ੍ਰਭ ਆਪਣੇ, ਜਗ ਮੈਂ ਸੋਭ ਸੁਹਾਈ ਹੈ। ਜੈ ਜੈ ਕਾਰ ਜਪੋ ਜਗਦੀਸੈ, ਬਲ ਬਲ ਜਾਈ ਪ੍ਰਭ ਆਪਣੇ ਈਸੈ। ਤਿਸ ਬਿਨ ਦੂਜਾ ਅਵਰ ਨਾ ਦੀਸੈ, ਏਕਾ ਜਗਤ ਸਬਾਈ ਹੈ। ਸਤ ਸਤ ਸਤ ਪ੍ਰਭ ਜਾਤਾ, ਗੁਰਪ੍ਰਸਾਦ ਸਦਾ ਮਨ ਦਾਤਾ। ਸਿਮਰ ਸਿਮਰ ਜੀਵੈ ਜਨ ਤੇਰੇ, ਏਕੰਕਾਰ ਸਮਾਈ ਹੈ। ਭਗਤ ਜਨਾ ਕਾ ਪ੍ਰੀਤਮ ਪਿਆਰਾ, ਸਭੈ ਉਧਾਰਨ ਖਸਮ ਹਮਾਰਾ। ਸਿਮਰ ਨਾਮ ਪੁੰਨੀ ਸਭ ਇੱਛਾ, ਜਨ ਨਾਨਕ ਪੈਜ ਰਖਾਈ ਹੈ। ਮਾਰੂ ਸੋਲ ਹੈ ਮਹੱਲਾ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੰਗੀ ਜੋਗੀ ਨਾਰ ਲਪਟਾਣੀ, ਉਰਜ ਰਹੀ ਰੰਗ ਰਸਮਾਣੀ। ਕਿਰਤ ਸੰਜੋਗੀ ਪਏ ਇਕੱਤਰਾ, ਕਰਤੇ ਭੋਗ ਬਿਲਾਸਾ ਹੈ। ਜੋ ਪਿਰ ਕਰੈ ਸੋ ਧਨ ਤਤ ਮਾਨੈ, ਪਿਰ ਧਨੈ ਸਿੰਗਾਰ ਰੱਖੈ ਸੰਗਾਨੈ। ਮਿਲ ਇਕੱਤਰ ਵਸੈ ਦਿਨ ਰਾਤੀ, ਪ੍ਰਿਉ ਦੇ ਤਨੈ ਦਿਲਾਸਾ ਹੈ। ਧਨ ਮੰਗੈ ਪ੍ਰਿਉ ਬੋਬੇ ਧਾਵੈ, ਜੋ ਪਾਵੈ ਸੋ ਆਣ ਦਿਖਾਵੈ। ਏਕ ਵਸਤ ਕੋ ਪਹੁੰਚ ਨਾ ਸਾਕੈ, ਧਨ ਰਹਿਤੀ ਭੂਖ ਪਿਆਸਾ ਹੈ। ਧਨ ਕਰੈ ਬਿਨੋ ਦੋਉ ਕਰ ਜੋਰੈ, ਪ੍ਰੇ ਪਰਦੇਸ ਨਾ ਜਾਹੋ ਵਸੋ ਕਰ ਮੋਰੈ। ਐਸਾ ਬਣਜ ਕਰੋ ਗ੍ਰਹਿ ਭੀਤਰ, ਜਿਤ ਉਤਰੈ ਭੂਖ ਪਿਆਸਾ ਹੈ। ਸਗਲੇ ਕਰਮ ਧਰਮ ਜੁਗ ਸਾਧਾ, ਬਿਨ ਹਰ ਰਸ ਸੁਖ ਤਿਲ ਨਹੀਂ ਲਾਦਾ। ਭਈ ਕਿਰਪਾ ਨਾਨਕ ਸਤਸੰਗੇ, ਤਉ ਧਨ ਪਿਰ ਆਨੰਦ ਉਲਾਸਾ ਹੈ। ਧਨ ਅੰਦੀ ਪਿਰ ਚਪਰਸਿਆਨਾ, ਪੰਚ ਤਤ ਕਾ ਰਚਨ ਰਚਾਨਾ। ਜਿਸ ਵੱਖਰ ਕਉ ਤੁਮ ਆਏ ਹੋ, ਸੋ ਪਾਇਓ ਸਤਿਗੁਰ ਪਾਸਾ ਹੈ। ਧਨ ਕਹਿ ਤੂੰ ਵਸ ਮੈਂ ਨਾਲੇ, ਪ੍ਰੇ ਸੁਖਵਾਸੀ ਬਾਲ ਗੋਪਾਲੇ। ਤੁਝੈ ਬਿਨਾਹੋ ਕਿਤ ਹੀ ਨਾ ਲੇਖੈ,
वचन देहे छोड़ ना जासा।

ਫਿਰ ਕਹਿਆ ਹਾਂ ਹੁਕਮੀ ਬੰਦਾ, ਉਹ ਭਾਰ ਉਠਾ ਕਰੋ ਜਿਸ ਕਾਣ ਨਾ ਛੰਦਾ, ਜਿਚਰ ਰੱਖੈ ਤਿਚਰ ਤੁਮ ਸੰਗ ਰਹਿਣਾ, ਜਾਂ ਸੱਦੇ ਤਾਂ ਊੜ ਸਿਧਾ ਸਾਹੇ, ਜਾਓ ਪਰੇ ਬਚਨ ਕਹਿ ਤਨ ਸਾਚੇ, ਤਨ ਕਛੂ ਨਾ ਸਮਝੈ ਚੰਚਲ ਕਾਚੇ, ਬਹੁਰ ਬਹੁਰ ਪਿਰ ਹੀ ਸੰਗ ਮੰਗੈ, ਉਹ ਬਾਤ ਜਾਣੈ ਕਰਹਾ ਸਾਹੇ, ਆਈ ਆ ਗਿਆ ਪਿਰੋ ਬੁਲਾਇਆ, ਨਾ ਤਨ ਪੁੱਛੀ ਨਾ ਮਤਾ ਪਕਾਇਆ, ਊੜ ਸਿਧਾਇਓ ਛੂਟਰ ਮਾਟੀ, ਦੇਖ ਨਾਨਕ ਮਿਥਨ ਮੁਹਾਸਾ ਹੈ, ਹਰੇ ਮਨ ਲੋਭੀ ਸੁਣ ਮਨ ਮੇਰੇ, ਸਤਿਗੁਰ ਸੇਵ ਦਿਨ ਰਾਤ ਸਦੇਰੇ, ਬਿਨ ਸਤਿਗੁਰ ਪਚਮੂਏ ਸਾਕਤ, ਨਿਗੁਰੇ ਗਲ ਜਮਫਾਸਾ ਹੈ, ਮਨਮੁਖ ਆਵੈ ਮਨਮੁਖ ਜਾਵੈ, ਮਨਮੁਖ ਫਿਰ ਫਿਰ ਚੋਟਾਂ ਖਾਵੈ, ਜਿਤਨੇ ਨਰਕ ਸੇ ਮਨਮੁਖ ਭੋਗੈ, ਗੁਰਮੁਖ ਲੇਪ ਨਾ ਮਾਸਾ ਹੈ, ਗੁਰਮੁਖ ਸੋਏ ਜੇ ਹਰ ਜੀਉ ਪਾਇਆ, ਤਿਸ ਕੌਣ ਮਿਟਾਵੈ ਜੇ ਪ੍ਰਭ ਪੈਰਾਇਆ, ਸਦਾ ਆਨੰਦ ਕਰੇ ਆਨੰਦੀ, ਜੇ ਸਿਰ ਪਾਉ ਪਇਆ ਗਲ ਖਾਸਾ ਹੈ, ਹਉ ਬਲਿਹਾਰੀ ਸਤਿਗੁਰ ਪੂਰੇ, ਸਰਨ ਕੇ ਦਾਤੇ ਬਚਨ ਕੇ ਸੂਰੇ, ਐਸਾ ਪ੍ਰਭ ਮਿਲਿਆ ਸੁਖਦਾਤਾ, ਵਿਛੜ ਨਾ ਕਤਹੀ ਜਾਸਾ ਹੈ, ਗੁਣ ਨਿਧਾਨ ਕਿਸ਼ਕੀਮ ਨਾ ਪਾਈ, ਘੜ ਘੜ ਪੂਰ ਰਹੇ ਹੋ ਸਭ ਠਾਈ, ਨਾਨਕ ਸਰਨ ਦੀਨ ਦੁਖ ਭੰਜਨ, ਹਉ ਰੇਣ ਤੇਰੇ ਜੋ ਦਾਸਾ ਹੈ। ਮਾਰੂ ਸੋਲਹੇ ਮਹੱਲਾ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਕਰੈ ਆਨੰਦ ਆਨੰਦੀ ਮੇਰਾ, ਘੜ ਘੜ ਪੂਰਨ ਸਿਰ ਸਿਰੈ ਨਿਬੇਰਾ, ਸਿਰ ਸਾਹਾਂ ਕਹਿ ਸੱਚਾ ਸਾਹਿਬ, ਅਵਰ ਨਾਹੀ ਕੋ ਦੂਜਾ ਹੈ, ਹਰਖਵੰਤ ਅਨੰਤ ਦਿਆਲਾ, ਪ੍ਰਗਟ ਰਹਿਓ ਪ੍ਰਭ ਸਰਬਿਓ ਜਾਲਾ, ਰੂਪ ਕਰੇ ਕਰ ਵੇਖੈ ਵਿਖਸੈ, ਆਪੇ ਹੀ ਆਪ ਪੂਜਾ ਹੈ, ਆਪੇ ਕੁਦਰਤ ਕਰੇ ਵਿਚਾਰਾ, ਆਪੇ ਹੀ ਸੱਚ ਕਰੇ ਪਸਾਰਾ, ਆਪੇ ਖੇਲ ਖਿਲਾਵੈ ਦਿਨ ਰਾਤੀ, ਆਪੇ ਸੁਣ ਸੁਣ ਭੀਜਾ ਹੈ, ਸਾਚਾ ਤਖਤ ਸੱਚੀ ਪਾਤਸ਼ਾਹੀ, ਸੱਚ ਖਜ਼ੀਨਾ ਸਾਚਾ ਸਾਹੀ, ਆਪੇ ਸੱਚ ਧਾਰਿਓ ਸਭ ਸਾਚਾ, ਸੱਚੇ ਸੱਚ ਵਰਤੀ ਜਾਹੇ, ਸੱਚਤ ਪਾਵਸ ਸੱਚੇ ਕੇਰਾ, ਸਾਚਾ ਥਾਨ ਸਦਾ ਪ੍ਰਭ ਤੇਰਾ, ਸੱਚੀ ਕੁਦਰਤ ਸੱਚੀ ਬਾਣੀ, ਸੱਚ ਸਾਹਿਬ ਸੁਖ ਕੀ ਜਾਹੇ, ਏਕੋ ਆਪ ਤੂੰ ਹੈ ਵੱਡ ਰਾਜਾ, ਹੁਕਮ ਸੱਚੇ ਕੇ ਪੂਰੇ ਕਾਜਾ, ਅੰਤਰ ਬਾਹਰ ਸਭ ਕੇ ਜਾਣੈ, ਆਪੇ ਹੀ ਆਪ ਤੀਜਾ ਹੈ, ਤੂੰ ਵੱਡ ਰਸੀਆ ਤੂੰ ਵੱਡ ਭੋਗੀ, ਤੂੰ ਨਿਰਵਾਣ ਤੂੰ ਹੈ ਹੀ ਜੋਗੀ, ਸਰਬ ਸੁਖ ਸਹਿਜ ਘਰ ਤੇਰੈ, ਅਮਿਓ ਤੇਰੀ ਦ੍ਰਿਸ਼ਟੀ ਜਾਹੇ, ਤੇਰੀ ਦਾਤ ਤੁਜੈ ਤੇ ਹੋਵੈ, ਦੇਹ ਦਾਨ ਸਭ ਸਹਿ ਜੰਤ ਲੋਵੈ, ਟੋਟ ਨਾ ਆਵੈ ਪੂਰ ਭੰਡਾਰੈ, ਤ੍ਰਿਪਤ ਰਹੇ ਆਗੀ ਜਾਹੇ, ਜਾਚੈ ਸਿੱਧ ਸਾਧਕ ਬਨਵਾਸੀ, ਜਾਚੈ ਜਤੀ ਸਤੀ ਸੁਖਵਾਸੀ, ਇਕ ਦਾ ਤਾਰ ਸਗਲ ਹੈ ਜਾਚਕ, ਦੇਹ ਦਾਨ ਸ੍ਰਿਸ਼ਟੀ ਜਾਹੇ, ਕਰੈ ਭਗਤ ਹਰ ਰੰਗ ਅਪਾਰਾ, ਖਿਨ ਮੈਂ ਥਾਪੋ ਥਾਪਨਹਾਰਾ, ਭਾਰੋ ਤੋਲ ਬੇਅੰਤ ਸਵਾਮੀ, ਹੁਕਮ ਮਨ ਭਗਤੀ ਜਾਹੇ, ਜਿਸ ਦੇਹ ਦਰਸ ਸੋਈ ਤੁਦ ਜਾਣੈ, ਉਹ ਗੁਰ ਕੈ ਸ਼ਬਦ ਸਦਾ ਰੰਗ ਮਾਣੈ, ਚਤੁਰ ਸਰੂਪ ਸਿਆਣਾ ਸੋਈ, ਜੋ ਮਨ ਤੇਰੇ ਪਾਵੀ ਜਾਹੇ, ਜਿਸ ਚੀਤ ਆਵੈ ਸੋ ਵੇ ਪ੍ਰਵਾਹ, ਜਿਸ ਚੀਤ ਆਵੈ ਸੋ ਸਾਚਾ ਸਹਾ, ਜਿਸ ਚੀਤ ਆਵੈ ਤਿਸ ਪਾਉ ਕਿਹਾ, ਅਵਰ ਕਹਾ ਕਿਸ਼ਕੀ ਜਾਹੇ, ਤ੍ਰਿਸ਼ਨਾ ਬੂਜੀ ਅੰਤਰ ਠੰਡਾ, ਗੁਰਪੂਰੈ ਲੈ ਤੂਟਾ ਗੰਡਾ, ਸੁਰਤ ਸ਼ਬਦ ਹਿਰਦੇ ਅੰਤਰ ਜਾਗੀ, ਅਮਿਓ ਚੋਲ ਚੋਲ ਪੀ ਜਾਹੇ, ਮਰੈ ਨਾਹੀ ਸਦ ਸਦ ਹੀ ਜੀਵੈ, ਅਮਰ ਭਇਆ ਅਬਨਾਸੀ ਥੀਵੈ, ਨਾ ਕੋ ਆਵੈ ਨਾ ਕੋ ਜਾਵੈ, ਗੁਰਦੂਰ ਕੀ ਆਪਰਮੀ ਜਾਹੇ, ਪੂਰੇ ਗੁਰ ਕੀ ਪੂਰੀ ਬਾਣੀ, ਪੂਰੇ ਲਾਗਾ ਪੂਰੇ ਮਹੇ ਸਮਾਣੀ,
चढ़े सवाया नित नित रंगा, कटे नाही तोली जाहे। बारहा कंचन शुद्ध कराया, नदर सराफ वनीश चढ़ाया। परख खजाना पाया सराफी, फिर नाही ताई जाहे। अमृत नाम तुम्हारा स्वामी, नानक दास सदा कुर्बानी। संत संग महा सुख पाया, देख दर्शन यो मन भीजा है। मारू महला पंजवा सोल है, एको अंकार सतगुर प्रसाद। गुर गोपाल गुर गोविंदा, गुर दयाल सदा बख्शिंदा। गुर शास्त्र सिमरत खटकर्मा, गुर पवित्र अस्थाना है। गुर सिमरत सब किले विख नास, गुर सिमरत जम संग न फस। गुर सिमरत मन निर्मल होवै, गुर का टेप माना है। गुर का सेवक नरक ना जाए, गुर का सेवक पार ब्रह्म ते आए। गुर का सेवक साध संग पाए, गुर करदा नित जी दाना है। गुरुद्वारे हर कीर्तन सुनिया, सतगुर पेट हर जस मुख भणिया। कल कलेस मिटाए सतगुर, हर दरगह देवै माना है। आगमा गोचर गुरु दिखाया, भूला मार्ग सतगुर पाया। गुर सेवक को बिगना भगती, हर पूर दृढ़ाया ज्ञाना है। गुर दृष्टाया सबनी ठाई, जल थल पुर रहा गोसाई। ऊंच ऊन सब एक समाना, मन लागा सही ध्याना है। गुर मिलिया सब तृष्ण बुझाई, गुर मिलिया न जो है माई। सत संतोख दिया गुरपूरै, नाम अमृत पी पाना है। गुर की बाणी समाए समाणी, आप सुनी तै आप वखाणी। जिन जिन जपी तेई सब निस्तरे, तिन पाया ने चल थाना है। सतगुर की महिमा सतगुर जाने, जोगश करे सो अपन पाने। साधु तूर जाचे जन तेरे, नानक सतकुरबाना है। मारू सोल है महला पंजवा, एक ओंकार सतगुर प्रसाद। आद निरंजन प्रभ निरंकारा, समय वरत आप निरारा। वर्ण जात चिन्ह नहीं कोई, सब हुक्मे सृष्टि उपाएंदा। लख चौरासी जोन सबाई, मानस को प्रभ दी वड़ियाई। इस पौड़ी ते जो नर चूकै, सो आए जाए दुख पाएंदा। कीता होवै तिस क्या कहियै, गुरमुख नाम पदार्थ लईऐ। जिसे आप पुलाए सोई भूलै, सो बूझै जिसै बुझाएंदा। हर सो का नगरे हो किया, से उबरे जो सतगुर सरणिया। त्रिहो गुणा ते रह निरारा, सो गुरमुख सोभा पाएंदा। अनक कर्म

ਵੱਡਾ ਸਾਹਿਬ ਵੱਡੀ ਨਾਈ, ਵੱਡਦਾ ਤਾਰ ਵੱਡੀ ਜਿਸ ਜਾਈ, ਅਗਮਾ ਗੋਚਰ ਬਿਆਨਤਾ ਤੋਲਾ, ਹੈ ਨਾਹੀ ਕਿਛ ਅਹਾੜਾ, ਕੀਮਤ ਕੋਈ ਨਾ ਜਾਣੈ ਦੂਜਾ, ਆਪੇ ਆਪ ਨਿਰੰਜਨ ਪੂਜਾ, ਆਪ ਸੁਗਿਆਨੀ ਆਪ ਧਿਆਨੀ, ਆਪ ਸਤਵੰਤਾ ਅਤ ਗਾੜਾ, ਕੇਤੜਿਆਂ ਦਿਨ ਗੁਪਤ ਕਹਾਇਆ, ਕੇਤੜਿਆਂ ਦਿਨ ਦਿਨ ਸੁਨ ਸਮਾਇਆ, ਕੇਤੜਿਆਂ ਦਿਨ ਤੁੰਦੂਕਾਰਾ, ਆਪੇ ਕਰਤਾ ਪ੍ਰਗਟੜਾ, ਆਪੇ ਸ਼ਕਤੀ ਸਬਲ ਕਹਾਇਆ, ਆਪੇ ਸੂਰਾ ਅਮਰ ਚਲਾਇਆ, ਆਪੇ ਸਿਵਰ ਤਾਈਆਂ ਨਿਯੰਤਰ, ਆਪੇ ਸੀਤਲ ਠਾਰ ਗੜਾ, ਜਿਸੈ ਨਵਾਜੇ ਗੁਰਮੁਖ ਸਾਜੇ, ਨਾਮ ਵਸੈ ਤਿਸ ਅਨਹਦ ਵਾਜੇ, ਤਿਸ ਹੀ ਸੁਖ ਤਿਸ ਹੀ ਠਕਰਾਈ, ਤਿਸੈ ਨਾ ਆਵੈ ਜਮ ਨੇੜਾ, ਕੀਮਤ ਕਾਗਦ ਕਹੀ ਨਾ ਜਾਈ, ਕਹੋ ਨਾਨਕ ਬੇਅੰਤ ਗੁਸਾਈ, ਆਦ ਮਦ ਅੰਤ ਪ੍ਰਭ ਸੋਈ, ਹਾਥ ਤਿਸੈ ਕਹਿ ਨੇ ਬੇੜਾ, ਤਿਸੈ ਸਰੀਕ ਨਾਹੀ ਰੇ ਕੋਈ, ਕਿਸ ਹੀ ਬੁੱਤੈ ਜਵਾਬ ਨਾ ਹੋਈ, ਨਾਨਕ ਕਾ ਪ੍ਰਭ ਆਪੇ ਆਪੇ, ਕਰ ਕਰ ਵੇਖੈ ਚੋਜ ਖੜਾ। ਮਾਰੂ ਮਹੱਲਾ ਪੰਜਵਾਂ, ਅਚਤ ਪਾਰ ਬ੍ਰਹਮ ਪਰਮੇਸ਼ਰ ਅੰਤਰਜਾਮੀ, ਮਦ ਸੂਦਨ ਦਾ ਮੋਦਰ ਸਵਾਮੀ, ਰਿਖੀ ਕੇਸ ਗੋਵਰਧਨ ਧਾਰੀ, ਮੁਰਲੀ ਮਨੋਹਰ ਹਰ ਰੰਗਾ, ਮੋਹਨ ਮਾਧਵ ਕ੍ਰਿਸ਼ਨ ਮੁਰਾਰੇ, ਜਗਦੀਸ਼ਰ ਹਰ ਜੀਵ ਅਸਰ ਸੰਘਾਰੇ, ਜਗ ਜੀਵਨ ਅਵਨਾਸੀ ਠਾਕਰ, ਘੜ ਘੜ ਵਾਸੀ ਹੈ ਸੰਗਾ, ਧਰਣੀ ਧਰ ਈਸ ਨਰ ਸਿੰਘ ਨਾਰਾਇਣ, ਦਾੜਾ ਅਗਰੇ ਪ੍ਰਥਮ ਤਰਾਇਣ, ਬਾਵਨ ਰੂਪ ਕੀਆ ਤੁਤ ਕਰਤੇ, ਸਭ ਹੀ ਸੇਤੀ ਹੈ ਚੰਗਾ, ਸ੍ਰੀ ਰਾਮ ਚੰਦ ਜਿਸ ਰੂਪ ਨਾ ਰੇਖਿਆ, ਬਨਵਾਲੀ ਚੱਕਰ ਪਾਰ ਦਨਸ ਅਨੁਪਿਆ, ਬਨਵਾਲੀ ਚੱਕਰ ਪਾਣ ਦਰਸਿਆ ਨੂਪਿਆ, ਸਹਿਸ ਨੇਤਰ ਮੂਰਤ ਹੈ ਸਹਿਸਾ, ਇਕਦਾਤਾ ਸਭ ਹੈ ਮੰਗਾ, ਭਗਤ ਵਛਲ ਅਨਾਥ ਹੈ ਨਾਥੇ, ਗੋਪੀ ਨਾਥ ਸਗਲ ਹੈ ਸਾਥੇ, ਬਾਸ ਦੇਵ ਨਿਰੰਜਨ ਦਾਤੇ, ਬਰਨਾ ਸਾਕਉ ਗੁਣ ਅੰਗਾ, ਮੁਕੰਦ ਮਨੋਹਰ ਲਖਮੀ ਨਾਰਾਇਣ, ਦ੍ਰੋਪਦੀ ਲੱਜਾ ਨਿਵਾਰ ਉਧਾਰਨ, ਕਮਲਾ ਕੰਤ ਕਰੈ ਕੰਤੂਹਲ, ਆਨੰਦ ਬਿਨੋਦੀ ਨੇਹ ਸੰਗਾ, ਅਮੋਗ ਦਰਸ਼ਨ ਅਜੂਨੀ ਸੰਭਉ, ਅਕਾਲ ਮੂਰਤ ਜਿਸ ਕਦੇ ਨਾਹੀ ਖਉ, ਅਬਨਾਸੀ ਅਬਗਾਤਿਆ ਗੋਚਰ, ਸਭ ਕਿਛ ਤੁਝ ਹੀ ਹੈ ਲੱਗਾ, ਸ੍ਰੀ ਰੰਗ ਬੈਕੁੰਠ ਕੇ ਵਾਸੀ, ਮਸ਼ ਕਸ਼ ਕੂਰਮ ਆਗਿਆ ਉਤਰਾਸੀ, ਕੇਸਵ ਚਲਤ ਕਰੈ ਨਿਰਾਲੇ, ਕੀਤਾ ਲੋੜੈ ਸੋ ਹੋਏਗਾ, ਨਿਰਹਾਰੀ ਨਿਰਵੈਰ ਸਮਾਇਆ, ਧਾਰ ਖੇਲ ਚਤੁਰਭੁਜ ਕਹਾਇਆ, ਸਾਵਲ ਸੁੰਦਰ ਰੂਪ ਬਣਾਵੈ, ਬੇਣ ਸੁਨਤ ਸਭ ਮੋਹੈਗਾ, ਬਨਮਾਲਾ ਵਿਭੂਖਨ ਕਮਲ ਲੈਨ, ਸੁੰਦਰ ਕੁੰਡਲ ਮੁਕਟ ਬੈਨ, ਸੰਖ ਚੱਕਰ ਗਦਾ ਹੈ ਧਾਰੀ, ਮਹਾਸਾਰਥੀ ਸਤਸੰਗਾ, ਪੀਤ ਪਿਤੰਬਰ ਤ੍ਰਿਪਵਨ ਧਣੀ, ਜਗਨਨਾਥ ਗੋਪਾਲ ਮੁਖ ਭਣੀ, ਸਾਰਿੰਗ ਤਰ ਭਗਵਾਨ ਬੀਠਲਾ, ਮੈਂ ਗਣਤ ਨਾ ਆਵੈ ਇਹ ਸਰਬੰਗਾ, ਨੇਹ ਕੰਟਕ ਨੇਹ ਕੇਵਲ ਕਹੀਐ, ਧਨੰਜੈ ਜਲਥਲ ਹੈ ਮਹੀਐ, ਮ੍ਰਿਤ ਲੋਕ ਭਇਆਲ ਸਮੀਪਤ, ਅਸਥਿਰ ਥਾਨ ਜਿਸ ਹੈ ਅਭੱਗਾ, ਪਤਤ ਪਾਵਨ ਦੁਖ ਪੈ ਭੰਜਨ, ਅਹੰਕਾਰ ਨਿਵਾਰਨ ਹੈ ਪਵ ਖੰਡਨ, ਭਗਤੀ ਤੋਖਤ ਦੀਨ ਕਿਰਪਾਲਾ, ਗੁਣੇ ਨਾ ਕਿਤ ਹੀ ਹੈ ਪਿਗਾ, ਨਿਰੰਕਾਰਿਆ ਸ਼ਾਲਿਆ ਡੋਲੋ, ਜੋਤ ਸਰੂਪੀ ਸਭ ਜਗ ਮੋਲੋ, ਸੋ ਮਿਲੈ ਜਿਸ ਆਪ ਮਿਲਾਏ, ਆਪੋ ਕੋਈ ਨਾ ਪਾਵੇਗਾ, ਆਪੇ ਗੋਪੀ ਆਪੇ ਕਾਨਾ, ਆਪੇ ਗਊ ਚਰਾਵੇ ਬਾਨਾ, ਆਪ ਓ ਪਾਵੈ ਆਪ ਕੋ ਪਾਵੈ, ਤੁਦਲੇਪ ਨਹੀਂ ਇਕ ਤਿਲਰੰਗਾ, ਏਕ ਜੀ ਹੀ ਗੁਣ ਕਮਨ ਵਖਾਨੈ, ਸਹਿਜ ਫਨੀ ਸੇਖ ਅੰਤ ਨਾ ਜਾਣੈ,
ਨਵ ਤਨ ਨਾਮ ਜਪੈ ਦਿਨ ਰਾਤੀ, ਇਹ ਗੁਣ ਨਾਹੀ ਪ੍ਰਭ ਕੈ ਸੰਗਾ। ਓਟ ਗਹੀ ਜਗਤ ਪਿਤ ਸਰਨਾਇਆ, ਭੈ ਭਯਾਨਕ ਜਮ ਦੂਤ ਦੁੱਤਰ ਹੈ ਮਾਇਆ। ਹੋ ਕਿਰਪਾਲ ਇੱਛਾ ਕਰ ਰੱਖੋ, ਸਾਧ ਸੰਪਨ ਕੈ ਸੰਗ ਸੰਗਾ। ਦ੍ਰਿਸ਼ਟ ਮਾਨ ਹੈ ਸਗਲ ਮਥੇਨਾ, ਇਕ ਮੰਗੋ ਦਾਨ ਗੋਬਿੰਦ ਸੰਤਰੇਨਾ। ਮਸਤਕ ਲਾਏ ਪਰਮ ਪਦ ਪਾਵੋ, ਜਿਸ ਪ੍ਰਾਪਤ ਸੋ ਪਾਵੇਗਾ। ਜਿਨ ਕਉ ਕਿਰਪਾ ਕਰੀ ਸੁਖਦਾਤੇ, ਤਿਨ ਸਾਧੂ ਚਰਨ ਲਹਿਰਦੈ ਪਰਾਤੇ। ਸਗਲ ਨਾਮ ਨਿਧਾਨ ਤਿਨ ਪਾਇਆ, ਅਨਹਦ ਸ਼ਬਦ ਮਨ ਵਾ ਜੰਗਾ। ਕਿਰਤਮ ਨਾਮ ਕਥੇ ਤੇਰੇ ਜਿਹਬਾ, ਸਤ ਨਾਮ ਤੇਰਾ ਪਰਾ ਪੂਰਬਲਾ। ਕਹੋ ਨਾਨਕ ਭਗਤ ਭਏ ਸਰਨਾਈ, ਦੇਹੋ ਦਰਸਮਨ ਰੰਗ ਲਗਾ। ਤੇਰੀ ਗਤਮਿਤ ਤੂੰ ਹੈ ਜਾਣੈ, ਤੂੰ ਆਪੇ ਕਥੈ ਤੈ ਆਪ ਵਖਾਣੈ। ਨਾਨਕ ਦਾਸ ਦਾਸਨ ਕੋ ਕਰੀਓ, ਹਰ ਭਾਵੈ ਦਾਸਾ ਰਾਗ ਸੰਗਾ। ਮਾਰੂ ਮਹੱਲਾ ਪੰਜਵਾਂ, ਅੱਲੈ ਅਗਮ ਖੁਦਾਈ ਬੰਦੇ, ਛੋੜ ਖਿਆਲ ਦੁਨੀਆ ਕੇ ਧੰਦੇ। ਹੋਏ ਪੈ ਖਾਕ ਫਕੀਰ ਮੁਸਾਫਰ, ਇਹੋ ਦਰਵੇਸ਼ ਕਬੂਲ ਦਰਾ। ਸੱਚ ਨਿਵਾਜ ਯਕੀਨ ਮੁਸੱਲਾ, ਮਨਸਾ ਮਾਰਨ ਵਾਰੋ ਆਸਾ। ਦੇਹ ਮਸੀਤ ਮਨ ਮੌਲਾਣਾ, ਕਲਮ ਖੁਦਾਈ ਪਾਕ ਖਰਾ। ਸਰਾ ਸਰੀਅਤ ਲੇ ਕਮਾਵੋ, ਤਰੀਕਤ ਤਰਕ ਖੋਜ ਟੋਲਾਵੋ। ਮਾਰਫਤ ਮਨ ਮਾਰੋ ਅਬਦਾਲਾ, ਮਿਲੋ ਹਕੀਕਤ ਜਿਤ ਫਿਰ ਨਾ ਮਰਾ। ਕੁਰਾਨ ਕਤੇਬ ਦਿਲ ਮਾਏ ਕਮਾਹੀ, ਦਸ ਔਰਾਤ ਰੱਖੋ ਬਦਰਾਹੀ। ਪੰਚ ਮਰਦ ਸਿਦਕ ਲੇ ਬੰਧੋ, ਖੈਰ ਸਬੂਰੀ ਕਬੂਲ ਪਰਾ। ਮੱਕਾ ਮਿਹਰ ਰੋਜਾ ਪੈ ਖਾਕਾ, ਪਿਸਤ ਪੀਰ ਲਫਜ਼ ਕਮਾਏ ਅੰਦਾਜ਼ਾ। ਹੂਰ ਨੂਰ ਮੁਸਕ ਖੁਦਾਇਆ, ਬੰਦਗੀ ਅੱਲੈ ਆਲਾ ਹੁਜਰਾ। ਸੱਚ ਕਮਾਵੈ ਸੋਈ ਕਾਜੀ, ਜੋ ਦਿਲ ਸੋਧੈ ਸੋਈ ਹਾਜੀ। ਸੋ ਮੁੱਲਾ ਮਲਿਊਨ ਨਿਵਾਰੈ, ਸੋ ਦਰਵੇਸ਼ ਜਿਸ ਧਰਾ। ਸਭੇ ਵਖਤ ਸਭੇ ਕਰਵੇਲਾ, ਖਾਲਕ ਯਾਦ ਲੈ ਮੈਂ ਮੌਲਾ। ਤਸਬੀ ਯਾਦ ਕਰੋ ਦਸ ਮਰਦਨ, ਸੁਨਤ ਸੀਲ ਬੰਧਨ ਬਰਾ। ਦਿਲ ਮੈਂ ਜਾਨੋ ਸਭ ਫਿਲਹਾਲਾ, ਖਿਲਖਾਨਾ ਬਿਰਾਦਰ ਹਮੂ ਜੰਜਾਲਾ। ਮੀਰ ਮਲਕ ਉਮਰੇ ਫਾਨ ਆਇਆ, ਏਕ ਮੁਕਾਮ ਖੁਦਾਏ ਦਰਾ। ਅਵਲ ਸਿਫਤ ਦੂਜੀ ਸਾਬੂਰੀ, ਤੀਜੇ ਹਲੇਮੀ ਚੌਥੇ ਖੈਰੀ। ਪੰਜਵੇਂ ਪੰਜੇ ਇਕਤ ਮੁਕਾਮ, ਇਹ ਪੰਜ ਵਖਤ ਤੇਰੇ ਅਪਰ ਪਰਾ। ਸਗਲੀ ਜਾਨ ਕਰੋ ਮੌਦੀਫਾ, ਬਦ ਅਮਲ ਛੋੜ ਕਰੋ ਹੱਥ ਕੂਜਾ। ਖੁਦਾਏ ਏਕ ਬੁਝ ਦੇਵੋ ਬਾਂਗਾਂ, ਬੁਰਗੂ ਬਰਖੁਰਦਾਰ ਖਰਾ। ਹੱਕ ਹਲਾਲ ਬਖੋਰੋ ਖਾਣਾ, ਦਿਲ ਦਰਿਆਓ ਤੋ ਮੈ ਲਾਣਾ। ਪੀਰ ਪਛਾਣੈ ਪਿਸਤੀ ਸੋਈ, ਅਜਰਾਈਲ ਨਾ ਦੋਈ ਠਰਾ। ਕਾਇਆ ਕਿਰਦਾਰ ਔਰਤ ਯਕੀਨਾ, ਰੰਗ ਤਮਾਸੇ ਮਾਣ ਹਕੀਨਾ। ਨਾਪਾਕ ਪਾਕ ਕਰ ਹਦੂਰ ਹਦੀਸਾ, ਸਾਬਤ ਸੂਰਤ ਦਸਤਾਰ ਸਿਰਾ। ਮੁਸਲਮਾਨ

ਜਾਂ ਕਹੋ ਮਿਹਰ ਮਿਹਰ ਮਿਹਰਬਾਨਾ, ਸੋਈ ਮਰਦ ਮਰਦ ਮਰਦਾਨਾ, ਸੋਈ ਸੇਖ ਮਸਾਏ ਕਹਾ ਜੀ, ਸੋ ਬੰਦਾ ਜਿਸ ਨਜ਼ਰ ਨਰਾ। ਕੁਦਰਤ ਕਾਦਰ ਕਰਨ ਕਰੀਮਾ, ਸਿਫਤ ਮੁਹੱਬਤ ਅਥਾ ਰਹੀਮਾ, ਹੱਕ ਹੁਕਮ ਸੱਚ ਖੁਦਾਇਆ ਬੁੱਝ, ਨਾਨਕ ਬੰਦ ਖਲਾਸ ਤਰਾ। ਮਾਰੂ ਮਹੱਲਾ ਪੰਜਵਾਂ, ਪਾਰ ਬ੍ਰਹਮ ਸਭ ਉੱਚ ਬਿਰਾਜੇ, ਆਪੇ ਥਾਪੋ ਥਾਪੇ ਸਾਜੇ, ਪ੍ਰਭ ਕੀ ਸਰਨ ਗਹਿਤ ਸੁਖ ਪਾਈਐ, ਕਿਛ ਭਉ ਨਾ ਵਿਆਪੈ ਬਾਲਕਾ, ਗਰਭ ਅਗਨ ਮੈਂ ਜਿਨੈ ਉਬਾਰਿਆ, ਰਕਤ ਕਿਰਮ ਮੈਂ ਨਹੀਂ ਸੰਘਾਰਿਆ, ਆਪਣਾ ਸਿਮਰਨ ਦੇ ਪ੍ਰਤਪਾਲਿਆ, ਉਹ ਸਗਲ ਘਟਾ ਕਾ ਮਾਲਕਾ। ਚਰਨ ਕਮਲ ਸਰਨ ਆਈ ਆਇਆ, ਸਾਧ ਸੰਗ ਹੈ ਹਰ ਜਸ ਗਾਇਆ, ਜਨਮ ਮਰਨ ਸਭ ਦੁੱਖ ਨਿਵਾਰੇ, ਜਪ ਹਰ ਹਰ ਪਉ ਨਹੀਂ ਕਾਲਕਾ। ਸਮਰੱਥ ਅਕਥ ਹੈ ਗੋਚਰ ਦੇਵਾ, ਜੀ ਜੰਤ ਸਭ ਤਾਂ ਕੀ ਸੇਵਾ, ਅੰਡਜ ਜੇਰਜ ਸੇਤਜ ਉਤਪੁਜ, ਬਹੁ ਪ੍ਰਕਾਰੀ ਪਾਲਕਾ। ਤਿਸੈ ਪ੍ਰਾਪਤ ਹੋਏ ਨਿਧਾਨਾ, ਰਾਮ ਨਾਮ ਰਸ ਅੰਤਰਮਾਨਾ, ਕਰ ਗਹਿ ਲੀਨੇ ਅੰਧ ਕੂਪ ਤੇ, ਵਿਰਲੇ ਕੇਈ ਸਾਲਕਾ। ਆਦ ਅੰਤ ਮੱਧ ਪ੍ਰਭ ਸੋਈ, ਆਪੇ ਕਰਤਾ ਕਰੇ ਸੋਹੋਈ, ਭ੍ਰਮ ਪਉ ਮਿਟਿਆ ਸਾਧ ਸੰਗ ਤੇ, ਦਾਲਦ ਨਾ ਕੋਈ ਕਾਲਕਾ। ਊਤਮ ਬਾਣੀ ਗਾਓ ਗੋਪਾਲਾ, ਸਾਧ ਸੰਗਤ ਕੀ ਮੰਗੋ ਰਵਾਲਾ, ਬਾਸਨ ਮੇਟ ਨਿਬਾਸਨ ਹੋਈਐ, ਕਲਮਲ ਸਗਲੇ ਜਾਲਕਾ। ਸੰਤਾਂ ਕੀ ਹੈ ਰੀਤ ਨਿਰਾਲੀ, ਪਾਰ ਬ੍ਰਹਮ ਕਰ ਦੇਖੈ ਨਾਲੀ, ਸਾ ਸਾ ਸਾ ਰਾਧਨ ਹਰ ਹਰ, ਕਿਉ ਸਿਮਰਤ ਕੀ ਜੈ ਆਲਕਾ। ਜੈ ਦੇਖਾਂ ਤੈ ਅੰਤਰਜਾਮੀ, ਨਿਮਖ ਨਾ ਵਿਸਰਾਓ ਪ੍ਰਭ ਮੇਰੇ ਸਵਾਮੀ, ਸਿਮਰ ਸਿਮਰ ਜੀਵੈ ਤੇਰੇ ਦਾਸਾ, ਬਨ ਜਲ ਪੂਰਨ ਥਾਲਕਾ। ਤੱਤੀ ਵਾਉ ਨਾ ਤਾਂ ਕਉ ਲਾਗੈ, ਸਿਮਰਤ ਨਾਮ ਅੰਦਨ ਜਾਗੈ, ਅਨੰਦ ਬਿਨੋਦ ਕਰੇ ਹਸਿਮਰਨ, ਤਿਸ ਮਾਇਆ ਸੰਗ ਨਾ ਤਾਲਕਾ। ਰੋਗ ਸੋਗ ਦੁਖ ਤਿਸ ਨਾਹੀ, ਸਾਧ ਸੰਗ ਹਰ ਕੀਰਤਨ ਗਾਹੀ, ਆਪਣਾ ਨਾਮ ਦੇਹ ਪ੍ਰਪ੍ਰੀਤਮ, ਸੁਣ ਬੇਨੰਤੀ ਖਾਲਕਾ।

ਪਾਲਕਾ ਤਿਨ ਕੀ ਧੂੜ ਮੰਗੈ ਮਨ ਮੇਰਾ, ਜਿਨ ਵਿਸਰੈ ਨਾਹੀ ਕਾਹੂ ਬੇਰਾ। ਤਿਨ ਕੈ ਸੰਗ ਪਰਮ ਪਦ ਪਾਈ, ਸਦਾ ਸੰਗੀ ਹਰ ਨਾਲਕਾ। ਸਾਜਨ ਮੀਤ ਪਿਆਰਾ ਸੋਈ, ਏਕ ਦਰੜਾਏ ਦੁਰਮਤ ਖੋਈ। ਕਾਮ ਕ੍ਰੋਧ ਅਹੰਕਾਰ ਤਜਾਏ, ਤਿਸ ਜਨ ਕਉ ਉਪਦੇਸ਼ ਨਿਰਮਾਲਕਾ। ਤੁਧ ਵਿਣ ਨਾਹੀ ਕੋਈ ਮੇਰਾ, ਗੁਰ ਪਕੜਾਏ ਪ੍ਰਭ ਕੇ ਪੈਰਾ। ਹਉ ਬਲਿਹਾਰੀ ਸਤਿਗੁਰ ਪੂਰੇ, ਜਿਨ ਖੰਡਿਆ ਪਰਮਿਆ ਨਾਲਕਾ। ਸਾਸ ਸਾਸ ਪ੍ਰਭ ਬਿਸਰੈ ਨਾਹੀ, ਆਠ ਪਹਿਰ ਹਰ ਹਰ ਕਉ ਤਿਆਈ। ਨਾਨਕ ਸੰਤ ਤੇਰਾ ਰੰਗ ਰਾਤੇ, ਤੂੰ ਸਮਰੱਥ ਵਡਾਲਕਾ।

ਆਏ ਗੁਣ ਤੇ ਗੁਣ ਮਿਲ ਪਾਈਐ ਜੇ ਸਤਿਗੁਰ ਮਾਹੇ ਸਮਾਏ ਮੋਲ ਅਮੋਲ ਨਾ ਪਾਈਐ ਵਣਜਨਾ ਲੀਜੈ ਹਾਟ ਨਾਨਕ ਪੂਰਾ ਤੋਲ ਹੈ ਕਬੋ ਨਾ ਹੋਵੇ ਘਾਟ ਮਹੱਲਾ ਚੌਥਾ ਨਾਮ ਵਿਹੂਣੇ ਭਰਮ ਸਹਿ ਆਵੇ ਜਾਵੇ ਨੀਤ ਇੱਕ ਬੰਧ ਇੱਕ ਢੀਲਿਆ ਇੱਕ ਸੁਖੀ ਹਰਪ੍ਰੀਤ ਨਾਨਕ ਸੱਚਾ ਮਨ ਲੈ ਸੱਚ ਕਰਨੀ ਸੱਚ ਰੀਤ ਪੌੜੀ ਗੁਰ ਤੇ ਗਿਆਨ ਪਾਇਆ ਅਤ ਖੜਗ ਕਰਾਰਾ ਦੂਜਾ ਪਰਮ ਗੜ ਕੱਟਿਆ ਮੋਹ ਲੋਭ ਹੰਕਾਰਾ ਹਰ ਕਾ ਨਾਮ ਮਨ ਵਸਿਆ ਗੁਰ ਸ਼ਬਦ ਵਿਚਾਰਾ ਸੱਚ ਸੰਜਮ ਮਤਿ ਉਤਮਾ ਹਰ ਲੱਗਾ ਪਿਆਰਾ ਸਭ ਸੱਚੋ ਸੱਚ ਵਰਤਦਾ ਸੱਚ ਸਿਰਜਣਹਾਰਾ ਸਲੋਕ ਮਹੱਲਾ ਤੀਜਾ ਕੇਦਾਰਾ ਰਾਗਾ ਵਿੱਚ ਜਾਣੀਐ ਪਾਈ ਸਬਦੇ ਕਰੇ ਪਿਆਰ ਸਤ ਸੰਗਤ ਸਿਉ ਮਿਲਦੋ ਰਹਿ ਸੱਚੇ ਤਰੇ ਪਿਆਰ ਵਿੱਚੋ ਮਲ ਕੱਟੇ ਆਪਣੀ ਕੁਲਾਂ ਕਾ ਕਰੇ ਉਧਾਰ ਗੁਣਾ ਕੀ ਰਾਹ ਸੰਗਰੈ ਅਵਗੁਣ ਕੱਢੈ ਵਿਡਾਰ ਨਾਨਕ ਮਿਲਿਆ ਸੋ ਜਾਣੀਐ ਗੁਰੂ ਨਾ ਛੋਡੈ ਆਪਣਾ ਦੂਜੇ ਨਾ ਤਰੇ ਪਿਆਰ ਮਹੱਲਾ ਚੌਥਾ ਸਾਗਰ ਦੇਖੋ ਡਰ ਮਰੋ ਪੈ ਤੇਰੇ ਡਰ ਨਾਹੇ ਗੁਰ ਕੈ ਸ਼ਬਦ ਸੰਤੋਖੀਆ ਨਾਨਕ ਬਿਗਸਾ ਨਾਏ ਮਹੱਲਾ ਚੌਥਾ ਚੜ ਬੋਏ ਥੈ ਚਾਲ ਸੋ ਸਾਗਰ ਲੈਰੀ ਦੇ ਠਾਗਨਾ ਸੱਚੈ ਬੋਏ ਥੈ ਜੇ ਗੁਰ ਤੀਰਕ ਦੇ ਤਿਤ ਦਰ ਜਾਏ ਉਤਾਰੀਆ ਗੁਰ ਦਿਸੈ ਸਾਵਧਾਨ ਨਾਨਕ ਨਗਰੀ ਪਾਈਐ ਦਰਗਹਿ ਚੱਲੈ ਮਾਨ ਪੌੜੀ ਨਿਹ ਕੰਟਕ ਰਾਜ ਪੁੰਚ ਤੂੰ ਗੁਰਮੁਖ ਸੱਚ ਕਮਾਈ ਸੱਚੈ ਤਖ਼ਤ ਬੈਠਾ ਨਿਉ ਕਰ ਸਤਸੰਗਤ ਮੇਲ ਮਿਲਾਈ ਸੱਚਾ ਉਪਦੇਸ਼ ਹਰ ਜਾਪਣਾ ਹਰ ਸਿਉ ਬਣ ਆਈ ਐਥੈ ਸੁਖਾ ਐਥੈ ਸੁਖਦਾਤਾ ਮਨ ਵਸੈ ਅੰਤ ਹੋਏ ਸਖਾਈ ਹਰ ਸਿਉ ਪ੍ਰੀਤ ਉਪਜੀ ਗੁਰ ਸੋ ਜੀ ਪਾਈ ਸਲੋਕ ਮਹੱਲਾ ਪਹਿਲਾ ਪੂਲੀ ਪੂਲੀ ਮੈਂ ਫਿਰੀ ਭਾਦਰ ਕਹਿ ਨਾ ਕੋਏ ਪੁੱਛੋ ਜਾਏ ਸਿਆਣਿਆ ਦੁੱਖ ਘਟੈ ਮੇਰਾ ਕੋਏ ਸਤਿਗੁਰ ਸਾਚਾ ਮਨ ਵਸੈ ਸਾਜਨ ਉਤ ਹੀ ਠਾਏ ਨਾਨਕ ਮੰਤ੍ਰ ਪਤਾਸੀਐ ਸਿਫਤੀ ਸਾਚੈ ਨਾਏ ਮਹੱਲਾ ਤੀਜਾ ਆਪੇ ਕਰਨੀ ਕਾਰ ਆਪ ਆਪੇ ਕਰੇ ਰਜਾਏ ਆਪੇ ਕਿਸੀ ਬਖਸ ਲੈ ਆਪੇ ਕਾਰ ਕਮਾਏ ਨਾਨਕ ਚਾਨਣ ਗੁਰ ਮਿਲੇ ਦੁੱਖ ਬਿਖ ਜਾਲੀ ਨਾਏ ਪੌੜੀ ਮਾਇਆ ਵੇਖ ਨਾ ਭੁੱਲ ਤੂੰ ਮਨਮੁਖ ਮੂਰਖਾ ਚਲਦਿਆਂ ਨਾਲ ਨਾ ਚੱਲਈ ਸਭ ਝੂਠ ਦਰਬ ਲੱਖਾ ਅਗਿਆਨੀ ਅੰਧ ਨਾ ਬੂਝਈ ਸਿਰ ਉੱਪਰ ਜਮ ਖੜਗ ਕਲੱਖਾ ਗੁਰਪ੍ਰਸਾਦੀ ਉੱਭਰੇ ਜਿਨ ਹਰ ਰਸ ਚੱਖਾ ਆਪ ਕਰਾਏ ਕਰੇ ਆਪ ਆਪੇ ਹਰ ਰੱਖਾ ਸਲੋਕ ਮਹੱਲਾ ਤੀਜਾ ਜਿਨ੍ਹਾਂ ਗੁਰ ਨਹੀਂ ਪੇਟਿਆ ਪੈ ਕੀ ਨਾਹੀ ਬਿੰਦ ਆਵਣ ਜਾਵਣ ਦੁੱਖ ਘਣਾ ਕਦੇ ਨਾ ਚੁੱਕੈ ਚਿੰਦ ਕਾਪੜ ਜਿਵੇਂ ਪਿਛੋੜੀਐ ਕੜੀ ਮੁਹਤ ਕੜਿਆਲ ਨਾਨਕ ਸੱਚੇ ਨਾਮ ਬਿਨ ਸਿਰਹੋ ਨਾ ਚੁੱਕੈ ਜੰਜਾਲ ਮਹੱਲਾ ਤੀਜਾ ਤਿਰਭਵਨ ਟੁੰਡੀ ਸੱਜਣਾ ਹਮੈ ਬੁਰੀ ਜਗਤ ਨਾ ਚੁਰ ਹੀ ਅੜੇ ਸੱਚ ਚਓ ਨਾਨਕ ਸੱਚੋ ਸੱਚ ਪੌੜੀ ਗੁਰਮੁਖ ਆਪੇ ਬਖਸਿਓਨ ਹਰ ਨਾਮ ਸਮਾਣੇ ਆਪੇ ਭਗਤੀ ਲਾਇਓਨ ਗੁਰ ਸ਼ਬਦ ਨਿਸਾਣੇ ਸਨਮੁਖ ਸਦਾ ਸੋਹਣੇ ਸੱਚੇ ਦਰ ਜਾਣੇ ਐਥੈ ਓਥੈ ਮੁਕਤ ਹੈ ਜਿਨ ਰਾਮ ਪਛਾਣੇ ਧਨ ਧਨ ਸੇ ਜਨ ਜਿਨ ਹਰ ਸੇਵਿਆ ਤਿਨ ਹਉ ਕੁਰਬਾਣੇ ਸਲੋਕ ਮਹੱਲਾ ਪਹਿਲਾ ਮਹਿਲ ਕੁਚੱਜੀ ਮੜਵਲੀ ਕਾਲੀ ਮਨੋ ਕਸੁੱਧ ਜੇ ਗੁਣ ਹੋਵਨ ਤਾਂ ਪ੍ਰਰਵੈ ਨਾਨਕ ਅਵਗੁਣ ਮੁੰਦ ਮਹੱਲਾ ਪਹਿਲਾ ਸਾਚ ਸੀਲ ਸੱਚ ਸੰਜਮੀ ਸਾ ਪੂਰੀ ਪਰਵਾਰ ਨਾਨਕ ਅਹਿਨਸ ਸਦਾ ਭਲੀ ਪ੍ਰਕਹਿ ਹਿਤ ਪਿਆਰ ਪੌੜੀ ਆਪਣਾ ਆਪ ਪਛਾਣਿਆ ਨਾਮ ਨਿਦਾਨ ਪਾਇਆ ਕਿਰਪਾ ਕਰਕੇ ਆਪਣੀ ਗੁਰ ਸ਼ਬਦ ਮਿਲਾਇਆ ਗੁਰ ਕੀ ਬਾਣੀ ਨਿਰਮਲੀ ਹਰ ਰਸ ਪੀ ਆਇਆ ਹਰ ਰਸ ਜਿੰਨੀ ਚਾਖਿਆ ਅਨ ਰਸ ਠਾਕ ਰਹਾਇਆ ਹਰ ਰਸ ਪੀ ਸਦਾ ਤ੍ਰਿਪਤ ਭਏ ਫਿਰ ਤ੍ਰਿਸ਼ਨਾ ਭੁੱਖ ਗਵਾਇਆ ਸਲੋਕ ਮਹੱਲਾ ਤੀਜਾ
ਫਿਰ ਖੁਸ਼ੀਏ ਧਨ ਰਾਵੀਏ ਧਨ ਔਰ ਨਾਮ ਸਿੰਗਾਰ ਨਾਨਕ ਤਨ ਆਗੈ ਖੜੀ ਸੋਭਾਵੰਤੀ ਨਾਰ ਮਹੱਲਾ ਪਹਿਲਾ ਸਸਰੈ ਪਈਐ ਕੰਤਕੀ ਕੰਤਿਆ ਗਮ ਥਾਹੋ ਨਾਨਕ ਤਨ ਸੁਹਾਗਣੀ ਜੋ ਪਾਵੈ ਵੇ ਪ੍ਰਵਾਹੋ ਪੌੜੀ ਤਖਤ ਰਾਜਾ ਸੋ ਬਹਿ ਜੇ ਤਖਤੈ ਲਾਇਕ ਹੋਈ ਜਿਨੀ ਸੱਚ ਪਛਾਣਿਆ ਸੱਚ ਰਾਜੇ ਸੇਈ ਇਹ ਭੂਪਤ ਰਾਜੇ ਨਾ ਆਖੀਐ ਦੂਜੇ ਪਾਏ ਦੁਖ ਹੋਈ ਕੀਤਾ ਕਿਆ ਸਾ ਲਾਹੀਐ ਜਿਸ ਜਾਂਦੇ ਬਿਲਮ ਨਾ ਹੋਈ ਨਿਹਚਲ ਸੱਚਾ ਏਕ ਹੈ ਗੁਰਮੁਖ ਬੂਝੈ ਸੋ ਨਿਹਚਲ ਹੋਈ ਸਲੋਕ ਮਹੱਲਾ ਤੀਜਾ ਸਭ ਨਾ ਕਾ ਪ੍ਰੇਕ ਹੈ ਪਿਰ ਬਿਨ ਖਾਲੀ ਨਾ ਹੈ ਨਾਨਕ ਸੇ ਸੋਹਾਗਣੀ ਜੇ ਸਤਿਗੁਰ ਮਾਹੇ ਸਮਾਹੇ ਮਹੱਲਾ ਤੀਜਾ ਮਨ ਕੇ ਅਦਕ ਤਰੰਗ ਕਿਉਂ ਦਰ ਸਾਹਿਬ ਛੁੱਟੀਐ ਜੇ ਰਾਚੈ ਸੱਚ ਰੰਗ ਗੂੜੈ ਰੰਗਿਆ ਭਾਰਕੈ ਨਾਨਕ ਗੁਰਪ੍ਰਸਾਦੀ ਛੁੱਟੀਐ ਜੇ ਚਿੱਤ ਲਾਗੈ ਸੱਚ ਪੌੜੀ ਹਰ ਕਾ ਨਾਮ ਅਮੋਲ ਹੈ ਕਿਉਂ ਕੀਮਤ ਕੀਜੈ ਆਪੇ ਸ੍ਰਿਸ਼ਟ ਸਭ ਸਾਜੀਆਂ ਨੂੰ ਆਪੇ ਵਰਤੀ ਜੈ ਗੁਰਮੁਖ ਸਦਾ ਸਲਾਹੀਐ ਸੱਚ ਕੀਮਤ ਕੀਜੈ ਗੁਰਸਬਦੀ ਕਮਲ ਵਿਗਸਿਆ ਇਵ ਹਰ ਰਸ ਪੀਜੈ ਆਵਣ ਜਾਣਾ ਠਾਕਿਆ ਸੁਖ ਸਹਿ ਸਵੀਜੈ ਸਲੋਕ ਮਹੱਲਾ ਪਹਿਲਾ ਨਾ ਮੈਲਾ ਨਾ ਧੁੰਦਲਾ ਨਾ ਭਗਵਾ ਨਾ ਕੱਚ ਨਾਨਕ ਲਾਲੋ ਲਾਲ ਹੈ ਸੱਚੈ ਰਤਾ ਸੱਚ ਮਹੱਲਾ ਤੀਜਾ ਸਹਿਜ ਵਣਸਪਤ ਫੁੱਲ ਫਲ ਭਵਰ ਵਸੈ ਪੈ ਖੰਡ ਨਾਨਕ ਤਰਵਰ ਏਕ ਹੈ ਏਕੋ ਫੁੱਲ ਭੇ ਰੰਗ ਪੌੜੀ ਜੋ ਜਨ ਲੂਜੈ ਮਨੈ ਸਿਉਂ ਸੇ ਸੂਰੇ ਪ੍ਰਧਾਨਾ ਹਰ ਸੇਤੀ ਸਦਾ ਮਿਲ ਰਹੇ ਜਿੰਨੀ ਆ ਪਛਾਨਾ ਗਿਆਨੀਆਂ ਕਾ ਇਹੋ ਮਹੱਤ ਹੈ ਮਨ ਮਾਹੇ ਸਮਾਨਾ ਹਰ ਜੀਉ ਕਾ ਮਹਿਲ ਪਾਇਆ ਸੱਚ ਲਾਏ ਧਿਆਨਾ ਜਿਨ ਗੁਰਪ੍ਰਸਾਦੀ ਮਨ ਜੀਤਿਆ ਜਗਤ ਨੇ ਜਿਤਾਨਾ ਸਲੋਕ ਮਹੱਲਾ ਤੀਜਾ ਜੋਗੀ ਹੋਵਾਂ ਜਗ ਭਵਾਂ ਘਰ ਘਰ ਭੀਖਿਆ ਲਿਓ ਦਰਗਹਿ ਲੇਖਾ ਮੰਗੀਐ ਕਿਸ ਕਿਸ ਉੱਤਰ ਦਿਓ ਭਿਖਿਆ ਨਾਮ ਸੰਤੋਖ ਮੜੀ ਸਦਾ ਸੱਚ ਹੈ ਨਾਲ ਭੇਖੀ ਹੱਥ ਨਾ ਲੱਦੀਆ ਸਬਦ ਦੀ ਜਮਕਾਲ ਨਾਨਕ ਗੱਲਾਂ ਝੂਠੀਆਂ ਸੱਚਾ ਨਾਮ ਸੰਭਾਲ ਮਹੱਲਾ ਤੀਜਾ ਜਿਤ ਦਰ ਲੇਖਾ ਮੰਗੀਐ ਸੋ ਦਰ ਸੇਵੋ ਨਾ ਕੋਏ ਐਸਾ ਸਤਿਗੁਰ ਲੋੜ ਲਹੋ ਜਿਸ ਜੇਵੜੇ ਅਵਰ ਨਾ ਕੋਏ ਤਿਸਰ ਨਾਈ ਛੁੱਟੀਐ ਲੇਖਾ ਮੰਗੈ ਨਾ ਕੋਏ ਸੱਚ ਦ੍ਰਿੜਾਏ ਸੱਚ ਦ੍ਰਿੜ ਸੱਚਾ ਉਹ ਸ਼ਬਦ ਦੇ ਹਿਰਦੈ ਜਿਸ ਦੇ ਸੱਚ ਹੈ ਤਨ ਮਨ ਭੀ ਸੱਚਾ ਹੋਏ ਨਾਨਕ ਸੱਚੈ ਹੁਕਮ ਮੰਨਿਐ ਸੱਚੀ ਵਡਿਆਈ ਦੇ ਸੱਚੇ ਮਾਹੇ ਸਮਾਵਸੀ ਜਿਸਨੋ ਨਦਰ ਕਰੇ ਪੌੜੀ ਸੂਰੇ ਇਹ ਨਾ ਆਖੀਐ ਹੰਕਾਰ ਮਰੈ ਦੁਖ ਪਾਵੈ ਅੰਧੇ ਆਪਣਾ ਪਛਾਣਨੀ ਦੂਜੇ ਪਚ ਜਾਵੈ ਅਤ ਕ੍ਰੋਧ ਸਿਉਂ ਲੂਜਦੇ ਅੱਗੇ ਪਿੱਛੇ ਦੁਖ ਪਾਵੈ ਹਰ ਜਿਉ ਹੰਕਾਰ ਨਾ ਪਾਵਈ ਵੇਦ ਕੂਕ ਸੁਣਾਵੈ ਹੰਕਾਰ ਮੋਏ ਸੇਵ ਗਤੀ ਗਏ ਮਰ ਜਨਮੈ ਫਿਰ ਆਵੈ ਸਲੋਕ ਮਹੱਲਾ ਤੀਜਾ ਕਾਗੋ ਹੋਏ ਨਾ ਉਜਲਾ ਲੋਹੇ ਨਾਵ ਨਾ ਪਾਰ ਪਰਮ ਪਦਾਰਥ ਮੰਨ ਲੈ ਧਨ ਸਵਾਰਨ ਹਾਰ ਹੁਕਮ ਪਛਾਣੈ ਉਜਲਾ ਸਿਰ ਕਾਸ਼ਟ ਲੋਹਾ ਪਾਰ ਤਿਸਨਾ ਛੋਡੈ ਭੈ ਵਸੈ ਨਾਨਕ ਕਰਨੀ ਸਾਰ ਮਹੱਲਾ ਤੀਜਾ ਮਾਰੂ ਮਾਰਨ ਜੋ ਗਏ ਮਾਰ ਨਾ ਸਕੈ ਗਵਾਰ ਨਾਨਕ ਜੇ ਇਹੋ ਮਾਰੀਐ ਗੁਰਸਬਦੀ ਵਿਚਾਰ ਇਹੋ ਮਨ ਮਾਰਿਆ ਨਾ ਮਰੈ ਜੇ ਲੋਚੈ ਸਭ ਕੋਏ ਨਾਨਕ ਮਨ ਹੀ ਕਉ ਮਨ ਮਾਰਸੀ ਜੇ ਸਤਿਗੁਰ ਪੇਟੈ ਸੋਏ ਪੌੜੀ ਦੋਵੇਂ ਤਰਫਾ ਉਪਾਈ ਓਨ ਵਿੱਚ ਸਖਤ ਸੇ ਵਾਸਾ ਸਖਤੀ ਕਿਰੈ ਨਾ ਪਾਇਓ ਫਿਰ ਜਨਮ ਬਿਨਾਸਾ ਗੁਰਸੇਵੈ ਸਾਂਤ ਪਾਈਐ ਜਪ ਸਾਸ ਗਿਰਾਸਾ ਸਿਮਰਤ ਸਾਸਤ ਸੋ ਦੇਖ ਉਤਮ ਹਰਦਾਸਾ ਨਾਨਕ ਨਾਮ ਬਿਨਾ ਕੋਥਿਰ ਨਹੀਂ ਨਾਮੇ ਬਲਜਾਸਾ ਸਲੋਕ ਮਹੱਲਾ ਤੀਜਾ
ਹੋਵਾਂ ਪੰਡਿਤ ਜੋਤ ਕੀ ਵੇਦ ਪੜਾ ਮੁਖ ਚਾਰ ਨਵ ਖੰਡ ਮੱਧੇ ਪੂਜੀਆ ਆਪਣੇ ਚੱਜ ਵਿਚਾਰ ਮਤ ਸੱਚਾ ਅੱਖਰ ਭੁੱਲ ਜਾਏ ਚੌਕੇ ਪਿੱਟੈ ਨਾ ਕੋਏ ਝੂਠੇ ਚੌਕੇ ਨਾਨਕਾ ਸੱਚਾ ਏਕੋ ਸੋਏ ਮਹੱਲਾ ਤੀਜਾ ਆਪੋ ਪਾਏ ਕਰੇ ਆਪ ਆਪੇ ਨਜ਼ਰ ਕਰੇ ਆਪੇ ਦੇ ਵਡਿਆਈਆਂ ਕਹੋ ਨਾਨਕ ਸੱਚਾ ਸੋਏ ਪੌੜੀ ਕੰਟਕ ਕਾਲ ਏਕ ਹੈ ਹੋਰ ਕੰਟਕ ਨਾ ਸੂਜੈ ਅਫਰਿਓ ਜਗ ਮੈਂ ਵਰਤਦਾ ਪਾਪੀ ਸਿਉ ਲੂਜੈ ਗੁਰ ਸਬਦੀ ਹਰ ਭੇਦੀ ਹੈ ਹਰ ਜਪ ਹਰ ਬੂਜੈ ਸੋ ਹਰ ਸਰਨ ਆਈ ਛੁੱਟੀਐ ਜੋ ਮਨ ਸਿਉ ਜੂਜੈ ਮਨ ਵਿਚਾਰ ਹਰ ਜਪ ਕਰੇ ਹਰ ਦਰਗਹਿ ਸੀਜੈ ਸਲੋਕ ਮਹੱਲਾ ਪਹਿਲਾ ਹੁਕਮ ਰਜਾਈ ਸਾਖਤੀ ਦਰਗਹਿ ਸੱਚ ਕਬੂਲ ਸਾਹਿਬ ਲੇਖਾ ਮੰਗਸੀ ਦੁਨੀਆਂ ਦੇਖ ਨਾ ਭੂਲ ਦਿਲ ਦਰਵਾਨੀ ਜੋ ਕਰੇ ਦਰਵੇਸੀ ਦਿਲ ਰਾਸ ਇਸ਼ਕ ਮੁਹੱਬਤ ਨਾਨਕਾ ਲੇਖਾ ਕਰਤੇ ਪਾਸ ਮਹੱਲਾ ਪਹਿਲਾ ਅਲੱਗੋ ਜੋਏ ਮਧੂਕੜੋ ਸਾਰੰਗ ਪਾਣ ਸਵਾਏ ਹੀਰਾ ਹੀਰਾ ਬੇਦਿਆ ਨਾਨਕ ਕੰਠ ਸੁਭਾਏ ਪੌੜੀ ਮਨਮੁਖ ਕਾਲ ਵਿਆਪਦਾ ਮੋਹੇ ਮਾਇਆ ਲਾਗੇ ਖਿਨ ਮੈਂ ਮਾਰ ਪਛਾੜ ਸੀ ਪਾਏ ਦੂਜੇ ਠਾਗੇ ਫਿਰ ਵੇਲਾ ਹੱਥ ਨਾ ਆਵਈ ਜਮ ਕਾ ਡੰਡ ਲਾਗੇ ਤਿੰਨ ਜਮ ਡੰਡ ਨਾ ਲੱਗਈ ਜੋ ਹਰ ਲਿਵ ਜਾਗੇ ਸਭ ਤੇਰੀ ਤੁਦ ਛਡਾਵਣੀ ਸਭ ਤੁਦ ਦੈ ਲਾਗੇ ਸਲੋਕ ਮਹੱਲਾ ਪਹਿਲਾ ਸਰਬੇ ਜੋਇ ਅਗਛਮੀ ਦੁਖ ਕਨੇਰੋ ਆਤ ਕਾਲਰ ਲਾਦਸ ਸਰ ਲੰਘਣਾ ਲਾਭ ਨਾ ਪੂੰਜੀ ਸਾਥ ਮਹੱਲਾ ਪਹਿਲਾ ਪੂੰਜੀ ਸਾਚੋ ਨਾਮ ਤੂੰ ਅਖੁੱਟੋ ਦਰ ਵਿਆਪਾਰ ਨਾਨਕ ਵੱਖਰ ਨਿਰਮਲਾਉ ਧਨ ਸਾਹੋ ਵਾਪਾਰ ਮਹੱਲਾ ਪਹਿਲਾ ਪੂਰਬ ਪ੍ਰੀਤ ਪ੍ਰਾਣ ਲੈ ਮੋਟੋ ਠਾਕੁਰ ਮਾਣ ਮਾਥੈ ਉਬੈ ਜਮਾਰਸੀ ਨਾਨਕ ਮੇਲਣ ਨਾਮ ਪੌੜੀ ਆਪੇ ਪਿੰਡ ਸਵਾਰ ਹੋਣ ਵਿੱਚ ਨਵਨਿਧ ਨਾਮ ਇੱਕ ਆਪੇ ਭਰਮ ਭੁਲਾਇਨ ਤਿੰਨੇ ਫੁਲਕਾਮ ਇੱਕ ਨੀ ਗੁਰਮੁਖ ਬੁੱਝਿਆ ਹਰਿ ਆਤਮ ਰਾਮ ਇੱਕ ਨੀ ਸੁਣ ਕੇ ਮੰਨਿਆ ਹਰਿ ਉਤਮ ਕਾਮ ਅੰਤਰ ਹਰ ਰੰਗ ਉਪਜਿਆ ਗਾਇਆ ਹਰ ਗੁਣ ਨਾਮ ਸਲੋਕ ਮਹੱਲਾ ਪਹਿਲਾ ਭੋ ਲੱਤਣ ਪੈ ਮਨ ਵਸੈ ਹੇਕੈ ਪਾਦਰ ਹੀੜ ਅਤ ਡਾਹਪਣ ਦੁੱਖ ਘਣੋ ਤੀਨੇ ਥਾਉ ਭਰੀਡ ਮਹੱਲਾ ਪਹਿਲਾ ਮਾਂਦਰ ਬੇਦ ਸੇ ਬਾਜਣੋ ਘਣੋ ਤੜੀ ਐ ਜੋਏ ਨਾਨਕ ਨਾਮ ਸਮਾਲ ਤੂੰ ਬੀਜੋ ਅਵਰ ਨਾ ਕੋਏ ਮਹੱਲਾ ਪਹਿਲਾ ਸਾਗਰ ਗੁਣੀਆ ਥਾ ਹੋ ਕਿਨ ਹਾਥਾਲਾ ਦੇਖੀਐ ਵੱਡਾ ਵੇ ਪ੍ਰਵਾਹ ਹੋ ਸਤਿਗੁਰ ਮਿਲੈ ਤਾਂ ਭਾਰ ਪਾਵਾਂ ਮੱਝ ਭਰ ਦੁੱਖ ਬਦੁੱਖ ਨਾਨਕ ਸੱਚੇ ਨਾਮ ਬਿਨ ਕਿਸੈ ਨਾ ਲੱਥੀ ਭੁੱਖ ਪੌੜੀ ਜਿੰਨੀ ਅੰਦਰ ਪਾਲਿਆ ਗੁਰ ਸ਼ਬਦ ਸੁਹਾਵੈ ਜੋ ਇੱਛਣ ਸੋ ਪਾਏ ਹਰ ਨਾਮ ਤੇ ਆਵੈ ਜਿਸਨੋ ਕਿਰਪਾ ਕਰੇ ਤਿਸ ਗੁਰ ਮਿਲੈ ਸੋ ਹਰ ਗੁਣ ਗਾਵੈ ਧਰਮ ਰਾਏ ਤਿਨਕਾ ਮਿਤ ਹੈ ਜਮ ਮਗ ਨਾ ਪਾਵੈ ਹਰ ਨਾਮ ਤੇ ਆਵੈ ਦਿਨ ਸਰਾਤ ਹਰ ਨਾਮ ਸਮਾਵੈ ਸਲੋਕ ਮਹੱਲਾ ਪਹਿਲਾ ਸੁਣੀਐ ਏਕ ਵਖਾਣੀਐ ਸੁਰਗ ਮਿਰਤ ਪਿਆਲ ਹੁਕਮ ਨਾ ਜਾਈ ਮੇਟਿਆ ਜੋ ਲਿਖਿਆ ਸੋ ਨਾਲ ਕੌਣ ਮੂਆ ਕੌਣ ਮਾਰਸੀ ਕੌਣ ਆਵੈ ਕੌਣ ਜਾਏ ਕੌਣ ਰਹਿਸੀ ਨਾਨਕ।

கல்ல ஹர்ஜன் ஏழ்நாயாவை ஜம் கங்கர் ஜம் கல்ல சே சஹ சச்சேவன் ஜாரியா ஜின் ஹர் தன் பல்ல ஹர் கிருபா தே ஹர் பாய ஜாயாப் ஹர் கல்ல ஸ்லோக மஹல்லா தீஜா. மனமுகவா பார சார் ந ஜானி பிக் விஹாஜ பிக் சங்கர பிக்ஸோ தர பியார் பாரோ பண்டித சதாயே தே மனோ மூர்க்க கா வார ஹர்ஸோ சித்னா லாயனி வாதி தரன் பியார் வாதா கியா கரன் கஹானியா கூட போல் கர ஆஹார் ஜக மை ராம நாம ஹர் நிர்மலா ஹோர் மேலா சவ்யாக்கார் நானக நாம நா சேத்தனி ஹோயே மேலே மரை குவார் மஹல்லா தீஜா. துக்க லகா பின் சேவையே ஹுக்கம் மன்னே துக்க ஜாயே ஆப்பே தாத்தா சுகேதாய ஆப்பே தேஸ் ஜாயே நானக ஏவே ஜானியே சப் கித் சர் ஜாயே பௌடி ஹர் நாம் பினா ஜகத் ஹை நிர்தன் பின் நாமே திருப்த நாஹி தூஜே பரம புலாயா ஹோமே துக்க பாஹி பின் கர்மா கிஷு நா பாயியே ஜே பஹுத் லோச்சாஹி ஆவே ஜாயே ஜம்மே மரே ਗੁਰ ਸ਼ਬਦ ਛੁਟਾਹੀ ਆਪ ਕਰੇ ਕਿਸ ਆਖੀਐ ਦੂਜਾ ਕੋ ਨਾਹੀ ਸਲੋਕ ਮਹੱਲਾ ਤੀਜਾ. ਇਸ ਜਗ ਮੈਂ ਸੰਤੀ ਤਨ ਖਟਿਆ ਜਿਨ੍ਹਾਂ ਸਤਿਗੁਰ ਮਿਲਿਆ ਪ੍ਰਭ ਆਏ ਸਤਿਗੁਰ ਸੱਚ ਦਰੜਾਇਆ ਇਸ ਧਨ ਕੀ ਕੀਮਤ ਕਹੀ ਨਾ ਜਾਏ ਇਹ ਤਨ ਪਾਇਆ ਭੁੱਖ ਲੱਥੀ ਸੁਖ ਵਸਿਆ ਮਨ ਆਏ ਜਿਨਾ ਕਉ ਧੁਰ ਲਿਖਿਆ ਤਿੰਨੀ ਪਾਇਆ ਆਏ ਮਨਮੁਖ ਜਗਤ ਨਿਰਤਨ ਹੈ ਮਾਇਆ ਨੂੰ ਬਿਲ ਲਾਏ ਅੰਦਨ ਫਿਰਦਾ ਸਦਾ ਰਹੇ ਭੁੱਖ ਨਾ ਕਦੇ ਜਾਏ ਸਾਂਤ ਨਾ ਕਦੇ ਆਵਈ ਨੈ ਸੁਖ ਵਸੈ ਮਨ ਆਏ ਸਦਾ ਚਿੰਤ ਚਿਤ ਵਧਾ ਰਹੇ ਸਹਿਸਾ ਕਦੇ ਨਾ ਜਾਏ ਨਾਨਕ ਵਿਣ ਸਤਿਗੁਰ ਮਤ ਭਵੀ ਸਤਿਗੁਰ ਨੂੰ ਮਿਲੈ ਤਾਂ ਸ਼ਬਦ ਕਮਾਏ ਸਦਾ ਸਦਾ ਸੁਖ ਮੈਂ ਰਹੇ ਸੱਚੇ ਮਹੇ ਸਮਾਏ ਮਹੱਲਾ ਤੀਜਾ. ਜਿਨ ਉਪਾਈ ਮੇਦਨੀ ਸੋਈ ਸਾਰ ਕਰੇ ਏਕੋ ਸਿਮਰੋ ਪਾਏ ਰਹੋ ਜਿਸ ਬਿਨ ਅਵਰ ਨਾ ਕੋਏ ਖਾਣਾ ਸ਼ਬਦ ਚੰਗਿਆਈਆਂ ਜਿਤ ਖਾਧੈ ਸਦਾ ਤ੍ਰਿਪਤ ਹੋਏ ਪਹਿਨਣ ਸਿਫਤ ਸੁਨਾਏ ਹੈ ਸਦਾ ਸਦਾ ਉਹ ਉਜਲਾ ਮੈਲਾ ਕਦੇ ਨਾ ਹੋਏ ਸਹਿਜੇ ਸੱਚ ਧਨ ਖੱਟਿਆ ਥੋੜਾ ਕਦੇ ਨਾ ਹੋਏ ਦੇਹੀ ਨੂੰ ਸ਼ਬਦ ਸਿੰਗਾਰ ਹੈ ਜਿਤ ਸਦਾ ਸਦਾ ਸੁਖ ਹੋਏ ਨਾਨਕ ਗੁਰਮੁਖ ਬੁੱਝੀਐ ਜਿਸਨੂੰ ਆਪ ਵਿਖਾਲੇ ਸੋਏ ਪੌੜੀ ਅੰਤਰ ਜਪ ਤਪ ਸੰਜਮੋ ਗੁਰਸ਼ਬਦੀ ਜਾਪੈ ਹਰ ਹਰ ਨਾਮ ਧਿਆਈਐ ਹਉਮੈ ਅਗਿਆਨ ਗਵਾਪੈ ਅੰਦਰ ਅੰਮ੍ਰਿਤ ਭਰਪੂਰ ਹੈ ਚਾਖਿਆ ਸਾਧ ਜਾਪੈ ਜਿਨ ਚਾਖਿਆ ਸੇ ਨਿਰਭਉ ਭਏ ਸੇ ਹਰ ਅਸਤਰਾਪੈ ਹਰ ਕਿਰਪਾ ਧਾਰ ਪੀ ਆਇਆ ਫਿਰ ਕਾਲ ਨਾ ਵਿਆਪੈ ਸਲੋਕ ਮਹੱਲਾ ਤੀਜਾ. ਲੋਕ ਅਵਗਣਾ ਕੀ ਬੰਨੈ ਗੰਠੜੀ ਗੁਣ ਨਾ ਵਿਹਾਜੈ ਕੋਏ ਗੁਣ ਕਾ ਗਾਹਕ ਨਾਨਕਾ ਵਿਰਲਾ ਕੋਈ ਹੋਏ ਗੁਰਪ੍ਰਸਾਦੀ ਗੁਣ ਪਾਈਅਨ ਜਿਸਨੂੰ ਨਜ਼ਰ ਕਰੇ ਮਹੱਲਾ ਤੀਜਾ. ਗੁਣ ਅਵਗਣ ਸਮਾਨ ਹੈ ਜੇ ਆਪ ਕੀਤੇ ਕਰਤਾਰ ਨਾਨਕ ਹੁਕਮ ਮੰਨਿਆ ਸੁਖ ਪਾਈਐ ਗੁਰਸ਼ਬਦੀ ਵਿਚਾਰ ਪੌੜੀ ਅੰਦਰ ਰਾਜਾ ਤਖਤ ਹੈ ਆਪੇ ਕਰੇ ਨਿਆਉ ਗੁਰਸ਼ਬਦੀ ਦਰ ਜਾਣੀਐ ਅੰਦਰ ਮਹਿਲ ਅਸਰਾਓ ਖਰੇ ਪਰਖ ਖਜ਼ਾਨੈ ਪਾਈਅਨ ਖੋਟਿਆ ਨਾਹੀ ਥਾਓ ਸਭ ਸੱਚੋ ਸੱਚ ਵਰਤਦਾ ਸਦਾ ਸੱਚ ਨਿਆਉ ਅੰਮ੍ਰਿਤ ਕਾ ਰਸ ਆਇਆ ਮਨ ਵਸਿਆ ਨਾਉ ਸਲੋਕ ਮਹੱਲਾ ਪਹਿਲਾ. ਹਉ ਮੈਂ ਕਰੀ ਤਾਂ ਤੂੰ ਨਾਹੀ ਤੂੰ ਹੋਵੈ ਹੋ ਨਾਹੇ ਬੁੱਝੋ ਗਿਆਨੀ ਬੁੱਝਣਾ ਇਹ ਅਕਥ ਕਥਾ ਮਨ ਮਾਹੇ ਬਿਨ ਗੁਰ ਤਤ ਨਾ ਪਾਈਐ ਅਲਖ ਵਸੈ ਸਭ ਮਾਹੇ ਸਤਿਗੁਰ ਮਿਲੈ ਤਾਂ ਜਾਣੀਐ ਜਾਂ ਸ਼ਬਦ ਵਸੈ ਮਨ ਮਾਹੇ ਆਪ ਗਿਆ ਭ੍ਰਮ ਪਉ ਗਿਆ ਜਨਮ ਮਰਨ ਦੁਖ ਜਾਹੇ ਗੁਰਮਤ ਅਲਖ ਲਖਾਈਐ ਊਤ ਮਤ ਤਰਾਹੇ ਨਾਨਕ ਸੋ ਹੰ ਹੰਸਾ ਜਪ ਜਾਪੋ ਤ੍ਰਿਭਵਨ ਤਸੈ ਸਮਾਹੇ ਮਹੱਲਾ ਤੀਜਾ. ਮਨ ਮਾਨਕ ਜਿਨ ਪਰਖਿਆ ਗੁਰ

ਜਾਣੀ ਹੈ। ਕਲਯੁਗ ਵਿੱਚ ਸੰਸਾਰ ਆਪੇ ਨੂੰ ਆਪ ਮਿਲ ਰਹਿਆ, ਹਮੈ ਦੁਬਧਾ ਮਾਰ, ਨਾਨਕ ਨਾਮ ਰਤੇ ਦੁੱਤਰ ਤਰੇ, ਭਉ ਜਲ ਵਿਖਮ ਸੰਸਾਰ ਪੌੜੀ। ਮਨਮੁਖੀ ਅੰਦਰ ਨਾ ਭਲ ਨੀ ਮੁੱਠੇ ਅਮਤੇ, ਚਾਰੇ ਕੁੰਡਾਂ ਭਵ ਥੱਕੇ ਅੰਦਰ ਤਿਖ ਤੱਤੇ, ਸਿਮਰਤ ਸਾਸਤ ਨਾ ਸੋਧਨੀ ਮਨਮੁਖ ਵਿਗੁੱਤੇ, ਬਿਨ ਗੁਰ ਕਿਨੈ ਨਾ ਪਾਇਓ ਹਰ ਨਾਮ ਹਰ ਸੱਤੇ, ਤਤ ਗਿਆਨ ਵਿਚਾਰਿਆ ਹਰ ਜਪ ਹਰ ਗਤੇ।

ਪਹਿਲਾ ਜਿਨ ਕੀਆ ਤਿਨ ਦੇਖਿਆ ਆਪੇ ਜਾਣੈ ਸੋਏ ਕਿਸਨੋ ਕਹੀਐ ਨਾਨਕਾ ਜਾਂ ਕਰ ਵਰਤੈ ਸਭ ਕੋਏ ਪੌੜੀ ਸਭੇ ਥੋਕ ਵਿਸਾਰ ਇੱਕੋ ਮਿਤ ਕਰ ਮੰਤਨ ਹੋਏ ਨਿਹਾਲ ਪਾਪਾਂ ਦਹੈ ਹਰ ਆਵਣ ਜਾਣਾ ਚੁੱਕੈ ਜਨਮ ਨਾ ਜਾਹੇ ਮਾਰ ਸੱਚ ਨਾਮ ਆਧਾਰ ਸੋਗ ਨਾ ਮੋਹੇ ਜਰ ਨਾਨਕ ਨਾਮ ਨਿਧਾਨ ਮਨ ਮੈਂ ਸਾਂਝ ਧਾਰ ਸਲੋਕ

ਚੱਪੜ ਭੋਗ ਡਰਾਵਣੇ, ਜਿਚਰ ਪਿਰੀ ਨਾ ਡੇਖ। ਮਹੱਲਾ ਪੰਜਵਾਂ। ਉੱਠੀ ਚਾਲੂ ਕੰਤਲੇ, ਹਉ ਪੱਸੀ ਤਉ ਦੀਦਾਰ। ਕਾਜਲ ਹਾਰਤ ਮੋਲ ਰਸ, ਬਿਰ ਪੱਸੇ ਹਵਰ ਇਸ਼ਾਰ। ਪੌੜੀ ਤੂੰ ਸੱਚਾ ਸਾਹਿਬ ਸੱਚ, ਸੱਚ ਸਭ ਧਾਰਿਆ। ਗੁਰਮੁਖੀ ਤੋ ਥਾਟ ਸਿਰਜ ਸੰਸਾਰਿਆ, ਹਰ ਆਗਿਆ ਹੋਏ ਬੇਦ ਪਾਪੁਨ ਵਿਚਾਰਿਆ। ਬ੍ਰਹਮਾ ਵਿਸ਼ਨ ਮਹੇਸ਼ ਤ੍ਰੈ ਗੁਣ ਵਿਸਥਾਰਿਆ, ਨਵਖੰਡ ਪ੍ਰਥਮੀ ਸਾਜ ਹਰ ਰੰਗ ਸਵਾਰਿਆ। ਵੇਕੀ ਜਨ ਤੋ ਪਾਏ ਅੰਤਰ ਕਲ ਧਾਰਿਆ, ਤੇਰਾ ਅੰਤ ਨਾ ਜਾਣੈ ਕੋਏ ਸੱਚ ਸਿਰਜਣ ਹਾਰਿਆ। ਤੂੰ ਜਾਣੈ ਸਭ ਵਿਦਿਆਪ ਗੁਰਮੁਖ ਨਿਸਤਾਰਿਆ, ਡੱਖਣੇ ਮਹੱਲਾ ਪੰਜਵਾਂ। ਜੇ ਤੂੰ ਮਿੱਤਰ ਅਸਾਡੜਾ, ਹਿਕ ਭੋਰੀ ਨਾ ਵੇਛੋੜ। ਜਿਉ ਮਹਿੰਜਾ ਤਉ ਮੋਹਿਆ, ਕਦ ਪੱਸੀ ਜਾਨੀ ਤੋਹੇ। ਮਹੱਲਾ ਪੰਜਵਾਂ। ਦੁਰਜਨ ਤੂੰ ਜਲ ਪਹਾੜੀ, ਵਿਛੋੜੇ ਮਰ ਜਾਹੇ। ਕੰਤਾ ਤੂੰ ਸੌ ਸੇਜੜੀ, ਮੈਂਡਾ ਹੱਬੋ ਦੁੱਖ ਉਲਾਹੇ। ਮਹੱਲਾ ਪੰਜਵਾਂ। ਦੁਰਜਨ ਦੂਜਾ ਭਾਉ ਹੈ, ਵਿਛੋੜਾ ਹਮੈ ਰੋਗ। ਸੱਜਣ ਸੱਚਾ ਪਾਤਸ਼ਾਹ ਹੋ, ਜਿਸ ਮਿਲ ਕੀਚੈ ਭੋਗ। ਪੌੜੀ ਤੂੰ ਅਗਮ ਦਿਆਲ ਬੇਅੰਤ, ਤੇਰੀ ਕੀਮਤ ਕਹੈ ਕੌਣ। ਤੁਧ ਸਿਰਜਿਆ ਸਭ ਸੰਸਾਰ, ਤੂੰ ਨਾਇਕ ਸਗਲ ਪਾਉਣ। ਤੇਰੀ ਕੁਦਰਤ ਕੋਈ ਨਾ ਜਾਣੈ, ਮੇਰੇ ਠਾਕਰ ਸਗਲ ਰਾਉਣ। ਤੁਧ ਅੱਪੜ ਕੋਈ ਨਾ ਸਕੈ, ਤੂੰ ਅਵਨਾਸੀ ਜਗ ਉਧਰਨ। ਤੁਧ ਥਾਪੇ ਚਾਰੇ ਯੁਗ, ਤੂੰ ਕਰਤਾ ਸਗਲ ਧਰਨ। ਤੁਧ ਆਵਣ ਜਾਣਾ ਕੀਆ, ਤੁਧ ਲੇਪ ਨਾ ਲੱਗੈ ਤਿਰਨ। ਜਿਸ ਹੋਵੇ ਆਪ ਦਿਆਲ, ਤਿਸ ਲਾਵੈ ਸਤਿਗੁਰ ਚਰਨ। ਤੂੰ ਹੋਰਤ ਉਪਾਏ ਨਾ ਲੱਭਹੀ, ਅਬਨਾਸੀ ਸ੍ਰਿਸ਼ਟ ਕਰਨ। ਡੱਖਣੇ ਮਹੱਲਾ ਪੰਜਵਾਂ। ਜੇ ਤੂੰ ਵੱਤੈ ਅੰਗਣੇ, ਹਬ ਤਰਤ ਸੁਹਾਵੀ ਹੋਏ। ਹਿਕ ਸਕੰਤੈ ਬਾਹਰੀ, ਮੈਂਡੀ ਬਾਤ ਨਾ ਪੁੱਛੈ ਕੋਏ। ਮਹੱਲਾ ਪੰਜਵਾਂ। ਹੱਬੇ ਟੋਲ ਸੁਹਾਵਣੇ, ਸਹੁ ਬੈਠਾ ਅੰਗਣ ਮੱਲ। ਪਹੀ ਨਾ ਮੰਨੈ ਬਿਰਥੜਾ, ਜੋ ਕਰ ਆਵੈ ਚੱਲ। ਮਹੱਲਾ ਪੰਜਵਾਂ। ਸੇਜ ਵਿਛਾਈ ਕੰਤਕੂ, ਕੀਆ ਹਬ ਸਿੰਗਾਰ। ਇਤੀ ਮੰਜ ਨਾ ਸਮਾਵਈ, ਜੇ ਗਲ ਪੈਰਾ ਹਾਰ। ਪੌੜੀ ਤੂੰ ਪਾਰ ਬ੍ਰਹਮ ਪਰਮੇਸ਼ਰ, ਜੋ ਨਾ ਆਵਹੀ। ਤੂੰ ਹੁਕਮੀ ਸਾਜੈ ਸ੍ਰਿਸ਼ਟ, ਸਾਜ ਸਮਾਵਹੀ। ਤੇਰਾ ਰੂਪ ਨਾ ਜਾਈ ਲਖਿਆ, ਕਿਉਂ ਤੁਜੈ ਧਿਆਵਹੀ। ਤੂੰ ਸਮੈ ਵਰਤੈ ਆਪ, ਕੁਦਰਤ ਦੇਖਾ ਵਹੀ। ਤੇਰੀ ਭਗਤ ਪਰੇ ਭੰਡਾਰ, ਤੋਟ ਨਾ ਆਵਹੀ। ਇਹ ਰਤਨ ਜਿਵੇ ਹਰ ਲਾਲ, ਕੀਮ ਨਾ ਪਾਵਹੀ। ਜਿਸ ਹੋਵੈ ਆਪ ਦਿਆਲ, ਤਿਸ ਸਤਿਗੁਰ ਸੇਵਾ ਲਾਵਹੀ। ਤਿਸ ਕਦੇ ਨਾ ਆਵੈ ਤੋਟ, ਜੋ ਹਰ ਗੁਣ ਗਾਵਹੀ। ਡੱਖਣੇ ਮਹੱਲਾ ਪੰਜਵਾਂ। ਜਾ ਮੂੰਹ ਪੱਸੀ ਹੱਠ ਮੈਂ, ਪਿਰੀ ਮਹਿੰਜੈ ਨਾਲ। ਹੱਬੇ ਡੁੱਖ ਉਲਾਹਿਆ ਮੂੰ, ਨਾਨਕ ਨਦਰ ਨਿਹਾਲ। ਮਹੱਲਾ ਪੰਜਵਾਂ। ਨਾਨਕ ਬੈਠਾ ਪੱਖੇ ਵਾਓ, ਲੰਮੇ ਸੇਵੈ ਦਰਖੜਾ। ਪਿਰੀਏ ਤੂੰ ਜਾਣ ਮਹਿੰਜਾ ਸਾਓ, ਜੋਈ ਸਾਈ ਮੋਹ ਖੜਾ। ਮਹੱਲਾ ਪੰਜਵਾਂ। ਕਿਆ ਗਾਲ ਆਇਓ ਭੂਸ਼, ਪਰ ਵੇਲ ਨਾ ਜੋਹੇ ਕੰਤ ਤੂੰ। ਨਾਨਕ ਫੁੱਲਾ ਸੰਦੀ ਵਾੜ, ਖਿੜਿਆ ਹਬ ਸੰਸਾਰ ਜਿਉ। ਪੌੜੀ ਸੁਗੜ ਸੁਜਾਨ ਸਰੂਪ ਤੂੰ, ਸਭ ਮੈਂ ਵਰਤੰਤਾ। ਤੂੰ ਆਪੇ ਠਾਕਰ ਸੇਵਕੋ, ਆਪੇ ਪੂਜਨਤਾ। ਦਾਨਾ ਬੀਨਾ ਆਪ ਤੂੰ, ਆਪੇ ਸਤਵੰਤਾ। ਜਤੀ ਸਤੀ ਪ੍ਰਭ ਨਿਰਮਲਾ, ਮੇਰੇ ਹਰ ਭਗਵੰਤਾ। ਸਭ ਬ੍ਰਹਮ ਪਸਾਰ ਪਸਾਰਿਓ,

ਤਿਉਂ ਚੱਲ ਦੇ ਕਿਸ ਵਸ ਨਾ ਜਨਤਾ ਡਖਣੇ ਮਹੱਲਾ ਪੰਜਵਾਂ ਕੁਰੀਏ ਕੁਰੀਏ ਵੈਦਿਆ ਤਲਗਾੜਾ ਮਹਿਰੇਰ ਵੇਖੇ ਛੱਟੜ ਥੀਵੰਦੋ ਜਾਮ ਖਿਸੰਦੋ ਪੇਰ ਮਹੱਲਾ ਪੰਜਵਾਂ ਸੱਚ ਜਾਣੈ ਕੱਚ ਵੈਦਿਓ ਤੂੰ ਆਗੂ ਆਗੇ ਸਲਵੇ ਨਾਨਕ ਅਤ ਸੜੀ ਮੰਜ ਨੈਣੂ ਵਿਆਹ ਢਲ ਪੱਬਣ ਜਿਉਂ ਜੁੰਮਿਓ ਮਹੱਲਾ ਪੰਜਵਾਂ ਪੋਰੇ ਪੋਰੇ ਰੂਹੜੇ ਸੇਵੇਂਦੇ ਆਲਕ ਮੁੱਦਤ ਪਈ ਚਰਾਣੀਆਂ ਫਿਰ ਕੱਢੂ ਆਵੈ ਰੁੱਤ ਪੌੜੀ ਤੁਧ ਰੂਪ ਨਾ ਰੇਖਿਆ ਜਾਤ ਤੂੰ ਵਰਨਾ ਬਾਹਰਾ ਇਹ ਮਾਨਸ ਜਾਣੈ ਦੂਰ ਤੂੰ ਵਰਤੈ ਜਾਹਰਾ ਤੂੰ ਸਭ ਕੱਢ ਪੋਗੈ ਆਪ ਤੁਧ ਲੇਪ ਨਾ ਲਾਹਰਾ ਤੂੰ ਪੁਰਖ ਆਨੰਦੀ ਅਨੰਤ ਸਭ ਜੋਤ ਸਮਾਹਰਾ ਤੂੰ ਸਭ ਦੇਵਾ ਮਹਿਦੇਵ ਬਿਦਾਤੇ ਨਰ ਹਰਾ ਕਿਆ ਆਰਾਧੇ ਜਿਹਵਾ ਇੱਕ ਤੂੰ ਅਬਨਾਸੀ ਅਪਰਪਰਾ ਜਿਸ ਮੇਲੇ ਸਤਿਗੁਰ ਆਪ ਤਿਸ ਕੇ ਸਭ ਕੁਲ ਦਰਾ ਸੇਵਕ ਸਭ ਕਰਦੇ ਸੇਵਦਾਰ ਨਾਨਕ ਜਨ ਤੇਰਾ ਡਖਣੇ ਮਹੱਲਾ ਪੰਜਵਾਂ ਗਹਿਡੜਾ ਤ੍ਰਿਨਿਸ਼ਾਇਆ ਗਾਫਲ ਜਲਿਓ ਪਾਹੇ ਜਿੰਨਾ ਪਾਗ ਮਥਾਹੜੈ ਤਿੰਨ ਉਸਤਾਦ ਪਨਾਹੇ ਮਹੱਲਾ ਪੰਜਵਾਂ ਨਾਨਕ ਪੀਠਾ ਪੱਕਾ ਸਾਜਿਆ ਧਰਿਆ ਆਣ ਮੌਜੂਦ ਬਾਜੋ ਸਤਿਗੁਰ ਆਪਣੇ ਬੈਠਾ ਚਾਕ ਦਰੂਦ ਮਹੱਲਾ ਪੰਜਵਾਂ ਨਾਨਕ ਪੁਸਰੀਆਂ ਪਕਾਈਆਂ ਪਾਈਆਂ ਥਾਲੈ ਮਾਹੇ ਜਿੰਨੀ ਗੁਰੂ ਮਨਾਇਆ ਰਜ ਰਜ ਸੇਈ ਖਾਹੇ ਪੌੜੀ ਤੁਧ ਜਗ ਮੈਂ ਖੇਲ ਰਚਾਇਆ ਵਿੱਚ ਹਮ ਮੈਂ ਪਾਈਆ ਏਕ ਮੰਦਰ ਪੰਚ ਚੋਰ ਹੈ ਨਿਤ ਕਰੈ ਬੁਰਿਆਈਆ ਦਸ ਨਾਰੀ ਇੱਕ ਪੁਰਖ ਕਰ ਦੱਸੇ ਸਾਧ ਲੁਭਾਈਆ ਏਨ ਮਾਇਆ ਮੋਹਣੀ ਮੋਹੀਆ ਨਿਤ ਫਿਰੈ ਭਰਮਾਈਆ ਹਾਠਾ ਦੋਵੈ ਕੀਤੀਓ ਸਿਵ ਸਖਤ ਵਰਤਾਈਆ ਸਿਵ ਅੱਗੇ ਸਖਤੀ ਹਾਰਿਆ ਏਵੈ ਹਰ ਪਾਈਆ ਇੱਕ ਵਿੱਚੋਂ ਹੀ ਤੁਧ ਰੱਖਿਆ ਜੋ ਸਤਸੰਗ ਮਿਲਾਈਆ ਜਲ ਵਿੱਚੋਂ ਬਿੰਬ ਉਠਾਲਿਓ ਜਲ ਮਾਹੇ ਸਮਾਈਆ ਡਖਣੇ ਮਹੱਲਾ ਪੰਜਵਾਂ ਆ ਗਾਹਾਂ ਕੂਤਰਾਂਗ ਪਿੱਛਾ ਫੇਰ ਨਾ ਮੁਹਡੜਾ ਨਾਨਕ ਸਿਜ ਵੇਹਾ ਵਾਰ ਬਹੁਣਾ ਹੋਵੀ ਜਨਮੜਾ ਮਹੱਲਾ ਪੰਜਵਾਂ ਸੱਜਣ ਮੈਂਡਾ ਚਾਈਆ ਹਬ ਕਹੀ ਦਾ ਮਿੱਤ ਹੱਬੇ ਜਾਣ ਆਪਣਾ ਕਹੀ ਨਾ ਠਾਹੇ ਚਿੱਤ ਮਹੱਲਾ ਪੰਜਵਾਂ ਗੁਜੜਾ ਲੱਦਮ

ਤਾਂ ਕਿਆ ਮੋਸ਼ਨ ਦਾ ਤੁਦ ਸਭ ਕਿਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਲਖਮੀ ਟੁੱਟ ਨਾ ਆਵਈ ਖਾਏ ਖਰਚ ਰਹਿੰਦਾ ਲਖ 84 ਮੇਦਨੀ ਸਭ ਸੇਵ ਕਰਨ ਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨੈ ਮੰਗੈ ਮੰਦਾ ਲੇਖਾ ਕੋਈ ਨਾ ਪੁੱਛਈ ਜਾਂ ਹਰ ਬਖਸਨ ਦਾ ਆਨੰਦ ਪਾਇਆ ਸੁਖ ਪਾਇਆ ਮਿਲ ਗੁਰੂ ਗੋਬਿੰਦਾ ਸਭੇ ਕਾਜ ਸੁਵਾਰਿਆ ਜਾਂ ਤੁਦ ਭਾਵੰਦਾ ਡੱਖਣੇ ਮਹੱਲਾ ਪੰਜਵਾਂ ਦੇਖਣ ਕੁ ਮੁਸਤਾਕ ਮੁੱਖ ਕੇ ਜਿਹਾ ਤਉ ਤਣੀ ਫਿਰਦਾ ਕਿਤੈ ਹਾਲ ਜਾਂ ਡਿੱਠਮ ਤਾਂ ਮੰਤਰਾਪਿਆ ਮਹੱਲਾ ਪੰਜਵਾਂ ਦੁਖੀਆ ਦਰਦ ਘਣੇ ਵੇਦਨ ਜਾਣੈ ਤੂੰ ਤਣੀ ਜਾਣਾ ਲਖ ਭਵੇ ਪ੍ਰੀਡ ਖੰਡੋ ਤਾਂ ਜੀ ਵਸਾ ਮਹੱਲਾ ਪੰਜਵਾਂ ਟਹਿੰਦੀ ਜਾਏ ਕਰਾਰ ਵਹਿਣ ਵਹਾਂਦੇ ਮੈਂ ਡਿੱਠਿਆ ਸਹੀ ਰਹੇ ਅਮਾਨ ਜਿੰਨਾ ਸਤਿਗੁਰ ਭੇਟਿਆ ਪੌੜੀ ਜਿਸ ਜਨ ਤੇਰੀ ਭੁੱਖ ਹੈ ਤਿਸ ਦੁੱਖ ਨਾ ਵਿਆਪੈ ਜਿਨ ਜਨ ਗੁਰਮੁਖ ਬੁੱਝਿਆ ਸੋ ਚਹੁ ਕੁੰਡੀ ਜਾਪੈ ਜੋ ਨਰ ਉਸ ਕੀ ਸਰਨੀ ਪਰੈ ਤਿਸ ਕੰਬੈ ਪਾਪੈ ਜਨਮ ਜਨਮ ਕੀ ਮਲ ਉਤਰੈ ਗੁਰ ਧੂੜੀ ਨਾ ਪੈ ਜਿਨ ਹਰ ਪਾਣਾ ਮੰਨਿਆ ਤਿਸ ਸੋਗ ਨਾ ਸੰਤਾਪੈ ਹਰ ਜੀਉ ਤੂੰ ਸਭਨਾ ਕਾ ਮਿੱਤ ਹੈ ਸਭ ਜਾਣੈ ਆਪੈ ਐਸੀ ਸੋਭਾ ਜਨੈ ਕੀ ਜੇਵੜ ਹਰ ਪਰਤਾਪੈ ਸਭ ਅੰਤਰ ਜਨ ਵਰਤਾਇਆ ਹਰ ਜਨ ਤੇ ਜਾਪੈ ਡੱਖਣੇ ਮਹੱਲਾ ਪੰਜਵਾਂ ਜਿੰਨਾ ਪਿੱਛੇ ਹਉ ਗਈ ਸੇ ਮੈਂ ਪਿੱਛੇ ਪੀ ਰਵਿਆਸ ਜਿੰਨਾ ਕੀ ਮੈਂ ਆਸੜੀ ਤਿੰਨਾ ਮਹਿੰਜੀ ਆਸ ਮਹੱਲਾ ਪੰਜਵਾਂ ਗਿੱਲੀ ਗਿੱਲੀ ਰੋਡੜੀ ਪਾਉਂਦੀ ਪਵਿਆਏ ਜੋ ਬੈਠੇ ਸੇ ਫਾਥਿਆ ਉਭਰੇ ਪਾਗ ਮਥਾਏ ਮਹੱਲਾ ਪੰਜਵਾਂ

ਸੋ ਮੰਗਾਂ ਦਾਨ ਗੁਰਸਾਈਆਂ ਜਿਤ ਭੁੱਖ ਲੈ ਜਾਵੇ ਪ੍ਰਭ ਜੀਓ ਦੇਵੋ ਦਰਸਨ ਆਪਣਾ ਜਿਤ ਢਾਡੀ ਤ੍ਰਿਪਤਾਵੈ ਅਰਦਾਸ ਸੁਣੀ ਦਾਤਾਰ ਪ੍ਰਭ ਢਾਡੀ ਕੋ ਮਹਿਲ ਬੁਲਾਵੈ ਪ੍ਰਭ ਦੇਖਦਿਆਂ ਦੁੱਖ ਭੁੱਖ ਗਈ ਢਾਡੀ ਕੋ ਮੰਗਣ ਚਿਤ ਨਾ ਆਵੈ ਸਭੇ ਇੱਛਾ ਪੂਰੀਆਂ ਲਗ ਪ੍ਰਭ ਕਹਿ ਪਾਵੈ ਹਉ ਨਿਰਗੁਣ ਢਾਡੀ ਬਖਸਿਓਨ ਪ੍ਰਭ ਪੁਰਖ ਵੇਦ ਆਵੈ ਦੱਖਣੇ ਮਹੱਲਾ ਪੰਜਵਾਂ ਜਾਂ ਛੁੱਟੇ ਤਾਂ ਖਾਕ ਤੂੰ ਸੁੰਜੀ ਕੰਤਨਾ ਜਾਣਹੀ ਦੁਰਜਨ ਸੇਤੀ ਨੇ ਹੋ ਤੂੰ ਕਹਿ ਗੁਣ ਹਰ ਰੰਗ ਮਾਣਹੀ ਮਹੱਲਾ ਪੰਜਵਾਂ ਨਾਨਕ ਜਿਸਬਿਨ ਕੜੀ ਨਾ ਜੀਵਣਾ ਵਿਸਰੇ ਸਰੈ ਨਾ ਬਿੰਦ ਤਿਸ ਸਿਉ ਕਿਉ ਮਨ ਰੂਸੀਐ ਜਿਸੈ ਹਮਾਰੀ ਚਿੰਦ ਮਹੱਲਾ ਪੰਜਵਾਂ ਰਤੇ ਰੰਗ ਪਾਰ ਬ੍ਰਹਮ ਕਹਿ ਮੰਤਨ ਅਤ ਗੁਲਾਲ ਨਾਨਕ ਵਿਣਨਾ ਵੈ ਆਲੂੰਦਿਆ ਜਿੱਤੀ ਹੋਰ ਖਿਆਲ ਪੌੜੀ ਹਰ ਜੀਓ ਜਾਂ ਤੂੰ ਮੇਰਾ ਮਿੱਤਰ ਹੈ ਤਾਂ ਕਿਆ ਮੈਂ ਕਾੜਾ ਜਿਨੀ ਠੱਗੀ ਜਗ ਠੱਗਿਆ ਸੇ ਤੁਦ ਮਾਰਨੇ ਵਾੜਾ ਗੁਰ ਭੌਜਲ ਪਾਰ ਲੰਘਾਇਆ ਜਿੱਤਾ ਪਾਵਾੜਾ ਗੁਰਮਤੀ ਸਵਰਸ ਭੋਗਦਾ ਵੱਡਾ ਅਖਾੜਾ ਸਭ ਇੰਦਰੀਆਂ ਵਸ ਕਰ ਦਿੱਤੀ ਓ ਸਤਵੰਤਾ ਸਾੜਾ ਜਿੱਤ ਲਾਈਅਨ ਤੈ ਲਗਦੀਆਂ ਨੈ ਖਿੰਜੋ ਤਾੜਾ ਜੋ ਇੱਛੀ ਸੋ ਫਲ ਪਾਏਂਦਾ ਗੁਰ ਅੰਦਰ ਵਾੜਾ ਗੁਰੂ ਨਾਨਕ ਤੁਠਾ ਪਾਏ ਰਹੋ ਹਰ ਵਸਦਾ ਨੇੜਾ ਡੱਖਣੇ ਮਹੱਲਾ ਪੰਜਵਾਂ ਜਾਂ ਮੂੰਹ ਆਵੇ ਚਿੱਤ ਤੂੰ ਤਾਂ ਹੱਬੇ ਸੁਖ ਲਹਾਓ ਨਾਨਕ ਮਨ ਹੀ ਮੰਜ ਰੰਗਾ ਵਲਾ ਪ੍ਰੀਤ ਹਿੰਜਾ ਨਾਉ ਮਹੱਲਾ ਪੰਜਵਾਂ ਕੱਪੜ ਭੋਗ ਵਿਕਾਰ ਇਹ ਹੱਬੇ ਹੀ ਸ਼ਾਰ ਖਾਕ ਲੋੜੇਂਦਾ ਤਨ ਖੇ ਜੋ ਰਤੇ ਦੀਦਾਰ ਮਹੱਲਾ ਪੰਜਵਾਂ ਕਿਆ ਤੱਕੈ ਬਿਆ ਪਾਸ ਕਰ ਹੀ ਅੜੇ ਇੱਕ ਆਧਾਰ ਥੀਓ ਸੰਤਨ ਕੀ ਰੈਣ ਜਿਤ ਲੱਭੀ ਸੁਖ ਦਾ ਤਾਰ ਪੌੜੀ ਵਿਣ ਕਰਮਾ ਹਰ ਜੀਓ ਨਾ ਪਾਈਐ ਬਿਨ ਸਤਿਗੁਰ ਮਨੁਆ ਨਾ ਲੱਗੈ ਧਰਮ ਧੀਰਾ ਕਲ ਅੰਦਰੇ ਇਹੋ ਪਾਪੀ ਮੂਲ ਨਾ ਤੱਗੈ ਇਹ ਕਰ ਕਰੇ ਸੋ ਇਹ ਕਰ ਪਾਏ ਇੱਕ ਘੜੀ ਮੋਹਤ ਨਾ ਲੱਗੈ ਚਾਰੇ ਯੁਗ ਮੈਂ ਸੋ ਦਿਆ ਵਿਣ ਸੰਗਤ ਅਹੰਕਾਰ ਨਾ ਭੱਗੈ ਹਉਮੈ ਮੂਲ ਨਾ ਛੁੱਟਈ ਵਿਣ ਸਾਧੂ ਸਤਸੰਗੈ ਤਿਚਰ ਥਾ ਨਾ ਪਾਵਈ ਜਿਚਰ ਸਾਹਿਬ ਸਿਉ ਮਨ ਭੰਗੈ ਜਿਨ ਜਨ ਗੁਰਮੁਖ ਸੇਵਿਆ ਤਿਸ ਕਰ ਦੀ ਬਾਣਿਆ ਭੱਗੈ ਹਰ ਕਿਰਪਾ ਤੇ ਸੁਖ ਪਾਇਆ ਗੁਰ ਸਤਿਗੁਰ ਚਰਨੀ ਲੱਗੈ ਡੱਖਣੇ ਮਹੱਲਾ ਪੰਜਵਾਂ ਲੋੜ ਇੰਦੋ ਹਬ ਜਾਏ ਸੋ ਮੀਰਾ ਮੀਰਾ ਨਸਿਰ ਹੱਠ ਮਜਾਹੂ ਸੋ ਤਣੀ ਚੌਂਦੋ ਮੁਖਿਆ ਲਾਏ ਮਹੱਲਾ ਪੰਜਵਾਂ ਮਾਣਕੂ ਮੋਹੇ ਮਾਓ ਡਿੰਨਾ ਤਣੀ ਅਪਾਹੇ ਹੇ ਆਓ ਮਹਿੰਜਾ ਠੰਡੜਾ ਮੁਖੋ ਸਾਚਾ ਲਾਏ ਮਹੱਲਾ ਪੰਜਵਾਂ ਮੂਥੀ ਆਊ ਸੇਜ ਨੈਣਾ ਪਿਰੀ ਵਿਛਾਵਣਾ ਜੇ ਦੇਖੈ ਇੱਕ ਵਾਰ ਤਾਂ ਸੁਖ ਕੀਮਾ ਹੂੰ ਬਾਹਰੇ ਪੌੜੀ ਮਨ ਲੋਚੈ ਹਰ ਮਿਲਣ ਕਹੋ ਕਿਉਂ ਦਰਸ਼ਨ ਪਾਈਆ ਮੈਂ ਲਖਵੜ ਤੇ ਸਾਹਿਬਾ ਜੇ ਬਿੰਦ ਬੁਲਾਈਆ ਮੈਂ ਚਾਰੇ ਕੁੰਡਾਂ ਪਾਲੀਆਂ ਤੁਝੇ ਵਡਣਾ ਸਾਈਆ ਮੈਂ ਦੱਸਿਓ ਮਾਰਗ ਸੰਤ ਹੋ ਕਿਉਂ ਪ੍ਰਭੂ ਮਿਲਾਈਆ ਮਨ ਅਰਪਾਓ ਹਉ ਮੈਂ ਤਜੋ ਇਤ ਪੰਥ ਜੁਲਾਈਆ ਨਿਤ ਸੇਵੋ ਸਾਹਿਬ ਆਪਣਾ ਸਤਸੰਗ ਮਿਲਾਈਆ ਸਭੇ ਆਸਾ ਪੂਰੀਆਂ ਗੁਰਮਹਿਲ ਬੁਲਾਈਆ ਤੂੰ ਜਿਵੜ ਹੋਰ ਨਾ ਸੁਜਈ ਮੇਰੇ ਮਿੱਤਰ ਗੁਸਾਈਆਂ ਡੱਖਣੇ ਮਹੱਲਾ ਪੰਜਵਾਂ ਮੂਥੀ ਆਊ ਤਖਤ ਪ੍ਰੀ ਮਹਿੰਜੇ ਪਾਤਸ਼ਾਹ ਪਾਵ ਮਿਲਾਵੇ ਕੋਲ ਕਵਲ ਜਿਵੇਂ ਬਿਗਸਾਮ ਦੋ ਮਹੱਲਾ ਪੰਜਵਾਂ ਪ੍ਰਿਆ ਸੰਦੜੀ ਭੁੱਖ ਮੂਹ ਲਾਵਣ ਥੀ ਵਿਥਰਾ ਜਾਣ ਮਿਠਾਈ ਇੱਕ ਬੇਈ ਪੀੜੇ ਪੀੜੇ ਨਾ ਹੁਟੈ ਮਹੱਲਾ ਪੰਜਵਾਂ ਠੱਗਾ ਨੀਹ ਮਤਰੋੜ ਜਾਣ ਗੰਦਰਬਾ ਨਗਰੀ ਸੁਖ ਘਟਨਾਊ ਡੂਵੇ ਇਸ ਪੰਧਾ ਨੂੰ ਘਰ ਕਣੇ ਪੌੜੀ ਅਕਲ ਕਲਾ ਨਹਿ ਪਾਈਐ ਪ੍ਰਭ ਰੱਖ ਲੇਖੰ ਖੜ ਦਰਸ਼ਨ ਪ੍ਰਮ ਤੇ ਫਿਰੈ ਨਹਿ ਮਿਲੀਐ ਭੇਖੰ ਵਰਤ ਕਰੈ ਚੰਦਰਾਇਣਾ ਸੇ ਕਿਤੈ ਨਾ ਲੇਖੰ ਵੇਦ ਪੜੈ ਸੰਪੂਰਨਾ ਤਤ ਸਾਰ ਨਾ ਪੇਖੰ ਤਿਲਕ ਕੱਢੈ ਇਸ਼ਨਾਨ ਕਰ ਅੰਤਰ ਕਾ ਲੇਖੰ ਭੇਖੀ ਪ੍ਰਭੂ ਨਾ ਲੱਭਈ ਵਿਣ ਸੱਚੀ ਸਿੱਖੰ ਭੂਲਾ ਮਾਰਗ ਸੋ ਪਵੈ ਜਿਸ ਤੁਰ ਮਸਤਕ ਲੇਖੰ ਤਿੰਨ ਜਨਮ ਸਵਾਰਿਆ ਆਪਣਾ ਜਿਨ ਗੁਰ ਅੱਖੀ ਦੇਖੰ ਡੱਖਣੇ ਮਹੱਲਾ ਪੰਜਵਾਂ
ਸੋਨ ਵਾਹੂ ਗੱਡ ਜੋ ਚਲਾਉ ਨਾ ਥੀਐ ਕਾਰ ਕੂੜਾ ਵੀ ਛੱਡ ਸੰਭਲ ਸੈਤਣੀ ਮਹੱਲਾ ਪੰਜਵਾਂ ਹਬ ਸਮਾਣੀ ਜੋਤ ਜਿਉ ਜਲ ਘਟਾਉ ਚੰਦਰਮਾ ਪ੍ਰਗਟ ਥੀ ਆਪ ਨਾਨਕ ਮਸਤਕ ਲਿਖਿਆ ਮਹੱਲਾ ਪੰਜਵਾਂ ਮੁਖ ਸੁਹਾਵੇ ਨਾਮ ਚਾਉ ਆਠ ਪੈਰ ਗੁਣ ਗਾਉ ਨਾਨਕ ਦਰਗਹਿ ਮੰਨੀਐ ਮਿਲੀ ਨਿਥਾਵੇਂ ਥਾਉ ਪੌੜੀ ਬਾਹਰ ਪੇਖ ਨਾ ਪਾਈਐ ਪ੍ਰਭ ਅੰਤਰ ਜਾਮੀ ਇਕ ਸਹਰ ਜਿਉ ਬਾਹਰੀ ਸਭ ਫਿਰੈ ਨਿਕਾਮੀ ਮਨ ਰਤਾ ਕੁਟੰਬ ਸਿਉ ਨਿਤ ਗਰਭ ਫਿਰਾਮੀ ਫਿਰੈ ਗੁਮਾਨੀ ਜਗ ਮੈਂ ਕਿਆ ਗਰਭੈ ਦਾਮੀ ਚਲਦਿਆਂ ਨਾਲ ਨਾ ਚੱਲਈ ਖਿਨ ਜਾਏ ਬਿਲਾਮੀ ਵਿਚਰਦੇ ਫਿਰੈ ਸੰਸਾਰ ਮੈਂ ਹਰ ਜੀ ਹੁਕਾਮੀ ਕਰਮ ਖੁੱਲਾ ਗੁਰ ਪਾਇਆ ਹਰ ਮਿਲਿਆ ਸਵਾਮੀ ਜੋ ਜਨ ਹਰ ਕਾ ਸੇਵਕੋ ਹਰ ਤਿਸ ਕੀ ਕਾਮੀ ਡੱਖਣੇ ਮਹੱਲਾ ਪੰਜਵਾਂ ਮੁਖੋਂ ਅਲਾਏ ਹਬ ਮਰਨ ਪਛਾਣਨ ਦੋ ਕੋਏ ਨਾਨਕ ਤਿੰਨਾ ਖਾਕ ਜਿੰਨਾ ਯਕੀਨਾ ਹਿਕ ਸਿਉ ਮਹੱਲਾ ਪੰਜਵਾਂ ਜਾਣ ਵਸਾਂਦੂ ਜਾਣ ਵਸੰਦੋ ਮੰਜ ਪਛਾਣੂ ਕੋ ਹਿਕੜੋ ਤੈਤਨ ਪੜਦਾ ਨਾ ਹੈ ਨਾਨਕ ਜੈ ਗੁਰ ਭੇਟਿਆ ਮਹੱਲਾ ਪੰਜਵਾਂ ਮਤੜੀ ਕਾਂਡ ਕੁਆ ਪਾਵਤ ਮੰਦੋ ਪੀਵਸਾ ਮੂਤਨ ਪ੍ਰੇਮਿਆ ਥਾਹਾ ਪਸਣ ਕੂ ਸੱਚਾ ਧਣੀ ਪੌੜੀ ਨਿਰਭਉ ਨਾਮ ਵਿਸਾਰਿਆ ਨਾਲ ਮਾਇਆ ਰਚਾ ਆਵੈ ਜਾਏ ਭਵਾਈਐ ਬਹੁ ਜੋਨੀ ਨੱਚਾ ਬਚਨ ਕਰੇ ਤੈ ਖਿਸਕ ਜਾਏ ਬੋਲੇ ਸਭ ਕੱਚਾ ਅੰਦਰੋਂ ਥੋਥਾ ਕੂੜਿਆਰ ਕੂੜੀ ਸਭ ਖੱਚਾ ਵੈਰ ਕਰੇ ਨਿਰਵੈਰ ਨਾਲ ਝੂਠੇ ਲਾਲਚਾ ਮਾਰਿਆ ਸੱਚੈ ਪਾਤ ਸਾਹੇ ਵੇਖ ਤੁਰ ਕਰਮਚਾ ਜਮ ਦੂਤੀ ਹੈ ਹੇਰਿਆ ਦੁਖ ਹੀ ਮੈਂ ਪੱਚਾ ਹੋਆ ਤਪਾਵਸ ਧਰਮ ਕਾ ਨਾਨਕ ਦਰ ਸੱਚਾ ਡੱਖਣੇ ਮਹੱਲਾ ਪੰਜਵਾਂ ਪਰਬਾਤੇ ਪ੍ਰਭ ਨਾਮ ਜਪ ਗੁਰ ਕੇ ਚਰਨ ਤੇ ਆਏ ਜਨਮ ਮਰਨ ਮਲ ਉਤਰੈ ਸੱਚੇ ਕੇ ਗੁਣ ਗਾਏ ਮਹੱਲਾ ਪੰਜਵਾਂ ਦੇਹ ਅੰਧਾਰੀ ਅੰਧ ਸੁਨੀ ਨਾਵੇਂ ਹੁਣੀਆਂ ਨਾਨਕ ਸਫਲ ਜਨਮ ਜੈ ਕਟ ਉਠਾ ਸੱਚ ਧਣੀ ਮਹੱਲਾ ਪੰਜਵਾਂ ਲੋਇਣ ਲੋਈ ਡਿੱਠ ਪਿਆਸ ਨਾ ਬੁੱਝੈ ਮੂੰਹ ਕਣੀ ਨਾਨਕ ਸੇ ਅੱਖੜੀਆਂ ਬਿਆਨ ਜਿਨੀ ਡਸਨ ਦੋ ਮਾਂ ਪਿਰੀ ਪੌੜੀ ਜਿਨ ਜਨ ਗੁਰਮੁਖ ਸੇਵਿਆ ਤਿਨ ਸਭ ਸੁਖ ਪਾਈ ਉਹ ਆਪ ਤਰਿਆ ਕੁਟੰਬ ਸਿਉ ਸਭ ਜਗਤ ਤਰਾਈ ਓਨ ਹਰ ਨਾਮਾ ਤਨ ਸੰਚਿਆ ਸਭ ਤਿਖਾ ਬੁਝਾਈ ਓਨ ਛੱਡੇ ਲਾਲਚ ਦੁਨੀ ਕੇ ਅੰਤਰ ਲਿਵ ਲਾਈ ਉਸ ਸਦਾ ਸਦਾ ਘਰ ਆਨੰਦ ਹੈ ਹਰ ਸਖਾ ਸਹਾਈ ਓਨ ਵੈਰੀ ਮਿੱਤਰ ਸਭ ਕੀਤਿਆ ਸਭ ਨਾਲ ਸੁਭਾਈ ਹੋਵਾ ਉਹੀ ਅਲ ਜਗ ਮੈਂ ਗੁਰ ਗਿਆਨ ਜਪਾਈ ਪੂਰਬ ਲਿਖਿਆ ਪਾਇਆ ਹਰ ਸਿਉ ਬਣ ਆਈ ਡੱਖਣੇ ਮਹੱਲਾ ਪੰਜਵਾਂ ਸੱਚ ਸੁਹਾਵਾ ਕੰਡੀਐ ਕੂੜੈ ਕੂੜੀ ਸੋਏ ਨਾਨਕ ਵਿਰਲੇ ਜਾਣੀਐ ਜਿਨ ਸੱਚ ਪੱਲੇ ਹੋਏ ਮਹੱਲਾ ਪੰਜਵਾਂ ਸੱਜਣ ਮੁਖਿਆ ਨੂਪ ਅੱਠੇ ਪਹਿਰ ਨਿਹਾਲ ਸਾ ਸੁਤੜੀ ਸੋ ਸਹੁ ਡਿੱਠੋ ਤੈ ਸੁਪਨੇ ਹੋ ਖੰਨੀਐ ਮਹੱਲਾ ਪੰਜਵਾਂ ਸੱਜਣ ਸੱਚ ਪਰਖ ਮੁਖਿਆ ਲਾਵਣ ਥੋਥਰਾ ਮਨ ਮਜਾਹੂ ਲਖ ਤੁਦੋ ਦੂਰ ਨਾ ਸੋ ਪਿਰੀ ਪੌੜੀ ਧਰਤੇ ਆਕਾਸ ਪਾਤਾਲ ਹੈ ਚੰਦ ਸੂਰ ਬਿਨਾਸੀ ਬਾਦ ਸਾਹਾ ਸਾਹਾ ਉਮਰਾਵ ਖਾਨ ਟਾਹੇ ਡੇਰੇ ਜਾਸੀ ਰੰਗ ਤੁੰਗ ਗਰੀਬ ਮਸਤ ਸਭ ਲੋਕ ਸਦਾਸੀ ਕਾਜੀ ਸੇਖ ਮਸਾਏ ਕਾ ਸਭੇ ਉੱਠ ਜਾਸੀ ਪੀਰ ਪੈ ਕੰਬਰ ਔਲੀਏ ਕੋ ਥਿਰ ਨਾ ਰਹਾਸੀ ਰੋਜਾ ਬਾਗ ਨਿਵਾਜਕ ਤੇਬ ਵਿਣ ਬੁੱਝੇ ਸਭ ਜਾਸੀ ਲਖ ਚੌਰਾਸੀ ਮੇਦਨੀ ਸਭ ਆਵੈ ਜਾਸੀ ਨਿਹਚਲ ਸੱਚ ਖੁਦਾਏ ਏਕ ਖੁਦਾਏ ਬੰਦਾ ਅਬਨਾਸੀ ਡੱਖਣੇ ਮਹੱਲਾ ਪੰਜਵਾਂ ਡਿੱਠੀ ਹਬ ਟੰਡੋਲ ਹਿਕ ਸਬਾਜ ਨਾ ਕੋਏ ਆਓ ਸੱਜਣ ਤੂੰ ਮੁੱਖ ਲੱਗ ਮੇਰਾ ਤਨ ਮਨ ਠੰਡਾ ਹੋਏ ਮਹੱਲਾ ਪੰਜਵਾਂ ਆਸ ਕਿਆਸਾ ਬਾਹਰਾ ਮੂੰਹ ਮਨ ਵੱਡੀ ਆਸ ਆਸ ਨਿਰਾਸਾ ਹਿਕ ਤੂੰ ਹਾਂ ਬਲ ਬਲ ਬਲ ਗਈ ਆਸ ਮਹੱਲਾ ਪੰਜਵਾਂ ਵਿਛੋੜਾ ਸੁਣੇ ਦੁੱਖ ਵਿਣ ਡਿੱਠੇ ਮਰੇ ਓਦ ਬਾਜ ਪਿਆਰੇ ਆਪਣੇ ਬਿਰਹੀ ਨਾਤੀ ਰੋਦ ਪੌੜੀ
ਤੜ ਤੀਰਥ ਦੇਵ ਦੇਵਾਲਿਆ ਕੇਦਾਰ ਮਥੁਰਾ ਕਾਸੀ ਕੋਟ ਤੇਤੀਸਾ ਦੇਵਤੇ ਸਣ ਇੰਦਰੈ ਜਾਸੀ ਸਿਮਰਤ ਸ਼ਾਸਤਰ ਬੇਦ ਚਾਰ ਖੜ ਦਰਸਮਾਸੀ ਪੋਥੀ ਪੰਡਿਤ ਗੀਤ ਕਵਿਤ ਕਵਤੇ ਪੀ ਜਾਸੀ ਜਤੀ ਸਤੀ ਸੰਨਿਆਸੀਆ ਸਭ ਕਾਲੈ ਵਾਸੀ ਮਨ ਜੋਗੀ ਦੇ ਗੰਬਰਾ ਜਮੈ ਸਣ ਜਾਸੀ ਜੋ ਦੀਸੈ ਸੋ ਵਿਣਸਣਾ ਸਭ ਬਿਨਸ ਬਿਨਾਸੀ ਥਿਰ ਪਾਰ ਬ੍ਰਹਮ ਪਰਮੇਸ਼ਰ ਸੇਵਕ ਥਿਰ ਹੋਸੀ ਸਲੋਕ ਡੱਖਣੇ ਮਹੱਲਾ ਪੰਜਵਾਂ ਸਹਿ ਨੰਗੇ ਨਹਿ ਨੰਗ ਭੁੱਖੇ ਲੱਖ ਨਾ ਭੁੱਖਿਆਂ ਡੁੱਖੇ ਕੋਣ ਨਾ ਡੁੱਖ ਨਾਨਕ ਪਿਰੀ ਪਖੰਦੋ ਸੁਭਦਿਸ਼ਟ ਮਹੱਲਾ ਪੰਜਵਾਂ ਸੁਖ ਸਮੂਹਾ ਭੋਗ ਭੂਮ ਸਬਾਈ ਕੋਤਣੀ ਨਾਨਕ ਹੱਬੋ ਰੋਗ ਮ੍ਰਿਤਕ ਨਾਵੇਂ ਹੂਣਿਆ ਮਹੱਲਾ ਪੰਜਵਾਂ ਹਿਕ ਸਕੂ ਤੂੰ ਆਹੇ ਪਛਾਣੂ ਪੀ ਹਿਕ ਕਰ ਨਾਨਕ ਆਸੜੀ ਨਿਵਾਹੇ ਮਾਨਖ ਪਰਥਾਈ ਲਜੀਵ ਦੋ ਪੌੜੀ ਨਿਹਚਲ ਏਕ ਨਰਾਇਣੋ ਹਰ ਅਗਮਾ ਗਾਦਾ ਨਿਹਚਲ ਨਾਮ ਨਿਧਾਨ ਹੈ ਜਿਸ ਸਿਮਰਤ ਹਰ ਲਾਦਾ ਨਿਹਚਲ ਕੀਰਤਨ ਗੁਣ ਗੋਬਿੰਦ ਗੁਰਮੁਖ ਗਾ ਵਾਦਾ ਸੱਚ ਧਰਮ ਤਪ ਨਿਹਚਲੋ ਦਿਨ ਰਹਿਣ ਅਰਾਧਾ ਦਇਆ ਧਰਮ ਤਪ ਨਿਹਚਲੋ ਜਿਸ ਕਰਮ ਲਿਖਾਦਾ ਨਿਹਚਲ ਮਸਤਕ ਲੇਖ ਲਿਖਿਆ ਸੋ ਟਲੈ ਨਾ ਟਲਾਦਾ ਨਿਹਚਲ ਸੰਗਤ ਸਾਧ ਜਨ ਬਚਨ ਨਿਹਚਲ ਗੁਰਸਾਧਾ ਜਿਨ ਕਉ ਪੂਰਬ ਲਿਖਿਆ ਤਿਨ ਸਦਾ ਸਦਾ ਆਰਾਧਾ ਸਲੋਕ ਡੱਖਣੇ ਮਹੱਲਾ ਪੰਜਵਾਂ ਜੋ ਡਬੰਦੋ ਆਪ ਸੋ ਤਰਾਏ ਕਿਨ ਖੇ ਤਾਰਿੰਦ ਲੋਪੀ ਤਾਰ ਨਾਨਕ ਪਿਰ ਸਿਉ ਰਤਿਆ ਮਹੱਲਾ ਪੰਜਵਾਂ ਜਿਥੈ ਕੋਇ ਕਥਨ ਨਾ ਸੁਣਨ ਦੋ ਮਾਂ ਪਿਰੀ ਮੂੰਹ ਜਲਾਉ ਤਥ ਨਾਨਕ ਪਿਰੀ ਪਸੰਦੋ ਹਰਿਓ ਥੀ ਉਸ ਮਹੱਲਾ ਪੰਜਵਾਂ

ਪੈਰੀ ਮਾਰਗ ਗੁਰ ਚਲਦਾ, ਪੱਖਾ ਫੇਰੀ ਹੱਥਾ, ਅਕਾਲ ਮੂਰਤ ਹਿਰਦੈ ਧਿਆਏ ਦਾ, ਦਿਨ ਰਹਿਣ ਚ ਪੰਥਾ, ਮੈਂ ਛੱਡਿਆ ਸਗਲਾ ਪਾਇਣੋ, ਪ੍ਰਭਾਸੈ ਗੁਰ ਸਮਰੱਥਾ, ਗੁਰ ਬਖਸਿਆ ਨਾਮ ਨਿਧਾਨ, ਸਭੋ ਦੁਖ ਲਥਾ, ਭੋਗੋ ਪੁੰਚੋ ਭਾਈ ਹੋ, ਪੱਲੈ ਨਾਮ ਅਗਥਾ, ਨਾਮ ਦਾਨ ਇਸ਼ਨਾਨ ਦਿੜ, ਸਦਾ ਕਰੋ ਗੁਰ ਕਥਾ, ਸਹਿਜ ਭਇਆ ਪ੍ਰਭ ਪਾਇਆ, ਜਮ ਕਾ ਭਉ ਲਥਾ, ਸਲੋਕ ਡੱਖਣੇ ਮਹੱਲਾ ਪੰਜਵਾਂ, ਲੱਗੜੀਆਂ ਪ੍ਰੀਅਨ ਪੇਖੰਦੀਆਂ ਨਾ ਤਿੱਪੀਆਂ, ਹਬ ਮੰਜਾਹੂ ਸੋਤਣੀ, ਵਿਆਹ ਨਾ ਡਿਠੋ ਕੋਏ, ਮਹੱਲਾ ਪੰਜਵਾਂ, ਕੱਥੜੀਆਂ ਸੰਤਾ ਤੇ ਸਖਾਉ ਪੰਦੀਆਂ, ਨਾਨਕ ਲੱਦੜੀਆਂ ਤੇ ਨਾਹ, ਜਿੰਨਾ ਭਾਗ ਮਥਾ ਹੜੈ, ਮਹੱਲਾ ਪੰਜਵਾਂ, ਡੂੰਗਰ ਜਲਾ ਥਲਾ ਪੂੰ ਬਨਾ ਫਲਕੰਦਰਾ, ਪਾਤਾਲਾ ਆਕਾਸ ਪੂਰਨ ਹਬ ਕਟਾ, ਨਾਨਕ ਵੇਖ ਜੀਓ ਇੱਕ ਤਸੂਤ ਪਰੋਤੀਆ ਪੌੜੀ, ਹਰ ਜੀ ਮਾਤਾ ਹਰ ਜੀ ਪਿਤਾ, ਹਰ ਜੀਓ ਪ੍ਰਤਪਾਲਕ, ਹਰ ਜੀ ਮੇਰੀ ਸਾਰ ਕਰੇ, ਹਮ ਹਰ ਕੇ ਬਾਲਕ, ਸਹਿਜੇ ਸਜ ਖਿਲਾਇਂਦਾ ਨਹੀਂ ਕਰਦਾ ਆਲਕ, ਔਗਣ ਕੋ ਨਾ ਚਿਤਾਰਦਾ, ਗਲ ਸੇਤੀ ਲਾਇਕ, ਮੋਹੇ ਮੰਗਾ ਸੋਈ ਦੇਵਦਾ, ਹਰ ਪਿਤਾ ਸੁਖਦਾਇਕ, ਗਿਆਨ ਰਾਸ ਨਾਮ ਤਨ ਸੌਂਪਿਓਨ, ਇਸ ਸੌਦੇ ਲਾਇਕ, ਸਾਂਝੀ ਗੁਰ ਨਾਲ ਬਹਾਲਿਆ, ਸਰਬ ਸੁਖ ਪਾਇਕ, ਮੈਂ ਨਾਲੋਂ ਕਦੇ ਨਾ ਵਿਛੜੈ, ਹਰ ਪਿਤਾ ਸਭਨਾ ਗੱਲਾਂ ਲਾਇਕ, ਸਲੋਕ ਡੱਖਣੇ ਮਹੱਲਾ ਪੰਜਵਾਂ, ਨਾਨਕ ਕੱਚੜਿਆਂ ਸਿਉ ਤੋੜ, ਟੂੰਡ ਸੱਜਣ ਸੰਤ ਪੱਕਿਆਂ, ਓਏ ਜੀਵਨ ਦੇ ਵਿਛੜੈ, ਓਏ ਮੋਇਆ ਨਾਨ ਜਾਹੀ ਛੋੜ, ਮਹੱਲਾ ਪੰਜਵਾਂ, ਨਾਨਕ ਬਿਜਲੀਆਂ ਚਮਕਨ, ਕੁਰਨ ਕਟਾਂ ਤਕਾਲੀਆਂ, ਬਰਸਨ ਮੇਹ ਗਿਆ ਪਾਰ, ਨਾਨਕ ਸੰਗਮ ਪ੍ਰੀ ਸੁਹੰਦੀਆ, ਮਹੱਲਾ ਪੰਜਵਾਂ, ਜਲ ਥਲ ਨੀਰ ਭਰੇ, ਸੀਤਲ ਪਵਨ ਚੁਲਾਰ ਦੇ, ਸੇਜੜੀਆ ਸੋਇਨ, ਹੀਰੇ ਲਾਲ ਜੜਨ ਦੀਆ, ਸੁੱਬਰ ਕੱਪੜ ਭੋਗ, ਨਾਨਕ ਪ੍ਰੀ ਵਿਹੂਣੀ ਤੱਤੀਆਂ ਪੌੜੀ, ਕਾਰਨ ਕਰਤੈ ਜੋ ਕੀਆ, ਸੋਈ ਹੈ ਕਰਨਾ, ਜੇ ਸੌ ਧਾਵੈ ਪ੍ਰਾਣੀਆਂ, ਪਾਵੈ ਤੁਰ ਲਹਿਣਾ, ਬਿਨ ਕਰਮਾ ਕਿਛੂ ਨਾ ਲੱਭਈ, ਜੇ ਫਿਰੈ ਸਭ ਧਰਨਾ, ਗੁਰਮਿਲ ਭਉ ਗੋਵਿੰਦ ਕਾ, ਭੈ ਡਰ ਦੂਰ ਕਰਨਾ, ਪੈ ਤੇ ਬੈਰਾਗ ਉਪਜੈ, ਹਰ ਖੋਜਤ ਫਿਰਨਾ, ਖੋਜਤ ਖੋਜਤ ਸਹਿਜ ਉਪਜਿਆ, ਫਿਰ ਜਨਮ ਨਾ ਮਰਨਾ, ਹੇ ਆਏ ਕਮਾਏ ਧਿਆਇਆ, ਪਾਇਆ ਸਾਧ ਸਰਨਾ, ਬੋਇਥ ਨਾਨਕ ਦਿਓ ਗੁਰ, ਜਿਸ ਹਰ ਚੜਾਏ ਤਿਸ ਪੌਜਲ ਤਰਨਾ, ਸਲੋਕ ਮਹੱਲਾ ਪੰਜਵਾਂ, ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ, ਤਉ ਆਓ ਹਮਾਰੇ ਪਾਸ, ਮਹੱਲਾ ਪੰਜਵਾਂ, ਮੁਆ ਜੀਵਨ ਦਾ ਪੇਖ, ਜੀਵਨ ਦੇ ਮਰ ਜਾਨ, ਜਿੰਨਾ ਮੁਹੱਬਤ ਇੱਕ ਸਿਉ ਤੇ ਮਾਨਸ ਪ੍ਰਧਾਨ, ਮਹੱਲਾ ਪੰਜਵਾਂ, ਜਿਸ ਮਨ ਵਸੈ ਪਾਰ ਬ੍ਰਹਮ, ਨਿਕਟ ਨਾ ਆਵੈ ਪੀਰ, ਭੁੱਖ ਤਿਖ ਤਿਸ ਨਾ ਵਿਆਪਈ, ਜਮ ਨਹੀਂ ਆਵੈ ਨੀਰ ਪੌੜੀ, ਕੀਮਤ ਕਹਿਣ ਨਾ ਜਾਈਐ, ਸਚ ਸਾਹ ਅਡੋਲੈ, ਸਿੱਧ ਸਾਧਕ ਗਿਆਨੀ ਧਿਆਨੀਆਂ, ਕੌਣ ਤੁਧਨੋ ਤੋਲੈ, ਭੰਨ ਕਰਨ ਸਮਰੱਥ ਹੈ, ਓਪਤ ਸਭ ਪਰ ਲੈ, ਕਰਨ ਕਾਰਨ ਸਮਰੱਥ ਹੈ, ਕੜਕੜ ਸਭ ਬੋਲੈ, ਰਿਜਕ ਸਮਾਹੇ ਸਭ ਸੈ, ਕਿਆ ਮਾਨਸ ਡੋਲੈ, ਗਹਿਰ ਗੰਭੀਰ ਅਥਾਹ ਤੂੰ, ਗੁਣ ਗਿਆਨ ਅਮੋਲੈ, ਸੋਈ ਕੰਮ ਕਮਾਵਣਾ, ਕੀਆ ਤੁਰ ਮੌਲੈ, ਤੁਦੋ ਬਾਹਰ ਕਿਛ ਨਹੀਂ, ਨਾਨਕ ਗੁਣ ਬੋਲੈ, ਰਾਗ ਮਾਰੂ ਬਾਣੀ।

ਛੱਡੋਗੇ ਪਰਿਵਾਰ ਸਕਲ ਸਿਉਂ, ਰਾਮ ਨਾ ਜਪਵਾ ਭਾਗੇ ਰਹਾਓ। ਵੇਦ ਪੁਰਾਣ ਪੜੇ ਕਾ ਕਿਆ ਗੁਣ, ਖਰ ਚੰਦਨ ਜਸ ਪਾਰਾ, ਰਾਮ ਨਾਮ ਕੀ ਗਤ ਨਹੀਂ ਜਾਨੀ, ਕੈਸੇ ਉਤਰ ਸੁਪਾਰਾ। ਜੀ ਬਦੋ ਸੋ ਧਰਮ ਕਰ ਥਾਪੋ, ਆ ਧਰਮ ਕਹੋ ਕਤ ਭਾਈ, ਆਪਸ ਕਹੋ ਮਨਵਰ ਕਰ ਥਾਪੋ, ਕਾਕੋ ਕਹੋ ਕਸਾਈ। ਮਨ ਕੇ ਅੰਦੇ ਆਪ ਨਾ ਬੂਝੋ, ਕਾਹੇ ਬੁਝਾਵੋ ਭਾਈ, ਮਾਇਆ ਕਾਰਨ ਵਿਦਿਆ ਵਿੱਚ ਹੋ, ਜਨਮਾਂ ਬਿਰਥਾ ਜਾਈ। ਨਾਰਦ ਬਚਨ ਬਿਆਸ ਕਹਿਤ ਹੈ, ਸੋ ਕਹੋ ਪੁੱਛੋ ਜਾਈ, ਕਹੇ ਕਬੀਰ ਰਾਮੈ ਰਮ ਛੂਟੋ, ਨਾਹੇ ਤਾਂ ਬੂਢੇ ਭਾਈ, ਬਨੈ ਬਸੇ ਕਿਉਂ ਪਾਈ ਹੈ, ਜਉ ਲਓ ਮਨੈ ਮਨੋ ਨਤ ਜੈ ਬੇਕਾਰ, ਜੇ ਘਰ ਬਨ ਸੰਸਰ ਕੀਆ ਤੇ ਪੂਰੇ ਸੰਸਾਰ, ਸਾਰ ਸੁਖ ਪਾਈਐ ਰਾਮਾ, ਰੰਗ ਰਵੋ ਆਤਮੈ ਰਾਮ ਰਹਾਓ। ਜਟਾ ਭਸਮ ਲੇਪਨ ਕੀਆ, ਕਹਾਂ ਗੁਫਾ ਮੈਂ ਬਾਸ, ਮਨ ਜੀਤੇ ਜਗ ਜੀਤਿਆ, ਜਾਂ ਤੇ ਵਿਖਿਆ ਤੇ ਹੋਏ ਉਦਾਸ। ਅੰਜਨ ਦੇ ਸਵੈ ਕੋਈ, ਟੁਕ ਚਾਹਨ ਮਾਹੇ ਬਿਡਾਨ, ਗਿਆਨ ਅੰਜਨ ਜਿਹ ਪਾਇਆ ਤੇ ਲੋਇਨ ਪਰਵਾਨ, ਕਹਿ ਕਬੀਰਵ ਜਾਣਿਆ ਗੁਰ ਗਿਆਨ ਦੀਆ ਸਮਝਾਏ, ਅੰਤਰਗਤ ਹਰ ਭੇਟਿਆ ਅਬ ਮੇਰਾ ਮਨ ਕਤਹੂ ਨਾ ਜਾਏ। ਰਿਧ ਸਿੱਧ ਜਾਂ ਕੋ ਫੁਰੀ, ਤਬ ਕਹੂੰ ਸਿਉਂ ਕਿਆ ਕਾਜ, ਤੇਰੇ ਕਹਿਨੇ ਕੀ ਗਤ ਕਿਆ ਕਹੋ, ਮੈਂ ਬੋਲਤ ਹੀ ਬੜ ਲਾਜ। ਰਾਮ ਜਿਹ ਪਾਇਆ ਰਾਮ, ਤੇ ਭਵੈ ਨਾ ਬਾਰੈ ਬਾਰ ਰਹਾਓ, ਝੂਠਾ ਜਗ ਡਹਿ ਕੈ ਘਨਾ, ਦਿਨ ਦੋਏ ਬਰਤਨ ਕੀ ਆਸ, ਰਾਮ ਉਦਕ ਜਿਹ ਜਨ ਪਿਆ, ਤੇ ਬੌਰ ਨਾ ਪਈ ਪਿਆਸ, ਗੁਰਪ੍ਰਸਾਦ ਜੇ ਬੂਝਿਆ, ਆਸਾ ਤੇ ਭਇਆ ਨਿਰਾਸ, ਸਭ ਸੱਚ ਨਦਰੀ ਆਇਆ, ਜੋ ਆਤਮ ਭਇਆ ਉਦਾਸ, ਰਾਮ ਨਾਮ ਰਸ ਚਾਖਿਆ, ਹਰ ਨਾਮਾ ਹਰ ਤਾਰ, ਕਹੋ ਕਬੀਰ ਕੰਚਨ ਪਿਆ, ਭ੍ਰਮ ਗਿਆ ਸਮੁੰਦਰੈ ਪਾਰ, ਉਦਕ ਸਮੁੰਦ ਸਲਲ ਕੀ ਸਾਖਿਆ, ਨਦੀ ਤਰੰਗ ਸਮਾਵੈਂਗੇ, ਸੁਨੈ ਸੁਨ ਮਿਲਿਆ ਸਮਦਰਸੀ, ਪਵਨ ਰੂਪ ਹੋਏ ਜਾਵੈਂਗੇ, ਬਹੁਰ ਹਮ ਕਾਹੇ ਆਵੈਂਗੇ, ਅਮਨ ਜਾਨਾ ਹੁਕਮ ਤਿਸਾ ਕਾ, ਹੁਕਮੈ ਬੁਝ ਸਮਾਵੈਂਗੇ ਰਹਾਓ। ਜਬ ਚੁਕੈ ਪੰਚ ਧਾਤ ਕੀ ਰਚਨਾ, ਐਸੇ ਪਰਮ ਚੁਕਾਵੈਂਗੇ, ਦਰਸ਼ਨ ਛੋੜ ਪਏ ਸਮਦਰਸੀ, ਏਕੋ ਨਾਮ ਤੇ ਆਵੈਂਗੇ, ਜਿਤ ਹਮ ਲਾਏ ਤਿਥੀ ਲਾਗੇ, ਤੈਸੇ ਕਰਮ ਕਮਾਵੈਂਗੇ, ਹਰ ਜੀ ਕਿਰਪਾ ਕਰੇ ਜਾਓ ਆਪਣੀ, ਤਾਂ ਗੁਰ ਕੇ ਸ਼ਬਦ ਸਮਾਵੈਂਗੇ। ਜੀਵਤ ਮਰੋ ਮਰੋ ਫਿਰ ਜੀਵੋ, ਜੀਵਤ ਮਰੋ ਮਰੋ ਫੁਨ ਜੀਵੋ, ਪੁਨਰਪ ਜਨਮ ਨਾ ਹੋਈ, ਕਹੋ ਕਬੀਰ ਜੋ ਨਾਮ ਸਮਾਨੇ, ਸੁਣ ਰਿਹਾ ਲਿਵ ਸੋਈ। ਜਾਓ ਤੁਮ ਕੋ ਦੂਰ ਕਰਤ ਹੋ, ਤਾਉ ਤੁਮ ਮੁਕਤ ਬਤਾਵੋ, ਏਕ ਅਨੇਕ ਹੋਏ ਰਹੋ ਸਗਲ ਮੈਂ, ਅਬ ਕੈਸੇ ਪਰਮਾਵੋ, ਰਾਮ ਮੋਕਾ ਉਤਾਰ ਕਹਾਂ ਲੈ ਜਈ ਹੈ, ਸੋਧੋ ਮੁਕਤ ਕਹਾਂ ਦਿਓ ਕੈਸੀ, ਕਰ ਪ੍ਰਸਾਦ ਮੋਹੇ ਪਾਈ ਹੈ ਰਹਾਓ। ਤਾਰਨ ਤਰਨ ਤਵੈ ਲਗ ਕਹੀਐ, ਜਬ ਲਗ ਤਤ ਨਾ ਜਾਣਿਆ, ਅਬ ਤੋ ਬਿਮਲ ਭੈ ਕਟਹੀ ਮੈਂ, ਕਹਿ ਕਬੀਰ ਮਨ ਮਾਨਿਆ, ਜਿਨ ਗੜ ਕੋਟ ਕੀਏ ਕੰਚਨ ਕੇ, ਛੋੜ ਗਿਆ ਸੋ ਰਾਵਨ, ਕਾਹੇ ਕੀ ਜਿਤ ਹੈ ਮਨ ਭਾਵਨ, ਜਬ ਜਮ ਆਏ ਕੇਸ ਤੇ ਪਕੜੈ, ਤੈ ਹਰ ਕੋ ਨਾਮ ਛਡਾਵਨ ਰਹਾਓ। ਕਾਲ ਅਕਾਲ ਖਸਮ ਕਾ ਕੀਨਾ, ਇਹੋ ਪ੍ਰਪੰਚ ਵਧਾਵਨ, ਕਹਿ ਕਬੀਰ ਤੇ ਅੰਤੇ ਮੁਕਤੇ, ਜਿਨ ਹਿਰਦੈ ਰਾਮ ਰਸਾਇਨ, ਦੇਹੀ ਗਾਵਾ ਜੀਓ ਧਰ ਮਹਿਤੋ, ਬਸੈ ਪੰਚ ਕਿਰਸਾਨਾ, ਨੈਨੂ ਨਗਟੂ ਸ਼ਰਮ ਨੂੰ ਰਸਪਤ, ਇੰਦਰੀ ਕਯਾ ਨਮਾਨਾ, ਬਾਬਾ ਅਬ ਨਾ ਬਸੋ ਇਹ ਗਾਓ, ਕਰੀ ਕਰੀ ਕਾ ਲੇਖਾ ਮੰਗੈ, ਕਾਇਥ ਚੇਤੂ ਨਾਉ ਰਹਾਓ। ਧਰਮ ਰਾਏ ਜਬ ਲੇਖਾ ਮੰਗੈ, ਬਾਕੀ ਨਿਕਸੀ ਭਾਰੀ, ਪੰਚ ਕਿਰਸਾਨ ਵਾ ਪਾ ਗਏ, ਲੈ ਬਾਂਧਿਓ ਜੀਓ ਦਰਬਾਰੀ, ਕਹਿ ਕਬੀਰ ਸੁਨੋ ਰੇ ਸੰਤੋ, ਖੇਤ ਹੀ ਕਰੋ ਨਬੇਰਾ, ਅਬ ਕੀ ਬਾਰ ਬਖਸ਼ ਬੰਦੇ ਕਹੋ, ਬਹੋਰ ਨਾ ਪਾਓ ਜਲ ਫੇਰਾ। ਰਾਗ ਮਾਰੂ ਬਾਣੀ ਕਬੀਰ ਜੀਓ ਕੀ ਇੱਕ ਓੰਕਾਰ, ਸਤਿਗੁਰ ਪ੍ਰਸਾਦ, ਅਨਪਉ ਕਿਨੈ ਨਾ ਦੇਖਿਆ ਬੈਰਾਗੀ ਅੜੇ, ਬਿਨ ਪੈ ਅਨਪਉ ਹੋਏ ਵਣਾ ਹੰਬੈ, ਸਹੋ ਹਦੂਰ ਦੇਖੈ ਤਾਂ ਪਉ ਪਵੈ ਬੈਰਾਗੀ ਅੜੇ, ਹੁਕਮੈ ਬੂਝੈ ਤਾਂ ਨਿਰਪਉ ਹੋਏ ਵਣਾ ਹੰਬੈ, ਹਰ ਪਾਖੰਡ ਨਾ ਕੀ ਜਈ ਬੈਰਾਗੀ ਅੜੇ, ਪਾਖੰਡ ਰਤਾ ਸਭ ਲੋਕ ਵਣਾ ਹੰਬੈ, ਤ੍ਰਿਸ਼ਨਾ ਪਾਸਨਾ ਛੋਡਈ ਬੈਰਾਗੀ ਅੜੇ, ਮਮਤਾ ਜਾਲਿਆ ਪਿੰਡ ਵਣਾ ਹੰਬੈ,
ਚਿੰਤਾ ਜਾਲ ਤਨ ਜਾਲਿਆ ਬੈਰਾਗੀ ਅੜੇ, ਜੇ ਮਨ ਮ੍ਰਿਤਕ ਹੋਏ ਵਣਾ ਹੰਬੈ, ਸਤਿਗੁਰ ਬਿਨ ਬੈਰਾਗ ਨਾ ਹੋਵਈ ਬੈਰਾਗੀ ਅੜੇ, ਜੇ ਲੋਚੈ ਸਭ ਕੋਏ ਵਣਾ ਹੰਬੈ, ਕਰਮ ਹੋਵੇ ਸਤਿਗੁਰ ਮਿਲੈ ਬੈਰਾਗੀ ਅੜੇ, ਸਹਿਜੇ ਪਾਵੈ ਸੋਏ ਵਣਾ ਹੰਬੈ। ਕਹੋ ਕਬੀਰ ਇੱਕ ਬੇਨਤੀ ਬੈਰਾਗੀ ਅੜੇ, ਮੋਕੋ ਭੌਜਲ ਪਾਰ ਉਤਾਰ ਵਣਾ ਹੰਬੈ, ਰਾਜਨ ਕੌਣ ਤੁਮਾਰੇ ਆਵੈ, ਐਸੋ ਪਾਓ ਬਿਦਰ ਕੋ ਦੇਖਿਓ, ਉਹ ਗਰੀਬ ਮੋਹੇ ਪਾਵੈ ਰਹਾਓ। ਹਸਤੀ ਦੇਖ ਭਰਮ ਤੇ ਪੂਲਾ, ਸ੍ਰੀ ਭਗਵਾਨ ਨਾ ਜਾਣਿਆ, ਤੁਮਰੋ ਦੁੱਧ ਬਿਦਰ ਕੋ ਪਾਨੋ, ਅੰਮ੍ਰਿਤ ਕਰ ਮੈਂ ਮਾਨਿਆ, ਖੀਰ ਸਮਾਨ ਸਾਗ ਮੈਂ ਪਾਇਆ, ਗੁਣ ਗਾਵਤ ਰਹਿਣ ਬਿਹਾਨੀ, ਕਬੀਰ ਕੋ ਠਾਕਰ ਅੰਤ ਬਿਨੋਦੀ, ਜਾਤ ਨਾ ਕਾਹੂ ਕੀ ਮਾਨੀ। ਸਲੋਕ ਕਬੀਰ ਗਗਨ ਦਮਾਮਾ ਬਾਜਿਓ, ਪਰਿਓ ਨੀਸਾ ਨੈ ਕਾਓ, ਖੇਤ ਜੋ ਮਾਂਡਿਓ ਸੂਰਮਾ, ਅਬ ਜੂਜਨ ਕੋ ਦਾਓ। ਸੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੈ, ਕਬਹੂ ਨਾ ਛੱਡੈ ਖੇਤ। ਕਬੀਰ ਕਾ ਸ਼ਬਦ ਰਾਗ ਮਾਰੂ, ਬਾਣੀ ਨਾਮ ਦਿਓ ਜੀ ਕੀ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਚਾਰ ਮੁਕਤ ਚਾਰੈ ਸਿੱਧ ਮਿਲ ਕੇ, ਦੂਲੈ ਪ੍ਰਭ ਕੀ ਸਰਨ ਪਰਿਓ, ਮੁਕਤ ਭਇਓ ਚਹੁੰ ਜੁਗ ਜਾਣਿਓ, ਜਸ ਕੀਰਤ ਮਾਥੈ ਛਤਰ ਤਰਿਓ। ਰਾਜਾ ਰਾਮ ਜਬਤ ਕੋ ਨਾ ਤਰਿਓ, ਗੁਰ ਉਪਦੇਸ਼ ਸਾਧ ਕੀ ਸੰਗਤ, ਭਗਤ ਭਗਤਾਂ ਕੋ ਨਾਮ ਪਰਿਓ ਰਹਾਓ। ਸੰਖ ਚੱਕਰ ਮਾਲਾ ਤਿਲਕ ਬਰਾਇਤ, ਦੇਖ ਪ੍ਰਤਾਪ ਜਮ ਡਰਿਓ, ਨਿਰਭਉ ਭਏ ਰਾਮ ਬਲ ਗਰਜਤ, ਜਨਮ ਮਰਨ ਸੰਤਾਪ ਹਿਰਿਓ। ਅੰਬਰੀਕੋ ਦਿਓ ਅਪੈ ਪਦ, ਰਾਜ ਭੀਖਣ ਅਧਿਕ ਕਰਿਓ, ਨੌ ਨਿਧ ਠਾਕਰ ਦਈ ਸੁਦਾਮੈ, ਤਰੂ ਅਟਲ ਅਜਹੂ ਨਾ ਟਰਿਓ। ਭਗਤ ਹੇਤ ਮਾਰਿਓ ਹਰਨਾਕਸ, ਨਰ ਸਿੰਘ ਰੂਪ ਹੋਏ ਦੇਹ ਧਰਿਓ, ਨਾਮਾ ਕਹੈ ਭਗਤ ਬਸ ਕੇਸਵ, ਅਜਹੂ ਬਲਕੇ ਦੁਆਰ ਖਰੋ। ਮਾਰੂ ਕਬੀਰ ਜੀਓ, ਦੀਨ ਵਿਸਾਰਿਓ ਰੇ ਦੀਵਾਨੇ, ਦੀਨ ਵਿਸਾਰਿਓ ਰੇ ਪੇਟ ਭਰਿਓ, ਪਸੂਆ ਜੋ ਸੋਇਓ, ਮਨੁੱਖ ਜਨਮ ਹੈ ਹਾਰਿਓ ਰਹਾਓ। ਸਾਧ ਸੰਗਤ ਕਬਹੂ ਨਹੀਂ ਕੀਨੀ, ਰਚਿਓ ਤੰਦੈ ਝੂਠ, ਸਵਾਨ ਸੂਕਰ ਬਾਏ ਸਜਵੈ, ਭਟਕਤ ਚਾਲਿਓ ਊਠ। ਆਪਸ ਕਉ ਦੀਰਘ ਕਰ ਜਾਨੈ, ਔਰਨ ਕਉ ਲਗ ਮਾਤ, ਮਨਸਾ ਬਾਚਾ ਕਰਮ ਨਾ ਮੈਂ ਦੇਖੇ ਦੁਜਗ ਜਾਤ। ਕਾਮੀ ਕ੍ਰੋਧੀ ਚਾਤਰੀ, ਬਾਜੀ ਗਰਬੇ ਕਾਮ, ਨਿੰਦਾ ਕਰਤੇ ਜਨਮ ਸਿਰਾਨੋ, ਕਬਹੂ ਨਾ ਸਿਮਰਿਓ ਰਾਮ। ਕਹੇ ਕਬੀਰ ਚੇਤੈ ਨਹੀਂ, ਮੂਰਖ ਮੁਕਤ ਗਵਾਰ, ਰਾਮ ਨਾਮ ਜਾਣਿਓ ਨਹੀਂ, ਕੈਸੇ ਉੱਤਰ ਸਪਾਰ। ਰਾਗ ਮਾਰੂ ਬਾਣੀ ਜੈ ਦਿਓ ਜੀਓ ਕੀ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਚੰਦ ਸਤ ਭੇਦਿਆ, ਨਾਦ ਸਤ ਪੂਰਿਆ, ਸੂਰ ਸਤ ਖੋੜਸਾ ਦੱਤ ਕੀਆ, ਅਬਲ ਬਲ ਤੋੜਿਆ, ਅਚਲ ਚਲ ਥਪਿਆ, ਅਘੜ ਘੜਿਆ, ਤਹਾਂ ਅਪਿਓ ਪੀਆ, ਮਨ ਆਦਿ ਗੁਣ ਆਦਿ ਵਖਾਣਿਆ, ਤੇਰੀ ਦੁਬਦਾ ਦ੍ਰਿਸ਼ ਸਮਾਨਿਆ ਰਹਾਓ। ਅਰਧ ਕਉ ਅਰਧਿਆ, ਸਰਦ ਕਉ ਸਰਦਿਆ, ਸਲਲ ਕਉ ਸਲਲ ਸਮਾਨ ਆਇਆ, ਬਦਤ ਜੈ ਦੇਓ ਜੈ ਦੇਵ ਕਉ ਰਮਿਆ, ਬ੍ਰਹਮ ਨਿਰਵਾਣ ਲਿਵਲੀਣ ਪਾਇਆ। ਕਬੀਰ ਮਾਰੂ ਰਾਮ ਸਿਮਰ ਪਛਤਾਹੇਗਾ ਮਨ, ਪਾਪੀ ਜੀਆਰਾ ਲੋਭ ਕਰਤ ਹੈ, ਆਜ ਕਾਲ ਉੱਠ ਜਾਹੇਗਾ ਰਹਾਓ। ਲਾਲਚ ਲਾਗੇ ਜਨਮ ਗਵਾਇਆ, ਮਾਇਆ ਪਰਮ ਪੁਲਾਹੇਗਾ, ਧਨ ਜੋਬਨ ਕਾ ਗਰਬ ਨਾ ਕੀਜੈ, ਕਾਗਦ ਜਿਉ ਗਲ ਜਾਹੇਗਾ। ਜੋ ਜਮ ਆਏ ਕੇਸ ਗਹਿ ਪਟਕੈ, ਤਾਂ ਦਿਨ ਕਿਛ ਨਾ ਬਸਾਹੇਗਾ, ਸਿਮਰਨ ਭਜਨ ਦਇਆ ਨਹਿਕੀਨੀ, ਤਉ ਮੁਖ ਚੋਟਾ ਖਾਹੇਗਾ। ਧਰਮ ਰਾਏ ਜਬ ਲੇਖਾ ਮੰਗੈ, ਕਿਆ ਮੁਖ ਲੈ ਕੇ ਜਾਹੇਗਾ, ਕਹਿਤ ਕਬੀਰ ਸੁਨੋਰੇ ਸੰਤ ਹੋ, ਸਾਧ ਸੰਗਤ ਤਰ ਜਾਹੇਗਾ। ਰਾਗ ਮਾਰੂ ਬਾਣੀ ਰਵਦਾਸ ਜੀਓ ਕੀ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਿਵਾਜ ਗੁਸਈਆ ਮੇਰਾ, ਮਾਥੈ ਸ਼ਦਰ ਧਰੈ ਰਹਾਓ। ਜਾਂ ਕੀ ਸ਼ੋਤ ਜਗਤ ਕਉ ਲਾਗੈ, ਤਾਂ ਪਰ ਤੁਹੀ ਟਰੈ, ਨੀਚੈ ਊਚ ਕਰੈ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਨਾਮ ਦੇਵ ਕਬੀਰ ਤਲੋਚਨ, ਸਦਨਾ ਸਹਿਨ ਤਰੈ, ਕਹਿ ਰਵਦਾਸ ਸੁਨੋਰੇ ਸੰਤੋ, ਹਰ ਜੀਓ ਤੇ ਸਭੈ ਸਰੈ।
ਮਾਰੂ ਸੁਖ ਸਾਗਰ ਸੁਰ ਤਰ ਚਿੰਤਾ ਮਨ ਕਾਮ ਧੇਨ ਬਸ ਜਾ ਕੇਰੇ। ਚਾਰ ਪਦਾਰਥ ਅਸ਼ਟ ਮਹਾ ਸਿੱਧ ਨਵਨਿਧ ਕਰ ਤਲਤਾ ਕੈ ਹਰ ਹਰ ਹਰਨਾ ਜਪਸ ਰਸਨਾ ਅਵਰ ਸਭ ਛਾੜ ਬਚਨ ਰਚਨਾ ਰਹਾਓ। ਨਾਨਾ ਖਿਆਨ ਪੁਰਾਨ ਬੇਦ ਬਿਦ ਚੌਤੀਸ ਅੱਛਰ ਮਾਹੀ ਬਿਆਸ ਵਿਚਾਰ ਕਹਿਓ ਪਰਮਾਰਥ ਰਾਮ ਨਾਮ ਸਰ ਨਾਹੀ। ਸਹਿਜ ਸਮਾਧ ਉਪਾਧ ਰਹਿਤ ਹੋਏ ਵੱਡੇ ਭਾਗ ਲਿਵ ਲਾਗੀ ਕਹਿ ਰਵਦਾਸ ਉਦਾਸ ਦਾਸ ਮਤ ਜਨਮ ਮਰਨ ਪੈ ਭਾਗੀ। ਤੁਖਾਰੀ ਸ਼ੰਤ ਮਹੱਲਾ ਪਹਿਲਾ ਬਾਰਹਿ ਮਾਹਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੂੰ ਸੁਣ ਕਿਰਤ ਕਰਮਾ ਪੁਰਬ ਕਮਾਇਆ ਸਿਰ ਸਿਰ ਸੁਖ ਸਹਮਾ ਦੇਹ ਸੋ ਤੂੰ ਭਲਾ ਹਰ ਰਚਨਾ ਤੇਰੀ ਕਿਆ ਗਤ ਮੇਰੀ ਹਰ ਬਿਨ ਘੜੀ ਨਾ ਜੀਵਾਂ ਪ੍ਰੇ ਬਾਜ ਦੁਹੇਲੀ ਕੋਏ ਨਾ ਬੇਲੀ ਗੁਰਮੁਖੇ ਅੰਮ੍ਰਿਤ ਪੀਵਾਂ ਰਚਨਾ ਰਾਚ ਰਹੇ ਨਿਰੰਕਾਰੀ ਪ੍ਰਮਨ ਕਰਮ ਸੁਕਰਮਾ ਨਾਨਕ ਪੰਥ ਨਿਹਾਲੇ ਸਾ ਤਨ ਤੂੰ ਸੁਣ ਆਤਮ ਰਾਮਾ ਬਾਬੀਹਾ ਪ੍ਰਿਉ ਬੋਲੇ ਕੋਕਲ ਬਾਣੀਆਂ ਸਾ ਤਨ ਸਬਰਸ ਚੋਲੇ ਅੰਕ ਸਮਾਣੀਆਂ ਹਰ ਅੰਕ ਸਮਾਣੀ ਜਾ ਪ੍ਰਭਾਣੀ ਸਾ ਸੁਹਾਗਣ ਨਾਰੇ ਨਾਵ ਕਰ ਥਾਪ ਮਹਿਲ ਕਰ ਉਚੋ ਨਿਜ ਕਰ ਵਸ ਮੁਰਾਰੇ ਸਭ ਤੇਰੀ ਤੂੰ ਮੇਰਾ ਪ੍ਰੀਤਮ ਨਿਸਬਾ ਸਰ ਰੰਗ ਰਾਵੈ ਨਾਨਕ ਪ੍ਰਿਉ ਪ੍ਰਿਉ ਚਵੈ ਬਬੀਹਾ ਕੋਕਲ ਸ਼ਬਦ ਸੁਹਾਵੈ ਤੂੰ ਸੁਣ ਹਰ ਰਸ ਭਿੰਨੇ ਪ੍ਰੀਤਮ ਆਪਣੇ ਮੰਤਨ ਰਵਤ ਰਵੰਨੇ ਘੜੀ ਨਾ ਬਿਸਰੈ ਕਿਉ ਘੜੀ ਬਿਸਾਰੀ ਹਉ ਬਲਿਹਾਰੀ ਹਉ ਜੀਵਾਂ ਗੁਣ ਗਾਏ ਨਾ ਕੋਈ ਮੇਰਾ ਹਉ ਕਿਸਕੇ ਰਾਹ ਹਰ ਬਿਨ ਰਹਿਣ ਨਾ ਜਾਏ ਓਟ ਗਹੀ ਹਰ ਚਰਨ ਨਿਵਾਸੇ ਭਏ ਪਵਿੱਤਰ ਸਰੀਰਾ ਨਾਨਕ ਦ੍ਰਿਸ਼ਟ ਦੀਰਘ ਸੁਖ ਪਾਵੈ ਗੁਰਸਬਦੀ ਮਨ ਤੀਰਾ ਬਰਸੈ ਅੰਮ੍ਰਿਤ ਧਾਰ ਬੂੰਦ ਸੁਹਾਵਣੀ ਸਾਜਨ ਮਿਲੇ ਸਹਿ ਸੁਭਾਏ ਹਰ ਸਿਉ ਪ੍ਰੀਤ ਬਣੀ ਹਰ ਮੰਦਰ ਆਵੈ ਜਾਂ ਪ੍ਰਭਾਵੈ ਤਾਨੀ ਉਬੀ ਗੁਣ ਸਾਰੀ ਘਰ ਘਰ ਕੰਤਰਵੈ ਸੁਹਾਗਣ ਹਉ ਕਿਉ ਕੰਤ ਵਿਸਾਰੀ ਉਨਮ ਕਨ ਛਾਏ ਬਰਸ ਸੁਭਾਏ ਮੰਤਨ ਪ੍ਰੇਮ ਸੁਖਾਵੈ ਨਾਨਕ ਵਰਸੈ ਅੰਮ੍ਰਿਤ ਬਾਣੀ ਕਰ ਕਿਰਪਾ ਕਰ ਆਵੈ ਚੇਤ ਬਸੰਤ ਭਲਾ ਭਵਰ ਸੁਹਾਵੜੇ ਬਨ ਫੂਲੇ ਮੰਜ ਬਾਰ ਮੈਂ ਫਿਰ ਕਰ ਬਾਹੜੈ ਫਿਰ ਘਰ ਨਹੀਂ ਆਵੈ ਤਨ ਕਿਉਂ ਸੁਖ ਪਾਵੈ ਬਿਰਹਿ ਬਿਰੋ ਤਨ ਸ਼ੀਜੈ ਕੋਕਲੇ ਅੰਬ ਸੁਹਾਵੀ ਬੋਲੈ ਕਿਉਂ ਦੁਖ ਅੰਕ ਸਹੀਜੈ ਭਵਰ ਭਵੰਤਾ ਫੁੱਲੀ ਡਾਲੀ ਕਿਉਂ ਜੀਵਾਂ ਮਰ ਮਾਏ ਨਾਨਕ ਚੇਤ ਸਹਿਜ ਸੁਖ ਪਾਵੈ ਜੇ ਹਰ ਵਾਰ ਘਰ ਤਨ ਪਾਏ ਵੈਸਾਖ ਭਲਾ ਸਾਖਾ ਵਿਸ ਕਰੇ ਤਨ ਦੇਖੈ ਹਰ ਦੁਆਰ ਆਵੋ ਦਇਆ ਕਰੇ ਘਰ ਆਓ ਪਿਆਰੇ ਦੁੱਤਰ ਤਾਰੇ ਤੁਧ ਬਿਨ ਅੱਡ ਨਾ ਮੋਲੋ ਕੀਮਤ ਕੌਣ ਘਰੇ ਦੁੱਧ ਭਾਵਾਂ ਦੇਖ ਦਿਖਾਵੈ ਢੋਲੋ ਦੂਰ ਨਾ ਜਾਨਾ ਅੰਤਰ ਮਾਨਾ ਹਰ ਕਾ ਮਹਿਲ ਪਛਾਨਾ ਨਾਨਕ ਵੈ ਸਾਖੀ ਪ੍ਰਭਾਵੈ ਸੁਰਤ ਸ਼ਬਦ ਮਨ ਮਾਨਾ ਮਾਹੋ ਜੇਠ ਭਲਾ ਪ੍ਰੀਤਮ ਕਿਉਂ ਬਿਸਰੈ ਥਲ ਤਾਪੈ ਸਰ ਭਾਰ ਸਾ ਤਨ ਬਿਨੋ ਕਰੈ ਤਨ ਬਿਨੋ ਕਰੇਂਦੀ ਗੁਣ ਸਾਰੇਂਦੀ ਗੁਣ ਸਾਰੀ ਪ੍ਰਭਾਵਾਂ ਸਾਚੈ ਮਿਲ ਰਹਿ ਬੈਰਾਗੀ ਆਵਣ ਦੇ ਤਾਇਆਵਾਂ ਨਿਮਾਣੀ ਨਿਤਾਣੀ ਹਰ ਬਿਨ ਕਿਉ ਭਾਵੈ ਸੁਖ ਮਹਿਲੀ ਨਾਨਕ ਜੇਠ ਜਾਣੈ ਤਿਸ ਜੈਸੀ ਕਰਮ ਮਿਲੈ ਗੁਣ ਗਹਿਲੀ ਆਸਾੜ ਭਲਾ ਸੂਰਜ ਗਗਨ ਤਪੈ ਧਰਤੀ ਦੁਖ ਸਹੈ ਸੁਖੈ ਅਗਨ ਭਖੈ ਅਗਨ ਰਸ ਸੁਖੈ ਮਰੀਐ ਧੋਖੈ ਪੀਸੋ ਕੀਰਤਨ ਹਾਰੇ ਰਥ ਫਿਰੈ ਛਾਇਆ ਤਨ ਤਾਕੈ ਟੀਂਡ ਲਵੈ ਮੰਜਬਾਰੇ ਅਵਗਣ ਬਾਂਧ ਚੱਲੀ ਦੁਖ ਆਗੈ ਸੁਖ ਤਿਖ ਸੁਖ ਤਿਸ ਸਾਜ ਸੰਭਾਲੇ ਨਾਨਕ ਜਿਸਨੋ ਇਹ ਮੰਦੀ ਆ ਮਰਨ ਜੀਵਨ ਪ੍ਰਭ ਨਾਲੇ ਸਾਵਣ ਸਰਸ ਮਨਾ ਕਣ ਵਰਸੈ ਰੁੱਤ ਆਏ ਮੈਂ ਮੰਤਨ ਸਹੁ ਭਾਵੈ ਪਿਰ ਪਰਦੇਸ ਸਿਧਾਏ ਪਿਰ ਘਰ ਨਹੀਂ ਆਵੈ ਮਰੀਐ ਹਾਵੈ ਦਮਨ ਚਮਕ ਡਰਾਏ ਸਹਿਜਾ ਕੇਲੀ ਖਰੀ ਦੁਹੇਲੀ ਮਰਨ ਭਇਆ ਦੁਖ ਮਾਏ ਹਰ ਬਿਨ ਨੀਂਦ ਭੂਖ ਕਉ ਕੈਸੀ ਕਾਪੜ ਤਨ ਨਾ ਸੁਖਾਵੈ ਨਾਨਕ ਸਾਸੋ ਹਾਗਣ ਕੰਤੀ ਪਿਰ ਕੈ ਅੰਕ ਸਮਾਵੈ
ਪਾਦਾਂ ਪਰਮ ਪੁੱਲੀ ਪਰ ਜੋਵਨ ਪਛਤਾਣੀ, ਜਲ ਥਲ ਨੀਰ ਪਰੇ ਬਰਸ ਰੁੱਤੇ ਰੰਗਮਾਣੀ, ਬਰਸੈ ਨਿਸਕਾਲੀ ਕਿਉਂ ਸੁਖਬਾਲੀ, ਦਾਦਰ ਮੋਰ ਲਵੰਤੇ, ਪ੍ਰਿਓ ਪ੍ਰਿਓ ਚਵੈ ਬਬੀਹਾ ਬੋਲੇ, ਭਯੰਗਮ ਫਿਰਡ ਸੰਤੇ, ਮੱਛਰ ਡੰਗ ਸਾਇਰ ਪਰ ਸੁਬਰ, ਬਿਨ ਹਰ ਕਿਉਂ ਸੁਖ ਪਾਈਐ, ਨਾਨਕ ਪੂਚਲੋ ਗੁਰੇ ਆਪਣੇ, ਜੈ ਪ੍ਰਭ ਤੈ ਹੀ ਜਾਈਐ, ਅਸਨ ਆਓ ਪਿਰਾ ਸਾ ਤਨ ਚੂਰ ਮੋਈ, ਤਾਂ ਮਿਲਿਆ ਪ੍ਰਮੇਲੇ ਦੂਜੇ ਪਾਏ ਖੁਈ, ਝੂਠ ਵਿਗੁਤੀ ਤਾਂ ਪ੍ਰਮੁਤੀ, ਕੁਕੈ ਕਹਾ ਸੇ ਫੁੱਲੇ, ਆਗੈ ਕਾਮ ਪਿੱਛੇ ਰੁੱਤ ਜਾਡਾ, ਦੇਖ ਚਲਤ ਮੰਡੋਲੇ, ਦੈ ਦੇ ਸਾਖਰ ਹਰਿਆਵਲ, ਸਹਿਜ ਪੱਕੈ ਸੋ ਮੀਠਾ, ਨਾਨਕੇ ਅਸਨ ਮਿਲੋ ਪਿਆਰੇ, ਸਤਿਗੁਰ ਪਏ ਬਸੀਠਾ, ਕਤਕ ਕਿਰਤ ਪਾਇਆ ਜੋ ਪ੍ਰਭਾਇਆ, ਦੀਪਕ ਸਹਿਜ ਬਲੈ ਤਤ ਜਲਾਇਆ, ਦੀਪਕ ਰਸ ਤੇਲੋ ਤਨ ਪਿਰ ਮੇਲੋ, ਤਨਿਓ ਮਾਹੈ ਸਰਸੀ, ਅਵਗਣ ਮਾਰੀ ਮਰੈ ਨਾ ਸੀਜੈ, ਗੁਣ ਮਾਰੀ ਤਾਂ ਮਰਸੀ, ਨਾਮ ਭਗਤ ਦੇ ਨਿਜ ਕਰ ਬੈਠੇ ਅਜੋ ਤਿਨਾੜੀ ਆਸਾ, ਨਾਨਕ ਮਿਲੋ ਕਬਰ ਦਰ ਖੋਲੋ, ਇਹ ਘੜੀ ਖਟਮਾਸਾ, ਮੰਗਰ ਮਾਹੋ ਪਲਾ ਹਰ ਗੁਣ ਅੰਕ ਸਮਾਵੇ, ਗੁਣਵੰਤੀ ਗੁਣ ਰਵੈ ਮੈਂ ਪਰ ਨਹੀਂ ਚਲ ਪਾਵੇ, ਨਿਹ ਚਲ ਚਤਰ ਸੁਜਾਨ ਵਿਧਾਤਾ, ਚੰਚਲ ਜਗਤ ਸਬਾਇਆ, ਗਿਆਨ ਧਿਆਨ ਗੁਣ ਅੰਕ ਸਮਾਣੇ, ਪ੍ਰਭ ਭਾਣੇ ਤਾਂ ਪਾਇਆ, ਗੀਤ ਨਾਦ ਕਵਿਤ ਕਵੇ ਸੁਣ, ਰਾਮ ਨਾਮ ਦੁਖ ਭਾਗੈ, ਨਾਨਕ ਸਾਤਨ ਨਾ ਪਿਆਰੀ, ਆਪ ਭਗਤੀ ਪਿਰਿਆ ਗੈ, ਭੋਖ ਤੁਖਾਰ ਪੜੈ ਵਣ ਤ੍ਰਿਣ ਰਸ ਸੋਖੈ, ਆਵਤ ਕੀ ਨਾਹੀ ਮੰਤਨ ਵਸੈ ਮੁਖੇ, ਮਨ ਤਨ ਰਵ ਰਹਿਆ ਜਗ ਜੀਵਨ, ਗੁਰਸਬ ਦੀ ਰੰਗ ਮਾਣੀ, ਅੰਡਜ ਜੇਰਜ ਸੇਤਜ ਉਤਪੁਜ, ਘੜ ਘੜ ਜੋ ਸਮਾਣੀ, ਦਰਸ਼ਨ ਦੇਹੋ ਦਇਆ ਪਤ ਦਾਤੇ, ਗਤ ਪਾਵੋ ਮਤ ਦੇਹੋ, ਨਾਨਕ ਰੰਗ ਰਵੈ ਰਸ ਰਸੀਆ, ਹਰ ਸਿਓ ਪ੍ਰੀ ਸਨੇਹੋ, ਮਾਘ ਪੁਨੀਤ ਭਈ ਤੀਰਥ ਅੰਤਰ ਜਾਣਿਆ, ਸਾਜਨ ਸਹਿਜ ਮਿਲੇ ਗੁਣ ਗੈ ਅੰਕ ਸਮਾਨਿਆ, ਪ੍ਰੀਤਮ ਗੁਣ ਅੰਕੇ ਸੁਣ ਪ੍ਰਭ ਅੰਕੇ, ਤੁਧ ਭਾਵਾਂ ਸਰਨਾਵਾਂ, ਗੰਗ ਜਮਨ ਤੈ ਬੇੜੀ ਸੰਗਮ, ਸਾਧ ਸਮੁੰਦ ਸਮਾਵਾਂ, ਪੁੰਨ ਦਾਨ ਪੂਜਾ ਪਰਮੇਸ਼ਰ, ਜੁਜ ਗੁਏ ਕੋ ਜਾਤਾ, ਨਾਨਕ ਮਾਘ ਮਹਾਰਸ ਹਰ ਜਪ, ਅੜਸਰ ਤੀਰਥ ਨਾਤਾ, ਫਲ ਗੁਣ ਮਨ ਰੈਸੀ ਪ੍ਰੇਮ ਸੁਭਾਇਆ, ਅੰਦਨ ਰਸ ਪਿਆ ਆਪ ਗਵਾਇਆ, ਮਨ ਮੋਹ ਚੁਕਾਇਆ ਜਾਂ ਤਿਸ ਪਾਇਆ, ਕਰ ਕਿਰਪਾ ਕਰਿਆਓ ਬਹੁਤੇ ਵੇਸ ਕਰੀ ਪਿਰ ਬਾਜਾਓ, ਮਹਿਲੀ ਲਹਾ ਨਾ ਉਥਾਓ, ਹਾਰ ਡੋਰ ਰਸ ਪਾਠ ਪਟੰਬਰ, ਪਿਰ ਲੋੜੀ ਸਿੰਗਾਰੀ, ਨਾਨਕ ਮੇਲ ਲਈ ਗੁਰੇ ਆਪਣੇ, ਘਰ ਵਰ ਪਾਇਆ ਨਾਰੀ, ਬੇਦਸ ਮਾਹ ਰੁਤੀ ਥਿੱਤੀ ਵਾਰ ਪਲੇ, ਕੜੀ ਮੂਰਤ ਪਰ ਸਾਚੇ ਆਏ ਸਹਿਜ ਮਿਲੇ, ਪ੍ਰਮਿਲੇ ਪਿਆਰੇ ਕਾਰਜ ਸਾਰੇ, ਕਰਤਾ ਸਭ ਜਾਣੈ ਜਿਨ ਸਿੰਗਾਰੀ ਤਸੈ ਪਿਆਰੀ, ਮੇਲ ਪਿਆ ਰੰਗ ਮਾਣੈ, ਕਰ ਸੇਜ ਸੁਹਾਵੀ ਜਾਂ ਪਿਰ ਰਾਵੀ, ਗੁਰਮੁਖ ਮਸਤਕ ਭਾਗੋ, ਨਾਨਕ ਅਹਿ ਨਸਰਾਵੈ ਪ੍ਰੀਤਮੋ, ਹਰ ਵਾਰ ਥਿਰ ਸੁਹਾਗੋ, ਤੁਖਾਰੀ ਮਹੱਲਾ ਪਹਿਲਾ, ਪਹਿਲੇ ਪਹਿਰੈ ਨੈਣ ਸਲੋਨੜੀਏ, ਰਹਿਣ ਅੰਧਿਆਰੀ ਰਾਮ, ਵੱਖਰ ਰਾਖ ਮੋਈਏ ਆਵੈ ਵਾਰੀ ਰਾਮ, ਵਾਰੀ ਆਵੈ ਕਵਣ ਜਗਾਵੈ, ਸੂਤੀ ਜਮਰਸ ਚੂਸੈ, ਰਹਿਣਾ ਦੇਰੀ ਕਿਆ ਪਤ ਤੇਰੀ, ਚੋਰ ਪੜੈ ਕਰ ਮੂਸੈ, ਰਾਖਣ ਹਾਰਾ ਅਗਮਿਆ ਪਾਰਾ, ਸੁਣ ਬੇਨੰਤੀ ਮੇਰੀ ਆ, ਨਾਨਕ ਮੂਰਖ ਕਵੈ ਨਾ ਚੇਤੈ, ਕਿਆ ਸੂਜੈ ਰਹਿਣਾ ਦੇਰੀ ਆ, ਦੂਜਾ ਪਹਿਰ ਭਇਆ ਜਾਗੈ ਚੇਤੀ ਰਾਮ, ਵੱਖਰ ਰਾਖ ਮੁਈਏ ਖਾਜੈ ਖੇਤੀ ਰਾਮ, ਰਾਖੋ ਖੇਤੀ ਹਰ ਗੁਰ ਹੇਤੀ, ਜਾਗਤ ਚੋਰ ਨਾ ਲਾਗੈ, ਜਮ ਮਗ ਨਾ ਜਾਵੋ ਨਾ ਦੁਖ ਪਾਵੋ, ਜਮਕਾ ਡਰ ਪਉ ਭਾਗੈ, ਰਵ ਸਸ ਦੀਪਕ ਗੁਰਮਤਿ ਦੁਆਰੈ, ਮਨ ਸਾਚਾ ਮੁਖ ਧਿਆਵੈ, ਨਾਨਕ ਮੂਰਖ ਅਜੋ ਨਾ ਚੇਤੈ, ਕਿਵ ਦੂਜੈ ਸੁਖ ਪਾਵੈ, ਤੀਜਾ ਪਹਿਰ ਭਇਆ ਨੀਂਦ ਵਿਆਪੀ ਰਾਮ, ਮਾਇਆ ਸੁਧਾਰਾ ਦੂਖ ਸੰਤਾਪੀ ਰਾਮ, ਮਾਇਆ ਸੁਧਾਰਾ ਜਗਤ ਪਿਆਰਾ, ਚੋਗ ਚੁਗੈ ਨਿਤ ਫਸੈ, ਨਾਮ ਧਿਆਵੈ ਤਾਂ ਸੁਖ ਪਾਵੈ, ਗੁਰਮਤਿ ਕਾਲ ਨਾ ਗ੍ਰਾਸੈ, ਜੰਮਣ ਮਰਨ ਕਾਲ ਨਹੀਂ ਛੋੜੈ, ਵਿਣਨਾ ਵੈ ਸੰਤਾਪੀ, ਨਾਨਕ ਤੀਜੈ ਤ੍ਰਿਵਿਧ ਲੋਕਾ ਮਾਇਆ ਮੋਹਿ ਵਿਆਪੀ, ਚੌਥਾ ਪਹਿਰ ਭਇਆ ਦੌਤ ਬਿਹਾ ਗੈ ਰਾਮ,
ਤਿਨ ਕਰ ਰਾਖਿਆੜਾ ਜਵੰਦਨ ਜਾਗੈ ਰਾਮ। ਗੁਰਪੂਜ ਜਾਗੇ ਨਾਮ ਲਾਗੇ ਤਿੰਨਾ ਰਹਿਣ ਸੁਹੇਲੀਆ। ਗੁਰਸ਼ਬਦ ਕਮਾਵੇ ਜਨਮ ਨਾ ਆਵੇ ਤਿੰਨਾ ਹਰ ਪ੍ਰਬੇਲੀਆ। ਕਰ ਕੰਪ ਚਰਨ ਸਰੀਰ ਕੰਪੇ ਨੈਣ ਅੰਧਲੇ ਤਨ ਭਸਮ ਸੇ। ਨਾਨਕ ਦੁਖੀਆ ਜੁਗ ਚਾਰੇ ਬਿਨ ਨਾਮ ਹਰ ਕੇ ਮਨ ਵਸੇ। ਖੂਲੀ ਗੰਠ ਉੱਠੋ ਲਿਖਿਆ ਆਇਆ ਰਾਮ। ਰਸ ਕਸ ਸੁਖ ਠਾਕੇ ਬੰਦ ਚਲਾਇਆ ਰਾਮ। ਬੰਦ ਚਲਾਇਆ ਜਾਂ ਪ੍ਰਪਾਇਆ ਨਾ ਦੀਸੈ ਨਾ ਸੁਣੀਐ। ਆਪਣ ਵਾਰੀ ਸਭ ਸਹਿ ਆਵੈ ਪੱਕੀ ਖੇਤੀ ਲੁਣੀਐ। ਘੜੀ ਚਸੇ ਕਾ ਲੇਖਾ ਲੀਜੈ ਬੁਰਾ ਭਲਾ ਸੋ ਜੀਆ। ਨਾਨਕ ਸੁਰ ਨਰ ਸ਼ਬਦ ਮਿਲਾਏ ਤਿਨ ਪ੍ਰਭ ਕਾਰਨ ਕੀਆ। ਤੁਖਾਰੀ ਮਹੱਲਾ ਪਹਿਲਾ ਤਾਰਾ ਚੜਿਆ ਲੰਮਾ ਕਿਉਂ ਨਿਦਰ ਨਿਹਾਲਿਆ ਰਾਮ। ਸੇਵਕ ਪੂਰ ਕਰਮਾ ਸਤਿਗੁਰ ਸ਼ਬਦ ਦਿਖਾ ਲਿਆ ਰਾਮ। ਗੁਰ ਸ਼ਬਦ ਦਿਖਾ ਲਿਆ ਸੱਚ ਸੰਭਾਲਿਆ ਅਹਿਨਸ ਦੇਖ ਵਿਚਾਰਿਆ। ਧਾਵਤ ਪੰਚ ਰਹੇ ਕਰ ਜਾਣਿਆ ਕਾਮ ਕ੍ਰੋਧ ਵਿਖ ਮਾਰਿਆ। ਅੰਤਰ ਜੋਤ ਭਈ ਗੁਰਸਾਖੀ ਚੀਨੇ ਰਾਮ ਕਰਮਾ। ਨਾਨਕ ਹਮੈ ਮਾਰ ਪਤੀਣੇ ਤਾਰਾ ਚੜਿਆ ਲੰਮਾ। ਗੁਰਮੁਖ ਜਾਗ ਰਹੇ ਚੁੱਕੀਆ ਮਾਨੀ ਰਾਮ। ਅੰਦਨ ਭੋਰ ਪਿਆ ਸਾਜ ਸਮਾਨੀ ਰਾਮ। ਸਾਜ ਸਮਾਨੀ ਗੁਰਮੁਖ ਮਨ ਭਾਨੀ ਗੁਰਮੁਖ ਸਾਬਤ ਜਾਗੇ ਸਾਚ ਨਾਮ। ਅੰਮ੍ਰਿਤ ਗੁਰ ਦੀਆ ਹਰ ਚਰਨੀ ਲਿਵ ਲਾਗੇ। ਪ੍ਰਗਟੀ ਜੋਤ ਜੋਤ ਮੈਂ ਜਾਤਾ ਮਨ ਪਰਮ ਭੁਲਾਣੀ। ਨਾਨਕ ਭੋਰ ਪਿਆ ਮਨ ਮਾਨਿਆ ਜਗਤ ਰਹਿਣ ਵਿਹਾਣੀ। ਔਗੁਣ ਵਿਸਰਿਆ ਗੁਣੀ ਕਰ ਕੀ ਆ ਰਾਮ। ਏਕੋ ਰਵ ਰਹਿਆ ਅਵਰ ਨਾ ਬੀ ਆ ਰਾਮ। ਰਵ ਰਹਿਆ ਸੋਈ ਅਵਰ ਨਾ ਕੋਈ ਮਨ ਹੀ ਤੇ ਮਨ ਮਾਨਿਆ। ਜਿਨ ਜਲ ਥਲ ਤ੍ਰਿਪਵਨ ਘੜ ਘੜ ਥਾਪਿਆ ਸੋ ਪ੍ਰਭ ਗੁਰਮੁਖ ਜਾਣਿਆ। ਕਰਨ ਕਾਰਨ ਸਮਰੱਥ ਅਪਾਰਾ ਤਿਰਬਤ ਮੇਟ ਸਮਾਈ। ਨਾਨਕ ਅਵਗਣ ਗੁਣੈ ਸਮਾਣੇ ਐਸੀ ਗੁਰਮਤ ਪਾਈ। ਆਵਣ ਜਾਣ ਰਹੇ ਚੁੱਕਾ ਭੋਲਾ ਰਾਮ। ਹਉਮੈ ਮਾਰ ਮਿਲੇ ਸਾਚਾ ਚੋਲਾ ਰਾਮ। ਹਉਮੈ ਗੁਰਖੋਈ ਪ੍ਰਗਟ ਹੋਈ ਚੁੱਕੇ ਸੋਗ ਸੰਤਾਪੈ। ਜੋਤੀ ਅੰਦਰ ਜੋ ਸਮਾਣੀ ਆਪ ਛਾਤਾ ਆਪੈ। ਪੇਈੜੈ ਕਰ ਸ਼ਬਦ ਪਤੀਣੀ ਸਾਹੁਰੜੈ ਪਿਰ ਪਾਣੀ। ਨਾਨਕ ਸਤਿਗੁਰ ਮੇਲ ਮਿਲਾਈ ਚੁੱਕੀ ਕਾਣ ਲੁਕਾਣੀ। ਤੁਖਾਰੀ ਮਹੱਲਾ ਪਹਿਲਾ ਪੁਲਾਵੜੈ ਪੁੱਲੀ ਪੁਲ ਪੁਲ ਪੱਛੋ ਤਾਣੀ। ਪਿਰ ਛੋਡੀ ਅੜੀ ਸੁੱਤੀ ਪਿਰ ਕੀ ਸਾਰ ਨਾ ਜਾਣੀ। ਪਿਰ ਛੋਡੀ ਸੁੱਤੀ ਅਵਗਣ ਮੁੱਤੀ ਤਿਸ ਧਨ ਲਿਦਣ ਰਾਤੇ। ਕਾਮ ਕ੍ਰੋਧ ਹੰਕਾਰ ਵਿਗੁੱਤੀ ਹਉਮੈ ਲੱਗੀ ਤਾਤੇ। ਉਡਰ ਹੰਸ ਚੱਲਿਆ ਫੁਰਮਾਇਆ ਭਸਮੈ ਭਸਮ ਸਮਾਣੀ। ਨਾਨਕ ਸੱਚੇ ਨਾਮ ਵਿਹੂਣੀ ਪੁਲ ਪੁਲ ਪੱਛੋ ਤਾਣੀ। ਸੁਣਨਾ ਪਿਆਰੇ ਇੱਕ ਬੇਨੰਤੀ ਮੇਰੀ ਤੂੰ ਨਿਜ ਘਰ ਵਸਿਆੜਾ ਹਾਂ ਰੁਲ ਪਸਮੈ ਢੇਰੀ। ਬਿਨ ਆਪਣੇ ਨਾ ਹੈ ਕੋਈ ਨਾ ਚਾਹੈ ਕਿਆ ਕਹੀਐ ਕਿਆ ਕੀਜੈ। ਅੰਮ੍ਰਿਤ ਨਾਮ ਰਸਨ ਰਸ ਰਸਨਾ ਗੁਰਸ਼ਬਦੀ ਰਸ ਪੀਜੈ। ਮਿਲਣਾ ਮੈਂ ਕੋ ਸੰਗ ਨਾ ਸਾਥੀ ਆਵੈ ਜਾਏ ਕਨੇਰੀ। ਨਾਨਕ ਲਾਹਾ ਲੈ ਕਰ ਜਾਈਐ ਸਾਚੀ ਸੱਚ ਮਤ ਤੇਰੀ। ਸਾਜਨ ਦੇਸ ਵਿਦੇਸੀਅੜੇ ਸਾਨਿਹੜੇ ਦੇਂਦੀ ਸਾਰ ਸੰਭਾਲੇ ਤਿੰਨ ਸੱਜਣਾ। ਮੁੰਦ ਨੈਣ ਭਰੇਂਦੀ ਮੁੰਦ ਨੈਣ ਭਰੇਂਦੀ ਗੁਣ ਸਾਰੇਂਦੀ। ਕਿਉਂ ਪ੍ਰਮਿਲਾ ਪਿਆਰੇ ਮਾਰਗ ਪੰਥ ਨਾ ਜਾਣੋ ਵਿਖੜਾ ਕਿਉਂ ਭਾਈਐ ਪਿਰ ਪਾਰੇ। ਸਤਿਗੁਰ ਸ਼ਬਦੀ ਮਿਲੈ ਵਿਛੁੰਨੀ ਤਨ ਮਨ ਆਗੈ ਰਾਖੈ। ਨਾਨਕ ਅੰਮ੍ਰਿਤ ਬਿਰਖ ਮਹਾਰਸ ਫਲਿਆ ਮਿਲ ਪ੍ਰੀਤਮ ਰਸ ਚਾਖੈ। ਮਹਿਲ ਬੁਲਾਈ ਅੜੀਏ ਮਹਿਲ ਬੁਲਾਈ ਅੜੀਏ ਬਿਲਮ ਨਾ ਕੀਜੈ। ਆਂਦਨ ਰੱਤੀ ਅੜੀਏ ਸਹਿਜ ਮਿਲੀਜੈ ਸੁਖ ਸਹਿਜ ਮਿਲੀਜੈ ਰੋਸਨਾ ਕੀਜੈ। ਗਰਭ ਨਿਵਾਰ ਸਮਾਣੀ ਸਾਚਾ ਰਾਤੀ ਮਿਲੈ ਮਿਲਾਈ ਮਨ ਮੁਖ ਆਵਣ ਜਾਣੀ। ਜਬ ਨਾਚੀ ਤਬ ਘੂੰਘਟ ਕੈਸਾ ਮਟਕੀ ਫੋੜ ਨਿਰਾਰੀ। ਨਾਨਕ ਆਪੈ ਆਪ ਪਛਾਣੈ ਗੁਰਮੁਖ ਤਤ ਵਿਚਾਰੀ। ਤੁਖਾਰੀ ਮਹੱਲਾ ਪਹਿਲਾ ਮੇਰੇ ਲਾਲ ਰੰਗੀਲੇ ਹਮ ਲਾਲਨ ਕੇ ਲਾਲੇ। ਗੁਰ ਲੱਖ ਲਿਖਾਇਆ ਅਵਰਨਾ ਦੂਜਾ ਭਾਲੇ। ਗੁਰ ਅਲੱਖ ਲਿਖਾਇਆ ਜਾਂ ਤਿਸਪਾਇਆ ਜਾਂ ਪ੍ਰਭ ਕਿਰਪਾ ਧਾਰੀ। ਜਗ ਜੀਵਨ ਦਾਤਾ ਪੁਰਖ ਵਿਦਾਤਾ ਸਹਿਜ ਮਿਲੇ ਬਨਵਾਰੀ।

ਵੈ ਗੁਣ ਗੁਣੈ ਸਮਾਣੇ ਮਸਤਕ ਨਾਮ ਨਿਸ਼ਾਨੋ ਸਚ ਸਾਚ ਸਮਾਇਆ ਚੁਕਾ ਆਵਣ ਜਾਣੋ ਸਚ ਸਾਚ ਪਛਾਤਾ ਸਾਚੈ ਰਾਤਾ ਸਾਚ ਮਿਲੈ ਮਨ ਭਾਵੈ ਸਾਚੇ ਉਪਰ ਅਵਰਨਾ ਦਿਸੈ ਸਾਚੇ ਸਾਚ ਸਮਾਵੈ ਮੋਹਨ ਮੋਹਿ ਲਿਆ ਮਨ ਮੇਰਾ ਬੰਧਨ ਖੋਲ ਨਿਰਾਰੇ ਨਾਨਕ ਜੋਤੀ ਜੋ ਸਮਾਣੀ ਜਾ ਮਿਲਿਆ ਅਤ ਪਿਆਰੇ ਸੱਚ ਘਰ ਖੋਜ ਲਹੇ ਸਾਚਾ ਗੁਰਥਾਨੋ ਮਨਮੁਖ ਨਹਿ ਪਾਈਐ ਗੁਰਮੁਖ ਗਿਆਨੋ ਦੇਵੈ ਸੱਚ ਦਾਨੋ ਸੋ ਪਰਵਾਨੋ ਸਾਦਾਤਾ ਵਰਦਾਨਾ ਅਮਰ ਅਜੋਨੀ ਅਸਥਰ ਜਾਪੈ ਸਾਚਾ ਮਹਿਲ ਚਿਰਾਣਾ ਦੋਤ ਉਚਾ ਪਤ ਲੇਖਨਾ ਲਿਖੀਐ ਪ੍ਰਗਟੀ ਜੋਤ ਮੁਰਾਰੀ ਨਾਨਕ ਸਾਚਾ ਸਾਚਾ ਰਾਚਾ ਗੁਰਮੁਖ ਤਰੀਐ ਤਾਰੀ ਤੁਖਾਰੀ ਮਹੱਲਾ ਪਹਿਲਾ ਇਹ ਮਨ ਮੇਰਿਆ ਤੂੰ ਸਮਝ ਅਚੇਤ ਅਣਿਆ ਰਾਮ ਇਹ ਮਨ ਮੇਰਿਆ ਛੱਡ ਅਵਗਣ ਗੁਣੀ ਸਮਾਣਿਆ ਰਾਮ ਬਹੁ ਸਾਧ ਲੁਭਾਣੇ ਕਿਰਤ ਕਵਾਣੇ ਵਿਛੜਿਆ ਨਹੀਂ ਮੇਲਾ ਕਿਉਂ ਦੁੱਤਰ ਤਰੀਐ ਜਮ ਡਰ ਮਰੀਐ ਜਮ ਕਾ ਪੰਥ ਦੁਹੇਲਾ ਮਨ ਰਾਮ ਨਹੀਂ ਜਾਤਾ ਸਾਜ ਪ੍ਰਭਾਤਾ ਅਵਕਟ ਰੁਦਾ ਕਿਆ ਕਰੇ ਬੰਧਨ ਬੰਧਿਆ ਇਨਪਦ ਛੂਟੈ ਗੁਰਮੁਖ ਸੇਵੈ ਨਰ ਹਰੇ ਇਹ ਮਨ ਮੇਰਿਆ ਤੂੰ ਛੋੜਿਆਲ ਜੰਜਾਲਾ ਰਾਮ ਇਹ ਮਨ ਮੇਰਿਆ ਹਰ ਸੇਵ ਪੁਰਖ ਨਿਰਾਲਾ ਰਾਮ ਹਰ ਸਿਮਰ ਏਕੰਕਾਰ ਸਾਚਾ ਸਭ ਜਗਤ ਜਿਨ ਉਪਾਇਆ ਪੌਣ ਪਾਣੀ ਯਗਨ ਬਾਂਧੇ ਗੁਰ ਖੇਲ ਜਗਤ ਦਿਖਾਇਆ ਆਚਾਰ ਤੂੰ ਵਿਚਾਰ ਆਪੇ ਹਰ ਨਾਮ ਸੰਜਮ ਜਪ ਤਪੋ ਸਖਾ ਸਹਿਨ ਪਿਆਰ ਪ੍ਰੀਤਮ ਨਾਮ ਹਰ ਕਾ ਜਪ ਜਪੋ ਇਹ ਮਨ ਮੇਰਿਆ ਤੂੰ ਥਿਰ ਰਹੋ ਚੋਟ ਨਾ ਖਾ ਵਹੀ ਰਾਮ ਇਹ ਮਨ ਮੇਰਿਆ ਗੁਣ ਗਾਵੈ ਸਹਿ ਸਮਾ ਵਹੀ ਰਾਮ ਗੁਣ ਗਾਏ ਰਾਮ ਰਸਾਏ ਰਸੀਐ ਗੁਰ ਗਿਆਨ ਅੰਜਨ ਸਾਰ ਹੈ ਤ੍ਰੈ ਲੋਕ ਦੀਪਕ ਸ਼ਬਦ ਚਾਨਣ ਪੈਂਦੂ ਸੰਘਾ ਰਹੇ ਪੈ ਕਾਟ ਨਿਰਪਉ ਤਰਹਿ ਦੁੱਤਰ ਗੁਰ ਮਿਲਿਆ ਕਾਰਜ ਸਾਰੇ ਰੂਪ ਰੰਗ ਪਿਆਰ ਹਰ ਸਿਉ ਹਰ ਆਪ ਕਿਰਪਾ ਧਾਰੇ ਇਹ ਮਨ ਮੇਰਿਆ ਤੂੰ ਕਿਆ ਲੈ ਆਇਆ ਕਿਆ ਲੈ ਜਾਏ ਸੀ ਰਾਮ ਇਹ ਮਨ ਮੇਰਿਆ ਤਾਂ ਛੁੱਟ ਸੀ ਜਾਂ ਭਰਮ ਚੁਕਾਏ ਸੀ ਰਾਮ ਤਨ ਸੰਚ ਹਰ ਹਰ ਨਾਮ ਵੱਖਰ ਗੁਰ ਸ਼ਬਦ ਭਾਉ ਪਛਾਣ ਹੈ ਮੈਲ ਪਰ ਹਰ ਸ਼ਬਦ ਨਿਰਮਲ ਮਹਿਲ ਘਰ ਸੱਚ ਜਾਣ ਹੈ ਪਤ ਨਾਮ ਪਾਵੈ ਘਰ ਸਿਧਾਵੈ ਚੋਲ ਅੰਮ੍ਰਿਤ ਪੀ ਰਸੋ ਹਰ ਨਾਮ ਧਿਆਈਐ ਸ਼ਬਦ ਰਸ ਪਾਈਐ ਵਡਭਾਗ ਜਪੀਐ ਹਰ ਜਸੋ ਇਹ ਮਨ ਮੇਰਿਆ ਬਿਨ ਪੌੜੀਆਂ ਮੰਦਿਰ ਕਿਉਂ ਚੜੈ ਰਾਮ ਇਹ ਮਨ ਮੇਰਿਆ ਬਿਨ ਬੇੜੀ ਪਾਰ ਨ ਅੰਬੜੈ ਰਾਮ ਪਾਰ ਸਾਜਨਿਆ ਪਾਰ ਪ੍ਰੀਤਮ ਗੁਰਸ਼ਬਦ ਸੁਰਤ ਲੰਘਾਵਹਿ ਮਿਲ ਸਾਧ ਸੰਗਤ ਕਰੈ ਰਲੀਆਂ ਫਿਰ ਨਾ ਪੱਛੋ ਤਾਵਹਿ ਕਰ ਦਇਆ ਦਾਨ ਦਇਆਲ ਸਾਚਾ ਹਰ ਨਾਮ ਸੰਗਤ ਪਾਵੋ ਨਾਨਕ ਪਿਆਮ ਪੈ ਸੁਣੋ ਪ੍ਰੀਤਮ ਗੁਰਸ਼ਬਦ ਮਨ ਸਮਝਾਵੋ ਤੁਖਾਰੀ ਸੰਤ

ਗੁਰਪਾਲ ਸਹਿਮ ਲੋਹੋ ਮਿਲ ਕੰਚਨ ਹੋਇਆ ਰਾਮ, ਜੋਤੀ ਜੋਤ ਮਿਲਾਏ ਕਾਇਆਗੜ ਸੋਹਿਆ ਰਾਮ, ਕਾਇਆਗੜ ਸੋਹਿਆ ਮੇਰਾ ਭਰਮ ਹੋਇਆ, ਕਿਉਂ ਸਾਸ ਗ੍ਰਾਸ ਵਿਸਾਰੀਐ, ਅਦ੍ਰਿਸ਼ਟਿਆ ਗੋਚਰ ਪਕੜਿਆ ਗੁਰਸਬਦੀ, ਹਉ ਸਤਿਗੁਰ ਕਹਿ ਬਲਿਹਾਰੀ ਐ, ਸਤਿਗੁਰ ਆਗੈ ਸੀਸ ਭੇਟ ਦਿਓ, ਜੇ ਸਤਿਗੁਰ ਸਾਚੇ ਪਾਵੈ ਆਪੇ ਦਇਆ ਕਰੋ ਪ੍ਰਭ ਦਾਤੇ, ਨਾਨਕ ਅੰਕ ਸਮਾਵੈ ਤੁਖਾਰੀ ਮਹੱਲਾ ਚੌਥਾ, ਹਰ ਹਰ ਅਗਮ ਅਗਾਧ ਅਪਰੰਪਰ ਅਪਰਪਰਾ, ਜੋ ਤੁਮ ਧਿਆਵੈ ਜਗਦੀਸ਼, ਤੇ ਜਨ ਪਉ ਬਿਖਮ ਤਰਾ, ਬਿਖਮ ਪਉ ਤਿਨ ਤਰਿਆ ਸੁਹਿਲਾ, ਜਿਨ ਹਰ ਹਰ ਨਾਮ ਤੇ ਆਇਆ, ਗੁਰਵਾਕ ਸਤਿਗੁਰ ਜੋ ਭਾਏ ਚੱਲੇ, ਤਿਨ ਹਰ ਹਰ ਆਪ ਮਿਲਾਇਆ, ਜੋਤੀ ਜੋਤ ਮਿਲ ਜੋ ਸਮਾਣੀ, ਹਰ ਕਿਰਪਾ ਕਰ ਧਰਣੀ ਧਰਾ, ਹਰ ਹਰ ਅਗਮ ਅਗਾਧ ਅਪਰੰਪਰ ਅਪਰਪਰਾ, ਤੁਮ ਸਵਾਮੀ ਅਗਮਾ ਥਾ, ਤੂੰ ਘਟਕਟ ਪੂਰ ਰਹਿਆ, ਤੂੰ ਅਲਾਖਾ ਪਿਓ ਅਗਮ, ਗੁਰ ਸਤਿਗੁਰ ਬਚਨ ਲਹਿਆ, ਧਨ ਧਨ ਤੇ ਜਨ ਪੁਰਖ ਪੂਰੇ, ਜਿਨ ਗੁਰ ਸੰਤ ਸੰਗਤ ਮਿਲ ਗੁਣ ਰਵੇ, ਬਿਵੇਕ ਬੁੱਧ ਵਿਚਾਰ ਗੁਰਮੁਖ, ਗੁਰਸ਼ਬਦ ਖਿਨ ਖਿਨ ਹਰ ਨਿਤ ਚਵੇ, ਜਾਂ ਬਹਿ ਗੁਰਮੁਖ ਹਰ ਨਾਮ ਬੋਲੇ, ਜਾਂ ਖੜੇ ਗੁਰਮੁਖ ਹਰ ਹਰ ਕਹਿਆ, ਤੁਮ ਸਵਾਮੀ ਅਗਮਾ ਥਾਹਾ, ਤੂੰ ਘਟਕਟ ਪੂਰ ਰਹਿਆ, ਸੇਵਕ ਜਨ ਸੇਵੈ ਤੇ ਪ੍ਰਵਾਨ, ਜਿਨ ਸੇਵਿਆ ਗੁਰਮਤਿ ਹਰੇ, ਤਿਨ ਕੇ ਕੋਟ ਸਭ ਪਾਪ, ਖਿਨ ਪਰ ਹਰ ਹਰ ਦੂਰ ਕਰੇ, ਤਿਨ ਕੇ ਪਾਪ ਦੋਖ ਸਭ ਬਿਨਸੇ, ਜਿਨ ਮਨ ਚਿਤ ਇਕ ਆਰਾਧਿਆ, ਤਿਨ ਕਾ ਜਨਮ ਸਫਲਿਓ ਸਭ ਕੀਆ ਕਰਤੈ, ਜਿਨ ਗੁਰਬਚਨੀ ਸਚ ਭਾਖਿਆ, ਤੇ ਧਨ ਜਨ ਵਡ ਪੁਰਖ ਪੂਰੇ, ਜੋ ਗੁਰਮਤ ਹਰ ਜਪ ਭਉ ਬਿਖਮ ਤਰੇ, ਸੇਵਕ ਜਨ ਸੇਵੈ ਤੇ ਪ੍ਰਵਾਨ, ਜਿਨ ਸੇਵਿਆ ਗੁਰਮਤ ਹਰੇ, ਤੂੰ ਅੰਤਰਜਾਮੀ ਹਰ ਆਪ, ਜਿਉ ਤੂੰ ਚਲਾਵੈ ਪਿਆਰੇ, ਹਉ ਤਿਵੈ ਚਲਾ, ਹਮਰੈ ਹਾਥ ਕਿਛ ਨਾਹੇ, ਜਾਂ ਤੂੰ ਮੇਲੈ ਤਾਹ ਆਏ ਮਿਲਾ, ਜਿਨ ਕਉ ਤੂੰ ਹਰ ਮੇਲੈ ਸਵਾਮੀ, ਸਭ ਤਿਨ ਕਾ ਲੇਖਾ ਛੁਟਕ ਗਿਆ, ਤਿਨ ਕੀ ਗਣਤ ਨਾ ਕਰਿਓ ਕੋ ਭਾਈ, ਜੋ ਗੁਰਬਚਨੀ ਹਰ ਮੇਲ ਲਇਆ, ਨਾਨਕ ਦਇਆਲ ਹੋਆ ਤਿਨ ਉਪਰ, ਜਿਨ ਗੁਰ ਕਾ ਭਾਣਾ ਮੰਨਿਆ ਭਲਾ, ਤੂੰ ਅੰਤਰਜਾਮੀ ਹਰ ਆਪ, ਜਿਉ ਤੂੰ ਚਲਾਵੈ ਪਿਆਰੇ, ਹਉ ਤਿਵੈ ਚਲਾ, ਤੁਖਾਰੀ ਮਹੱਲਾ ਚੌਥਾ, ਤੂੰ ਜਗ ਜੀਵਨ ਜਗਦੀਸ਼, ਸਭ ਕਰਤਾ ਸ੍ਰਿਟਨਾਥ, ਤੈਂ ਤੂੰ ਧਿਆਇਆ ਮੇਰਾ ਰਾਮ।

ਇੱਕ ਨਿਮਖ ਸਭ ਲਾਥੇ ਜਿਨ ਗੁਰ ਬਚਨੀ ਹਰ ਜਾਪਿਆ। ਧਨ ਧਨ ਤੇਜਨ ਜਿਨ ਹਰ ਨਾਮ ਜਪਿਆ, ਤਿਨ ਦੇਖੇ ਹੋ ਭਇਆ ਸਨਾਥ। ਤੂੰ ਜਗ ਜੀਵਨ ਜਗਦੀਸ਼, ਸਭ ਕਰਤਾ ਸ੍ਰਿਟਨਾਥ। ਤੂੰ ਜਲ ਥਲ ਮਹੀਅਲ ਭਰਪੂਰ, ਸਭ ਉੱਪਰ ਸਾਜ ਧਣੀ। ਜਿਨ ਜਪਿਆ ਹਰ ਮਨ ਚੀਤ, ਹਰ ਜਪ ਜਪ ਮੁਕਤ ਕਣੀ। ਜਿਨ ਜਪਿਆ ਹਰ ਤੇ ਮੁਕਤ ਪ੍ਰਾਣੀ, ਤਿਨਕੇ ਉਜਲ ਮੁਖ ਹਰ ਦੁਆਰ। ਓਏ ਹਲਤ ਪਲਤੋ ਜਨ ਭਏ ਸੁਹੇਲੇ, ਹਰ ਰਾਖ ਲੀਏ ਰੱਖਣ ਹਾਰ। ਹਰ ਸੰਤ ਸੰਗਤ ਜਨ ਸੁਣੋ ਭਾਈ, ਗੁਰਮੁਖ ਹਰ ਸੇਵਾ ਸਫਲ ਬਣੀ। ਤੂੰ ਜਲ ਥਲ ਮਹੀਅਲ ਭਰਪੂਰ, ਸਭ ਉੱਪਰ ਸਾਜ ਤਣੀ। ਤੂੰ ਥਾਂ ਥਨੰਤਰ ਹਰ ਏਕ, ਹਰ ਏਕੋ ਏਕ ਰਵਿਆ। ਵਣ ਤ੍ਰਿਣ ਤ੍ਰਿਪਵਣ ਸਭ ਸ੍ਰਿਸ਼ਟ, ਮੁਖ ਹਰ ਹਰ ਨਾਮ ਚਵਿਆ। ਸਭ ਚਵੈ ਹਰ ਹਰ ਨਾਮ ਕਰਤੇ, ਅਸੰਖ ਗਣਤ ਹਰ ਧਿਆਵੈ। ਸੋ ਧਨ ਧਨ ਹਰ ਸੰਤ ਸਾਧੂ, ਜੋ ਹਰ ਪ੍ਰਭ ਕਰਤੇ ਭਾਵੈ। ਸੋ ਸਫਲ ਦਰਸ਼ਨ ਦੇਹੋ ਕਰਤੇ, ਜਿਸ ਹਰ ਹਿਰਦੈ ਨਾਮ ਸਦ ਚਵਿਆ। ਤੂੰ ਥਾਂ ਥਨੰਤਰ ਹਰ ਏਕ, ਹਰ ਏਕੋ ਏਕ ਰਵਿਆ। ਤੇਰੀ ਭਗਤ ਭੰਡਾਰ ਅਸੰਖ, ਜਿਸ ਤੂੰ ਦੇਵੈ ਮੇਰੇ ਸਵਾਮੀ ਤਿਸ ਮਿਲੈ। ਜਿਸ ਕੈ ਮਸਤਕ ਗੁਰ ਹਾਥ, ਤਿਸ ਹਿਰਦੈ ਹਰ ਗੁਣ ਟਿਕੈ। ਹਰ ਗੁਣ ਹਿਰਦੈ ਟਿਕੈ ਤਿਸ ਕੈ, ਜਿਸ ਅੰਤਰ ਭਉ ਭਾਵਨੀ ਹੋਈ। ਬਿਨ ਪੈ ਕਿਨੈ ਨਾ ਪ੍ਰੇਮ ਪਾਇਆ, ਬਿਨ ਪੈ ਪਾਰ ਨਾ ਉਤਰਿਆ ਕੋਈ। ਭਾਉ ਭਾਉ ਪ੍ਰੀਤ ਨਾਨਕ ਤਸੈ ਲਾਗੈ, ਜਿਸ ਤੂੰ ਆਪਣੀ ਕਿਰਪਾ ਕਰੈ। ਤੇਰੀ ਭਗਤ ਭੰਡਾਰਾ ਸੰਖ, ਜਿਸ ਤੂੰ ਦੇਵੈ ਮੇਰੇ ਸਵਾਮੀ ਤਿਸ ਮਿਲੈ। ਤੁਖਾਰੀ ਮਹੱਲਾ ਚੌਥਾ, ਨਾਵਣ ਪੁਰਬਾ ਬੀਚ, ਗੁਰ ਸਤਿਗੁਰ ਦਸ ਭਇਆ। ਦੁਰਮਤ ਮਹਿਲ ਹਰੀ, ਅਗਿਆਨ ਅੰਧੇਰ ਗਇਆ। ਗੁਰਦਰਸ ਪਾਇਆ ਗਿਆਨ ਗਵਾਇਆ, ਅੰਤਰ ਜੋਤ ਪ੍ਰਗਾਸੀ। ਜਨਮ ਮਰਨ ਦੁਖਿਨ ਮੈਂ ਬਿਰਸੇ, ਹਰ ਪਾਇਆ ਪ੍ਰਭਵ ਨਾਸੀ। ਹਰ ਆਪ ਕਰਤੈ ਪੁਰਬ ਕੀਆ, ਸਤਿਗੁਰੂ ਕੁਲ ਖੇਤ ਨਾਵਣ ਗਇਆ। ਨਾਵਣ ਪੁਰਬਾ ਬੀਚ, ਗੁਰ ਸਤਿਗੁਰ ਦਰਸ ਭਇਆ। ਮਾਰਗ ਪੰਥ ਚੱਲੇ ਗੁਰ, ਸਤਿਗੁਰ ਸੰਗ ਸਿਖਾ। ਅੰਦਰ ਭਗਤ ਬਣੀ ਖਿਨ ਖਿਨ ਨਿਮਖ ਵੇਖਾ। ਹਰ ਹਰ ਭਗਤ ਬਣੀ ਪ੍ਰਭ ਕੇਰੀ, ਸਭ ਲੋਕ ਵੇਖਣ ਆਇਆ। ਜਿਨ ਦਰਸ ਸਤਿਗੁਰ ਗੁਰੂ ਕੀਆ, ਤਿਨ ਆਪ ਹਰ ਮੇਲ ਆਇਆ। ਤੀਰਥ ਉਦਮ ਸਤਿਗੁਰੂ ਕੀਆ, ਸਭ ਲੋਕ ਉਦਰਨ ਅਰਥਾ। ਮਾਰਗ ਪੰਥ ਚੱਲੇ ਗੁਰ, ਸਤਿਗੁਰ ਸੰਗ ਸਿਖਾ। ਪ੍ਰਥਮ ਆਏ ਕੁਲ ਖੇਤ, ਗੁਰ ਸਤਿਗੁਰ ਪੁਰਬ ਹੋਵਾ। ਖਬਰ ਭਈ ਸੰਸਾਰ, ਆਏ ਤ੍ਰੈ ਲੋਵਾ। ਦੇਖਣ ਆਏ ਤੀਨ ਲੋਕ, ਸੁਰ ਨਰ ਮੁਨ ਜਨ ਸਭ ਆਇਆ। ਜਿਨ ਪਰਸਿਆ ਗੁਰ ਸਤਿਗੁਰੂ ਪੂਰਾ, ਤਿਨਕੇ ਕਿਲ ਵਿਖ ਨਾਸ ਗਵਾਇਆ। ਜੋਗੀ ਦਿਗੰਬਰ ਸੰਨਿਆਸੀ, ਖੱਟ ਦਰਸ਼ਨ ਕਰ ਗਏ ਗੋਸ਼ਟ ਢੋਵਾ। ਪ੍ਰਥਮ ਆਏ ਕੁਲ ਖੇਤ, ਗੁਰ ਸਤਿਗੁਰ ਪੁਰਬ ਹੋਵਾ। ਦੁਤੀਆ ਜਮਨ ਗਏ ਗੁਰ, ਹਰ ਹਰ ਜਪਨ ਕੀਆ। ਜਾਗਾਤੀ ਮਿਲੇ ਦੇ ਭੇਟ, ਗੁਰ ਪਿੱਛੇ ਲੰਘਾਏ ਦੀਆ। ਸਭ ਛੁੱਟੀ ਸਤਿਗੁਰੂ ਪਿੱਛੇ, ਜਿਨ ਹਰ ਹਰ ਨਾਮ ਤੇ ਆਇਆ। ਗੁਰਬਚਨ ਮਾਰਗ ਜੋ ਪੰਥ ਚਾਲੇ, ਤਿਨ ਜਮ ਜਾਗਾਤੀ ਨੇੜ ਨਾ ਆਇਆ। ਸਭ ਗੁਰੂ ਗੁਰੂ ਜਗਤ ਬੋਲੇ, ਗੁਰ ਕੈ ਨਾਏ ਲਿਆ ਸਭ ਛੁਟਕ ਗਿਆ। ਦੁਤੀਆ ਜਮਨ ਗਏ ਗੁਰ, ਹਰ ਹਰ ਜਪਨ ਕੀਆ। ਤ੍ਰਿਤੀਆ ਆਏ ਸੁਰਸਰੀ, ਤਹ ਕੌਤਕ ਚਲਤ ਭਇਆ। ਸਭ ਮੋਹੀ ਦੇਖ ਦਰਸ਼ਨ ਗੁਰ ਸੰਤ, ਕਿਨੈ ਆਡ ਨਾ ਦਾਮ ਲਿਆ। ਆਡ ਦਾਮ ਕਿਛ ਪਇਆ ਨਾ ਬੋਲਕ, ਜਾ ਗਾਤੀਆ ਮੋਹਨ ਮੁੰਦਣ ਪਈ। ਭਾਈ ਹਮ ਕਰੈ ਕਿਆ, ਕਿਸ ਪਾਸ ਮੰਗੈ। ਸਭ ਭਾਗ ਸਤਿਗੁਰ ਪਿੱਛੇ ਪਈ। ਜਾ ਗਾਤੀਆ ਉਪਾਵ ਸਿਆਣਪ, ਕਰ ਵਿਚਾਰ ਡਿੱਠਾ। ਭੰਨ ਬੋਲ ਕਾ ਸਭ ਉੱਠ ਗਿਆ, ਤ੍ਰਿਤੀਆ ਆਏ ਸੁਰਸਰੀ, ਤਹ ਕੌਤਕ ਚਲਤ ਪਇਆ। ਮਿਲ ਆਏ ਨਗਰ ਮਹਾਜਨਾ, ਗੁਰ ਸਤਿਗੁਰ ਉੱਠ ਗਈ। ਗੁਰ ਸਤਿਗੁਰ ਗੁਰ ਗੋਬਿੰਦ ਪੁੱਛ, ਸਿਮਰਤ ਕੀਤਾ ਸਹੀ। ਸਿਮਰਤ ਸ਼ਾਸਤਰ ਸਭਨੀ ਸਹੀ ਕੀਤਾ, ਸੁਖ ਪ੍ਰਹਿਲਾਦ ਸ੍ਰੀ ਰਾਮ ਕਰ, ਗੁਰ ਗੋਬਿੰਦ ਤੇ ਆਇਆ। ਦੇਹੀ ਨਗਰ ਕੋਟ ਪੰਚ ਚੋਰ ਵਟਵਾਰੇ, ਤਨਕਾ ਥਾ ਉਥੇ ਹੋ ਗਵਾਇਆ। ਕੀਰਤਨ ਪੁਰਾਣ ਨਿਤ ਪੁੰਨ ਹੋਵੇ, ਗੁਰਬਚਨ ਨਾਨਕ ਹਰ ਭਗਤ ਲਹੀ।
ਮਿਲਿਆਏ ਨਗਰ ਮਹਾਜਨਾ ਗੁਰ ਸਤਿਗੁਰ ਓਟ ਗਹੀ। ਤੁਖਾਰੀ ਸ਼ੰਤ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੋਲ ਕੁਮਾਈ ਲਾਲਨਾ ਗੁਰਮਨ ਦੀਨਾ ਸੁਣ ਸਭ ਤੁਮਾਰਾ ਮੇਰਾ ਮਨ ਪੀਨਾ ਇਹੋ ਮਨ ਪੀਨਾ ਜਿਉ ਜਲਮੀਨਾ ਲਾਗਾ ਰੰਗ ਮੁਰਾਰਾ ਕੀਮਤ ਕਹੀ ਨਾ ਜਾਈ ਠਾਕਰ ਤੇਰਾ ਮਹਿਲ ਅਪਾਰਾ ਸਗਲ ਗੁਣਾ ਕੇ ਦਾਤੇ ਸਵਾਮੀ ਬਿਨੋ ਸੁਨਹ ਇੱਕ ਦੀਨਾ ਦੇਹੋ ਦਰਸ ਨਾਨਕ ਬਲਿਹਾਰੀ ਜੀਅੜਾ ਬਲ ਬਲ ਕੀਨਾ ਇਹੋ ਤਨ ਮਨ ਤੇਰਾ ਸਭ ਗੁਣ ਤੇਰੇ ਖੰਨੀਆਂ ਵੰਜਾਂ ਦਰਸ਼ਨ ਤੇਰੇ ਦਰਸ਼ਨ ਤੇਰੇ ਸੁਣ ਪ੍ਰਭ ਮੇਰੇ ਨਿਮਖ ਦ੍ਰਿਸ਼ਟ ਪੇਖ ਜੀਵਾਂ ਅੰਮ੍ਰਿਤ ਨਾਮ ਸੁਨੀ ਜੈ ਤੇਰਾ ਕਿਰਪਾ ਕਰੈ ਤਾਂ ਪੀਵਾਂ ਆਸ ਪਿਆਸੀ ਪਰਕੈ ਤਾਈ ਜਿਉਂ ਚਾਤ੍ਰਿਕ ਬੂੰਦੇ ਰੇ ਕਹੋ ਨਾਨਕ ਜੀਅੜਾ ਬਲਿਹਾਰੀ ਦੇਹੋ ਦਰਸ਼ ਪ੍ਰਭ ਮੇਰੇ ਤੂੰ ਸਾਚਾ ਸਾਹਿਬ ਸਾਹੋ ਅਮਿਤਾ ਤੂੰ ਪ੍ਰੀਤਮ ਪਿਆਰਾ ਪ੍ਰਾਣ ਹਿਤ ਚਿੱਤਾ ਪ੍ਰਾਣ ਸੁਖਦਾਤਾ ਗੁਰਮੁਖ ਜਾਤਾ ਸਲ ਰੰਗ ਬਣਿਆ ਏ ਸੋਈ ਕਰਮ ਕਮਾਵੈ ਪ੍ਰਾਣੀ ਜਿਹਾ ਤੂੰ ਫੁਰਮਾਏ ਜਾਂ ਕੋ ਕਿਰਪਾ ਕਰੀ ਜਗਦੀਸ਼ਰ ਤਿੰਨ ਸਾਧ ਸੰਗ ਮਨ ਜਿੱਤਾ ਕਹੋ ਨਾਨਕ ਜੀਅੜਾ ਬਲਿਹਾਰੀ ਜਿਉ ਪਿੰਡ ਤਉ ਦਿੱਤਾ ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ ਸਤਿਗੁਰ ਢਾਗ ਲਿਆ ਮੋਹੇ ਪਾਪੀ ਪੜਦਾ ਢਾਕਨ ਹਾਰੇ ਪ੍ਰਭੂ ਹਮਾਰੇ ਜੀ ਪ੍ਰਾਣ ਸੁਖਦਾਤੇ ਅਵਨਾਸੀ ਅਵਗਤ ਸਵਾਮੀ ਪੂਰਨ ਪੁਰਖ ਬਿਦਾਤੇ ਉਸਤਤ ਕਹਿਣ ਨਾ ਜਾਏ ਤੁਮਾਰੀ ਕੌਣ ਕਹੈ ਤੂੰ ਕਦ ਕਾ ਨਾਨਕ ਦਾਸ ਤਾਂ ਕਹਿ ਬਲਿਹਾਰੀ ਮਿਲੈ ਨਾਮ ਹਰ ਨਿਮਕਾ ਕੇਦਾਰਾ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰੇ ਮਨ ਰਾਮ ਨਾਮ ਨਿਤ ਗਾਵੀਐ ਰੇ ਆਗਮਾ ਗੋਚਰ ਨਾ ਜਾਈ ਹਰ ਲਖਿਆ ਗੁਰਪੂਰਾ ਮਿਲੈ ਲਿਖਾਵੀਐ ਰੇ ਰਹਾਓ ਜਿਸ ਆਪੇ ਕਿਰਪਾ ਕਰੇ ਮੇਰਾ ਸਵਾਮੀ ਤਿਸ ਜਨ ਕਉ ਹਰ ਲਿਵ ਲਾਵੀਐ ਰੇ ਸਭ ਕੋ ਭਗਤ ਕਰੇ ਹਰ ਕੇਰੀ ਹਰ ਭਾਵੈ ਸੋ ਥਾਏ ਪਾਵੀਐ ਰੇ ਹਰ ਹਰ ਨਾਮ ਅਮੋਲਕ ਹਰ ਪਹਿ ਹਰ ਦੇਵੈ ਤਾ ਨਾਮ ਤੇ ਆਵੀਐ ਰੇ ਜਿਸਨੋ ਨਾਮ ਦੇ ਮੇਰਾ ਸਵਾਮੀ ਤਿਸ ਲੇਖਾ ਸਭ ਛੁਡਾਵੀਐ ਰੇ ਹਰ ਨਾਮ ਆਰਾਧ ਹੈ ਐਸੇ ਧਨ ਜਨ ਕਹੀਐ ਤਿਨ ਮਸਤਕ ਭਾਗ ਤੁਰ ਲਿਖ ਪਾਵੀਐ ਰੇ ਤਿਨ ਦੇਖੇ ਮੇਰਾ ਮਨ ਬਿਕਸੈ ਜਿਉ ਸੁਤ ਮਿਲ ਮਾਤ ਗਲ ਲਾਵੀਐ ਰੇ ਹਮ ਬਾਰਕ ਹਰ ਪਿਤਾ ਪ੍ਰਭ ਮੇਰੇ ਮੋਕੋ ਦੇਹੋ ਮਤੀ ਜਿਤ ਹਰ ਪਾਵੀਐ ਰੇ ਜਿਉ ਬਛੜਾ ਦੇਖ ਗਊ ਸੁਖ ਮਾਨੈ

ਬਾਦ ਮੇਰੇ ਮਨ ਹਰ ਹਰ ਗੁਣ ਕਹੋ ਰੇ, ਸਤਿਗੁਰੂ ਕੇ ਚਰਨ ਤੋਏ ਤੋਏ ਪੂਜੋ, ਇਨ ਬਿਦ ਮੇਰਾ ਹਰ ਪ੍ਰਭ ਲਹੋ ਰੇ ਰਹਾਓ। ਕਾਮ ਕ੍ਰੋਧ ਲੋਭ ਮੋਹ ਅਵਮਾਨ ਬਿਖੈ ਰਸ, ਇਨ ਸੰਗਤ ਤੇ ਤੂੰ ਰਹੋ ਰੇ। ਮਿਲ ਸਤ ਸੰਗਤ ਕੀਜੈ ਹਰ ਗੋਸ਼ਟ, ਸਾਧੂ ਸਿਉ ਗੋਸ਼ਟ ਹਰ ਪ੍ਰੇਮ ਰਸਾਇਣ, ਰਾਮ ਨਾਮ ਰਸਾਇਣ ਹਰ ਰਾਮ ਨਾਮ ਰਾਮ ਰਮਹੁ ਰੇ। ਅੰਤਰ ਕਾਇਬ ਮਾਨ ਜੋਰ ਤੂੰ ਕਿਛ ਕਿਛ ਕਿਛ ਜਾਣਤਾ, ਇਹੋ ਦੂਰ ਕਰੋ ਆਪਣ ਗਹੋ ਰੇ। ਜਨ ਨਾਨਕ ਕਹੋ ਹਰ ਦਇਆਲ ਹੋ ਸੁਆਮੀ, ਹਰ ਸੰਤਨ ਕੀ ਤੂਰ ਕਰ ਹਰੇ। ਕੇਦਾਰਾ ਮਹੱਲਾ ਪੰਜਵਾਂ ਘਰ ਦੂਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮਾਈ ਸੰਤ ਸੰਗ ਜਾਗੀ ਪ੍ਰੇ ਰੰਗ ਦੇਖੈ, ਜਪਤੀ ਨਾਮ ਨਿਧਾਨੀ ਰਹਾਓ। ਦਰਸ਼ਨ ਪਿਆਸ ਲੋਚਨ ਤਾਰ ਲਾਗੀ, ਬਿਸਰੀ ਤਿਆਸ ਬੇਡਾਨੀ, ਆਪ ਗੁਰ ਪਾਇਓ ਹੈ ਸਹਿਜ ਸੁਖਦਾਇਕ, ਦਰਸ਼ਨ ਪੇਖਤ ਮਨ ਲਪਟਾਨੀ, ਦੇਖਤ ਮੋਦਰ ਰਹਿਸ ਮਨ ਉਪਜਿਓ, ਨਾਨਕ ਪ੍ਰੇ ਅੰਮ੍ਰਿਤ ਬਾਨੀ। ਕੇਦਾਰਾ ਮਹੱਲਾ ਪੰਜਵਾਂ ਘਰ ਤੀਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਦੀਨ ਬਿਨਾ ਸੁਣ ਦਇਆਲ ਪੰਚ ਦਾਸ ਤੀਨ ਦੋਖੀ, ਏਕ ਮਨ ਅਨਾਥ ਨਾਥ ਰਾਖੋ ਕਿਰਪਾਲ ਰਹਾਓ। ਅਨਕ ਜਤਨ ਗਮਨ ਕਰੋ, ਖਟ ਕਰਮ ਜੁਗਤ ਧਿਆਨ ਧਰੋ, ਉਪਾਵ ਸਗਲ ਕਰ ਹਾਰਿਓ, ਨੈ ਨੈ ਹੁਟੈ ਬਿਕਰਾਲ, ਸਰਨ ਬੰਧਨ ਕਰਨਾ ਪਤੇ ਭਵ ਹਰਨ ਹਰ ਹਰ ਹਰ ਹਰੇ। ਏਕ ਤੂੰ ਹੀ ਦੀਨ ਦਇਆਲ ਪ੍ਰਭ ਚਰਨ ਨਾਨਕ ਆਸਰੋ, ਉਦਰੇ ਪਰਮ ਮੋਹ ਸਾਗਰ ਲਗ ਸੰਤਨਾ ਪਗ ਪਾਲ। ਕੇਦਾਰਾ ਮਹੱਲਾ ਪੰਜਵਾਂ ਘਰ ਚੌਥਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਰਣੀ ਆਇਓ ਨਾਥ ਨਿਧਾਨ, ਨਾਮ ਪ੍ਰੀਤ ਲਾਗੀ ਮਨ ਭੀਤਰ, ਮੰਗਨ ਕਉ ਹਰਦਾਨ ਰਹਾਓ। ਸੁਖਦਾਈ ਪੂਰਨ ਪਰਮੇਸ਼ਰ ਕਰ ਕਿਰਪਾ ਰਾਖੋ ਮਾਨ, ਦੇਹੋ ਪ੍ਰੀਤ ਸਾਧੂ ਸੰਗ ਸਵਾਮੀ ਹਰ ਗੁਣ ਰਸਨ ਬਖਾਨ। ਗੋਪਾਲ ਦਇਆਲ ਗੋਬਿੰਦ ਦਮੋਦਰ ਨਿਰਮਲ ਕਥਾ ਗਿਆਨ, ਨਾਨਕ ਕਉ ਹਰ ਕੈ ਰੰਗ ਰੰਗੋ, ਚਰਨ ਕਮਲ ਸੰਗ ਧਿਆਨ। ਕੇਦਾਰਾ ਮਹੱਲਾ ਪੰਜਵਾਂ, ਹਰ ਕੇ ਦਰਸ਼ਨ ਕੋ ਮਨ ਚਾਓ, ਕਰ ਕਿਰਪਾ ਸਤਸੰਗ ਮਿਲਾਵੋ, ਤੁਮ ਦੇਵੋ ਆਪਣੋ ਨਾਉ ਰਹਾਓ। ਕਰੋ ਸੇਵਾ ਸਤਪੁਰਖ ਪਿਆਰੇ, ਜਤ ਸੁਣੀਐ ਤਤ ਮਨ ਰਹਿ ਸਾਓ, ਵਾਰੀ ਫੇਰੀ ਸਦਾ ਘੁਮਾਈ ਕਮਨ ਅਨੂਪ ਤੇਰੋ ਠਾਓ। ਸਰਬ ਪ੍ਰਤਪਾਲੈ ਸਗਲ ਸੰਭਾਲੈ, ਸਗਲਿਆਂ ਤੇਰੀ ਛਾਓ, ਨਾਨਕ ਕੇ ਪ੍ਰਪੁਰਖ ਵਿਦਾਤੇ ਘਟ ਘਟ ਤੁਜੈ ਦਿਖਾਓ। ਕੇਦਾਰਾ ਮਹੱਲਾ ਪੰਜਵਾਂ, ਪ੍ਰੇ ਕੀ ਪ੍ਰੀਤ ਪਿਆਰੀ, ਮਗਰ ਮਨੈ ਮੈਂ ਚਿਤਵੋ ਵਾਸਾ, ਨੈਨੋ ਤਾਰ ਤੁਹਾਰੀ ਰਹਾਓ। ਓਏ ਦਿਨ ਪਹਿਰ ਮੂਰਤ ਪਲ ਕੈਸੇ, ਓਏ ਪਲ ਕਰੀ ਕਿਹਾਰੀ, ਖੂਲੇ ਕਪਟੋ ਧਬਟ ਬੁਝ ਤ੍ਰਿਸ਼ਨਾ, ਜੀਵੋ ਪੇਖ ਦਰਸਾਰੀ, ਕੌਣ ਸੋ ਜਤਨ ਉਹ ਪਾਓ ਕਨੇਹਾ, ਸੇਵਾ ਕੌਣ ਵਿਚਾਰੀ, ਮਾਨ ਅਵਮਾਨ ਮੋਹ ਤਜ ਨਾਨਕ, ਸੰਤੈ ਸੰਗ ਉਦਾਰੀ। ਕੇਦਾਰਾ ਮਹੱਲਾ ਪੰਜਵਾਂ, ਹਰ ਹਰ ਹਰ ਗੁਣ ਗਾਵੋ, ਕਰੋ ਕਿਰਪਾ ਗੋਪਾਲ ਗੋਬਿੰਦੇ, ਆਪਣਾ ਨਾਮ ਜਪਾਵੋ ਰਹਾਓ। ਕਾਢ ਲੀਏ ਪ੍ਰਭਿਆਨ ਬਿਖੈਤੇ, ਸਾਧ ਸੰਗ ਮਨ ਲਾਵੋ, ਭ੍ਰਮ ਪਉ ਮੋਹ ਕੱਟਿਓ ਗੁਰਬਚਨੀ, ਆਪਣਾ ਦਰਸ ਦਿਖਾਵੋ। ਸਭ ਕੀ ਰਹਿਣ ਹੋਏ ਮਨ ਮੇਰਾ, ਅਹੰ ਬੁੱਧ ਤਜਾਵੋ, ਆਪਣੀ ਭਗਤ ਦੇਹ ਦਇਆ ਲਾਵੜ, ਭਾਗੀ ਨਾਨਕ ਹਰ ਪਾਵੋ। ਕੇਦਾਰਾ ਮਹੱਲਾ ਪੰਜਵਾਂ, ਹਰ ਬਿਨ ਜਨਮਿਆ ਕਾਰਥ ਜਾਤ, ਤਜ ਗੋਪਾਲ ਅਨ ਰੰਗ ਰਾਚਤ, ਮਿਥਿਆ ਪਹਿਰਤ ਖਾਤ ਰਹਾਓ। ਧਨ ਜੋਬਨ ਸੰਪੈ ਸੁਖ ਭੁਗਵੈ, ਸੰਗ ਨਾ ਨਿਭਤ ਮਾਤ, ਮ੍ਰਿਗ ਤ੍ਰਿਸ਼ਨਾ ਦੇਖ ਰਚਿਓ ਬਾਵਰ, ਦੁਰਮ ਛਾਇਆ ਰੰਗ ਰਾਤ। ਮਾਨ ਮੋਹ ਮਹਾਮਦ ਮੋਹਤ, ਕਾਮ ਕ੍ਰੋਧ ਕੈ ਖਾਤ, ਕਰ ਗੈ ਲੇਹੋ ਦਾਸ ਨਾਨਕ ਕਉ, ਪ੍ਰਭ ਜੀ ਹੋਏ ਸਹਾਤ। ਕੇਦਾਰਾ ਮਹੱਲਾ ਪੰਜਵਾਂ,
ਹਰ ਬਿਨ ਕੋਈ ਨਾ ਚਾਲਸ ਸਾਥ, ਦੀਨਾ ਨਾਥ ਕਰਨਾ ਪਤ ਸਵਾਮੀ, ਅਨਾਥਾਂ ਕੇ ਨਾਥ ਰਹਾਉ। ਸੁਤ ਸੰਪਤ ਬਿਖਿਆ ਰਸ ਭੁਗਵਤ, ਨਹਿ ਨਿਬਹਤ ਜਮ ਕੈ ਪਾਥ, ਨਾਮ ਨਿਧਾਨ ਗਾਓ ਗੁਣ ਗੋਬਿੰਦ, ਉਧਰ ਸਾਗਰ ਕੇ ਖਾਤ, ਸਰਨ ਸਮਰੱਥ ਅਕਾਥਿਆ ਗੋਚਰ, ਹਰ ਸਿਮਰਤ ਦੁਖ ਲਾਥ, ਨਾਨਕ ਦੀਨ ਤੂਰ ਜਨ ਬਾਂਸ਼ਤ, ਮਿਲੈ ਲਿਖਤ ਧੁਰ ਮਾਥ। ਕੇਦਾਰਾ ਮਹੱਲਾ ਪੰਜਵਾਂ, ਘਰ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਬਿਸਰਤ ਨਾਹੇ ਮਨ ਤੇ ਹਰੀ, ਅਬ ਇਹ ਪ੍ਰੀਤ ਮਹਾਂਪ੍ਰਬਲ ਭਈ, ਆਨ ਬਿਖੈ ਜਰੀ ਰਹਾਉ। ਬੂੰਦ ਕਹਾਂ ਤਿਆਗ ਚਾਤ੍ਰਿਕ ਮੀਨ, ਰਹਿਤ ਨਾ ਕਰੀ, ਗੁਣ ਗੋਪਾਲ ਉਚਾਰ ਰਸਨਾ, ਟੇਵ ਇਹ ਪਰੀ, ਮਹਾਨਾਦ ਕੁਰੰਕ ਮੋਹਿਓ, ਬਿਦ ਤੀਖਨ ਸਰੀ, ਪ੍ਰਭ ਚਰਨ ਕਮਲ ਰਸਾਲ ਨਾਨਕ, ਗਾਠ ਬਾਂਧ ਧਰੀ। ਕੇਦਾਰਾ ਮਹੱਲਾ ਪੰਜਵਾਂ, ਪ੍ਰੀਤਮ ਬਸਤ ਰਿਦ ਮੈਂ ਖੋਰ, ਭਰਮ ਭੀਤ ਨਿਵਾਰ ਠਾਕਰ, ਗਹਿ ਲਿਹੋ ਆਪਣੀ ਓਰ ਰਹਾਓ। ਅਦਕ ਗਰਤ ਸੰਸਾਰ ਸਾਗਰ, ਕਰ ਦਇਆ ਚਾਰੋ ਤੋਹਰ, ਸੰਤ ਸੰਗ ਹਰ ਚਰਨ ਬੋਇਥ, ਉਧਰ ਤੇ ਲੈ ਮੋਰ। ਗਰਭ ਕੁੰਟ ਮੈਂ ਜਿਨੈ ਧਾਰਿਓ, ਨਹੀਂ ਬਿਖੈ ਮਨ ਮੈਂ ਹੋਰ, ਹਰ ਸਕਤ ਸਰਨ ਸਮਰੱਥ ਨਾਨਕ, ਨਹੀਂ ਨਿਹੋਰ। ਕੇਦਾਰਾ ਮਹੱਲਾ ਪੰਜਵਾਂ, ਰਸਨਾ ਰਾਮ ਰਾਮ ਬਖਾਨ, ਗੁਰ ਗੋਪਾਲ ਉਚਾਰ ਦਿਨ ਰੈਨ, ਭੈ ਕਲਮਲਹਾਨ ਰਹਾਉ। ਤਿਆਗ ਚਲਨਾ ਸਗਲ ਸੰਪਤ, ਕਾਲ ਸਿਰ ਪਰਜਾਨ, ਮਿਥਨ ਮੋਹ ਦੁਰੰਤ ਆਸਾ, ਝੂਠ ਸਰ ਪਰਮਾਨ, ਸਤ ਪੁਰਖਿਆ ਕਾਲ ਮੂਰਤ, ਹਿਰਦੈ ਤਾਰੋ ਧਿਆਨ, ਨਾਮ ਨਿਧਾਨ ਲਾਭ ਨਾਨਕ, ਬਸਦੇ ਹੈ ਪ੍ਰਵਾਨ। ਕੇਦਾਰਾ ਮਹੱਲਾ ਪੰਜਵਾਂ, ਹਰ ਕੇ ਨਾਮ ਕੋ ਆਧਾਰ, ਕਲ ਕਲੇਸ਼ ਨਾ ਕਛ ਵਿਆਪੈ, ਸੰਤ ਸੰਗ ਵਿਵਹਾਰ ਰਹਾਉ। ਕਰ ਅਨੁਗ੍ਰਹੋ ਆਪ ਰਾਖਿਓ, ਨੈ ਉਪਜਤੋ ਬੇਕਾਰ, ਜਿਸ ਪ੍ਰਾਪਤ ਹੋਏ ਸਿਮਰੈ, ਤਿਸ ਦਹਿਤ ਨੈ ਸੰਸਾਰ, ਸੁਖ ਮੰਗਲ ਕਲ ਆਨੰਦ ਹਰ ਜਸ, ਸੁਖ ਮੰਗਲ ਆਨੰਦ ਹਰ ਹਰ, ਪ੍ਰਭ ਚਰਨ ਅੰਮ੍ਰਿਤ ਸਾਰ, ਨਾਨਕ ਦਾਸ ਸਰਨਾਗਤੀ, ਤੇਰੇ ਸੰਤਨਾ ਕੀ ਸ਼ਾਰ। ਕੇਦਾਰਾ ਮਹੱਲਾ ਪੰਜਵਾਂ, ਹਰ ਕੇ ਨਾਮ ਬਿਨ ਤ੍ਰਿਗ ਸਰੋਤ, ਜੀਵਨ ਰੂਪ ਵਿਸਾਰ ਜੀਵੈ, ਤਿਹ ਕਤ ਜੀਵਨ ਹੋਤ ਰਹਾਉ। ਖਾਤ ਪੀਤ ਅਨੇਕ ਬਿੰਜਨੂ, ਜੈਸੇ ਭਾਰ ਬਹਕ ਖੋਤ, ਆਠ ਪਹਿਰ ਮਹਾਸ੍ਰਮ ਪਾਇਆ, ਜੈਸੇ ਬਿਰਖ ਜੰਤੀ ਜੋਤ, ਤਜ ਗੋਪਾਲ ਜੇ ਆਨ ਲਾਗੇ, ਸੇ ਬਹੁ ਪ੍ਰਕਾਰੀ ਰੋਤ, ਕਰ ਜੋਰ ਨਾਨਕ ਦਾਨ ਮੰਗੈ, ਹਰ ਰੱਖੋ ਕੰਠ ਪਰੋਤ। ਕੇਦਾਰਾ ਮਹੱਲਾ ਪੰਜਵਾਂ, ਸੰਤੈ ਧੂਰ ਲੇ ਮੁਖ ਮਲੀ, ਗੁਣਾ ਅਚਤ ਸਦਾ ਪੂਰਨ, ਨੈ ਦੁਖ ਵਿਆਪੈ ਕਲੀ ਰਹਾਉ। ਗੁਰਬਚਨ ਕਾਰਜ ਸਰਵ ਪੂਰਨ, ਈਤ ਊਤ ਨਾ ਹਲੀ, ਪ੍ਰਭ ਏਕ ਅਨਕ ਸਰਬੱਤ ਪੂਰਨ, ਬਿਖੈ ਅਗੰਨਾ ਜਲੀ, ਗਹਿ ਭੁਜਾ ਲੀਨੋ ਦਾਸ ਅਪਨੋ, ਜੋਤ ਜੋਤੀ ਰਲੀ, ਪ੍ਰਭ ਚਰਨ ਸਰਨ ਅਨਾਥ ਆਇਓ, ਨਾਨਕ ਹਰ ਸੰਗ ਚੱਲੀ। ਕੇਦਾਰਾ ਮਹੱਲਾ ਪੰਜਵਾਂ, ਹਰ ਕੇ ਨਾਮ ਕੀ ਮਨ ਰੁਚੈ, ਕੋਟ ਸਾਂਤ ਆਨੰਦ ਪੂਰਨ, ਜਲਤ ਸ਼ਾਂਤੀ ਬੁਝੈ ਰਹਾਉ। ਸੰਤ ਮਾਰਗ ਚਲਤ ਪ੍ਰਾਨੀ, ਪਤਤ ਉਧਰੈ ਮੁਚੈ, ਰੇਣ ਜਨਕੀ ਲੱਗੀ ਮਸਤਕ, ਅਨਕ ਤੀਰਥ ਸੁਚੈ, ਚਰਨ ਕਮਲ ਧਿਆਨ ਪੀਤਰ, ਕੜਕਟੈ ਸਵਾਮੀ ਸੁਜੈ, ਸਰਨ ਦੇਵਿਆ ਪਾਰ ਨਾਨਕ, ਬਹੁਰ ਜਮ ਨਹੀਂ ਲੁਜੈ। ਕੇਦਾਰਾ ਸ਼ੰਤ ਮਹੱਲਾ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮਿਲ ਮੇਰੇ ਪ੍ਰੀਤਮ ਪਿਆਰਿਆ ਰਹਾਉ, ਪੂਰ ਰਿਆ ਸਰਬੱਤਰ, ਮੈਂ ਸੋ ਪੁਰਖ ਵਿਧਾਤਾ, ਮਾਰਗ ਪ੍ਰਭ ਕਾ ਹਰ ਕੀਆ, ਸੰਤਨ ਸੰਗ ਜਾਤਾ, ਸੰਤਨ ਸੰਗ ਜਾਤਾ ਪੁਰਖ ਵਿਧਾਤਾ, ਘਟ ਘਟ ਡਦਰ ਨਿਹਾਲਿਆ, ਜੋ ਸਰਨੀ ਆਵੈ ਸਰਬ ਸੁਖ ਪਾਵੈ, ਤਿਲ ਨਹੀਂ ਪੰਨੈ ਕਹਲਿਆ, ਹਰ ਗੁਣਿਤ ਗਾਏ ਸਹਿ ਸੁਭਾਏ, ਪ੍ਰੇਮ ਮਹਾਰਸ ਮਾਤਾ, ਨਾਨਕ ਦਾਸ ਤੇਰੀ ਸਰਨਾਈ, ਤੂੰ ਪੂਰਨ ਪੁਰਖ ਵਿਦਾਤਾ,
हर प्रेम भगत जन बेदया से आन कत जाही मीन बिशोहा नास है जल बिन मर पाही हर बिन क्यों रही है दुख किन सही है चात्रक बूंद प्यासिया कबरैन बिहावै चकवी सुख पावै सूरज करण प्रगासिया हर दर्श मन लागा दिन सुभागा अंदन हर गुण गाही नानक दास कह बेनंती कत हर बिन प्राण टिकाही सास बिना ज्योंदे होरी कत सोभा पावै दर्श बिहुना साध जानो खिण टिकण न आवै हर बिन जो रहना नरक सो सहना चरण कमल मन बेदया हरसक बैरागी नाम लिव लागी कतो ना जाय नखेदया हर स्यो जाय मिलना साध संग रहना सो सुख अंक नाम आवै हो कृपाल नानके स्वामी हर चरण संग समावै खोजत खोजत प्रभ मिले हर करना तारे निर्गुण नीचा नाथ मैं नहीं दुख बिचारे नहीं दुख बिचारे पूर्ण सुख सारे पावन बिरद बखानिया भगत वछल सुन अंचलो गहया घट घट पुर समानिया सुख सागरो पाया सह सुभाया जन्म मरण दुख हारे कर गह लीने नानक दास अपने राम नाम उर हारे राग के दारा बाणी कबीर जियो की एको अंकार सतगुर प्रसाद उस्तत निंदा दो बिबरजत तजो मान अब माना लोहा कंचन सम कर जाना ते मूर्त भगवाना तेरा जानो एक याद कोई काम क्रोध लोमो बिबरजत हर पद चीने सोई रहाओ राज गुण तम गुण सत गुण कही है एह तेरी सब माया चौथे पद कहो जो नर चीने तिन ही परम पद पाया तीर्थ वर्त नेम सो संयम सदा रह निकामा तृष्णा अर माया परम चूका चितवत आत्म रामा जेह मंदिर दीपक परगासिया अंधकार तह नासा निरपव पूर रहे परम पागा कह कबीर जनदासा किन्ही बनजिया कांसी तांबा किन्ही लौंग सुपारी संतो बनजिया नाम गोबिंद का ऐसी खेप हमारी हर के नाम के व्यापारी हीरा हाथ चढ़िया निर्मोलक छूट गई संसारी रहाओ साचे लाए तो सच लागे साचे के व्यवहारी साची बस्त के पार चलाए पहुंचे जाए पंडारी आपै रतन जवाहर मानक आपै है पासारी आपै दह दस आप चलावै निचल है व्यापारी मन कर बैल सुरत कर पेंडा ज्ञान गुण पर डारी कहत कबीर सुनोरे संत हो निभी खेप हमारी री कलवार गवार मूड मत उल्टो पवन फेरावो मन मत वार मेर सर पाठी अमृत तार चुआवो बोलो पहिया राम की दुहाई पीवो संत सदा मत दुर्लभ सहजे प्यास बुझाई रहाओ पै बिच पाओ पाए को बूझै हर रस पावै पाई जेते कट अमृत सब ही मैं पावै सह पियाई नगरी एकै नौ दरवाजे तावत बरज रहाई त्रिकुटी छूटै दसवां दर खूलै तमन खीवा पाई अपै पद पूर ताप तह नासे कह कबीर बिचारी उबट चलन ते एह मद पाया जैसे खोंद खुमारी काम

ਚਲਤ ਕਤ ਟੇਡੇ ਟੇਡੇ ਟੇਡੇ ਅਸਤ ਚਰਮ ਬਿਸ਼ਟਾ ਕੇ ਮੁੰਦੇ ਦੁਰਗੰਧ ਹੀ ਕੇ ਬੇਡੇ ਰਹਾਓ। ਰਾਮ ਨਾ ਜਪੋ ਕਵਨ ਪ੍ਰਮਪੂਲੇ ਤੁਮ ਤੇ ਕਾਲ ਨਾ ਦੂਰੇ ਅਨਕ ਜਤਨ ਕਰ ਇਹੋ ਤਨ ਰੱਖੋ ਰਹਿ ਅਵਸਥਾ ਪੂਰੇ। ਆਪਨ ਕੀਆ ਕਛੁ ਨਾ ਹੋਵੈ ਕਿਆ ਕੋ ਕਰੈ ਪੁਰਾਨੀ ਜਾਤ ਸਪਾਵੈ ਸਤਿਗੁਰ ਭੇਟੈ ਏਕੋ ਨਾਮ ਬਖਾਨੀ। ਬਲੂਆ ਕੇ ਘਰੂਆ ਮੈਂ ਬਸਤੇ ਫੁਲਵਤ ਦੇਹ ਅਯਾਨੇ ਕਹੋ ਕਬੀਰ ਜੇ ਰਾਮ ਨਾ ਚੇਤਿਓ ਬੂਢੇ ਬਹੁਤ ਸਿਆਨੇ। ਟੇਢੀ ਪਾਗ ਟੇਢੇ ਚੱਲੇ ਲਾਗੇ ਬੀਰੇ ਖਾਨ ਪਾਉ ਭਗਤ ਸਿਉ ਕਾਜ ਨਾ ਕਛੂ ਐ ਮੇਰੋ ਕਾਮ ਦੀਵਾਨ। ਰਾਮ ਪਿਸਾਰਿਓ ਹੈ ਅਭਿਮਾਨ ਕਨਕ ਕਾਮਨੀ ਮਹਾ ਸੁੰਦਰੀ ਪੇਖ ਪੇਖ ਸਚਮਾਨ ਰਹਾਓ। ਲਾਲਚ ਝੂਠ ਬਿਕਾਰ ਮਹਾ ਮਦ ਇਹ ਬਿਦ ਔਧ ਬਿਹਾਨ ਕਹਿ ਕਬੀਰ ਅੰਤ ਕੀ ਬੇਰ ਆਏ ਲਾਗੋ ਕਾਲ ਨਿਦਾਨ। ਚਾਰ ਦਿਨ ਆਪਣੀ ਨੌਬਤ ਚੱਲੇ ਬਜਾਏ ਇਤਨਕ ਖਟੀਆ ਗਠੀਆ ਮਟੀਆ ਸੰਗ ਨਾ ਕਛ ਲੈ ਜਾਏ ਰਹਾਓ। ਦੇਹਰੀ ਬੈਠੀ ਮੇਹਰੀ ਰੋਵੈ ਦੁਆਰੇ ਲਓ ਸੰਗ ਮਾਏ ਮਰਹਟ ਲੱਗ ਸਭ ਲੋ ਕੁਟਮ ਮਿਲੋ ਹੰਸ ਅਕੇਲਾ ਜਾਏ। ਵੈ ਸੁਤ ਵੈ ਬਿਤ ਵੈ ਪੁਰ ਪਟਨ ਬਹੁਰ ਨਾ ਦੇਖੈ ਆਏ ਕਹਿਤ ਕਬੀਰ ਰਾਮ ਕੀ ਨਾ ਸਿਮਰਹੋ ਜਨਮ ਅਕਾਰਥ ਜਾਏ। ਰਾਗ ਕੇਦਾਰਾ ਬਾਣੀ ਰਵਿਦਾਸ ਜੀਓ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ। ਖਟ ਕਰਮ ਕੁਲ ਸੰਯੁਕਤ ਹੈ ਹਰ ਭਗਤ ਹਿਰਦੈ ਨਾਹੇ ਚਰਨਾਰ ਬਿੰਦ ਨਾ ਕਥਾ ਪਾਵੈ ਸੁਪਚ ਤੁਲ ਸਮਾਨ। ਹਰੇ ਚਿਤ ਚੇਤ ਚੇਤ ਆ ਚੇਤ ਕਾਹੇ ਨਾ ਬਾਲਮੀ ਕਹਿ ਦੇਖ ਕਿਸ ਜਾਤ ਤੇ ਕਿਹ ਪਦੈ ਅਮਰਿਓ ਰਾਮ ਭਗਤ ਬਸੇਖ ਰਹਾਓ। ਸਵਾਨ ਸਤਰ ਅਜਾਤ ਸਭ ਤੇ ਕ੍ਰਿਸ਼ਨ ਲਾਵੈ ਹੇਤ ਲੋਕ ਬਪਰਾ ਕਿਆ ਸਰਾ ਹੈ ਤੀਨ ਲੋਕ ਪ੍ਰਵੇਸ਼। ਅਜਾ ਮਲ ਪਿੰਗਲਾ ਲੁਪਤ ਕੁੰਚਰ ਗਏ ਹਰ ਕੈ ਪਾਸ ਐਸੇ ਦੁਰਮਤ ਨਿਸਤਰੇ ਤੂੰ ਕਿਉਂ ਨਾ ਤਰੈ ਰਵਿਦਾਸ। ਰਾਗ ਪਹਿਰਾਓ ਮਹੱਲਾ ਪਹਿਲਾ ਘਰ ਪਹਿਲਾ ਚੌਪਦੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗੁਰ ਪ੍ਰਸਾਦ। ਤੁਈ ਤੇ ਬਾਹਰ ਕਿਛੂ ਨਾ ਹੋਏ ਤੂੰ ਕਰ ਕਰ ਦੇਖੈ ਜਾਣੈ ਸੋਏ ਕਿਆ ਕਹੀਐ ਕਿਛ ਕਹੀ ਨਾ ਜਾਏ ਜੋ ਕਿਛ ਅਹੈ ਸਭ ਤੇਰੀ ਰਜਾਏ। ਰਹਾਓ ਜੋ ਕਿਛ ਕਰਨਾ ਸੋ ਤੇਰੇ ਪਾਸ ਕਿਸੇ ਅੱਗੇ ਕੀਚੈ ਅਰਦਾਸ। ਆਖਣ ਸੁਣਨਾ ਤੇਰੀ ਬਾਣੀ ਤੂੰ ਆਪੇ ਜਾਣੈ ਸਰਵ ਵਿਡਾਣੀ ਕਰੇ ਕਰਾਏ ਜਾਣੈ ਆਪ ਨਾਨਕ ਦੇਖੈ ਥਾਪੋ ਥਾਪ। ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਪਹਿਰਾਉ ਮਹੱਲਾ ਪਹਿਲਾ ਘਰ ਦੂਜਾ ਗੁਰ ਕੈ ਸ਼ਬਦ ਧਰੇ ਮੁਨ ਕੇਤੇ ਇੰਦਰਾਦਿਕ ਬ੍ਰਹਮਾਤ ਤਰੇ ਸਨਕ ਸਨੰਦਨ ਤਪਸੀ ਜਨ ਕੇਤੇ ਗੁਰਪ੍ਰਸਾਦੀ ਪਾਰ ਪਰੇ। ਭਵ ਜਲ ਬਿਨ ਸ਼ਬਦੈ ਕਿਉ ਤਰੀਐ ਨਾਮ ਬਿਨਾ ਜਗ ਰੋਗ ਵਿਆਪਿਆ ਦੁਬਦਾ ਡੁਬ ਡੁਬ ਮਰੀਐ ਰਹਾਓ। ਗੁਰਦੇਵਾ ਗੁਰ ਅਲਖਾ ਪੇਵਾ ਤ੍ਰਿਭਵਨ ਸੋਜੀ ਗੁਰ ਕੀ ਸੇਵਾ ਆਪੇ ਦਾਤ ਕਰੀ ਗੁਰਦਾਤੈ ਪਾਇਆ ਲਖਾ ਪੇਵਾ। ਮਨ ਰਾਜਾ ਮਨ ਮਨ ਤੇ ਮਾਨਿਆ ਮਨ ਸਾ ਮਨੈ ਸਮਾਈ ਮਨ ਜੋਗੀ ਮਨ ਬਿਨਸ ਬਯੋਗੀ ਮਨ ਸਮਝੈ ਗੁਣ ਗਾਈ। ਗੁਰ ਤੇ ਮਨ ਮਾਰਿਆ ਸ਼ਬਦ ਵਿਚਾਰਿਆ ਤੇ ਵਿਰਲੇ ਸੰਸਾਰਾ ਨਾਨਕ ਸਾਹਿਬ ਪਰਪੁਰ ਲੀਣਾ ਸਾਚ ਸ਼ਬਦ ਨਿਸਤਾਰਾ। ਪਹਿਰਾਉ ਮਹੱਲਾ ਪਹਿਲਾ ਨੈਨੀ ਦ੍ਰਿਸ਼ਟ ਨਹੀਂ ਤਨਹੀਨਾ ਜਰ ਜੀਤਿਆ।

ਰਹੋ ਮਹੱਲਾ ਤੀਜਾ। ਗੋਵਿੰਦ ਪ੍ਰੀਤ ਸੰਕਾਦ ਕੋ ਧਾਰੇ, ਰਾਮ ਨਾਮ ਸ਼ਬਦ ਵਿਚਾਰੇ, ਹਰ ਜੀਓ ਆਪਣੀ ਕਿਰਪਾ ਧਾਰ, ਗੁਰਮੁਖ ਨਾਮੇ ਲੱਗੈ ਪਿਆਰ। ਰਹਾਓ ਅੰਤਰ ਪ੍ਰੀਤ ਭਗਤ ਸਾਚੀ ਹੋਏ, ਪੂਰੇ ਗੁਰਮੇ ਲਾਵਾ ਹੋਏ, ਨਿਜ ਕਰ ਵਸੈ ਸਹਿ ਸੁਭਾਏ, ਗੁਰਮੁਖ ਨਾਮ ਵਸੈ ਮਨ ਆਏ, ਆਪੇ ਵੇਖੈ ਵੇਖਣ ਹਾਰ, ਨਾਨਕ ਨਾਮ ਰਖੋ ਰੁਤਾਰ। ਭੈਰਵ ਮਹੱਲਾ ਤੀਜਾ। ਕਲ ਯੁਗ ਮੈਂ ਰਾਮ ਨਾਮ ਓਰ ਧਾਰ, ਬਿਨ ਨਾਮੈ ਮਾਥੈ ਪਾਵੈ ਸ਼ਾਰ, ਰਾਮ ਨਾਮ ਦੁਲਭ ਹੈ ਭਾਈ, ਗੁਰਪ੍ਰਸਾਦ ਵਸੈ ਮਨ ਆਈ। ਰਹਾਓ ਰਾਮ ਨਾਮ ਜਨ ਪਾਲੈ ਸੋਏ, ਪੂਰੇ ਗੁਰ ਤੇ ਪ੍ਰਾਪਤ ਹੋਏ, ਹਰ ਕਾ ਪਾਣਾ ਮੰਨੈ ਸੇ ਜਨ ਪ੍ਰਵਾਣ, ਗੁਰ ਕੈ ਸ਼ਬਦ ਨਾਮ ਨਿਸ਼ਾਨ, ਸੋ ਸੇਵਹੁ ਜੋ ਕਲ ਰਹਿਆ ਧਾਰ, ਨਾਨਕ ਗੁਰਮੁਖ ਨਾਮ ਪਿਆਰ। ਭੈਰਵ ਮਹੱਲਾ ਤੀਜਾ। ਕਲ ਯੁਗ ਮੈਂ ਬਹੁ ਕਰਮ ਕਮਾਹੇ, ਨਾ ਰੁਤ ਨਾ ਕਰਮ ਥਾਏ ਪਾਹੇ, ਕਲ ਯੁਗ ਮੈਂ ਰਾਮ ਨਾਮ ਹੈ ਸਾਰ, ਗੁਰਮੁਖ ਸਾਚਾ ਲੱਗੈ ਪਿਆਰ। ਰਹਾਓ ਤਨ ਮਨ ਖੋਜ ਕਰੈ ਮੈਂ ਪਾਇਆ, ਗੁਰਮੁਖ ਰਾਮ ਨਾਮ ਚਿਤ ਲਾਇਆ, ਗਿਆਨ ਅੰਜਨ ਸਤਿਗੁਰ ਤੇ ਹੋਏ, ਰਾਮ ਨਾਮ ਰਵ ਰਹਿਆ ਤਿਹੋ ਲੋਏ। ਕਲ ਯੁਗ ਮੈਂ ਹਰ ਜੀਓ ਏਕ ਹੋਰ ਰੁੱਤ ਨਾ ਕਾਈ, ਨਾਨਕ ਗੁਰਮੁਖ ਹਿਰਦੈ ਰਾਮ ਨਾਮ ਲਿਹੋ ਜਮਾਈ। ਭੈਰਵ ਮਹੱਲਾ ਤੀਜਾ। ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਦੁਬਦਾ ਮਨ ਮੁਖ ਰੋਗ ਵਿਆਪੇ, ਤ੍ਰਿਸ਼ਨਾ ਜਲੈ ਅਧਕਾਈ, ਮਰ ਮਰ ਜੰਮੈ ਠੌਰ ਨਾ ਪਾਵੈ, ਬਿਰਥਾ ਜਨਮ ਗਵਾਈ। ਮੇਰੇ ਪ੍ਰੀਤਮ ਕਰ ਕਿਰਪਾ ਦੇਹੋ ਬੁਝਾਈ, ਹਉ ਮੈਂ ਰੋਗੀ ਜਗਤੋ ਪਾਇਆ, ਬਿਨ ਸਬਦੈ ਰੋਗ ਨਾ ਜਾਈ। ਰਹਾਓ ਸਿਮਰਤ ਸ਼ਾਸਤਰ ਪੜੈ ਮੁਨ ਕੇਤੇ, ਬਿਨ ਸਬਦੈ ਸੁਰਤ ਨਾ ਪਾਈ, ਤ੍ਰੈ ਗੁਣ ਸਭੇ ਰੋਗ ਵਿਆਪੇ, ਮਮਤਾ ਸੁਰਤ ਗਵਾਈ। ਇੱਕ ਆਪੇ ਕਾਢ ਲਏ ਪ੍ਰਭ ਆਪੇ, ਗੁਰਸੇਵਾ ਪ੍ਰਭ ਲਾਏ, ਹਰ ਕਾ ਨਾਮ ਨਿਧਾਨੋ ਪਾਇਆ, ਸੁਖ ਵਸਿਆ ਮਨ ਆਏ, ਚੌਥੀ ਪਦਵੀ ਗੁਰਮੁਖ ਵਰਤੈ, ਤਿੰਨਿਜ ਕਰਵਾਸਾ ਪਾਇਆ, ਪੂਰੇ ਸਤਿਗੁਰ ਕਿਰਪਾ ਕਿੰਨੀ ਵਿੱਚੋਂ ਆਪ ਗਵਾਇਆ। ਏਕ ਸਕੀ ਸਰਕਾਰ ਏਕ, ਜਿਨ ਬ੍ਰਹਮਾ ਬਿਸਨ ਰੁਦਰੋ ਪਾਇਆ, ਨਾਨਕ ਨਿਚਲ ਸਾਚਾ ਏਕੋ, ਨਾ ਉਹ ਮਰੈ ਨਾ ਜਾਇਆ। ਭੈਰਵ ਮਹੱਲਾ ਤੀਜਾ। ਮਨਮੁਖ ਦੁਖਦਾ ਸਦਾ ਹੈ ਰੋਗੀ, ਰੋਗੀ ਸਗਲ ਸੰਸਾਰਾ, ਗੁਰਮੁਖ ਬੂਝੈ ਰੋਗ ਗਵਾਵੈ, ਗੁਰਸਬਦੀ ਵਿਚਾਰਾ, ਹਰ ਜੀਓ ਸਤਸੰਗਤ ਮੇਲਾਏ, ਨਾਨਕ ਤਿਸਨੋ ਦੇਵੜਿਆਈ, ਜੋ ਰਾਮ ਨਾਮ ਚਿਤ ਲਾਏ। ਰਹਾਓ ਮਮਤਾ ਕਾਲ ਸਭ ਰੋਗ ਵਿਆਪੇ, ਤਿਨ ਜਮਕੀ ਹੈ ਸਿਰਕਾਰਾ, ਗੁਰਮੁਖ ਪ੍ਰਾਣੀ ਜਮ ਲੈਣ ਨਾ ਆਵੈ, ਜਿਨ ਹਰ ਰਾਖਿਆ ਉਰ ਧਾਰਾ, ਜਿਨ ਹਰ ਕਾ ਨਾਮ ਨਾ ਗੁਰਮੁਖ ਜਾਤਾ, ਸੇ ਜਗ ਮੈਂ ਕਾਹੇ ਆਇਆ, ਗੁਰ ਕੀ ਸੇਵਾ ਕਦੇ ਨਾ ਕੀਨੀ, ਬਿਰਥਾ ਜਨਮ ਗਵਾਇਆ, ਨਾਨਕ ਸੇ ਪੂਰੇ ਵਡਭਾਗੀ, ਸਤਿਗੁਰ ਸੇਵਾ ਲਾਏ, ਜੋ ਇੱਛਾ ਸੋਈ ਫਲ ਪਾਵੈ, ਗੁਰਬਾਣੀ ਸੁਖ ਪਾਏ। ਪਹਿਰੋ ਮਹੱਲਾ ਤੀਜਾ। ਦੁੱਖ ਵਿੱਚ ਜੰਮੈ ਦੁੱਖ ਮਰੈ, ਦੁੱਖ ਵਿੱਚ ਕਾਰ ਕਮਾਏ, ਗਰਭ ਜੋਨੀ ਵਿੱਚ ਕਦੇ ਨਾ ਨਿਕਲੈ, ਬਿਸ਼ਟਾ ਮਾਏ ਸਮਾਏ, ਤ੍ਰਿਗ ਤ੍ਰਿਗ ਮਨਮੁਖ ਜਨਮ ਗਵਾਇਆ, ਪੂਰੇ ਗੁਰ ਕੀ ਸੇਵ ਨਾ ਕੀਨੀ, ਹਰ ਕਾ ਨਾਮ ਨਾ ਪਾਇਆ। ਰਹਾਓ ਗੁਰ ਕਾ ਸ਼ਬਦ ਸਭ ਰੋਗ ਗਵਾਏ, ਜਿਸਨੋ ਹਰ ਜੀਉ ਲਾਏ, ਨਾਮੇ ਨਾਮ ਮਿਲੈ ਵਡਿਆਈ, ਜਿਸਨੋ ਮਨ ਵਸਾਏ, ਸਤਿਗੁਰ ਭੇਟੈ ਤਾਂ ਫਲ ਪਾਏ, ਸਚ ਕਰਨੀ ਸੁਖਸਾਰ, ਸੇ ਜਨ ਨਿਰਮਲ ਜੋ ਹਰ ਲਾਗੇ, ਹਰ ਨਾਮੇ ਤਰੈ ਪਿਆਰ, ਤਿਨ ਕਿਰਨ ਮਿਲੈ ਤਾਂ ਮਸਤਕ ਲਾਈ, ਜਿਨ ਸਤਿਗੁਰ ਪੂਰਾ ਧਿਆਇਆ, ਨਾਨਕ ਤਿਨ ਕਿਰਨ ਪੂਰੇ ਭਾਗ ਪਾਈਐ, ਜਿਨੀ ਰਾਮ ਨਾਮ ਚਿਤ ਲਾਇਆ। ਭੈਰਵ ਮਹੱਲਾ ਤੀਜਾ। ਸ਼ਬਦ ਵਿਚਾਰੇ ਸੋ ਜਨ ਸਾਚਾ, ਜਿਨ ਕਹਿ ਹਿਰਦੈ ਸਾਚਾ ਸੋਈ, ਸਾਚੀ ਭਗਤ ਕਰੈ ਦਿਨ ਰਾਤੀ, ਤਾਂ ਤਨ ਦੁਖ ਨਾ ਹੋਈ।
भगत भगत कह सब कोई, बिन सतगुर सेवे भगत ना पाई है, पूरे भाग मिले प्रभ सोई रहाओ। मनमुख मूल गवावै लाभ मांगै, लाहा लाभ किदू होई, जमकाल सदा है सिरी उपर दूजे पाए पत खोई। बहले पेख पवै दिन राती, हों मैं रोग न जाई, पढ़ पढ़ लूजै बाद वखाणै, मिल माया सुरत गवाई। सतगुर सेवै परम गत पावै, नाम मिलै वडियाई, नानक नाम जिन्ना मन वसिया, दर साचै पथ पाई, पैरो महला तीजा। मनमुख आसा नहीं उतरै, दूजे पाए खुवाए, उदर नैसान न भरिय कबहू, तृष्णागन पचाए। सदा आनंद राम रस राते, हृदय नाम दुबदा मन भागी, हर हर अमृत पीतृ पताते रहाओ। आपे पार ब्रह्म सृष्ट जिन साजी, सिर सिर तंदै लाए, माया मोह किया जिन आपे, आपे दूजै लाए। तिसनो केहो कहियै जे दूजा होवै, सब तुद्दै महे समाए, गुरमुख ज्ञान तत् विचारा, ज्योति ज्योत मिलाए। सो प्रभ साचा सद ही साचा, साचा सब आकारा, नानक सतगुर सोजी पाई, सच नाम निस्तारा। पैरो महला तीजा, कल मैं प्रेत जिनी राम ना पिछाता, सतजुग परमहंस बिचारी। द्वापर त्रेतै मानस वरतै, विरले हों मैं मारी, कल मैं राम नाम वडियाई, जुग जुग गुरमुख एको जाता, विणना मैं मुक्त ना पाई रहाओ। हिरदै नाम लिखै जन साचा, गुरमुख मन वसाई, आप तरै सगले कुल तारै, जिनी राम नाम लिवलाई। मेरा प्रभ है गुण का दाता, अवगण शब्द जलाए, जिन मन वसिया से जन सोहे, हृदय नाम वसाए। घर दर महल सतगुरु दिखाया, रंग सो रलिया माणै, जो किश कह सो भला कर मानै, नानक नाम वखाणै। पैरो महला तीजा, मनसा मन समाए लै।

ਗੁਰ ਪ੍ਰਸਾਦ ਪਰਮ ਪਦ ਪਾਇਆ ਸਭ ਇੱਛ ਪੁਜਾਵਣ ਹਾਰ ਰਹਾਓ ਸਭ ਮੈਂ ਇੱਕੋ ਰਵ ਰਹਿਆ ਗੁਰਬਿਨ ਬੂਝਣਾ ਪਾਏ ਗੁਰਮੁਖ ਪ੍ਰਗਟ ਹੋਆ ਮੇਰਾ ਹਰ ਪ੍ਰਭ ਅੰਦਨ ਹਰ ਗੁਣ ਗਾਏ ਸੁਖਦਾਤਾ ਹਰ ਏਕ ਹੈ ਹੋਰ ਥੈ ਸੁਖ ਨਾ ਪਾਹੇ ਸਤਿਗੁਰੂ ਜਿਨੀ ਨਾ ਸੇਵਿਆ ਦਾਤਾ ਸੇ ਅੰਤ ਗਏ ਪਛਤਾਹੇ ਸਤਿਗੁਰ ਸੇਵ ਸਦਾ ਸੁਖ ਪਾਇਆ ਫਿਰ ਦੁਖ ਨਾ ਲਾਗੈ ਧਾਏ ਨਾਨਕ ਹਰ ਭਗਤ ਪ੍ਰਾਪਤ ਹੋਈ ਜੋਤੀ ਜੋਤ ਸਮਾਏ ਪਹਿਰਾਓ ਮਹੱਲਾ ਤੀਜਾ ਵਾਜਗੁਰੂ ਜਗਤ ਬੋਰਾਨਾ ਭੂਲਾ ਝੋਟਾ ਖਾਈ ਮਰ ਮਰ ਜੰਮੈ ਸਦਾ ਦੁਖ ਪਾਏ ਦਰ ਕੀ ਖਬਰ ਨਾ ਪਾਈ ਮੇਰੇ ਮਨ ਸਦਾ ਰਹੋ ਸਤਿਗੁਰ ਕੀ ਸਰਣਾ ਹਿਰਦੈ ਹਰ ਨਾਮ ਮਿੱਠਾ ਸਦ ਲਾਗਾ ਗੁਰਸਬਦੇ ਪਵਜਲ ਤਰਨਾ ਰਹਾਓ ਭੇਖ ਕਰੈ ਬਹੁਤ ਚਿਤ ਡੋਲੈ ਅੰਤਰ ਕਾਮ ਕ੍ਰੋਧ ਹੰਕਾਰ ਅੰਤਰ ਤਿਸਾ ਭੂਖ ਅਤ ਬਹੁਤੀ ਭੌਕਤ ਫਿਰੈ ਦਰਬਾਰ ਗੁਰ ਕੈ ਸ਼ਬਦ ਮਰੈ ਫਿਰ ਜੀਵੈ ਤਿਨ ਕਉ ਮੁਖ ਦੁਆਰ ਅੰਤਰ ਸਾਂਤ ਸਦਾ ਸੁਖ ਹੋਵੈ ਹਰ ਰਾਖਿਆ ਉਰਤਾਰ ਜਿਉਂ ਤਿਸ ਭਾਵੈ ਤਿਵੈ ਚਲਾਵੈ ਕਰਣਾ ਕਿਛੂ ਨਾ ਜਾਈ ਨਾਨਕ ਗੁਰਮੁਖ ਸ਼ਬਦ ਸਮਾਲ

ਤਰਲੋਭ ਹਲਕ ਦੁਖ ਪਾਰੀ ਬਿਨ ਵਿਵੇਕ ਪਰਮਾਏ। ਮਨਮੁਖ ਤ੍ਰਿਗ ਜੀਵਨ ਸੰਸਾਰ, ਰਾਮ ਨਾਮ ਸੁਪਨ ਨਹੀਂ ਚੇਤਿਆ, ਹਰ ਸਿਉਂ ਕਦਨ ਲਾਗੈ ਪਿਆਰ ਰਹਾਉ। ਪਸ਼ੂਆ ਕਰਮ ਕਰੈ ਨਹੀਂ ਬੂਝੈ, ਕੂੜ ਕਮਾਣੈ ਕੂੜ ਹੋਏ। ਸਤਿਗੁਰ ਮਿਲੈ ਤਾਂ ਉਲਟੀ ਹੋਵੈ, ਖੋਜ ਲਹਿ ਜਨ ਕੋਏ। ਹਰ ਹਰ ਨਾਮ ਹਿਰਦੈ ਸਦਵਸਿਆ, ਪਾਇਆ ਗੁਣੀ ਨਿਧਾਨ। ਗੁਰਪ੍ਰਸਾਦੀ ਪੂਰਾ ਪਾਇਆ, ਚੂਕਾ ਮਨ ਅਭਿਮਾਨ। ਆਪੇ ਕਰਤਾ ਕਰੇ ਕਰਾਏ, ਆਪੇ ਮਾਰਗ ਪਾਏ। ਆਪੇ ਗੁਰਮੁਖ ਦੇ ਵਡਿਆਈ, ਨਾਨਕ ਨਾਮ ਸਮਾਏ। ਪਹਿਰੋ ਮਹੱਲਾ ਤੀਜਾ, ਮੇਰੀ ਪਟਿਆ ਲਿਖੋ ਹਰ ਗੋਬਿੰਦ ਗੋਪਾਲਾ। ਦੂਜੇ ਭਾਈ ਫਾਥੇ ਜਮਜਾਲਾ, ਸਤਿਗੁਰ ਕਰੇ ਮੇਰੀ ਪ੍ਰਤਪਾਲਾ। ਹਰ ਸੁਖਦਾਤਾ ਮੇਰਾ ਨਾਲਾ, ਗੁਰ ਉਪਦੇਸ਼ ਪ੍ਰਹਿਲਾਦ ਹਰ ਉਚਰੈ, ਸਾਸਨਾ ਤੇ ਬਾਲਕੋ ਗਮ ਨਾ ਕਰੈ ਰਹਾਉ। ਮਾਤਾ ਉਪਦੇਸ਼ੈ ਪ੍ਰਹਿਲਾਦ ਪਿਆਰੇ, ਪੁੱਤਰ ਰਾਮ ਨਾਮ ਛੋਡੋ ਜੀਓ ਲਿਓ ਉਬਾਰੇ। ਪ੍ਰਹਿਲਾਦ ਕਹੈ ਸੁਨੋ ਮੇਰੀ ਮਾਂ, ਰਾਮ ਨਾਮ ਨਾ ਛੋਡਾ ਗੁਰਦੀਆ ਬੁਝਾਏ। ਸੰਡਾ ਮਰਕਾ ਸਭ ਜਾਏ ਪੁਕਾਰੇ, ਪ੍ਰਹਿਲਾਦ ਆਪ ਵਿਗੜਿਆ ਸਭ ਚਾਟੜੇ ਵਿਗਾੜੇ। ਦੁਸ਼ਟ ਸਭਾ ਮੈਂ ਮੰਤਰ ਪਕਾਇਆ, ਪ੍ਰਹਿਲਾਦ ਕਾ ਰਾਖਾ ਹੋਏ ਰਗਰਾਇਆ। ਹਾਥ ਖੜਗ ਕਰ ਧਾਇਆ ਅਤ ਹੰਕਾਰ, ਹਰ ਤੇਰਾ ਕਹਾਂ ਤੁਝ ਲੈ ਉਬਾਰ। ਖਿਨ ਮੈਂ ਭਿਆਨ ਰੂਪ ਨਿਕਸਿਆ ਥੰਮਿਓ ਪਾੜ, ਹਰ ਨਾਕਸ ਨਖੀ ਬਿਦਾਰਿਆ ਪ੍ਰਹਿਲਾਦ ਲਿਆਇਓ ਬਾਰ। ਸੰਤ ਜਨਾ ਕੇ ਹਰ ਜੀਉ ਕਾਰਜ ਸਵਾਰੇ, ਪ੍ਰਹਿਲਾਦ ਜਨ ਕੇ ਇੱਕ ਹੀ ਕੁਲ ਉਧਾਰੇ। ਗੁਰ ਕੈ ਸ਼ਬਦ ਹਮੈ ਬਿਖਮਾਰੇ, ਨਾਨਕ ਰਾਮ ਨਾਮ ਸੰਤ ਨਿਸਤਾਰੇ। ਪਹਿਰੋ ਮਹੱਲਾ ਤੀਜਾ, ਆਪੇ ਦੈਤ ਲਾਏ ਦਿੱਤੇ ਸੰਤ ਜਨਾ ਕਹੋ, ਆਪੇ ਰਾਖਾ ਸੋਈ। ਜੋ ਤੇਰੀ ਸਦਾ ਸਰਨਾਈ, ਤਿਨ ਮਨ ਦੁੱਖ ਨਾ ਹੋਈ। ਜੁਗ ਜੁਗ ਭਗਤਾਂ ਕੀ ਰੱਖਦਾ ਆਇਆ, ਦੈਤ ਪੁੱਤਰ ਪ੍ਰਹਿਲਾਦ ਗਾਇਤਰੀ। ਤਰਪਣ ਕਿਛੂ ਨਾ ਜਾਣੇ, ਸਭ ਦੇ ਮੇਲ ਮਿਲਾਇਆ। ਰਹਾਉ ਆਂਦਨ ਭਗਤ ਕਰੈ ਦਿਨ ਰਾਤੀ, ਦੁਬਦਾ ਸਭ ਦੇ ਖੋਈ। ਸਦਾ ਨਿਰਮਲ ਹੈ ਜੋ ਸੱਚ ਰਾਤੇ, ਸੱਚ ਵਸਿਆ ਮਨ ਸੋਈ। ਮੂਰਖ ਦੁਬਦਾ ਪੜਾ ਹੈ, ਮੂਲ ਨਾ ਪਛਾਣੈ, ਬਿਰਥਾ ਜਨਮ ਗਵਾਇਆ। ਸੰਤ ਜਨਾ ਕੀ ਨਿੰਦਾ ਕਰੈ, ਦੁਸ਼ਟ ਦੈ ਚੜਾਇਆ। ਪ੍ਰਹਿਲਾਦ ਦੁਬਦਾ ਨਾ ਪੜੈ, ਹਰ ਨਾਮ ਨਾ ਛੋਡੈ, ਡਰੈ ਨਾ ਕਿਸੈ ਦਾ ਡਰਾਇਆ। ਸੰਤ ਜਨਾ ਕਾ ਹਰ ਜੀਓ ਰਾਖਾ, ਦੈਤੈ ਕਾਲ ਨੇੜਾਇਆ। ਆਪਣੀ ਪੈਜ ਆਪੇ ਰਾਖੈ, ਭਗਤਾਂ ਦੇ ਵਡਿਆਈ। ਨਾਨਕ ਹਰ ਨਾਕਸ ਨਖੀ ਬਿਦਾਰਿਆ, ਅੰਧੈ ਦਰ ਕੀ ਖਬਰ ਨਾ ਪਾਈ। ਰਾਗ ਭੈਰਵ ਮਹੱਲਾ ਚੌਥਾ, ਚੌਪਦੇ ਕਰ ਪਹਿਲਾ ਇੱਕ ਓੰਕਾਰ। ਸਤਿਗੁਰ ਪ੍ਰਸਾਦ ਹਰ ਜਨ ਸੰਤ ਕਰ ਕਿਰਪਾ, ਪਗ ਲਾਇਣ ਗੁਰਸਬਦੀ ਹਰ ਭਜ ਸੁਰਤ ਸਮਾਇਣ। ਮੇਰੇ ਮਨ ਹਰ ਭਜ ਨਾਮ ਨਰਾਇਣ, ਹਰ ਹਰ ਕਿਰਪਾ ਕਰੇ ਸੁਖਦਾਤਾ। ਗੁਰਮੁਖ ਭਵ ਜਲ ਹਰ ਨਾਮ ਤਰਾਇਣ ਰਹਾਉ। ਸੰਗਤ ਸਾਧ ਮੇਲ ਹਰ ਗਾਇਣ, ਗੁਰਮਤੀ ਲੇ ਰਾਮ ਰਸਾਇਣ। ਗੁਰਸਾਧੂ ਅੰਮ੍ਰਿਤ ਗਿਆਨ ਸਰਨਾਇਣ, ਸਭ ਕਿਲੇ ਵਿਖ ਪਾਪ ਗਏ ਗਾਵਾਇਣ। ਤੂੰ ਆਪੇ ਕਰਤਾ ਸ੍ਰਿਸ਼ਟ ਤਰਾਇਣ, ਜਨ ਨਾਨਕ ਮੇਲ ਤੇਰਾ ਦਾਤ ਦਸਾਇਣ। ਭੈਰਵ ਮਹੱਲਾ ਚੌਥਾ, ਬੋਲ ਹਰ ਨਾਮ ਸਫਲ ਸਾ ਕਰੀ, ਗੁਰ ਉਪਦੇਸ਼ ਸਭ ਦੁਖ ਪਰਹਰੀ। ਮੇਰੇ ਮਨ ਹਰ ਭਜ ਨਾਮ ਨਰਹਰੀ, ਕਰ ਕਿਰਪਾ ਮੇਲੋ ਗੁਰਪੂਰਾ। ਸਤ ਸੰਗਤ ਸੰਗ ਸਿੰਧ ਭਉ ਤਰੀ ਰਹਾਉ। ਜਗ ਜੀਵਨ ਧਿਆਏ ਮਨ ਹਰ ਸਿਮਰੀ, ਕੋਟ ਕੁਟੰਤਰ ਤੇਰੇ ਪਾਪ ਪਰਹਰੀ। ਸਤ ਸੰਗਤ ਸਾਧ ਧੂਰ ਮੁਖ ਪਰੀ, ਇਸ਼ਨਾਨ ਕੀਓ ਅੜਸਠ ਸੁਰਸਰੀ। ਹਮ ਮੂਰਖ ਕਉ ਹਰ ਕਿਰਪਾ ਕਰੀ, ਜਨ ਨਾਨਕ ਤਾਰਿਓ ਤਾਰਨ ਹਰੀ। ਭੈਰਵ ਮਹੱਲਾ ਚੌਥਾ, ਸੁਕਿਰਤ ਕਰਨੀ ਸਾਰ ਜਪ ਮਾਲੀ, ਹਿਰਦੈ ਫੇਰ ਚੱਲੈ ਤੁਦ ਨਾਲੀ। ਹਰ ਹਰ ਨਾਮ ਜਪੋ ਬਨਵਾਲੀ, ਕਰ ਕਿਰਪਾ ਮਿਲੋ ਸਤਸੰਗਤ, ਟੂਟ ਗਈ ਮਾਇਆ ਜਮਜਾਲੀ ਰਹਾਉ। ਗੁਰਮੁਖ ਸੇਵਾ ਕਾਲ ਜਿਨ ਕਾਲੀ, ਤਿਸ ਘੜੀ ਹੈ ਸ਼ਬਦ ਸੱਚੀ ਟਕਸਾਲੀ।
ਹਰ ਅਗਮਾ ਗੋਚਰ ਗੁਰ ਅਗਮ ਦਿਖਾਲੀ ਵਿਚਕਾਇਆ ਨਗਰ ਲੱਦਾ ਹਰ ਪਾਲੀ ਹਮ ਬਾਰਕ ਹਰ ਪਿਤਾ ਪ੍ਰਤਪਾਲੀ ਜਨ

ਪਹਿਰੋ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਗਲੀ ਥੀਤ ਪਾਸ ਡਰ ਰਾਖੀ ਅਸ਼ਟਮ ਥੀਤ ਗੋਵਿੰਦ ਜਨਮਾਸੀ ਭਰਮ ਭੂਲੇ ਨਰ ਕਰਤ ਕਚਰਾਇਣ ਜਨਮ ਪਰਦਾ ਜਨਮ ਮਰਨ ਤੇ ਰਹਿਤ ਨਰਾਇਣ ਰਹਾਓ ਕਰ ਪੰਜੀਰ ਖਵਾਇਓ ਚੋਰ ਉਹ ਜਨਮ ਨਾ ਮਰੈ ਰੇ ਸਖਤ ਟੋਰ ਸਗਲ ਪਰਾਧ ਦੇਹੇ ਲੋਰੋਨੀ ਸੋ ਮੁਖ ਜਲੋ ਜਿਤ ਕਹਿ ਠਾਕਰ ਜੋਨੀ ਜਨਮ ਨਾ ਮਰੈ ਨਾ ਆਵੈ ਨਾ ਜਾਏ ਨਾਨਕ ਕਾ ਪ੍ਰਭਰੇ ਉਸਮਾਏ ਪੈਰੋ ਮਹੱਲਾ ਪੰਜਵਾਂ ਉਠਤ ਸੁਖੀਆ ਬੈਠਤ ਸੁਖੀਆ ਭਉ ਨਹੀਂ ਲਾਗੈ ਜਾਂ ਐਸੇ ਬੁਝੀਆ ਰਾਖਾ ਇਕ ਹਮਾਰਾ ਸਵਾਮੀ ਸਗਲ ਘਟਾਂ ਕਾ ਅੰਤਰਜਾਮੀ ਰਹਾਓ ਸੋਏ ਅਚਿੰਤਾ ਜਾਗਿਆ ਚਿੰਤਾ ਜਹਾਂ ਕਹਾਂ ਪ੍ਰਭ ਤੂੰ ਵਰਤੰਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਦ੍ਰਿੜਾਇਆ ਪਹਿਰਾਉ ਮਹੱਲਾ ਪੰਜਵਾਂ ਵਰਤ ਨਾ ਰਹੋ ਨਾ ਮਹਿਰਮਦਾਨਾ ਤੇ ਸੇਵੀ ਜੋ ਰੱਖੇ ਨਿਦਾਨਾ ਇਹ ਗੁਸਾਈ ਅਲਹ ਮੇਰਾ ਹਿੰਦੂ ਤੁਰਕ ਦੁਹਾਨੇ ਬੇਰਾ ਰਹਾਓ ਹਜ ਕਾਬੈ ਜਾਓ ਨਾ ਤੀਰਥ ਪੂਜਾ ਏਕੋ ਸੇਵੀ ਅਵਰ ਨਾ ਦੂਜਾ ਪੂਜਾ ਕਰੋ ਨਾ ਨਿਵਾਜ ਗੁਜਾਰੋ ਏਕ ਨਿਰੰਕਾਰ ਲੇਰ ਦੈ

ਨਾ ਮੁਸਲਮਾਨ ਅੱਲਹ ਰਾਮ ਕੇ ਪਿੰਡ ਪੁਰਾਣ ਕਹੋ ਕਬੀਰ ਇਹੋ ਕੀਆ ਵਖਾਨਾ ਗੁਰ ਪੀਰ ਮਿਲ ਖੁਦ ਪਛਾਨਾ ਪਹਿਰਾਓ ਮਹੱਲਾ ਪੰਜਵਾਂ ਦਸ ਮਿਰਗੀ ਸਹਿਜੇ ਬੰਦਿਆਨੀ ਪਾਂਚ ਮਿਰਗ ਬੇਦੇ ਸੇਵਕੀ ਬਾਨੀ ਸੰਤ ਸੰਗ ਲੈ ਚੜਿਓ ਸਿਕਾਰ ਮ੍ਰਿਗ ਪਕੜੇ ਬਿਨ ਘੋਰ ਹਥਿਆਰ ਰਹਾਓ ਅਖੇਰ ਬਿਰਤ ਬਾਹਰ ਆਇਓ ਤਾਏ ਅਹੇਰਾ ਪਾਇਓ ਘਰ ਕੈ ਗਾਏ ਮ੍ਰਿਗ ਪਕੜੇ ਘਰ ਆਣੇ ਹਾਟ ਚੁੱਖ ਚੁੱਖ ਲੈ ਗਏ ਬਾਂਡੇ ਬਾਟ ਇਹੋ ਅਹੇਰਾ ਕੀਨੋ ਦਾਨ ਨਾਨਕ ਕਹਿ ਕਰ ਕੇਵਲ ਨਾਮ ਭੈਰਵ ਮਹੱਲਾ ਪੰਜਵਾਂ ਜੇ ਸੋ ਲੋਚ ਲੋਚ ਖਾਵਾਇਆ ਸਖਤ ਹਰ ਹਰ ਚੀਤ ਨਾ ਆਇਆ ਸੰਤ ਜਨਾ ਕੀ ਲਿਹੋ ਮਤੇ ਸਾਧ ਸੰਗ ਪਾਵੋ ਪਰਮ ਗਤੇ ਰਹਾਓ ਪਾਥਰ ਕੋ ਬਹੁ ਨੀਰ ਪਵਾਇਆ ਨਹਿ ਪੀਗੈ ਅਧਿਕ ਸੁਕਾਇਆ ਖੜ ਸ਼ਾਸਤਰ ਮੂਰਖੈ ਸੁਨਾਇਆ ਜੈਸੇ ਦੈਦਿਸ ਪਵਨ ਚੁਲਾਇਆ ਬਿਨ ਕਣ ਖਲਹਾਨ ਜੈਸੇ ਗਾਹ ਨਾ ਪਾਇਆ ਤਿਉ ਸਾਕਤ ਤੇ ਕੋ ਨਾ ਬਰਾਸਾਇਆ ਤਿਤ ਹੀ ਲਾਗਾ ਜਿਤ ਕੋ ਲਾਇਆ ਕਹੋ ਨਾਨਕ ਪ੍ਰਬਣਤ ਬਣਾਇਆ ਪਹਿਰੋ ਮਹੱਲਾ ਪੰਜਵਾਂ ਜੀਓ ਪ੍ਰਾਣ ਜਿਨ ਰਚਿਓ ਸਰੀਰ ਜਿਨੈ ਉਪਾਏ ਤਿਸਕੋ ਪੀਰ ਗੁਰ ਗੋਬਿੰਦ ਜੀ ਕੈ ਕਾਮ ਹਲਤ ਪਲਤ ਜਾਂ ਕੀ ਸਦਸ਼ਾਮ ਰਹਾਓ ਪ੍ਰਭ ਆਰਾਧਨ ਨਿਰਮਲ ਰੀਤ ਸਾਧ ਸੰਗ ਬਿਨਸੀ ਵਿਪਰੀਤ ਮੀਤ ਹੀਤ ਧਨ ਨਹਿ ਪਾਰਨਾ ਧਨ ਧਨ ਮੇਰੇ ਨਾਰਾਇਣਾ ਨਾਨਕ ਬੋਲੈ ਅੰਮ੍ਰਿਤ ਬਾਣੀ ਏਕ ਬਿਨਾ ਦੂਜਾ ਨਹੀਂ ਜਾਣੀ ਭੈਰਵ ਮਹੱਲਾ ਪੰਜਵਾਂ ਆਗੈ ਦੈ ਪਾਛੈ ਨਾਰਾਇਣ ਮਧ ਭਾਗ ਹਰ ਪ੍ਰੇਮ ਰਸਾਇਣ ਪ੍ਰਭੂ ਹਮਾਰੈ ਸ਼ਾਸਤਰ ਸਾਉਣ ਸੂ ਸਹਿਜਾਨੰਦ ਗ੍ਰਹਿ ਪਾਉਣ ਰਹਾਓ ਰਸਨਾ ਨਾਮ ਕਰਨ ਸੁਣ ਜੀਵੇ ਪ੍ਰਭ ਸਿਮਰ ਸਿਮਰ ਅੰਮ੍ਰਿਤ ਥਿਰਥੀ ਵੇ ਜਨਮ ਜਨਮ ਕੇ ਦੁਖ ਨਿਵਾਰੇ ਅਨਹਦ ਸ਼ਬਦ ਵਜੇ ਦਰਬਾਰੇ ਕਰ ਕਿਰਪਾ ਪ੍ਰਭ ਲੀਏ ਮਿਲਾਏ ਨਾਨਕ ਪ੍ਰਭ ਸਰਨਾਂਗਤ ਆਏ ਭੈਰਵ ਮਹੱਲਾ ਪੰਜਵਾਂ ਕੋਟ ਮਨੋਰਥ ਆਵੈ ਹਾਥ ਜਮ ਮਾਰ ਕੈ ਸੰਗੀ ਪਾਂਥ ਗੰਗਾ ਜਲ ਗੁਰ ਗੋਬਿੰਦ ਨਾਮ ਜੋ ਸਿਮਰੈ ਤਿਸਕੀ ਗਤ ਹੋਵੈ ਪੀਵਤ ਬਹੁੜ ਨਾ ਜੋਨ ਪ੍ਰਮਾਮ ਰਹਾਓ ਪੂਜਾ ਜਾਪ ਤਾਪ ਇਸ਼ਨਾਨ ਸਿਮਰਤ ਨਾਮ ਪਏ ਨਿਹਕਾਮ ਰਾਜਮਾਲ ਸਾਧਨ ਦਰਬਾਰ ਸਿਮਰਤ ਨਾਮ ਪੂਰਨ ਆਚਾਰ ਨਾਨਕ ਦਾਸ ਇਹੋ ਕੀਆ ਵਿਚਾਰ ਬਿਨ ਹਰ ਨਾਮ ਮਿਥਿਆ ਸਭਸਾਰ ਭੈਰਵ ਮਹੱਲਾ ਪੰਜਵਾਂ ਲੇਪ ਨਾ ਲਾਗੋ ਤਿਲ ਕਾ ਮੂਲ ਦੁਸ਼ਟ ਬ੍ਰਾਹਮਣ ਮੂਆ ਹੋਏ ਕੈਸੂਲ ਹਰ ਜਨ ਰਾਖੇ ਪਾਰ ਬ੍ਰਹਮ ਆਪ ਪਾਪੀ ਮੂਆ ਗੁਰ ਪ੍ਰਤਾਪ ਰਹਾਓ ਆਪਣਾ ਖਸਮ ਜਨ ਆਪ ਧਿਆਇਆ ਆਣਾ ਪਾਪੀ ਉਹ ਆਪ ਪਚਾਇਆ ਪ੍ਰਭ ਮਾਤ ਪਿਤਾ ਆਪਣੇ ਦਾਸ ਕਾ ਰਖਵਾਲਾ ਨਿੰਦਕਾ ਮਾਥਾ ਈਹਾਂ ਹੁਆ ਕਾਲਾ ਜਨ ਨਾਨਕੀ ਪਰਮੇਸ਼ਰ ਸੁਣੀ ਅਰਦਾਸ ਮਲੇਸ਼ ਪਾਪੀ ਪਚਿਆ ਭਇਆ ਨਿਰਾਸ਼।

ਅਗਹ ਅਗਹ ਬੇਅੰਤ ਸੁਆਮੀ ਨੈ ਕੀਮ ਕੀਮ ਕੀਮ ਆਏ, ਜਨ ਨਾਨਕ ਤਨ ਕੈ ਬਲ ਬਲ ਜਾਈਐ, ਜਿਹ ਘਟ ਪ੍ਰਗਟੀ ਆਏ। ਪਹਿਰਾਉ ਮਹੱਲਾ ਪੰਜਵਾਂ, ਨਿਕਟ ਬੁਝੈ ਸੋ ਬੁਰਾ ਕਿਉ ਕਰੈ, ਬਿਖ ਸੰਚੈ ਨਿਤ ਡਰਤਾ ਫਿਰੈ, ਹੈ ਨਿਕਟ ਯਾਰ ਭੇਦ ਨਾ ਪਾਇਆ, ਬਿਨ ਸਤਿਗੁਰ ਸਾ ਮੋਹੀ ਮਾਇਆ। ਨੇੜੇ ਨੇੜੇ ਸਭ ਕੋ ਕਹੈ, ਗੁਰਮੁਖ ਭੇਦ ਵਿਰਲਾ ਕੋਲ ਹੈ, ਰਹਾਉ ਨਿਕਟ ਨਾ ਦੇਖੈ ਪਰ ਗ੍ਰਹਿ ਜਾਏ, ਦਰਬ ਹਿਰੈ ਮਿਥਿਆ ਕਰ ਖਾਏ, ਪਈ ਠਗੌਰੀ ਹਰ ਸੰਗ ਨਾ ਜਾਣਿਆ, ਬਾਜ ਗੁਰੂ ਹੈ ਭਰਮ ਪੁਲਾਨਿਆ, ਨਿਕਟ ਨਾ ਜਾਣੈ ਬੋਲੇ ਕੂੜ, ਮਾਇਆ ਮੋਹ ਮੂਠਾ ਹੈ ਮੂੜ, ਅੰਤਰ ਵਸਤ ਦਿਸੰਤਰ ਜਾਏ, ਬਾਜ ਗੁਰੂ ਹੈ ਭਰਮ ਪੁਲਾਏ, ਜਿਸ ਮਸਤ ਕਰਮ ਲਿਖਿਆ ਲਿਲਾਟ, ਸਤਿਗੁਰ ਸੇਵੇ ਖੁੱਲੇ ਕਪਾਟ, ਅੰਤਰ ਬਾਹਰ ਨਿਕਟੇ ਸੋਏ, ਜਨ ਨਾਨਕ ਆਵੈ ਨਾ ਜਾਵੈ ਕੋਏ, ਪਹਿਰੋ ਮਹੱਲਾ ਪੰਜਵਾਂ, ਜਿਸ ਤੂੰ ਰਾਖੈ ਤਿਸ ਕੌਣ ਮਾਰੈ, ਸਭ ਤੁਝ ਹੀ ਅੰਤਰ ਸਗਲ ਸੰਸਾਰ, ਕੋਟ ਪਾਵ ਚਿਤਵਤ ਹੈ ਪ੍ਰਾਣੀ, ਸੋ ਹੋਵੈ ਜੇਕਰੈ ਚੋਜ ਵਿਡਾਣੀ, ਰਾਖੋ ਰਾਖੋ ਕਿਰਪਾ ਧਾਰ, ਤੇਰੀ ਸਰਨ ਤੇਰਾ ਦਰਬਾਰ, ਰਹਾਉ ਜਿਨ ਸੇਵਿਆ ਨਿਰਭਉ ਸੁਖਦਾਤਾ, ਤਿਨ ਪਉ ਦੂਰ ਕੀਆ ਏਕ ਪ੍ਰਾਤਾ, ਜੋ ਤੂੰ ਕਰੈ ਸੋਈ ਫਨ ਹੋਏ, ਮਾਰੈ ਨਾ ਰਾਖੈ ਦੂਜਾ ਕੋਏ, ਕਿਆ ਤੂੰ ਸੋਚੈ ਮਾਣ ਸੁਬਾਣ, ਅੰਤਰਜਾਮੀ ਪੁਰਖ ਸੁਜਾਣ, ਏਕ ਟੇਕ ਏਕੋ ਆਧਾਰ, ਸਭ ਕੇ ਜਾਣੈ ਸਿਰਜਣਹਾਰ, ਜੈਸੀ ਉੱਪਰ ਨਦਰ ਕਰੇ ਕਰਤਾਰ, ਤਿਸ ਜਨ ਕੇ ਸਭ ਕਾਜ ਸਵਾਰ, ਤਿਸਕਾ ਰਾਖਾ ਏਕੋ ਸੋਏ, ਜਨ ਨਾਨਕੇ ਪੜ ਨਾ ਸਾਕੈ ਕੋਏ। ਪੈਰੋ ਮਹੱਲਾ ਪੰਜਵਾਂ, ਤਉ ਕੜੀਐ ਜੇ ਹੋਵੈ ਬਾਹਰ, ਤਉ ਕੜੀਐ ਜੇ ਵਿਸਰੈ ਨਰ ਹਰ, ਤਉ ਕੜੀਐ ਜੇ ਦੂਜਾ ਪਾਏ, ਕਿਆ ਕੜੀਐ ਜਾ ਰਿਹਾ ਸਮਾਏ, ਮਾਇਆ ਮੋਹੇ ਕੜੇ ਕੜ ਪਚਿਆ, ਬਿਨ ਨਾਵੈ ਭ੍ਰਮ ਭ੍ਰਮ ਭ੍ਰਮ ਖਪਿਆ, ਰਹਾਉ ਤਉ ਕੜੀਐ ਜੇ ਦੂਜਾ ਕਰਤਾ, ਤਉ ਕੜੀਐ ਜੇ ਅਨਿਆਇ ਕੋ ਮਰਤਾ, ਤਉ ਕੜੀਐ ਜੇ ਕਿਹ ਜਾਣੈ ਨਾਹੀ, ਕਿਆ ਕੜੀਐ ਜਾ ਭਰਪੂਰ ਸਮਾਹੀ, ਤਉ ਕੜੀਐ ਜੇ ਕਿਛ ਹੋਏ ਤਿੰਘਾਣੈ, ਤਉ ਕੜੀਐ ਜੇ ਭੂਲ ਰਜਾਣੈ, ਗੁਰ ਕਹਿਆ ਜੋ ਹੋਏ ਸਭ ਪ੍ਰਭ ਤੇ, ਤਬ ਕਾੜਾ ਛੋੜ ਅਚਿੰਤ ਹਮ ਸੋਤੇ, ਪ੍ਰਭ ਤੂੰ ਹੈ ਠਾਕਰ ਸਭ ਕੋ ਤੇਰਾ, ਜੋ ਪਾਵੈ ਤਿਉਂ ਕਰੈ ਨਿਵੇਰਾ, ਦੁਤੀਆ ਨਾਸਤ ਇਕ ਰਹਿਆ ਸਮਾਏ, ਰਾਖੋ ਪੈਜ ਨਾਨਕ ਸਰਣਾਏ, ਪੈਰੋ ਮਹੱਲਾ ਪੰਜਵਾਂ, ਬਿਨ ਬਾਜੇ ਕੈਸੋ ਨਿਰਤਕਾਰੀ, ਬਿਨ ਕੰਠੈ ਕੈਸੇ ਗਵ ਨਹਾਰੀ, ਜੀਲ ਬਿਨਾ ਕੈਸੇ ਬਜੈ ਰਬਾਬ, ਨਾਮ ਬਿਨਾ ਬਿਰਥੇ ਸਭ ਕਾਜ, ਨਾਮ ਬਿਨਾ ਕਹੋ ਕੋ ਤਰਿਆ, ਬਿਨ ਸਤਿਗੁਰ ਕੈਸੇ ਪਾਰ ਪਰਿਆ, ਰਹਾਓ ਬਿਨ ਜਿਹਵਾ ਕਹਾਂ ਕੋ ਬਗਤਾ, ਬਿਨ ਸਰਵਨਾ ਕਹਾਂ ਕੋ ਸੁਨਤਾ, ਬਿਨ ਨੇਤਰਾ ਕਹਾਂ ਕੋ ਪੇਖੈ, ਨਾਮ ਬਿਨਾ ਨਰ ਕਹੀ ਨਾ ਲੇਖੈ, ਬਿਨ ਵਿਦਿਆ ਕਹਾਂ ਕੋਈ ਪੰਡਿਤ, ਬਿਨ ਅਮਰੈ ਕੈਸੇ ਰਾਜ ਮੰਡਿਤ, ਬਿਨ ਬੂਜੇ ਕਹਾਂ ਮਨ ਠਹਿਰਾਨਾ, ਨਾਮ ਬਿਨਾ ਸਭ ਜਗ ਬੋਰਾਨਾ, ਬਿਨ ਬੈਰਾਗ ਕਹਾਂ ਬੈਰਾਗੀ, ਬਿਨ ਹਉ ਤਿਆਗ ਕਹਾਂ ਕਉ ਤਿਆਗੀ, ਬਿਨ ਬਸ ਪੰਚ ਕਹਾਂ ਮਨ ਚੂਰੇ, ਨਾਮ ਬਿਨਾ ਸਸਦ ਹੀ ਚੂਰੇ, ਬਿਨ ਗੁਰ ਦੀਖਿਆ ਕੈਸੇ ਗਿਆਨ, ਬਿਨ ਪੇਖੇ ਕਹੁ ਕੈਸੋ ਧਿਆਨ, ਬਿਨ ਪੈ ਕਥਨੀ ਸਰਬ ਬਿਕਾਰ, ਕਹੁ ਨਾਨਕ ਦਰ ਕਾ ਵਿਚਾਰ। ਪਹਿਰੋ ਮਹੱਲਾ ਪੰਜਵਾਂ, ਹਉ ਮੈਂ ਰੋਗ ਮਾਨਖ ਕਉ ਦੀਨਾ, ਕਾਮ ਰੋਗ ਮੈਂਗਲ ਬਸ ਲੀਨਾ, ਦ੍ਰਿਸ਼ਟ ਰੋਗ ਪਚਮੋਏ ਪਤੰਗਾ, ਨਾਦ ਰੋਗ ਖਪ ਗਏ ਕੋਰੰਗਾ, ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ, ਰਹਾਉ ਜਿਹਵਾ ਰੋਗ ਮੀਨ ਗ੍ਰਸ ਆਨੋ, ਬਾਸਨ ਰੋਗ ਭਵਰ ਬਿਨਸਾਨੋ, ਹੇਤ ਰੋਗ ਕਾ ਸਗਲ ਸੰਸਾਰਾ, ਤ੍ਰਿਬਧ ਰੋਗ ਮੈਂ ਬਧੇ ਬਿਕਾਰਾ, ਰੋਗੇ ਮਰਤਾ ਰੋਗੇ ਜਨਮੈ, ਰੋਗੇ ਫਿਰ ਫਿਰ ਜੋਨੀ ਭਰਮੈ, ਰੋਗ ਬੰਦ ਰਹਿਣ ਰਤੀ ਨਾ ਪਾਵੈ, ਬਿਨ ਸਤਿਗੁਰ ਰੋਗ ਕਤੈ ਨਾ ਜਾਵੈ,
पार ब्रह्म जसकीनी दया, वहां पकड़ो रोगों कढ लया, टूटे बंधनों साध संग पाया, कहो नानक गुर रोग मिटाया, पहरो महला पंजवा, चीत आवै ता महा आनंद, चीत आवै ता सब दुख पंज, चीत आवै ता श्रद्धा पूरी, चीत आवै ता कबे न चूरी, अंतर राम राय प्रगटे आए, गुरपुरे दियो रंग लाए रहाओ, चीत आवै ता सर्ब को राजा, चीत आवै ता पूरे काजा, चीत आवै ता रंग गुलाल, चीत आवै ता स्था निहाल, चीत आवै ता सद धनवंता, चीत आवै ता सद निपरंता, चीत आवै ता सब रंग माणे, चीत आवै ता चुकी काणे, चीत आवै ता सहज कर पाया, चीत आवै ता सुन समाया, चीत आवै सद कीर्तन करता, मन मानिया नानक भगवंता, पैरो महला पंजवा, बाप हमारा सद चिरंजीवी, भाई हमारे सद ही जीवी, मीत हमारे सदा बनासी, कुटुंब हमारा नी करवासी, हम सुख पाया ता सवै सुहेले, गुरपुरे पिता संग मेले रहाओ, मंदिर मेरे सब ते उच्चे, देश मेरे बेअंता पूछे, राज हमारा सदी निचल, माल हमारा खूटा बेचल, सोबा मेरी सब जुग अंतर, बाज हमारी थान थनंतर, कीर्त हमरी कर कर होई, भगत हमारी सबनी लोई, पिता हमारे प्रगटे मांझ, पिता पुत्रल किन्नी सांझ, कहो नानक जो पिता पतीने, पिता पूते कै रंग लीने, पैरो महला पंजवा, निर्वैर पुरख सतगुर प्रभ दाते, हम अपराधी तुम बख्साते, जिस पापी को मिले ना टोई, शरण आवै ता निर्मल होई, सुख पाया सतगुरु मनाए, सब फल पाए गुरु ते आए रहाओ, पार ब्रह्म सतगुर आदेश, मन तन तेरा सब तेरा देश, चूका पड़दा ता नदरी आया, खसम तू है सबना के राया, तिस पाणा सूके काष्ट हरिया, तिस पाणा ता थल सिर सरिया, तिस पाणा ता सब फल पाए, चिंत गई लग सतगुर पाए, हराम खोर निर्गुण कौ तूठा, मन तन शीतल मन अमृत बूठा, पार ब्रह्म गुर पय दयाला, नानक दास देख पय निहाला, पैरो महला पंजवा, सतगुर मेरा बेमोहताज, सतगुर मेरे सच्चा साज, सतगुर मेरा सबसका दाता, सतगुर मेरा पुरख बिदाता, गुर जैसा नाही को देव, जिस मस्तक भाग सो लागा सेव रहाओ, सतगुर मेरा सर्व प्रतपाल है, सतगुर मेरा मार जीवाल है, सतगुर मेरे की वड़ियाई, प्रगट पई है सबनी थाई, सतगुर मेरा तान नितान, सतगुर मेरा कर दीबाण, सतगुर कहो सद बल जाया, प्रगट मार्ग जिन कर दिखलाया, जिन गुर सेव्या तिस पौ ना ब्यापै, जिन गुर सेव्या तिस दुख ना संतापै, नानक सो दे सिमरत बेद, पार ब्रह्म गुर नाही भेद, पैरो महला पंजवा, नाम लैत मन प्रगट पया, नाम लैत पाप तंते गया, नाम लैत सगल पुरबाया, नाम लैत अठ सठ मजनाया, तीर्थ हमरा हर को नाम, गुरु उपदेसया तत् ज्ञान रहाओ, नाम लैत दुख दूर पराना, नाम लैत अतमूढ़ सुगयाना, नाम लैत प्रगट उजियारा, नाम लैत छुट्टे जंजारा, नाम लैत जम नेड़ना आवै, नाम लैत दरगह सुख पावै, नाम लैत प्रभ कह सबास, नाम हमारी साची रास, गुर उपदेश कयो एहो सार, हर कीर्त मन नाम आधार,
ਨਾਨਕ ਉਧਰੇ ਨਾਮ ਪੁਨੈ ਚਾਰ ਅਵਰ ਕਰਮ ਲੋਕੈ ਪਤਿਆਰ ਪਹਿਰੋ ਮਹੱਲਾ ਪੰਜਵਾਂ। ਨਮਸਕਾਰ ਤਾਂ ਕਉ ਲੱਖ ਵਾਰ ਇਹੋ ਮਨ ਦੀਜੈ ਤਾਂ ਕਉ ਵਾਰ ਸਿਮਰਨ ਤਾਂ ਕੈ ਮਿਟੈ ਸੰਤਾਪ ਹੋਏ ਆਨੰਦ ਨਾ ਵਿਆਪੈ ਤਾਪ ਐਸੋ ਹੀਰਾ ਨਿਰਮਲ ਨਾਮ ਜਾਸ ਜਪਤ ਪੂਰਨ ਸਭ ਕਾਮ ਰਹਾਓ ਜਾਂ ਕੀ ਦ੍ਰਿਟ ਦੁਖਡੇਰਾ ਟਹਿ ਅੰਮ੍ਰਿਤ ਨਾਮ ਸੀਤਲ ਮਨ ਗਹਿ ਅਨਕ ਭਗਤ ਜਾਂ ਕੇ ਚਰਨ ਪੁਜਾਰੀ ਸਗਲ ਮਨੋਰਥ ਪੂਰਨ ਹਾਰੀ ਖਿਨਮੈ ਊਣੇ ਸੁਬਰ ਭਰਿਆ ਖਿਨਮੈ ਸੁਕੇ ਕੀਨੇ ਹਰਿਆ ਖਿਨਮੈ ਨਥਾਵੇਂ ਕਉ ਦੀਨੋ ਥਾਨ ਖਿਨਮੈ ਨਿਮਾਣੇ ਕਉ ਦੀਨੋ ਮਾਨ ਸਭ ਮੈਂ ਏਕ ਰਹਿਆ ਭਰਪੂਰਾ ਸੋ ਜਾਪੈ ਜੇ ਸਤਿਗੁਰ ਪੂਰਾ ਹਰ ਕੀਰਤਨ ਤਾਂ ਕੋ ਆਧਾਰ ਕਹੋ ਨਾਨਕ ਜਿਸ ਆਪ ਦਿਆਰ ਪਹਿਰੋ ਮਹੱਲਾ ਪੰਜਵਾਂ। ਮੋਹੇ ਦੁਹਾਗਨ ਆਪ ਸਿੰਘਾਰੀ ਰੂਪ ਰੰਗ ਦੇ ਨਾਮ ਸਵਾਰੀ ਮਿਟਿਓ ਦੁੱਖ ਹਰ ਸਗਲ ਸੰਤਾਪ ਗੁਰ ਹੋਏ ਮੇਰੇ ਮਾਈ ਬਾਪ ਸਖੀ ਸਹੇਰੀ ਮੇਰਾ ਗ੍ਰਸਤਿਆਨੰਦ ਕਰ ਕਿਰਪਾ ਭੇਟੇ ਮੋਹੇ ਕੰਤ ਰਹਾਓ ਤਪਤ ਬੁੱਝੀ ਪੂਰਨ ਸਭ ਆਸਾ ਮਿਟਿਆਂ ਦੇਰ ਭਏ ਪ੍ਰਗਾਸਾ ਅਨਹਦ ਸ਼ਬਦ ਅਚਰਜ ਬਿਸਮਾਦ ਗੁਰਪੂਰਾ ਪੂਰਾ ਪ੍ਰਸਾਦ ਜਾਂ ਕਉ ਪ੍ਰਗਟ ਭਏ ਗੋਪਾਲ ਤਾਂ ਕਹਿ ਦਰਸ਼ਨ ਉਸਦਾ ਨਿਹਾਲ ਸਰਬ ਗੁਣਾ ਤਾਂ ਕਹਿ ਬਹੁਤ ਨਿਧਾਨ ਜਾਂ ਕੋ ਸਤਿਗੁਰ ਦੀਓ ਨਾਮ ਜਾਂ ਕਉ ਭੇਟਿਓ ਠਾਕੁਰ ਆਪਣਾ ਮੰਤਨ ਸੀਤਲ ਹਰ ਹਰ ਜਪਨਾ ਕਹੋ ਨਾਨਕ ਜੋ ਜਨ ਪ੍ਰਭ ਪਾਏ ਤਾਂ ਕੀ ਰੇਨ ਬਿਰਲਾ ਕੋ ਪਾਏ ਪੈਰੋ ਮਹੱਲਾ ਪੰਜਵਾਂ। ਚਿਤਵਤ ਪਾਪ ਨਾ ਆਲਕੇ ਆਵੈ ਬੇਸਵਾ ਭਜਤ ਕਿਸ਼ਨੈ ਸ਼ਰਮਾਵੈ ਸਾਰੋ ਦਿਨ ਸਮਜੂਰੀ ਕਰੈ ਹਰ ਸਿਮਰਨ ਕੀ ਵੇਲਾ ਬੱਜਰ ਸਿਰ ਪਰੈ ਮਾਇਆ ਲਗ ਭੁੱਲੋ ਸੰਸਾਰ ਵਾ ਭੁਲਾਇਆ ਭੁਲਾਵਣ ਹਾਰੈ ਰਾਚ ਰਹਿਆ ਬਿਰਥਾ ਵਿਵਹਾਰ ਰਹਾਓ ਪੇਖਤ ਮਾਇਆ ਰੰਗ ਬਿਹਾਏ ਗੜਬੜ ਕਰੈ ਕੌਡੀ ਰੰਗ ਲਾਏ ਅੰਧ ਵਿਵਹਾਰ ਬੰਦ ਮੰਤ ਆਵੈ ਕਰਨੈ ਹਾਰ ਨਾ ਜੀ ਮੈਂ ਆਵੈ ਕਰਤ ਕਰਤ ਇਵ ਹੀ ਦੁਖ ਪਾਇਆ ਪੂਰਨ ਹੋਤ ਨਾ ਕਾਰਜ ਮਾਇਆ ਕਾਮ ਕ੍ਰੋਧ ਲੋਭ ਮਨ ਲੀਨਾ ਤੜਫ ਮੂਆ ਜਿਉ ਜਲ ਬਿਨ ਮੀਨਾ ਜਿਸਕੇ ਰਾਖੇ ਹੋਏ ਹਰ ਆਪ ਹਰ ਹਰ ਨਾਮ ਸਦਾ ਜਪ ਜਾਪ ਸਾਧ ਸੰਗ ਹਰ ਕੇ ਗੁਣ ਗਾਇਆ ਨਾਨਕ ਸਤਿਗੁਰ ਪੂਰਾ ਪਾਇਆ ਭੈਰੋ ਮਹੱਲਾ ਪੰਜਵਾਂ। ਆਪਣੀ ਦਇਆ ਕਰੇ ਸੋ ਪਾਏ ਹਰ ਕਾ ਨਾ ਮਨ ਵਸਾਏ ਸਾਧ ਸ਼ਬਦ ਹਿਰਦੇ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ ਰਾਮ ਨਾਮ ਜੀ ਕੋ ਆਧਾਰ ਗੁਰਪ੍ਰਸਾਦ ਜਪੋ ਨਿਤ ਭਾਈ ਤਾਰ ਲਏ ਸਾਗਰ ਸੰਸਾਰ ਰਹਾਓ ਜਿਨ ਕਉ ਲਿਖਿਆ ਹਰ ਇਹੋ ਨਿਧਾਨ ਸੇਜੰਦਰ ਗੈ ਪਾਵੈ ਮਾਨ ਸੁਖ ਸਹਿਜਾ ਆਨੰਦ ਗੁਣ ਗਾਓ ਅਗੈ ਮਿਲੈ ਨਿਥਾਵੇਂ ਥਾਓ ਜੁਗੈ ਜੁਗੰਤਰ ਇਹੋ ਤਤ ਸਾਰ ਹਰ ਸਿਮਰਨ ਸਾਚਾ ਵਿਚਾਰ ਜਿਸ ਲੜ ਲਾਏ ਲਏ ਸੋ ਲਾਗੈ ਜਨਮ ਜਨਮ ਕਾ ਸੋਇਆ ਜਾਗੈ ਤੇਰੇ ਭਗਤ ਭਗਤਨ ਕਾ ਆਪ ਆਪਣੀ ਮਹਿਮਾ ਆਪੇ ਜਾਪ ਜੀ ਜੰਤ ਸਭ ਤੇਰੇ ਹਾਥ ਨਾਨਕੇ ਪ੍ਰਭ ਸਦੀ ਸਾਥ ਪੈਰੋ ਮਹੱਲਾ ਪੰਜਵਾਂ। ਨਾਮ ਹਮਾਰੇ ਅੰਤਰਜਾਮੀ ਨਾਮ ਹਮਾਰੇ ਆਵੈ ਕਾਮੀ ਰੋਮ ਰੋਮ ਰਵਿਆ ਹਰ ਨਾਮ ਸਤਿਗੁਰ ਪੂਰੈ ਕੀਨੋ ਦਾਨ ਨਾਮ ਰਤਨ ਮੇਰੇ ਭੰਡਾਰ ਅਗਮਿਆ ਮੋਲਾ।

नाम हमारा भोजन पाओ, नाम हमारा मन का सुहाओ, नाम ना विसरै संत प्रसाद, नाम लै तो अनहद पूरे नाद। प्रभ कृपा ते नाम नौ निध पाई, गुर कृपा ते नाम स्यों बने आई, धनवंते सही प्रधान, नानक जाके नाम निदान, पैरव महला पंजवा। तू मेरा पिता, तू है मेरा माता, तू मेरे जी प्राण सुखदाता, तू मेरा ठाकर हूं दास तेरा, तुझ बिन अवर नहीं को मेरा। कर कृपा करो प्रभदात, तुमरी उस्तत करो दिन रात, रहाओ हम तेरे जंत, तू बजावन हारा, हम तेरे पिखारी दान दे दातारा। तौ प्रसाद रंग रस माने, घट घट अंतर तुम्हें समाने, तुमरी कृपा ते जपिए नाओ, साध संग तुमरे गुण गाओ। तुमरी दया ते हुए दर्द विनाश, तुमरी माया ते कमल विगास, हम बलिहार जाऊं गुरुदेव, सफल दर्शन जाकी निर्मल सेव। दया करो ठाकुर प्रभ मेरे, गुण गावे नानक नित तेरे, पैरो महला पंजवा। सब ते ऊच जाका दरबार, सदा सदा ताको जोहार, ऊचे ते ऊचा जाका थान, कोट अग्गा मिटे हर नाम। ते सरनाई सदा सुख होए, कर कृपा जाको मिले सोए, रहाओ जाके करतब लखे ना जाहे, जाका प्रवासा सब कट माहे। प्रगट भया साधु कै संग, भगता राधे अंदन रंग, दें दे तोट नहीं पंडार, खिन मैं थापो थापन हार। जा का हुक्म ना मिटे कोए, सिर पातशाह साचा सोए। जिसकी ओट तिसे की आसा, दुख सुख हमरा तिसी पासा, राख लीनो सब जन का पड़दा, नानक तिसकी उस्तत करदा। पैरव महला पंजवा, रोवन हारी रोज बनाया, बलन बर्तन कौ संबंध चेते आया। बूझ बैराग करे जे कोए, जन मरण फिर सोग ना होए। बिखिया का सब तंद पसार, विरले की नौना म्याधार, रहाओ त्रिबद माया रही ब्याप, जो लपटानो ते दू संताप। सुख नाही बिन नाम ते आए, नाम निदान वट पागी पाए। स्वांगी स्यों जो मन री जावै, स्वांग उतारै फिर पछतावै। मेघ की छाया जैसे बर्तन हार, तैसो परपंच मोह बेकार। एक वस्त जे पावै कोए, पूर्ण काज ताही का होए। गुर प्रसाद जिन पाया नाम, नानक आया सो प्रवान। पैरो महला पंजवा, संत की निंदा जो नी भवना, संत की निंदा रोगी करना, संत की निंदा दुख सहाम, दान दैत निंद कौ जाम। संत संग करे जो बाद, तिन निंदे नाही के साध, रहाओ। भगत की निंदा कंध छेदावै, भगत की निंदा नरक पुंचावै, भगत की निंदा गर्भ में गलै, भगत की निंदा राज ते टलै। निंदक की गत कत हूं नाहे, आप भी जापे ही खाहे। चोर जार जुआर दे बुरा, अनहोंदा पार निंदक सिर धरा, पार ब्रह्म के भगत निर्वैर। सो निस्तरै जो पूजै पैर, आद पुरख निंदक पोलाया, नानक कीर्तना जाय मिटाया। पैरो महला पंजवा, नाम हमारे बेदियर नाद, नाम हमारे पूरे काज, नाम हमारे पूजा देव, नाम हमारे गुरु की सेव।
ਗੁਰਪੂਰੈ ਦ੍ਰਿੜਿਓ ਹਰ ਨਾਮ, ਸਭ ਤੇ ਉਤਮ ਹਰ ਹਰ ਕਾਮ ਰਹਾਉ। ਨਾਮ ਹਮਾਰੈ ਮੱਜਨ ਇਸ਼ਨਾਨ, ਨਾਮ ਹਮਾਰੈ ਪੂਰਨ ਦਾਨ, ਨਾਮ ਲੈ ਤੇ ਸਗਲ ਪਵੀਤ, ਨਾਮ ਜਪਤ ਮੇਰੇ ਭਾਈ ਮੀਤ। ਨਾਮ ਹਮਾਰੈ ਸਾਉਣ ਸੰਯੋਗ, ਨਾਮ ਹਮਾਰੈ ਤ੍ਰਿਪਤ ਸੋ ਭੋਗ, ਨਾਮ ਹਮਾਰੈ ਸਗਲ ਆਚਾਰ, ਨਾਮ ਹਮਾਰੈ ਨਿਰਮਲ ਵਿਵਹਾਰ, ਜਾਂ ਕੈ ਮਨ ਵਸਿਆ ਪ੍ਰਭ ਏਕ, ਸਗਲ ਜਨਾ ਕੀ ਹਰ ਹਰ ਟੇਕ। ਮਨ ਤਨ ਨਾਨਕ ਹਰ ਗੁਣ ਗਾਓ, ਸਾਧ ਸੰਗ ਜਿਸ ਦੇਵੈ ਨਾਉ, ਭੈਰਵ ਮਹੱਲਾ ਪੰਜਵਾਂ। ਨਿਰਤਨ ਕਹੋ ਤੁਮ ਦੇਵੋ ਧਨਾ, ਅਨਕ ਪਾਪ ਜਾਹੇ ਨਿਰਮਲ ਮਨਾ, ਸਗਲ ਮਨੋਰਥ ਪੂਰਨ ਕਾਮ, ਭਗਤ ਆਪਣੇ ਕਹੋ ਦੇਵੋ ਨਾਮ। ਸਫਲ ਸੇਵਾ ਗੋਪਾਲ ਰਾਏ, ਕਰਨ ਕਰਾਵਣ ਹਰ ਸੁਆਮੀ, ਤਾਂ ਤੇ ਬਿਰਥਾ ਕੋਈ ਨਾ ਜਾਏ ਰਹਾਉ। ਰੋਗੀ ਕਾ ਪ੍ਰਭ ਖੰਡੋ ਰੋਗ, ਦੁਖੀਏ ਕਾ ਮਿਟਾਓ ਪ੍ਰਭ ਸੋਗ, ਨਿਥਾਵੇਂ ਕਹੋ ਤੁਮ ਥਾਨ ਬੈਠਾਵੋ, ਦਾਸ ਆਪਣੇ ਕਹੋ ਭਗਤੀ ਲਾਵੋ, ਨਿਮਾਣੇ ਕਹੋ ਜੋ ਦੇ ਤੋ ਮਾਨ, ਮੂੜ ਮੁਗਧ ਹੋਏ ਚਤਰ ਸੁਗਿਆਨ, ਸਗਲ ਭਿਆਨ ਕਾ ਪਉ ਨਸੈ, ਜਨ ਆਪਣੇ ਕਹਿ ਹਰ ਮਨ ਬਸੈ, ਪਾਰ ਬ੍ਰਹਮ ਪ੍ਰਭ ਸੁਖ ਨਿਧਾਨ, ਤਤ ਗਿਆਨ ਹਰ ਅੰਮ੍ਰਿਤ ਨਾਮ, ਕਰ ਕਿਰਪਾ ਸੰਤ ਟਹਿਲੈ ਲਾਏ, ਨਾਨਕ ਸਾਧੂ ਸੰਗ ਸਮਾਏ। ਭੈਰੋ ਮਹੱਲਾ ਪੰਜਵਾਂ, ਸੰਤ ਮੰਡਲ ਮੈਂ ਹਰ ਮਨ ਵਸੈ, ਸੰਤ ਮੰਡਲ ਮੈਂ ਦੁਰਤ ਸਭ ਨਸੈ, ਸੰਤ ਮੰਡਲ ਮੈਂ ਨਿਰਮਲ ਦੀਤ, ਸੰਤ ਸੰਗ ਹੋਏ ਏਕ ਪ੍ਰੀਤ, ਸੰਤ ਮੰਡਲ ਤਹਾਂ ਕਾ ਨਾਉ, ਪਾਰ ਬ੍ਰਹਮ ਕੇਵਲ ਗੁਣ ਗਾਓ ਰਹਾਓ। ਸੰਤ ਮੰਡਲ ਮੈਂ ਜਨਮ ਮਰਨ ਰਹੈ, ਸੰਤ ਮੰਡਲ ਮੈਂ ਜਮ ਕਿਸ਼ੂ ਨਾ ਕਹੈ, ਸੰਤ ਸੰਗ ਹੋਏ ਨਿਰਮਲ ਬਾਣੀ, ਸੰਤ ਮੰਡਲ ਮੈਂ ਨਾਮ ਵਖਾਣੀ, ਸੰਤ ਮੰਡਲ ਕਾ ਨਿਚਲ ਆਸਨ, ਸੰਤ ਮੰਡਲ ਮੈਂ ਪਾਪ ਬਿਨਾਸਨ, ਸੰਤ ਮੰਡਲ ਮੈਂ ਨਿਰਮਲ ਕਥਾ, ਸੰਤ ਸੰਗ ਹਉ ਮੈਂ ਦੁਖ ਨਸਾ, ਸੰਤ ਮੰਡਲ ਕਾ ਨਹੀਂ ਬਿਨਾਸ਼, ਸੰਤ ਮੰਡਲ ਮੈਂ ਹਰ ਗੁਣ ਤਾਸ, ਸੰਤ ਮੰਡਲ ਠਾਕਰ ਬਿਸਰਾਮ, ਨਾਨਕ ਓਤਪੋਤ ਭਗਵਾਨ। ਭੈਰੋ ਮਹੱਲਾ ਪੰਜਵਾਂ, ਰੋਗ ਕਵਨ ਜਾਂ ਰਾਖੈ ਆਪ, ਤੇ ਜਨ ਹੋਏ ਨਾ ਦੁਖ ਸੰਤਾਪ, ਜਿਸ ਉਪਰ ਪ੍ਰਭ ਕਿਰਪਾ ਕਰੈ, ਤਿਸ ਉਪਰ ਤੇ ਕਾਲ ਪਰ ਹਰੈ, ਸਦਾ ਸਿਖਾਈ ਹਰ ਹਰ ਨਾਮ, ਜਿਸ ਚੀਤ ਆਵੈ ਤੇ ਸਦਾ ਸੁਖ ਹੋਵੈ, ਨਿਕਟਣਾ ਆਵੈ ਤਾਂ ਕਹਿ ਜਾਮ ਰਹਾਉ। ਜਬ ਇਹੋ ਨਾਸੋ ਤਬ ਕਿਨੈ ਉਪਾਇਆ, ਕਵਨ ਮੂਲ ਤੇ ਕਿਆ ਪ੍ਰਗਟਾਇਆ, ਆਪੈ ਮਾਰਾ ਆਪ ਜੀ ਵਾਲੈ, ਆਪਣੇ ਭਗਤ ਕਹੋ ਸਦਾ ਪ੍ਰਤਪਾਲੈ, ਸਭ ਕਿਛ ਜਾਣੋ ਤਿਸ ਕੈ ਹਾਥ, ਪ੍ਰਭ ਮੇਰੋ ਅਨਾਥ ਕੋ ਨਾਥ, ਦੁਖ ਭੰਜਨ ਤਾਂ ਕਹੈ ਨਾਉ, ਸੁਖ ਪਾਵੈ ਤਿਸਕੇ ਗੁਣ ਗਾਓ। ਸੁਣ ਸਵਾਮੀ ਸੰਤਨ ਅਰਦਾਸ, ਜੀਓ ਪ੍ਰਾਨ ਧਨ ਤੁਮਰੈ ਪਾਸ, ਇਹੋ ਜਗ ਤੇਰਾ ਸਭ ਤੁਰੈ ਧਿਆਏ, ਕਰ ਕਿਰਪਾ ਨਾਨਕ ਸੁਖ ਪਾਏ। ਪਹਿਰੋ ਮਹੱਲਾ ਪੰਜਵਾਂ, ਤੇਰੀ ਟੇਕ ਰਹਾਂ ਕਲ ਮਾਹੇ, ਤੇਰੀ ਟਿਕ ਤੇਰੇ ਗੁਣ ਗਾਹੇ, ਤੇਰੀ ਟਿਕ ਨਾ ਪੋਹੈ ਕਾਲ, ਤੇਰੀ ਟਿਕ ਬਿਨ ਸਹਿ ਜੰਜਾਲ, ਦੀਨ ਦੁਨੀਆ ਤੇਰੀ ਟੇਕ, ਸਭ ਮੈਂ ਰਵਿਆ ਸਾਹਿਬ ਏਕ ਰਹਾਓ, ਤੇਰੀ ਟੇਕ ਕਰੋ ਆਨੰਦ, ਤੇਰੀ ਟੇਕ ਜਪੋ ਗੁਰਮੰਤ, ਤੇਰੀ ਟੇਕ ਤਰੀਏ ਪਉ ਸਾਗਰ, ਰੱਖਣ ਹਾਰ ਪੂਰਾ ਸੁਖ ਸਾਗਰ, ਤੇਰੀ ਟੇਕ ਨਾਹੀ ਪਉ ਕੋਏ, ਅੰਤਰ ਜਾਮੀ ਸਾਚਾ ਸੋਏ, ਤੇਰੀ ਟੇਕ ਤੇਰਾ ਮਨ ਤਾਣ, ਇਹਾਂ ਉਹਾਂ ਤੂੰ ਦੀਵਾਨ, ਤੇਰੀ ਟੇਕ ਤੇਰਾ ਪ੍ਰਵਾਸਾ, ਸਗਲ ਤੇ ਆਵੈ ਪ੍ਰਭ ਗੁਣਤਾਸਾ, ਜਪ ਜਪ ਆਨੰਦ ਕਰਹਿ ਤੇਰੇ ਦਾਸਾ, ਸਿਮਰ ਨਾਨਕ ਸਾਚੇ ਗੁਣਤਾਸਾ। ਪਹਿਰੋ ਮਹੱਲਾ ਪੰਜਵਾਂ,
ਪ੍ਰਥਮੇ ਛੋਡੀ ਭਰਾਈ ਨਿੰਦਾ, ਉਤਰ ਗਈ ਸਮਨ ਕੀ ਚਿੰਦਾ। ਲੋ ਮੋਹ ਸਭ ਕੀਨੋ ਦੂਰ, ਪਰਮ ਵੈਸਨੋ ਪ੍ਰਪੇਖ ਹਜੂਰ। ਐਸੋ ਤਿਆਗੀ ਵਿਰਲਾ ਕੋਏ, ਹਰ ਹਰ ਨਾਮ ਜਪੈ ਜਨ ਸੋਏ ਰਹਾਓ। ਅਹੰ ਬੁੱਧ ਕਾ ਛੋਡਿਆ ਸੰਗ, ਕਾਮ ਕ੍ਰੋਧ ਕਾ ਉਤਰਿਆ ਰੰਗ। ਨਾਮ ਤੇ ਆਏ ਹਰ ਹਰ ਹਰੇ, ਸਾਧ ਜਨਾ ਕੈ ਸੰਗ ਨਿਸਤਰੇ। ਬੈਰੀ ਮੀਤ ਹੋਏ ਸਮਾਨ, ਸਰਵ ਮੈਂ ਪੂਰਨ ਭਗਵਾਨ। ਪ੍ਰਭ ਕੀ ਆਗਿਆ ਮਾਨ ਸੁਖ ਪਾਇਆ, ਗੁਰਪੂਰੇ ਹਰ ਨਾਮ ਦਰੜਾਇਆ। ਕਰ ਕਿਰਪਾ ਜਿਸ ਰਾਖੈ ਆਪ, ਸੋਈ ਭਗਤ ਜਪੈ ਨਾਮ ਜਾਪ। ਮਨ ਪ੍ਰਗਾਸ ਗੁਰ ਤੇ ਮਤ ਲਈ, ਕਹੋ ਨਾਨਕ ਤਾਂ ਕੀ ਪੂਰੀ ਪਈ। ਭੈਰਵ ਮਹੱਲਾ ਪੰਜਵਾਂ, ਸੁਖ ਨਾਹੀ ਬਹੁਤੇ ਤਨ ਖਾਟੇ, ਸੁਖ ਨਾਹੀ ਭੇਖੇ ਨਿਤ ਨਾਟੇ। ਸੁਖ ਨਾਹੀ ਬਹੁ ਦੇਸ ਕਮਾਏ, ਸਰਬ ਸੁਖਾਂ ਹਰ ਹਰ ਗੁਣ ਗਾਏ। ਸੁਖ ਸਹਿਜ ਆਨੰਦ ਲਹੋ, ਸਾਧ ਸੰਗਤ ਪਾਈਐ ਵਡਭਾਗੀ। ਗੁਰਮੁਖ ਹਰ ਹਰ ਨਾਮ ਕਹੋ ਰਹਾਓ। ਬੰਧਨ ਮਾਤ ਪਿਤਾ ਸੁਦਬੰਤਾ, ਬੰਧਨ ਕਰਮ ਧਰਮ ਹਉ ਕਰਤਾ। ਬੰਧਨ ਕਾਟਨ ਹਾਰ ਮਨ ਵਸੈ, ਤਉ ਸੁਖ ਪਾਵੈ ਨਿਜ ਕਰ ਬਸੈ। ਸਭ ਜਾਚਕ ਪ੍ਰਭ ਦੇਵਨ ਹਾਰ, ਗੁਣ ਨਿਧਾਨ ਬੇਅੰਤ ਅਪਾਰ। ਜਿਸਨੋ ਕਰਮ ਕਰੇ ਪ੍ਰਭ ਆਪਣਾ, ਹਰ ਹਰ ਨਾਮ ਤਿਨੈ ਜਨ ਜਪਨਾ। ਗੁਰ ਆਪਣੇ ਆਗੈ ਅਰਦਾਸ, ਕਰ ਕਿਰਪਾ ਪੁਰਖ ਗੁਣਤਾਸ। ਕਹੋ ਨਾਨਕ ਤੁਮਰੀ ਸਰਨਾਈ, ਜਿਉਂ ਭਾਵੈ ਤਿਉਂ ਰੱਖੋ ਗੁਸਾਈ। ਭੈਰੋ ਮਹੱਲਾ ਪੰਜਵਾਂ, ਗੁਰਮਿਲ ਤਿਆਗਿਓ ਦੂਜਾ ਭਾਉ, ਗੁਰਮੁਖ ਜਪਿਓ ਹਰ ਕਾ ਨਾਉ। ਬਿਸਰੀ ਚਿੰਤ ਨਾਮ ਰੰਗ ਲਾਗਾ, ਜਨਮ ਜਨਮ ਕਾ ਸੋਇਆ ਜਾਗਾ। ਕਰ ਕਿਰਪਾ ਆਪਣੀ ਸੇਵਾ ਲਾਏ, ਸਾਧੂ ਸੰਗ ਸਰਬ ਸੁਖ ਪਾਏ ਰਹਾਓ। ਰੋਗ ਦੋਖ ਗੁਰ ਸ਼ਬਦ ਨਿਵਾਰੇ, ਨਾਮ ਔਖਦ ਮਨ ਭੀਤਰ ਸਾਰੇ। ਗੁਰ ਭੇਟਤ ਮਨ ਭਇਆ ਆਨੰਦ, ਸਰਬ ਨਿਧਾਨ ਨਾਮ ਭਗਵੰਤ। ਜਨਮ ਮਰਨ ਕੀ ਮਿਟੀ ਜਮ ਤ੍ਰਾਸ, ਸਾਧ ਸੰਗਤ ਊਂਦ ਕਮਲ ਵਿਗਾਸ। ਗੁਣ ਗਾਵਤ ਨਿਹਚਲ ਬਿਸਰਾਮ, ਪੂਰਨ ਹੋਏ ਸਗਲੇ ਕਾਮ। ਦੁਲੱਭ ਦੇਹ ਆਈ ਪਰਵਾਨ, ਸਫਲ ਹੋਈ ਜਪ ਹਰ ਹਰ ਨਾਮ। ਕਹੋ ਨਾਨਕ ਪ੍ਰਭ ਕਿਰਪਾ ਕਰੀ, ਸਾਸ ਗਿਰਾਸ ਜਪੋ ਹਰ ਹਰੀ। ਭੈਰਵ ਮਹੱਲਾ ਪੰਜਵਾਂ, ਸਭ ਤੇ ਉੱਚਾ ਜਾ ਕਾ ਨਾਉ, ਸਦਾ ਸਦਾ ਤਾਂ ਕੇ ਗੁਣ ਗਾਓ। ਜਿਸ ਸਿਮਰਤ ਸਗਲਾ ਦੁਖ ਜਾਏ, ਸਰਬ ਸੁਖ ਵਸੈ ਮਨ ਆਏ। ਸਿਮਰ ਮਨਾ ਤੂੰ ਸਾਚਾ ਸੋਏ, ਹਲਤ ਪਲਤ ਤੁਮਰੀ ਗਤ ਹੋਏ ਰਹਾਓ। ਪੁਰਖ ਨਿਰੰਜਨ ਸਿਰਜਣਹਾਰ, ਜੀ ਜੰਤ ਦੇਵੈ ਆਹਾਰ। ਕੋਟ ਖਤੇ ਖਿਨ ਬਖਸ਼ਣਹਾਰ, ਭਗਤ ਪਾਏ ਸਦਾ ਨਿਸਤਾਰ। ਸਾਚਾ ਤਨ ਸਾਚੀ ਵਡਿਆਈ, ਗੁਰਪੂਰੇ ਤੇ ਨਿਹਚਲ ਮਤ ਪਾਈ। ਕਰ ਕਿਰਪਾ ਜਿਸ ਰਾਖਣ ਹਾਰਾ, ਤਾਂ ਕਾ ਸਗਲ ਮਿਟੈ ਅੰਧਿਆਰਾ। ਪਾਰ ਬ੍ਰਹਮ ਸਿਉ ਲਾਗੋ ਧਿਆਨ, ਪੂਰਨ ਪੂਰ ਰਹੋ ਨਿਰਵਾਨ। ਭ੍ਰਮ ਪਾਉ ਮੇਟ ਮਿਲੇ ਗੋਪਾਲ, ਨਾਨਕ ਕਹੋ ਗੁਰ ਭਏ ਦਿਆਲ। ਭੈਰੋ ਮਹੱਲਾ ਪੰਜਵਾਂ, ਜਿਸ ਸਿਮਰਤ ਮਨ ਹੋਏ ਪ੍ਰਗਾਸ, ਮਿਟੈ ਕਲੇਸ਼ ਸੁਖ ਸਹਿਜ ਨਿਵਾਸ। ਤਿਸੈ ਪ੍ਰਾਪਤ ਜਿਸ ਪ੍ਰਭ ਦੇ, ਪੂਰੇ ਗੁਰ ਕੀ ਪਾਏ ਸੇਵ। ਸਰਬ ਸੁਖਾਂ ਪ੍ਰਭ ਤੇਰੋ ਨਾਮ, ਆਠ ਪਹਿਰ ਮੇਰੇ ਮਨ ਗਾਓ ਰਹਾਓ। ਜੋ ਇੱਛੈ ਸੋਈ ਫਲ ਪਾਏ, ਹਰ ਕਾ ਨਾਮ ਮਨ ਵਸਾਏ। ਆਵਣ ਜਾਣ ਰਹੇ ਹਰ ਧਿਆਏ, ਭਗਤ ਪਾਏ ਪ੍ਰਭ ਕੀ ਲਿਵਲਾਏ। ਬਿਨਸੇ ਕਾਮ ਕ੍ਰੋਧ ਅਹੰਕਾਰ, ਟੂਟੈ ਮਾਇਆ ਮੋਹ ਪਿਆਰ। ਪ੍ਰਭ ਕੀ ਟੇਕ ਰਹੇ ਦਿਨ ਰਾਤ, ਪਾਰ ਬ੍ਰਹਮ ਕਰੇ ਜਿਸ ਦਾਤ। ਕਰਨ ਕਰਾਵਣ ਹਾਰ ਸਵਾਮੀ,
ਸਗਲ ਘਟਾਂ ਕੇ ਅੰਤਰਜਾਮੀ। ਕਰ ਕਿਰਪਾ ਆਪਣੀ ਸੇਵਾ ਲਾਏ, ਨਾਨਕ ਦਾਸ ਤੇਰੀ ਸਰਨ ਆਏ। ਪਹਿਰਾਓ ਮਹੱਲਾ ਪੰਜਵਾਂ, ਲਾਜ ਮਰੈ ਜੋ ਨਾਮ ਨਾ ਲੇਵੈ, ਨਾਮ ਬਿਹੂਨ ਸੁਖੀ ਕਿਉਂ ਸੋਵੈ। ਹਰ ਸਿਮਰਨ ਛਾੜ ਪਰਮਗਤ ਚਾਹੈ, ਮੂਲ ਬਿਨਾ ਸਾਖਾ ਕਤਿਆ ਹੈ। ਗੁਰ ਗੋਬਿੰਦ ਮੇਰੇ ਮਨ ਧਿਆਏ, ਜਨਮ ਜਨਮ ਕੀ ਮਹਿਲ ਉਤਾਰੈ। ਬੰਧਨ ਘਾਟ ਹਰ ਸੰਗ ਮਿਲਾਏ, ਰਹਾਓ ਤੀਰਥ ਨਾਏ ਕਹਾਂ ਸੁਚ ਸੈਲ। ਮਨ ਕੋ ਵਿਆਪੈ ਹੋਮੈ ਮੈਲ, ਕੋਟ ਕਰਮ ਬੰਧਨ ਕਾ ਮੂਲ। ਹਰ ਕੇ ਭਜਨ ਬਿਨ ਬਿਰਥਾ ਪੂਲ, ਬਿਨ ਖਾਏ ਬੂਝੈ ਨਹੀਂ ਭੂਖ। ਰੋਗ ਜਾਏ ਤਾਂ ਉਤਰੈ ਦੁਖ, ਕਾਮ ਕ੍ਰੋਧ ਲੋਭ ਮੋਹੇ ਵਿਆਪਿਆ। ਜਿਨ ਪ੍ਰਭ ਕੀਨਾ ਸੋ ਪ੍ਰਭ ਨਹੀਂ ਜਾਪਿਆ। ਧਨ ਧਨ ਸਾਧ ਧਨ ਹਰ ਨਾਉ।

हर के नाम बिना सब झूठ, बिन गुर पूरे मुक्त ना पाईऐ, साची दरगह सकत मूठ रहाओ। सोई कुचील कुदरत नहीं जानै, लीपिया थाए ना सुच हर मानै, अंतर मैला बाहर नित होवै, साची दरगह अपनी पत खोवै। माया कारण करै उपाओ, कवै न कहलै सीधा पाओ, जिन किया तिस चीत ना आणै, कूड़ी कूड़ी मुखो बखाणै। जिसनों कर्म करे करतार, साध संग होए तिस व्यवहार, हर नाम भगत स्यों लागा रंग, कहो नानक तिस जन नहीं भंग। पैरो महला पंजवां, निंदक कहो फिटके संसार, निंदक का झूठा व्यवहार, निंदक का मैला आचार, दास अपने को रखनहार। निंदक मुआ निंदक के नाल, पार ब्रह्म परमेश्वर जन राखे, निंदक कै सर कड़क्यो काल रहाओ। निंदक का कहया कोई ना मानै, निंदक झूठ बोल पछताने, हाथ पिछोरै सिर तरन लगाहे। निंदक कहो दई छोड़ै ना है, हर का दास किश बुरा ना मांगै, निंदक कहो लागै तुख संगै। बगले ज्यों रहा पंख पसार, मुक्ते बोलिया ता कढ़िया बीचार। अंतरजामी करता सोए, हर जन करै सो निचल होए, हर का दास साचा दरबार, जन नानक कहया तत बीचार। पैरो महला पंजवां, दोए कर जोर करो अरदास, जियो पिंड तन तिसकी रास, सोई मेरा स्वामी करना हार, कोट बार जाई बलिहार। साधु तूर पुनीत करी, मन के विकार मिटै प्रभ सिमरत, जन्म जन्म की मैल हरी रहाओ। जा कै गृह मैं सगल निदान, जा की सेवा पाइए मान, सगल मनोरथ पूर्ण हार, जी प्राण भगतन आधार। घट घट अंतर सगल प्रगास, जप जप जीवै भगत गुणतास, जा की सेवना बिरथी जाए, मंतन अंतर एक ते आए, गुर उपदेश दया संतोख, नाम निदान निर्मल एहो थोक। कर कृपा लीजै लड़ लाए, चरण कमल नानक नित्य आए। पैरो महला पंजवां, सतगुर अपने सुनी अरदास, कार्य आया सगला रास, मन तन अंतर प्रभु ते आया, गुर पूरे डर सगल चुकाया। सब ते वड समर्थ गुरदेव, सब सुख पाई तिसकी सेव रहाओ। जा का किया सब किछ होए, तिसका अमर न मेटै कोए, पार ब्रह्म परमेश्वर अनूप, सफल मूर्त गुर तिसका रूप। जा कै अंतर बसै हर नाम, जो जो पेखै सो ब्रह्म ज्ञान। बीस बिसोए जा कै मन प्रगास, तिस जन कै पार ब्रह्म का निवास। तिस गुर कौ सद करी नमस्कार, तिस गुर कौ सद जाओ बलिहार। सतगुर के चरण तोए तोए पीवा, गुर नानक जप जप सद जीवा। राग भैरव महला पंजवां, पड़ताल कर तीजा, एको ओंकार सतगुर प्रसाद। परत पाल प्रभ कृपाल, कवन गुण गनी, अनक रंग बहुत रंग, सर्ब को तनी रहाओ। अनक ज्ञान अनक ध्यान, अनक जाप जाप ताप, अनक गुणत तुंत ललत, अनक धार मुनि, अनक नाद अनक बाज, निमख निमख अनक स्वाद, अनक दोख अनक रोग, मिटै जस सुनी, नानक से व्यापार देव, तटै खटै बर्त पूजा। गवन पवन जात्र करन सगल फल पुनी, पैरो अष्टपदिया महला पहला, कर दूजा एक ओंकार सतगुर प्रसाद।
ਆਤਮ ਮੈਂ ਰਾਮ ਰਾਮ ਆਤਮ ਚਿਨਸ ਗੁਰ ਵਿਚਾਰਾ ਅੰਮ੍ਰਿਤ ਬਾਣੀ ਸ਼ਬਦ ਪਛਾਣੀ ਦੋ ਕਟ ਹੋ ਮਾਰਾ ਨਾਨਕ ਹੋ ਮੈਂ ਰੂਪ ਬੁਰੇ ਜੈ ਦੇਖਾਂ ਤਾਂ ਏਕਾ ਬੇਦ ਨੂੰ ਆਪੇ ਬਖਸ਼ਾ ਸਭ ਤੁਰੇ ਰਹਾਓ ਆਪੇ ਪਰਖੇ ਪਰਖਣ ਹਾਰੈ ਬਹੁਰ ਸੂਲਾਕ ਨਾ ਹੋਈ ਜਿਨ ਕਉ ਨਦਰ ਭਈ ਗੁਰਮੇਲੇ ਪ੍ਰਭਾਣਾ ਸਚ ਸੋਈ ਪੌਣ ਪਾਣੀ ਬੈਸੰਤਰ ਰੋਗੀ ਰੋਗੀ ਧਰਤ ਸਭੋਗੀ ਮਾਤ ਪਿਤਾ ਮਾਇਆ ਦੇਹਸੇ ਰੋਗੀ ਰੋਗੀ ਕੁਟੰਬ ਸੰਜੋਗੀ ਰੋਗੀ ਬ੍ਰਹਮਾ ਬਿਸਨ ਸਰੁਦਰਾ ਰੋਗੀ ਸਗਲ ਸੰਸਾਰਾ ਹਰ ਪਦ ਚੀਨ ਭੈ ਸੇ ਮੁਕਤੇ ਗੁਰ ਕਾ ਸ਼ਬਦ ਵਿਚਾਰਾ ਰੋਗੀ ਸਾਤ ਸਮੁੰਦ ਸੰਦਿਆ ਖੰਡ ਪਤਾਲ ਸੇ ਰੋਗ ਭਰੇ ਹਰ ਕੇ ਲੋਕ ਸੇ ਸਾਜ ਸੁਹੇਲੇ ਸਰਬੀ ਥਾਈ ਨਦਰ ਕਰੇ ਰੋਗੀ ਖੜ ਦਰਸ਼ਨ ਭੇਖ ਧਾਰੀ ਨਾਨਾ ਹਠੀ ਅਨੇਕਾ ਬੇਗ ਤੇਬ ਕਰੈ ਕੈ ਬਪਰੇ ਨੈ ਬੂਜੈ ਇਕ ਏਕਾ ਮਿਠ ਰਸ ਖਾਏ ਸਵਰੋਗ ਭਰੀਜੈ ਕੰਧ ਮੂਲ ਸੁਖ ਨਾਹੀ ਨਾ ਵਿਸਾਰ ਚਲੈ ਅਨਮਾਰਗ ਅੰਤ ਕਾਲ ਪਛਤਾਹੀ ਤੀਰਥ ਭਰਮੈ ਰੋਗ ਨਾ ਛੂਟਸ ਪੜਿਆ ਬਾਦ ਵਿਵਾਦ ਭਇਆ ਦੁਬਦਾ ਰੋਗ ਸੋ ਅਧਿਕ ਵਡੇਰਾ ਮਾਇਆ ਕਾ ਮੋਹਤਾਜ ਭਇਆ ਗੁਰਮੁਖ ਸਾਚਾ ਸ਼ਬਦ ਸਲਾਹੈ ਮਨ ਸਾਚਾ ਤਿਸ ਰੋਗ ਗਇਆ ਨਾਨਕ ਹਰ ਜਨ ਅੰਦ ਨਿਰਮਲ ਜਿਨ ਕਉ ਕਰਮ ਨਿਸ਼ਾਨ ਪਇਆ ਭੈਰੋ ਮਹੱਲਾ ਤੀਜਾ ਕਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਤਿੰਨ ਕਰਤਾ ਕਿ ਚਲ ਤੋ ਪਾਇਆ ਅਨਹਦ ਬਾਣੀ ਸ਼ਬਦ ਸੁਣਾਇਆ ਮਨਮੁਖ ਭੂਲੇ ਗੁਰਮੁਖ ਬੁਝਾਇਆ ਕਾਰਨ ਕਰਤਾ ਕਰਦਾ ਆਇਆ ਗੁਰ ਕਹਿਆ ਸ਼ਬਦ ਤੇ ਮੇਰੇ ਅੰਤਰ ਧਿਆਨ ਕਵੋ ਨਾ ਛੋਡੋ ਹਰ ਕਾ ਨਾਮ ਰਹਾਓ ਪਿਤਾ ਪ੍ਰਹਿਲਾਦ ਪੰਡ ਪਠਾਇਆ ਲੈ ਪਾਟੀ ਪਾਂਧੇ ਕਹਿ ਆਇਆ ਨਾਮ ਬਿਨਾ ਨੇ ਪੜੋ ਆਚਾਰ ਮੇਰੀ ਪਟਿਆ ਲਿਖਦੇ ਹੋ ਗੋਬਿੰਦ ਮੁਰਾਰ ਪੁੱਤਰ ਪ੍ਰਹਿਲਾਦ ਸਿਉ ਕਹਿਆ ਮਾਏ ਪਰ ਵਿਰਤ ਨਾ ਪੜੋ ਰਹੀ ਸਮਝਾਏ ਨਿਰਭਉ ਦਾਤਾ ਹਰ ਜੀਉ ਮੇਰੇ ਨਾਲ ਜੇ ਹਰ ਛੋਡੋ ਤੋ ਕੁੱਲ ਲਾਗੈ ਗਾਲ ਪ੍ਰਹਿਲਾਦ ਸਭ ਚਟੜੇ ਵਿਗਾਰੇ ਹਮਾਰਾ ਕਹਿਆ ਨਾ ਸੁਣੈ ਆਪਣੇ ਕਾਰਜ ਸਵਾਰੇ ਸਭ ਨਗਰੀ ਮੈਂ ਭਗਤ ਰੜਾਈ ਦੁਸ਼ਟ ਸਭਾ ਕਾ ਕਿਛ ਨਾ ਮਸਾਈ ਸੰਡੈ ਮਰਕੈ ਕੀ ਪੁਕਾਰ ਸਭੇ ਦੈਤ ਰਹੇ ਚੱਖ ਮਾਰ ਭਗਤ ਜਨਾ ਕੀ ਪਤ ਰਾਖੈ ਸੋਈ ਕੀਤੇ ਕੀਤੇ ਕਹਿ ਕਹਿਆ ਕਿਆ ਹੋਈ ਕਿਰਤ ਸੰਜੋਗੀ ਦੈਤ ਰਾਜ ਚਲਾਇਆ ਹਰ ਨਾ ਬੂਜੈ ਤਨਿਆ ਭੁਲਾਇਆ ਪੁੱਤਰ ਪ੍ਰਹਿਲਾਦ ਸਿਉ ਵਾਦ ਰਚਾਇਆ ਅੰਧਾ ਨਾ ਬੂਜੈ ਕਾਲ ਨੇੜੇ ਆਇਆ ਪ੍ਰਹਿਲਾਦ ਕੋਠੇ ਵਿਚ ਰੱਖਿਆ ਬਾਰ ਦੀਆ ਤਾਲਾ ਨਿਰਭਉ ਬਾਲਕ ਮੂਲ ਨਾ ਡਰਈ ਮੇਰੇ ਅੰਤਰ ਗੁਰ ਗੋਪਾਲਾ ਕੀਤਾ ਹੋਵੇ ਸ੍ਰੀ ਕੀ ਕਰੈ ਅਣਹੋਂਦਾ ਨਾਉ ਧਰਾਇਆ ਜੋ ਤੁਰ ਲਿਖਿਆ ਸੋ ਆਏ ਪਹੁਤਾ ਜਨ ਸਿਉ ਵਾਦ ਰਚਾਇਆ ਪਿਤਾ ਪ੍ਰਹਿਲਾਦ ਸਿਉ ਗੁਰ ਜੋ ਉਠਾਈ ਕਹਾਂ ਤੁਮਾਰਾ ਜਗਦੀਸ਼ ਗੁਸਾਈ ਜਗ ਜੀਵਨ ਦਾਤਾ ਅੰਤ ਸਿਖਾਈ ਜੈ ਦੇਖਾਂ ਤਰਿਆ ਸਮਾਈ ਥਾਮ ਉਹ ਪਾੜ ਹਰ ਆਪ ਦਿਖਾਇਆ ਅਹੰਕਾਰੀ ਦੈਤ ਮਾਰ ਪਚਾਇਆ ਭਗਤਾ ਮਨ ਆਨੰਦ ਵਜੀ ਵਧਾਈ ਆਪਣੇ ਸੇਵਕੋ ਦੇ ਵਡਿਆਈ ਜੰਮਣ ਮਰਨਾ ਮੋਹ ਉਪਾ

ਚੰਦ ਪਛਮ ਦੁਆਰੈ ਸੂਰਜ ਤਪੈ ਮੇਰ ਡੰਡ ਸਿਰੀ ਉੱਪਰ ਬਸੈ ਪਛਮ ਦੁਆਰੇ ਕੀ ਸਲਿਓੜ ਤੇ ਸਲੀ ਉੱਪਰ ਖਿੜਕੀ ਔਰ ਖਿੜਕੀ ਉੱਪਰ ਦਸਵਾਂ ਦੁਆਰ ਕਹਿ ਕਬੀਰ ਤਾਂ ਕਾਂਤ ਨਾ ਪਾਰ ਸੋ ਮੁੱਲਾਂ ਜੋ ਮਨ ਸਿਉ ਲਰੈ ਗੁਰ ਉਪਦੇਸ਼ ਕਾਲ ਸਿਉ ਜੁਰੈ ਕਾਲ ਪੁਰਖਾ ਮਰਦੈ ਮਾਂ।

ਬਾਵਨ ਕੋਟ ਜਾਂ ਕਹਿਰੋ ਮਾਵਲੀ, ਰਾਵਣ ਸੈਨਾ ਜਹਤੇ ਛਲੀ, ਸਹਿਸ ਕੋਟ ਬਹੁ ਕਹਿਤ ਪੁਰਾਨ, ਦੁਰਯੋਧਨ ਕਾ ਮਥਿਆ ਮਾਨ, ਕੰਦਰਪ ਕੋਟ ਜਾਂ ਕਹਿ ਲਵੈ ਨਾ ਧਰੈ, ਅੰਤਰ ਅੰਤਰ ਮਨਸਾ ਹਰੈ, ਕਹਿ ਕਬੀਰ ਸੁਨ ਸਾਰੰਗ ਪਾਨ, ਦੇਹ ਅਪੈ

ਜੋ ਗੁਰ ਦੇਉ ਤਾਂ ਅੰਮ੍ਰਿਤ ਦੇਹ, ਜੋ ਗੁਰ ਦੇਉ ਨਾਮ ਜਪ ਲੇਹੇ, ਜੋ ਗੁਰ ਦੇਉ ਭਵਨ ਤਰੈ ਸੂਜੈ, ਜੋ ਗੁਰ ਦੇਉ ਊਚ ਪਦ ਬੂਜੈ, ਜੋ ਗੁਰ ਦੇਉ ਤਾਂ ਸੀਸਿਆ ਕਾਸ, ਜੋ ਗੁਰ ਦੇਉ ਸਦਾ ਸਾਬਾਸ, ਜੋ ਗੁਰ ਦੇਉ ਸਦਾ ਬੈਰਾਗੀ, ਜੋ ਗੁਰ ਦੇਉ ਪਰ ਨਿੰਦਾ ਤਿਆਗੀ, ਜੋ ਗੁਰ ਦੇਉ ਬੁਰਾ ਭਲਾ ਏਕ, ਜੋ ਗੁਰ ਦੇਉ ਲਿਲਾਟੈ ਲੇਖ, ਜੋ ਗੁਰ ਦੇਉ ਕੰਧ ਨਹੀਂ ਹਿਰੈ, ਜੋ ਗੁਰ ਦੇਉ ਦੇਹੁਰਾ ਫਿਰੈ, ਜੋ ਗੁਰ ਦੇਉ ਤਾਂ ਛਾਪਰ ਛਾਈ, ਜੋ ਗੁਰ ਦੇਉ ਸਹਿਜ ਨਿਕਸਾਈ, ਜੋ ਗੁਰ ਦੇਉ ਤਾਂ ਅੜਸੱਠ ਨਹਾਇਆ, ਜੋ ਗੁਰ ਦੇਉ ਤਨ ਚੱਕਰ ਲਗਾਇਆ, ਜੋ ਗੁਰ ਦੇਉ ਤਾਂ ਦਵਾ ਦਸ ਸੇਵਾ, ਜੋ ਗੁਰ ਦੇਉ ਸਭੈ ਬਿਖਮੇਵਾ, ਜੋ ਗੁਰ ਦੇਉ ਤਾਂ ਸੰਸਾਰ ਟੁੱਟੈ, ਜੋ ਗੁਰ ਦੇਉ ਤਾਂ ਜਮਤੇ ਛੂਟੈ, ਜੋ ਗੁਰ ਦੇਉ ਤਾਂ ਪਉ ਜਲ ਤਰੈ, ਜੋ ਗੁਰ ਦੇਉ ਤਾਂ ਜਨਮ ਨਾ ਮਰੈ, ਜੋ ਗੁਰ ਦੇਉ ਅੱਠ ਦਸ ਵਿਵਹਾਰ, ਜੋ ਗੁਰ ਦੇਉ ਅਠਾਰੈ ਪਹਾਰ, ਬਿਨ ਗੁਰ ਦੇਉ ਅਵਰ ਨਹੀਂ ਜਾਈ, ਨਾਮ ਦੇਉ ਗੁਰ ਕੀ ਸਰਨਾਈ, ਪੈਰੋ ਬਾਣੀ ਰਵਦਾਸ ਜੀਓ ਕੀ, ਘਰ ਦੂਜਾ ਏਕੋ ਅੰਕਾਰ, ਸਤਿਗੁਰ ਪ੍ਰਸਾਦ, ਬਿਨ ਦੇਖੇ ਉਪਜੈ ਨਹੀਂ ਆਸਾ, ਜੋ ਦਿਸੈ ਸੋ ਹੋਏ ਬਿਨਾਸਾ, ਵਰਨ ਸਹਿਤ ਜੋ ਜਾਪੈ ਨਾਮ, ਸੋ ਜੋਗੀ ਕੇਵਲ ਨੇ ਕਾਮ, ਪਰਚੈ ਰਾਮ ਰਵੈ ਜੋ

मन का स्वभाव सब कोई करे, करता होय सो अन पैर है। फल कारण फूली बन राए, फल लागा तब फूल बेलाए। ज्ञान कारण कर्म अभ्यास, ज्ञान भया तै कर्म नास। कृत कारण दद मथे सयान, जीवत मुक्त सदा निर्वाण। कह रविदास परम बैराग, हृदय राम की ना जपस्या भाग। नाम देव आओ कलंदर केसवा, कर अबदाली पेशवा रहाओ। जिन आकाश कुल सिर कीनी, कौसै सप्त पयाला। चमर पोस का मंदिर तेरा, एह बिद बने गोपाला। छप्पन कोट का पेहन तेरा, सोलह सह से जारा। पार अठारह मुदगर तेरा, सहनक सब संसारा। देही महजद मन मौलाना, सहज नवाज गुजारे। बीबी कौला सौ कायन तेरा, निरंकार आकार है। भगत करत मेरे ताल शनाए, केह पै करो पुकारा। नामे का स्वामी अंतर जामी, फिरे सगल बेदेसवा। राग बसंत महला पहला, कर पहला चौपदे दो तुके। एक ओंकार सतनाम, करता पुरख निर्भाव निर्वैर। अकाल मूर्त अजूनी सह भंगुर प्रसाद। महा महा मुमारखी, चढ़िया सदा बसंत। पर फड़ चित समाल सोए, सदा सदा गोबिंद। बोलिया हो मैं सुरत विसार, हो मैं मार विचार। मन गुण विच गुण लै सार रहाओ। कर्म पेड़ साखा हरी, धर्म फुल फल ज्ञान। पथ प्राप्त शब कणी, चूका मन अभिमान। अखी कुदरत कन्नी बाणी, मुख आखण सच नाम। पत का तन पूरा होवा, लागा सही त्यान। महारुति आवना वेखो कर्म कमाए, नानक हरे ना सुकही जे गुरमुख रहे समाए। महला पहला बसंत, रुत आई ले सरस बसंत माहे। रंग राते रवे से तेरे चाहे, किस पू चढ़ावो लगो पाए। तेरा दासन दासा कहो राए, जग जीवन जुगत ना मिले काए रहाओ। तेरी मूर्ति एका बहुत रूप, किस पू चढ़ाओ देव धूप। तेरा अंत ना पाया कहां पाए, तेरा दासन दासा कहो राए। तेरे सठ संबत सब तीर्था, तेरा सच नाम परमेसरा। तेरी गत अवगत नहीं जानी है, अनजानत नाम वखाणी है। नानक विचारा क्या कहे, सब लोग सलाहे एक सह। सिर नानक लोका पाव है, बलिहारी जाओ जेते तेरे नाम है। बसंत महला पहला, सोने का चौका कंचन कुवार। रुपे की आकारा बहुत विस्तार, गंगा का उदक क्रंते की आग। गरड़ा खाना दूध स्योंगाड़, अरे मन लेखे कबहू ना पाए। जाम ना पीजे साच नाए रहाओ। दस अठ लिखे होवे पास, चारे वेद मुखागर पाठ। पुरबी नावे वरना की दात, वर्त नेम करे दिन रात। काजी मुल्ला होवे सेख, जोगी जंगम पगवे भेख। को गृही कर्मा की संद, बिन बूझे सब खड़ियस बंद। जेते जी लिखी सरकार, करनी उपर हो वगसार। हुक्म करे मूर्ख गावार, नानक साचे के सिफत भंडार। बसंत महला तीजा, तीजा बस्त उतार दिगंबर होग। जटा तार क्या कमावे जोग, मन निर्मल नहीं दसवें द्वार। भ्रम भ्रम आवे मूड़ा वारो वार। एक त्यावो मूड मना, पार उतर जाए एक खिना रहाओ। सिमरत शास्त्र करै वख्याण, नादी बेदी पड़े पुराण। पाखंड दृष्ट मन कपट कमाहे, तिन कै रमैया नेड़ नाहे। जे को ऐसा संजमी होए,
ਕਿਰਿਆ ਵਸੇਖ ਪੂਜਾ ਕਰੇ, ਅੰਤਰ ਲੋਭ ਮਨ ਵਿਖਿਆ ਮਾਹੇ, ਓਏ ਨਿਰੰਜਨ ਕੈਸੇ ਪਾਹੇ। ਕੀਤਾ ਹੋਵਾ ਕਰੇ ਕਿਆ ਹੋਏ, ਜਿਸਨੂੰ ਵਾਪਚ ਲਾਏ ਸੋਏ, ਨਦਰ ਕਰੇ ਤਾਂ ਪਰਮ ਚੁਕਾਏ, ਹੁਕਮੈ ਬੂਜੈ ਤਾਂ ਸਾਚਾ ਪਾਏ, ਜਿਸ ਜੀਉ ਅੰਤਰ ਮੈਲਾ ਹੋਏ, ਤੀਰਥ ਪਵੈ ਦਿਸ ਅੰਤਰ ਲੋਏ, ਨਾਨਕ ਮਿਲੀਐ ਸਤਿਗੁਰ ਸੰਗ, ਤਉ ਪਵਜਲ ਕੇ ਤੂਟ ਸੰਬੰਧ, ਬਸੰਤ ਮਹੱਲਾ ਪਹਿਲਾ, ਸਗਲ ਭਵਨ ਤੇਰੀ ਮਾਇਆ ਮੋਹ, ਮੈਂ ਅਵਰਨਾ ਦੀਸੈ ਸਰਬ ਤੋਹ, ਤੂੰ ਸੁਰਨਾਥਾ ਦੇਵਾ ਦੇਵ, ਹਰ ਨਾਮ ਮਿਲੈ ਗੁਰਚਰਨ ਸੇਵ, ਮੇਰੇ ਸੁੰਦਰ ਗਹਿਰ ਗੰਭੀਰ ਲਾਲ, ਗੁਰਮੁਖ ਰਾਮ ਨਾਮ ਗੁਣ ਗਾਏ, ਤੂੰ ਅਪਰੰਪਰ ਸਰਬ ਪਾਲ, ਰਹਾਓ ਬਿਨ ਸਾਧਨਾ ਪਾਈਐ ਹਰ ਕਾ ਸੰਗ, ਬਿਨ ਗੁਰ ਮੈਲ ਮਲੀਨ ਅੰਗ, ਬਿਨ ਹਰ ਨਾਮ ਨਾ ਸੁਧ ਹੋਏ, ਗੁਰਸ਼ਬਦ ਸਲਾਹੇ ਸਾਚ ਸੋਏ, ਜਾਂ ਕਹੋ ਤੂੰ ਰਾਖੈ ਰੱਖਣ ਹਾਰ, ਸਤਿਗੁਰੂ ਮਿਲਾਵੈ ਕਰੈ ਸਾਰ, ਬਿਖ ਹਮੈ ਮਮਤਾ ਪਰ ਹਰਾਏ, ਸਭ ਦੁਖ ਬਿਨਾਸੇ ਰਾਮ ਰਾਏ, ਊਤਮ ਗਤਮਿਤ ਹਰ ਗੁਣ ਸਰੀਰ, ਗੁਰਮਤ ਪ੍ਰਗਟੇ ਰਾਮ ਨਾਮ ਹੀਰ, ਲਿਵ ਲਾਗੀ ਨਾਮ ਤਾਇ ਦੂਜਾ ਭਾਉ, ਜਨ ਨਾਨਕ ਹਰ ਗੁਰ ਗੁਰ ਮਿਲਾਓ, ਬਸੰਤ ਮਹੱਲਾ ਪਹਿਲਾ, ਮੇਰੀ ਸਖੀ ਸਹੇਲੀ ਸੁਨਹੁ ਭਾਏ, ਮੇਰਾ ਪਿਰੀ ਸਾਲੂ ਸੰਗ ਸਾਏ, ਉਹ ਅਲਖ ਨਾ ਲਖੀਐ ਕਹੋ ਕਾਏ, ਗੁਰਸੰਗ ਦਿਖਾਇਓ ਰਾਮ ਰਾਏ, ਮਿਲ ਸਖੀ ਸਹੇਲੀ ਹਰ ਗੁਣ ਬਨੇ, ਹਰ ਪ੍ਰਭ ਸੰਗ ਖੇਲੈ ਵਰ ਕਾਮਨ, ਗੁਰਮੁਖ ਖੋਜਤ ਮਨ ਮਨੇ ਰਹਾਓ, ਮਨ ਮੁਖੀ ਦੁਹਾਗਣ ਨਾਹੇ ਭੇਓ, ਉਹ ਘਟ ਘਟ ਰਾਵੈ ਸਰਬ ਪ੍ਰੇਓ, ਗੁਰਮੁਖ ਥਿਰ ਚੀਨੈ ਸੰਗ ਦੇਓ, ਗੁਰਨਾਮ ਦ੍ਰਿੜਾਇਆ ਜਪ ਜਪੇਓ, ਬਿਨ ਗੁਰ ਭਗਤ ਨਾ ਪਾਓ ਹੋਏ, ਬਿਨ ਗੁਰ ਸੰਤ ਨਾ ਸੰਗ ਦੇ, ਬਿਨ ਗੁਰ ਅੰਦਲੇ ਤੰਦ ਰੋਏ, ਮਨ ਗੁਰਮੁਖ ਨਿਰਮਲ ਮਲ ਸ਼ਬਦ ਖੋਏ, ਗੁਰ ਮਨ ਮਾਰਿਓ ਕਰ ਸੰਜੋਗ, ਅਹਿਨਸ ਰਾਵੈ ਭਗਤ ਜੋਗ, ਗੁਰਸੰਤ ਸਭਾ ਦੁਖ ਮਿਟੈ ਰੋਗ, ਜਨ ਨਾਨਕ ਹਰ ਵਰ ਸਹਿਜ ਜੋਗ, ਬਸੰਤ ਮਹੱਲਾ ਪਹਿਲਾ, ਆਪੇ ਕੁਦਰਤ ਕਰੇ ਸਾਜ, ਸੱਚ ਆਪ ਨਿਬੇੜੇ ਰਾਜ ਰਾਜ, ਗੁਰਮਤਿ ਉਤਮ ਸੰਗ ਸਾਥ, ਹਰ ਨਾਮ ਰਸਾਇਣ ਸਹਿਜ ਆਥ, ਮਤ ਬਿਸਰ ਸਿਰੇ ਮਨ ਰਾਮ ਬੋਲ, ਅਪਰੰਪਰ ਅਗਮਾ ਗੋਚਰ ਗੁਰਮੁਖ, ਹਰ ਆਪ ਤੁਲਾਏ ਤੁਲ ਤੋਲ, ਰਹਾਓ ਗੁਰਚਰਨ ਸਿਰੇ ਵੈ ਗੁਰਸਿੱਖ ਤੋਰ, ਗੁਰਸੇਵ ਤਰੇ ਤਜ ਮੇਰ ਤੋਰ, ਨਰ ਨਿੰਦਕ ਲੋਭੀ ਮਨ ਕਠੋਰ, ਗੁਰਸੇਵ ਨਾ ਭਾਈ ਸੇ ਚੋਰ ਚੋਰ, ਗੁਰ ਤੁੱਠਾ ਬਖਸੇ ਭਗਤ ਭਾਓ, ਗੁਰ ਤੁੱਠੈ ਪਾਈਐ ਹਰ ਮਹਿਲ ਠਾਓ, ਪਰ ਹਰ ਨਿੰਦਾ ਹਰ ਭਗਤ ਜਾਗ, ਹਰ ਭਗਤ ਸੁਹਾਵੀ ਕਰਮ ਭਾਗ, ਗੁਰਮੇਲ ਮਿਲਾਵੈ ਕਰੇ ਦਾਤ, ਗੁਰਸਿੱਖ ਪਿਆਰੇ ਦਿਨਸ ਰਾਤ, ਫਲ ਨਾਮ ਪ੍ਰਾਪਤ ਗੁਰ ਤੁਸ ਦੇ, ਕਹੋ ਨਾਨਕ ਪਾਵੈ ਵਿਰਲੇ ਕੇ, ਬਸੰਤ ਮਹੱਲਾ ਤੀਜਾ ਇੱਕ ਤੁਕਾ, ਸਾਹਿਬ ਭਾਵੈ ਸੇਵਕ ਸੇਵਾ ਕਰੈ, ਜੀਵਤ ਮਰੈ ਸਭ ਕੁਲ ਉਧਰੈ, ਤੇਰੀ ਭਗਤ ਨਾ ਛੋਡਾਓ ਕਿਆ ਕੋ ਹਸੈ, ਸਾਚ ਨਾਮ ਮੇਰੇ ਹਿਰਦੈ ਵਸੈ, ਰਹਾਓ ਜੈਸੇ ਮਾਇਆ ਮੋਹੇ ਪ੍ਰਾਣੀ ਗਲਤ ਰਹੈ, ਤੈਸੇ ਸੰਤ ਜਨ ਰਾਮ ਨਾਮ ਰਵਤ ਰਹੈ, ਮੈਂ ਮੂਰਖ ਮੁਗਧ ਉਪਰ ਕਰੋ ਦਇਆ, ਤਉ ਸਰਨਾਂਗਤ ਰਹੋ ਪਿਆ, ਕਹਿਤ ਨਾਨਕ ਸੰਸਾਰ ਕੇ ਨੇਫਲ ਕਾਮਾ, ਗੁਰਪ੍ਰਸਾਦ ਕੋ ਪਾਵੈ ਅੰਮ੍ਰਿਤ ਨਾਮਾ, ਮਹੱਲਾ ਪਹਿਲਾ ਬਸੰਤ ਹਿੰਡੋਲ, ਕਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ, ਸਾਲ ਗ੍ਰਾਮ ਬਿਪ ਪੂਜ ਮਨਾਵੋ, ਸੁਕਿਰਤ ਤੁਲਸੀ ਮਾਲਾ, ਰਾਮ ਨਾਮ ਜਪ ਬੇੜਾ ਬੰਧੋ, ਦਇਆ ਕਰੋ ਦਿਆਲਾ, ਕਾਹੇ ਕਲਰਾ ਸਿੰਚੋ ਜਨਮ ਗਵਾਵੋ, ਕਾਚੀ ਟਹਿਗ ਦੇਵਾਲ ਕਾਹੇ ਗਚ ਲਾਵੋ, ਰਹਾਓ ਕਰ ਹਰ ਹਟ ਮਾਲ ਟਿੰਡ ਪਰੋਵੋ, ਤਿਸ ਭੀਤਰ ਮਨ ਜੋਵੋ, ਅੰਮ੍ਰਿਤ ਸਿੰਚੋ ਪਰੋ ਕਿਆਰੇ, ਤਉ ਮਾਲੀ ਕੇ ਹੋਵੋ,
ਕਾਮ ਕ੍ਰੋਧ ਦੁਇ ਕਰੋ ਬਸੋਲੇ, ਗੋਡੋ ਧਰਤੀ ਪਾਈ, ਜੋ ਗੋਡੋ ਤਿਉਂ ਤੁਮ ਸੁਖ ਪਾਵੋ, ਕਿਰਤਨਾ ਮੇਟਿਆ ਜਾਈ। ਬਗਲੇ ਤੇ ਫੁਨਹੰਸਲਾ ਹੋਵੇ, ਜੇ ਤੂੰ ਕਰੈ ਦਿਆਲਾ, ਪ੍ਰਣਵਤ ਨਾਨਕ ਦਾਸਨ ਦਾਸਾ, ਦਇਆ ਕਰੋ ਦਿਆਲਾ। ਬਸੰਤ ਮਹੱਲਾ ਪਹਿਲਾ ਹਿੰਡੋਲ, ਸਾਹੁਰੜੀ ਵੱਧ ਸਭ ਕੇ ਸਾਂਝੀ, ਪੇਵਕੜੈ ਤਨ ਵਖੇ, ਆਪ ਕੁਚੱਜੀ ਦੋਸ ਨਾ ਦੇਊ, ਜਾਣਾ ਨਾਹੀ ਰੱਖੇ। ਮੇਰੇ ਸਾਹਿਬਾ ਹਉ ਆਪੇ ਪਰਮ ਭੁਲਾਣੀ, ਅੱਖਰ ਲਿਖੇ ਸੇਈ ਗਾਵਾਂ, ਅਵਰ ਨਾ ਜਾਣਾ ਬਾਣੀ ਰਹਾਓ। ਕੜਕ ਸੀਧਾ ਪਹਿਰੈ ਚੋਲੀ, ਤਾਂ ਤੁਮ ਜਾਣੋ ਨਾਰੀ, ਜੇਕਰ ਰਾਖੈ ਬੁਰਾ ਨਾ ਚਾਖੈ, ਹੋਵੇ ਕੰਤ ਪਿਆਰੀ। ਜੇ ਤੂੰ ਪੜਿਆ ਪੰਡਿਤ ਬੀਨਾ, ਦੋਏ ਅੱਖਰ ਦੋਏ ਨਾਵਾਂ, ਪ੍ਰਣਵਤ ਨਾਨਕ ਇਕ ਲੰਘਾਏ, ਜੇਕਰ ਸੱਚ ਸਮਾਵਾਂ। ਬਸੰਤ ਹਿੰਡੋਲ ਮਹੱਲਾ ਪਹਿਲਾ, ਰਾਜਾ ਬਾਲਕ ਨਗਰੀ ਕਾਚੀ, ਦੁਸ਼ਟਾਂ ਨਾਲ ਪਿਆਰੋ, ਦੋਏ ਮਾਈ ਦੋਏ ਬਾਪਾ ਪੜੀਐ, ਪੰਡਿਤ ਕਰੋ ਵਿਚਾਰੋ। ਸਵਾਮੀ ਪੰਡਿਤਾਂ ਤੁਮ ਦੇਹੋ ਮਤੀ, ਕਿਨ ਵਿਦ ਪਾਵੋ ਪ੍ਰਾਨਪਤੀ ਰਹਾਓ। ਪੀਤਰ ਅਗਨ ਬਨਾਸਪਤ ਮੌਲੀ, ਸਾਗਰ ਪੰਡੈ ਪਾਇਆ, ਚੰਦ ਸੂਰਜ ਦੋਏ ਘਰ ਹੀ ਪੀਤਰ, ਵੈਸਾ ਗਿਆਨ ਨਾ ਪਾਇਆ। ਰਾਮ ਰਵੰਤਾ ਜਾਣੀਐ, ਕਮਾਈ ਭੋਗ ਕਰੇ, ਤਾਂ ਕੇ ਲੱਖਣ ਜਾਣੀਐ, ਖਿਮਾ ਤਨ ਸੰਗ੍ਰਹਿ। ਕਹਿਆ ਸੁਣੈ ਨਾ ਖਾਇਆ ਮਾਨੈ, ਤਿੰਨਾ ਹੀ ਸੇਤੀ ਵਾਸਾ, ਪ੍ਰਣਵਤ ਨਾਨਕ ਦਾਸਨ ਦਾਸਾ, ਖਿਨ ਤੋਲਾ ਖਿਨ ਮਾਸਾ। ਬਸੰਤ ਹਿੰਡੋਲ ਮਹੱਲਾ ਪਹਿਲਾ, ਸਾਚਾ ਸਾਹੋ ਗੁਰੂ ਸੁਖਦਾਤਾ, ਹਰ ਮਿਲੇ ਭੁੱਖ ਗਵਾਏ, ਕਰ ਕਿਰਪਾ ਹਰ ਭਗਤ ਦਰੜਾਏ, ਅੰਦਨ ਹਰ ਗੁਣ ਗਾਏ। ਮਤ ਭੂਲੈ ਰੇ ਮਨ ਚੇਤ ਹਰੀ, ਬਿਨ ਗੁਰਮੁਕਤ ਨਾਹੀ ਤ੍ਰੈ ਲੋਈ, ਗੁਰਮੁਖ ਪਾਈਐ ਨਾਮ ਹਰੀ ਰਹਾਓ। ਬਿਨ ਭਗਤੀ ਨਹੀਂ ਸਤਿਗੁਰ ਪਾਈਐ, ਬਿਨ ਭਾਗਾਂ ਨਹੀਂ ਭਗਤ ਹਰੀ, ਬਿਨ ਭਾਗਾਂ ਸਤਸੰਗ ਨਾ ਪਾਈਐ, ਕਰਮ ਮਿਲੈ ਹਰ ਨਾਮ ਹਰੀ। ਘਟ ਘਟ ਗੁਪਤੋ ਪਾਏ ਵੇਖੈ, ਪ੍ਰਗਟ ਗੁਰਮੁਖ ਸੰਤ ਜਨਾ, ਹਰ ਹਰ ਕਰੈ ਸੋ ਹਰ ਰੰਗ ਪੀਨੇ, ਹਰ ਜਲ ਅੰਮ੍ਰਿਤ ਨਾਮ ਮਨਾ। ਜਿਨ ਕਉ ਤਖਤ ਮਿਲੈ ਵਡਿਆਈ, ਗੁਰਮੁਖ ਸੇ ਪ੍ਰਧਾਨ ਕੀਏ, ਪਾਰਸ ਭੇਟ ਪਏ ਸੇ ਪਾਰਸ, ਨਾਨਕ ਹਰ ਗੁਰਸੰਗ ਥੀਏ। ਬਸੰਤ ਮਹੱਲਾ ਤੀਜਾ, ਕਰ ਪਹਿਲਾ ਦੋ ਤੁਕੇ ਇੱਕ ਓੰਕਾਰ, ਸਤਿਗੁਰ ਪ੍ਰਸਾਦ। ਮਹਾਰੁਤੀ ਮੈਂ ਸਦ ਬਸੰਤ, ਜਿਤ ਹਰਿਆ ਸਭ ਜੀ ਜੰਤ, ਕਿਆ ਹੋ ਆਖਾ ਕਰਮ ਜੰਤ, ਤੇਰਾ ਕਿਨੈ ਨਾ ਪਾਇਆ ਆਦਿ ਅੰਤ। ਤੈ ਸਾਹਿਬ ਕੀ ਕਰੈ ਸੇਵ, ਪਰਮ ਸੁਖ ਪਾਵੈ ਆਤਮ ਦੇਵ ਰਹਾਓ। ਕਰਮ ਹੋਵੇ ਤਾਂ ਸੇਵਾ ਕਰੈ, ਗੁਰਪ੍ਰਸਾਦੀ ਜੀਵਤ ਮਰੈ, ਅੰਦਿਨ ਸਾਚ ਨਾਮ ਉਚਰੈ, ਇਨ ਵਿਦ ਪ੍ਰਾਣੀ ਦੁੱਤਰ ਤਰੈ, ਵਿਖੇ ਅੰਮ੍ਰਿਤ ਕਰ ਤਾਰਿਓ ਪਾਏ, ਸੰਸਾਰ ਬਿਰਖ ਕਉ ਦੋਇ ਫਲ ਲਾਏ। ਆਪੇ ਕਰਤਾ ਕਰੇ ਕਰਾਏ, ਜੋ ਤਿਸ ਭਾਵੈ ਤਿਸੈ ਖਵਾਏ, ਨਾਨਕ ਜਿਸਨੋ ਨਦਰ ਕਰੇ ਅੰਮ੍ਰਿਤ ਨਾਮ ਆਪੇ ਦੇ, ਵਿਖਿਆ ਕੀ ਬਾਸਨਾ ਮਨੈ ਕਰੇ, ਆਪਣਾ ਭਾਣਾ ਆਪ ਕਰੇ। ਬਸੰਤ ਮਹੱਲਾ ਤੀਜਾ, ਰਾਤੇ ਸਾਚ ਹਰ ਨਾਮ ਨਿਹਾਲਾ, ਦਇਆ ਕਰੋ ਪ੍ਰਭ ਦੀਨ ਦਿਆਲਾ, ਤਿਸ ਬਿਨ ਅਵਰ ਨਹੀਂ ਮੈਂ ਕੋਏ, ਜੋ ਭਾਵੈ ਤੋਂ ਰਾਖੈ ਸੋਏ। ਗੁਰ ਗੋਪਾਲ ਮੇਰੇ ਮਨ ਭਾਏ, ਰਹਿ ਨਾ ਸਕੋ ਦਰਸ਼ਨ ਦੇਖੇ ਬਿਨ, ਸਹਿਜ ਮਿਲਾਓ ਗੁਰਮੇਲ ਮਿਲਾਏ ਰਹਾਓ। ਇਹੋ ਮਨ ਲੋਭੀ ਲੋਭ ਰਬਾਨਾ, ਆਰਾਮ ਵਿਸਾਰ ਬਹੁਰ ਪਛਤਾਨਾ, ਬਿਸ਼ਰਤ ਮਿਲਾਏ ਗੁਰਸੇਵ ਰਾਂਗੇ, ਹਰ ਨਾਮ ਦਿਓ ਮਸਤਕ ਵਟ ਭਾਗੇ। ਪਾਉਣ ਪਾਣੀ ਕੀ ਹੈ ਦੇ ਸਰੀਰਾ, ਹਮੈ ਰੋ ਕਠਨ ਤਨ ਪੀਰਾ, ਗੁਰਮੁਖ ਰਾਮ ਨਾਮ ਦਾਰੂ ਗੁਣ ਗਾਇਆ, ਕਰ ਕਿਰਪਾ ਗੁਰ ਰੋਗ ਗਵਾਇਆ। ਚਾਰ ਨਦੀਆ ਅਗਨੀ ਤਨ ਚਾਰੇ, ਤ੍ਰਿਸ਼ਨਾ ਜਲਤ ਜਲੇ ਹੰਕਾਰੇ, ਗੁਰ ਰਾਖੇ ਵਡ ਭਾਗੀ ਤਾਰੇ, ਜਨ ਨਾਨਕ ਉਰ ਹਰ ਅੰਮ੍ਰਿਤ ਧਾਰੇ। ਬਸੰਤ ਮਹੱਲਾ ਤੀਜਾ,
ਹਰ ਸੇਵੇ ਸਿਉ ਹਰ ਕਾ ਲੋਗ, ਸਾਚ ਸਹਿਜ ਕਦੇ ਨਾ ਹੋਵੇ ਸੋਗ। ਮਨ ਮੁਖ ਮੋਏ ਨਾਹੀ ਹਰ ਮਨ ਮਾਹੇ, ਮਰ ਮਰ ਜੰਮੈ ਭੀ ਮਰ ਜਾਹੇ। ਸੇ ਜਨ ਜੀਵੇ ਜਿਨ ਹਰ ਮਨ ਮਾਹੇ, ਸਾਜ ਸਮਾਲੈ ਸਾਜ ਸਮਾਹੇ ਰਹਾਓ। ਹਰ ਨਾ ਸੇਵੈ ਤੇ ਹਰ ਤੇ ਦੂਰ, ਦਿਸੰਤਰ ਪਵੈ ਸਿਰ ਪਾਵੈ ਤੂਰ। ਹਰ ਆਪੇ ਜਨ ਲੀਏ ਲਾਏ, ਤਿਨ ਸਦਾ ਸੁਖ ਹੈ ਤਿਨ ਨਾ ਤਮਾਏ। ਨਦਰ ਕਰੇ ਚੁੱਕੈ ਅਭਿਮਾਨ, ਸਾਚੀ ਦਰਗਹਿ ਪਾਵੈ ਮਾਨ। ਹਰ ਜੀਉ ਵੇਖੈ ਸਦ ਹਜੂਰ, ਗੁਰ ਕੈ ਸਬਦ ਰਹਿਆ ਭਰਪੂਰ। ਜੀ ਜੰਤ ਕੀ ਕਰੇ ਪ੍ਰਤਪਾਲ, ਗੁਰ ਪ੍ਰਸਾਦੀ ਸਦ ਸੰਭਾਲ। ਦਰ ਸਾਚੈ ਪਤ ਸਿਉ ਘਰ ਜਾਏ, ਨਾਨਕ ਨਾਮ ਵਡਾਈ ਪਾਏ। ਬਸੰਤ ਮਹੱਲਾ ਤੀਜਾ, ਅੰਤਰ ਪੂਜਾ ਮੰਤੇ ਹੋਏ। ਏਕੋ ਵੇਖੋ ਅਵਰ ਨਾ ਕੋਏ, ਦੂਜੇ ਲੋਕੀ ਬਹੁਤ ਦੁੱਖ ਪਾਇਆ, ਸਤਿਗੁਰ ਮੈਨੂੰ ਏਕ ਦਿਖਾਇਆ। ਮੇਰਾ ਪ੍ਰਭ ਮੌਲਿਆ ਸਦ ਬਸੰਤ, ਇਹੋ ਮਨ ਮੌਲਿਆ ਗਾਏ ਗੁਣ ਗੋਬਿੰਦ। ਰਹਾਓ ਗੁਰ ਪੁੱਛੋ ਤੁਮ ਕਰੋ ਵਿਚਾਰ, ਤਾਂ ਪ੍ਰਭ ਸਾਚੇ ਲੱਗੈ ਪਿਆਰ। ਆਪ ਛੋੜ ਹੋਏ ਦਾਸਤ ਪਾਏ, ਤਉ ਜਗ ਜੀਵਨ ਵਸੈ ਮਨ ਆਏ। ਭਗਤ ਕਰੇ ਸਦ ਵੇਖੈ ਹਜੂਰ, ਮੇਰਾ ਪ੍ਰਭ ਸਦ ਰਹਿਆ ਭਰਪੂਰ। ਇਸ ਭਗਤੀ ਕਾ ਕੋਈ ਜਾਣੈ ਪਿਓ, ਸਭ ਮੇਰਾ ਪ੍ਰਭ ਆਤਮ ਦੇਓ। ਆਪੇ ਸਤਿਗੁਰ ਮੇਰ ਮਿਲਾਏ, ਜਗ ਜੀਵਨ ਸਿਉ ਆਪ ਚਿਤ ਲਾਏ। ਮਨ ਤਨ ਹਰਿਆ ਸਹਿ ਸੁਭਾਏ, ਨਾਨਕ ਨਾਮ ਰਹੇ ਲਿਵ ਲਾਏ। ਬਸੰਤ ਮਹੱਲਾ ਤੀਜਾ, ਭਗਤ ਵਛਲ ਹਰ ਵਸੈ ਮਨ ਆਏ। ਗੁਰ ਕਿਰਪਾ ਤੇ ਸਹਿ ਸੁਭਾਏ, ਭਗਤ ਕਰੇ ਵਿੱਚੋਂ ਆਪ ਖੋਏ। ਤਦੀ ਸੱਚ ਮਿਲਾਵਾ ਹੋਏ, ਭਗਤ ਸੋਹੈ ਸਦਾ ਹਰ ਪ੍ਰਭ ਦੁਆਰ। ਗੁਰ ਕੈ ਹਿਤ ਸਾਚੈ ਪ੍ਰੇਮ ਪਿਆਰ। ਰਹਾਓ ਭਗਤ ਕਰੇ ਸੋ ਜਨ ਨਿਰਮਲ ਹੋਏ, ਗੁਰ ਸ਼ਬਦੀ ਵਿੱਚੋਂ ਹਮੈ ਖੋਏ। ਹਰ ਜੀਉ ਆਪ ਵਸੈ ਮਨ ਆਏ, ਸਦਾ ਸਾਂਤ ਸੁਖ ਸਹਿ ਸੁਮਾਏ। ਸਾਚ ਰਤੇ ਤਿਨ ਸਦ ਬਸੰਤ, ਮਨ ਤਨ ਹਰਿਆ ਰਵ ਗੁਣ ਗੋਬਿੰਦ। ਬਿਨ ਨਾਵੈ ਸੂਕਾ ਸੰਸਾਰ, ਅਗਨ ਤ੍ਰਿਸ਼ਨਾ ਜਲੈ ਵਾਰੋ ਵਾਰ। ਸੋਈ ਕਰੇ ਜੇ ਹਰ ਜੀਉ ਭਾਵੈ, ਸਦਾ ਸੁਖ ਸਰੀਰ ਪਾਣੈ ਚਿਤ ਲਾਵੈ। ਆਪਣਾ ਪ੍ਰਭ ਸੇਵੇ ਸਹਿ ਸੁਭਾਏ, ਨਾਨਕ ਨਾਮ ਵਸੈ ਮਨ ਆਏ। ਬਸੰਤ ਮਹੱਲਾ ਤੀਜਾ, ਮਾਇਆ ਮੋਹ ਸਭ ਜਲਾਏ, ਮੰਤਨ ਹਰਿਆ ਸਤਿਗੁਰ ਭਾਏ। ਸਫਲਿਓ ਬਿਰਖ ਹਰ ਕੈ ਦੁਆਰ, ਸਾਚੀ ਬਾਣੀ ਨਾਮ ਪਿਆਰ। ਏ ਮਨ ਹਰਿਆ ਸਹਿ ਸੁਭਾਏ, ਸੱਚ ਫਲ ਲਾਗੈ ਸਤਿਗੁਰ ਭਾਏ। ਰਹਾਓ ਆਪੇ ਨੇੜੇ ਆਪੇ ਦੂਰ, ਗੁਰ ਕੈ ਸ਼ਬਦ ਵੇਖੈ ਸਦ ਹਜੂਰ। ਛਾਵ ਘਣੀ ਫੂਲੀ ਬਣ ਰਾਏ, ਗੁਰਮੁਖ ਬਿਕਸੈ ਸਹਿ ਸੁਭਾਏ। ਅਨ ਦਿਨ ਕੀਰਤਨ ਕਰੈ ਦਿਨ ਰਾਤ, ਸਤਿਗੁਰ ਗਵਾਈ ਵਿੱਚੋਂ ਝੂਠ ਭਰਾਂਤ। ਪਰਪੰਚ ਵੇਖ ਰਿਹਾ ਵਿਸਮਾਦ, ਗੁਰਮੁਖ ਪਾਈਐ ਨਾਮ ਪ੍ਰਸਾਦ। ਆਪੇ ਕਰਤਾ ਸਭ ਰਸ ਭੋਗ, ਜੋ ਕਿਛ ਕਰੈ ਸੋਈ ਪਰਹੋਗ। ਵੱਡਾ ਦਾਤਾ ਤਿਲ ਨਾ ਤੁਮਾਏ, ਨਾਨਕ ਮਿਲੀਐ ਸ਼ਬਦ ਕਮਾਏ। ਬਸੰਤ ਮਹੱਲਾ ਤੀਜਾ, ਪੂਰੇ ਭਾਗ ਸਤਿਕਾਰ ਕਮਾਵੈ, ਏਕੋ ਚੇਤੈ ਫਿਰ ਜੋ ਨਾ ਆਵੈ। ਸਫਲ ਜਨਮ ਇਸ ਜਗ ਮੈਂ ਆਇਆ, ਸਾਚ ਨਾਮ ਸਹਿ ਸਮਾਇਆ। ਗੁਰਮੁਖ ਕਾਰ ਕਰੋ ਲਿਵ ਲਾਏ, ਹਰ ਨਾਮ ਸੇਵੋ ਵਿੱਚੋਂ ਆਪ ਗਵਾਏ। ਰਹਾਓ ਤਿਸ ਜਨ ਕੀ ਹੈ ਸਾਚੀ ਬਾਣੀ, ਗੁਰ ਕੈ ਸ਼ਬਦ ਜਗ ਮਾਹੇ ਸਮਾਣੀ। ਚਾਹੋ ਜੁਗ ਪਸਰੀ ਸਾਚੀ ਸੋਏ, ਨਾਮ ਰਤਾ ਜਨ ਪ੍ਰਗਟ ਹੋਏ। ਇਕ ਸਾਚੈ ਸ਼ਬਦ ਰਹੇ ਲਿਵ ਲਾਏ, ਸੇ ਜਨ ਸਾਚੇ ਸਾਚੈ ਪਾਏ। ਸਾਚ ਧਿਆਇਨ ਦੇਖ ਹਜੂਰ, ਸੰਤ ਜਨਾ ਕੀ ਪਗ ਪੰਕਜ ਧੂਰ। ਏਕੋ ਕਰਤਾ ਅਵਰ ਨਾ ਕੋਏ, ਗੁਰ ਸ਼ਬਦੀ ਮੇਲਾ ਵਾ ਹੋਏ। ਜਿਨ ਸੱਚ ਸੇਵਿਆ ਤਿਨ ਰਸ ਪਾਇਆ, ਨਾਨਕ ਸਹਿਜੇ ਨਾਮ ਸਮਾਇਆ। ਬਸੰਤ ਮਹੱਲਾ ਤੀਜਾ, ਭਗਤ ਕਰੈ ਜਨ ਦੇਖ ਹਜੂਰ, ਸੰਤ ਜਨਾ ਕੀ ਪਗ ਪੰਕਜ ਧੂਰ।
ਹਰ ਸੇਤੀ ਸਦ ਰਹਿ ਲਿਵ ਲਾਏ, ਪੂਰੇ ਗੁਰ ਕਹਿ ਪੂਰੇ ਸਤਿਗੁਰ ਦੀਆ ਬੁਝਾਏ। ਦਾਸਾਂ ਕਾ ਦਾਸ ਵਿਰਲਾ ਕੋਈ ਹੋਏ, ਉਤਮ ਪਦਵੀ ਪਾਵੈ ਸੋਏ ਰਹਾਓ। ਏਕੋ ਸੇਵੋ ਅਵਰ ਨਾ ਕੋਏ, ਜਿਤ ਸੇਵਿਆ ਸਦਾ ਸੁਖ ਹੋਏ। ਨਾ ਇਹ ਮਰੈ ਨਾ ਆਵੈ ਜਾਏ, ਤਿਸ ਬਿਨ ਅਵਰ ਸੇਵੀ ਕਿਉ ਮਾਏ। ਸੇਜਨ ਸਾਚੇ ਜਿਨੀ ਸਾਚ ਪਛਾਣਿਆ, ਆਪ ਮਾਰਸੈ ਜੇ ਨਾਮ ਸਮਾਣਿਆ। ਗੁਰਮੁਖ ਨਾਮ ਪ੍ਰਾਪਤ ਹੋਏ, ਮਨ ਨਿਰਮਲ ਨਿਰਮਲ ਸੱਚ ਸੋਏ। ਜਿਨ ਗਿਆਨ ਕੀਆ ਤਿਸ ਹਰ ਤੂੰ ਜਾਣ, ਸਾਚ ਸ਼ਬਦ ਪ੍ਰਭ ਏਕ ਸਿਆਣ। ਹਰ ਚਾਖੈ ਤਾਂ ਸੁਧ ਹੋਏ, ਨਾਨਕ ਨਾਮ ਰਤੇ ਸੱਚ ਸੋਏ। ਬਸੰਤ ਮਹੱਲਾ ਤੀਜਾ। ਨਾਮ ਰਤੇ ਕੁਲਾਂ ਕਾ ਕਰੈ ਉਧਾਰ, ਸਾਚੀ ਬਾਣੀ ਨਾਮ ਪਿਆਰ। ਮਨਮੁਖ ਭੂਲੇ ਕਾਹੇ ਆਏ, ਨਾਮੋ ਭੁੱਲੇ ਜਨਮ ਗਵਾਏ। ਜੀਵਤ ਮਰੈ ਮਰ ਮਰਨ ਸਵਾਰੈ, ਗੁਰ ਕੈ ਸ਼ਬਦ ਸਾਚ ਉਰ ਧਾਰੈ ਰਹਾਓ। ਗੁਰਮੁਖ ਸੱਚ ਭੋਜਨ ਪਵਿੱਤ ਸਰੀਰਾ, ਮਨ ਨਿਰਮਲ ਸਦਗੁਣੀ ਗਹੀਰਾ। ਜੰਮੈ ਮਰੈ ਨਾ ਆਵੈ ਜਾਏ, ਗੁਰਪ੍ਰਸਾਦੀ ਸਾਚ ਸਮਾਏ। ਸਾਚਾ ਸੇਵੋ ਸੱਚ ਪਛਾਣੈ, ਗੁਰ ਕੈ ਸ਼ਬਦ ਹਰ ਦਰ ਨਿਸਾਣੈ। ਦਰ ਸਾਚੈ ਸੱਚ ਸੋਭਾ ਹੋਏ, ਨਿਜ ਕਰ ਵਾਸਾ ਪਾਵੈ ਸੋਏ। ਆਪ ਭੁੱਲ ਸੱਚਾ ਸੱਚ ਸੋਏ, ਹੋਰ ਸਭ ਭੁੱਲੈ ਦੂਜੇ ਪਤ ਖੋਏ। ਸਾਚਾ ਸੇਵੋ ਸਾਚੀ ਬਾਣੀ, ਨਾਨਕ ਨਾਮੇ ਸਾਚ ਸਮਾਣੀ। ਬਸੰਤ ਮਹੱਲਾ ਤੀਜਾ। ਬਿਨ ਕਰਮਾ ਸਭ ਭਰਮ ਭੁਲਾਈ, ਮਾਇਆ ਮੋਹੇ ਬਹੁਤ ਦੁੱਖ ਪਾਈ। ਮਨ ਮੁਖ ਅੰਦੇ ਠੌਰ ਨਾ ਪਾਈ, ਬਿਸ਼ਟਾ ਕਾ ਕੀੜਾ ਬਿਸ਼ਟਾ ਮਾਹੀ ਸਮਾਈ। ਹੁਕਮ ਮੰਨੇ ਸੋ ਜਨ ਪ੍ਰਵਾਨ, ਗੁਰ ਕੈ ਸ਼ਬਦ ਨਾਮ ਨਿਸ਼ਾਨ ਰਹਾਓ। ਸਾਚ ਰਤੇ ਜਿਨ੍ਹਾਂ ਤੁਰ ਲਿਖ ਪਾਇਆ, ਹਰ ਕਾ ਨਾਮ ਸਦਾ ਮਨ ਪਾਇਆ। ਸਤਿਗੁਰ ਕੀ ਬਾਣੀ ਸਦਾ ਸੁਖ ਹੋਏ, ਜੋਤੀ ਜੋਤ ਮੈਂ ਲਾਏ ਸੋਏ। ਏਕ ਨਾਮ ਤਾਰੇ ਸੰਸਾਰ, ਗੁਰਪ੍ਰਸਾਦੀ ਨਾਮ ਪਿਆਰ। ਬਿਨ ਨਾਮੈ ਮੁਕਤ ਕਿਨੈ ਨਾ ਪਾਈ, ਪੂਰੇ ਗੁਰ ਤੇ ਨਾਮ ਪੱਲੇ ਪਾਈ। ਸੋ ਬੁਝੇ ਜਿਸਿਆ ਬੁਝਾਏ, ਸਤਿਗੁਰ ਸੇਵਾ ਨਾਮ ਦਰੜਾਏ। ਜਿਨ ਇਕ ਜਾਤਾ ਸੇ ਜਨ ਪ੍ਰਵਾਨ, ਨਾਨਕ ਨਾਮ ਰਤੇ ਦਰ ਨਿਸ਼ਾਨ। ਬਸੰਤ ਮਹੱਲਾ ਤੀਜਾ। ਕਿਰਪਾ ਕਰੇ ਸਤਿਗੁਰੂ ਮਿਲਾਏ, ਆਪੇ ਆ ਵਸੈ ਮਨ ਆਏ। ਨਿਹਚਲ ਮਾਤੋ ਸਦਾ ਮਨ ਧੀਰ, ਹਰ ਗੁਣ ਗਾਵੈ ਗੁਣੀ ਗਹੀਰ। ਨਾਮੋ ਭੂਲੇ ਮਰੈ ਬਿਖ ਖਾਏ, ਬਿਰਥਾ ਜਨ ਫਿਰ ਆਵੈ ਜਾਏ ਰਹਾਓ। ਬਹੁ ਭੇਖ ਕਰੈ ਮਨ ਸਾਂਤ ਨਾ ਹੋਏ, ਬਹੁ ਅਭਿਮਾਨ ਆਪਣੀ ਪਤ ਖੋਏ। ਸੇਵਟ ਭਾਗੀ ਜਿਨ ਸ਼ਬਦ ਪਛਾਣਿਆ, ਬਾਹਰ ਜਾਂਦਾ ਘਰ ਮੈਂ ਆਣਿਆ। ਘਰ ਮੈਂ ਵਸਦਾ ਗਮਿਆ ਪਾਰਾ, ਗੁਰਮਤਿ ਖੋਜੈ ਸ਼ਬਦ ਵਿਚਾਰਾ। ਨਾਮ ਨਵਨਿਤ ਪਾਈ ਘਰ ਹੀ ਮਾਹੇ, ਸਦਾ ਰੰਗ ਰਾਤੇ ਸਾਚ ਸਮਾਹੇ। ਆਪ ਕਰੇ ਕਿਛ ਕਰਨ ਨਾ ਜਾਏ, ਆਪੇ ਭਾਵੈ ਲੈ ਮਿਲਾਏ। ਤਿਸ ਤੇ ਨੇੜੇ ਨਾਹੀ ਕੋ ਦੂਰ, ਨਾਨਕ ਨਾਮ ਰਿਹਾ ਭਰਪੂਰ। ਬਸੰਤ ਮਹੱਲਾ ਤੀਜਾ। ਗੁਰ ਸ਼ਬਦੀ ਹਰ ਚੇ ਸੁਭਾਏ, ਰਾਮ ਨਾਮ ਰਸ ਰਹਿ ਅਗਾਏ। ਕੋਟ ਕੁਟੰਤਰ ਕੇ ਪਾਪ ਜਲ ਜਾਹੇ, ਜੀਵਤ ਮਰੇ ਹਰ ਨਾਮ ਸਮਾਹੇ। ਹਰ ਕੀ ਦਾਤ ਹਰ ਜੀਉ ਜਾਣੈ, ਗੁਰ ਕੈ ਸ਼ਬਦ ਇਹੋ ਮਨ ਮੌਲਿਆ। ਹਰ ਗੁਣ ਦਾਤਾ ਨਾਮ ਵਖਾਣੈ ਰਹਾਓ। ਭਗਵੈ ਵੇਸ ਪ੍ਰਭ ਮੁਕਤ ਨਾ ਹੋਏ, ਬਹੁ ਸੰਜਮ ਸਾਂਤ ਨਾ ਪਾਵੈ ਕੋਏ। ਗੁਰਮਤ ਨਾਮ ਪ੍ਰਾਪਤ ਹੋਏ, ਵਡਭਾਗੀ ਹਰ ਪਾਵੈ ਸੋਏ। ਕਲ ਮਹਿ ਰਾਮ ਨਾਮ ਵਡਿਆਈ, ਗੁਰਪੂਰੇ ਤੇ ਪਾਇਆ ਜਾਈ। ਨਾਮ ਰਤੇ ਸਦਾ ਸੁਖ ਪਾਈ, ਬਿਨ ਨਾਮੈ ਹਉਮੈ ਜਲ ਜਾਈ। ਵਡਭਾਗੀ ਹਰ ਨਾਮ ਵਿਚਾਰਾ, ਛੂਟੈ ਰਾਮ ਨਾਮ ਦੁਖ ਸਾਰਾ। ਹਿਰਦੈ ਵਸਿਆ ਸੋ ਬਾਹਰ ਪਸਾਰਾ, ਨਾਨਕ ਜਾਣੈ ਸਭ ਉਹ ਭਾਵਨਹਾਰਾ। ਬਸੰਤ ਮਹੱਲਾ ਤੀਜਾ। ਇੱਕ ਤੁਕੇ ਤੇਰਾ ਕੀਆ ਕਰਮ ਜੰਤ, ਦੇਹ ਤਾਂ ਜਾਪੀ ਆਦਿ ਮੰਤ। ਗੁਣ ਆਖ ਵਿਚਾਰੀ ਮੇਰੀ ਮਾਏ, ਹਰ ਜਪ ਹਰ ਕਹਿ ਲੱਗੋ ਪਾਏ ਰਹਾਓ।
ਗੁਰ ਪ੍ਰਸਾਦ ਲਾਗੇ ਨਾਮ ਸਵਾਦ, ਕਾਹੇ ਜਨਮ ਗਵਾਵੋ ਵੈਰਵਾਦ, ਗੁਰ ਕਿਰਪਾ ਕੀਨੀ ਚੁੱਕਾ ਅਭਿਮਾਨ, ਸਹਿਜ ਭਾਏ ਪਾਇਆ ਹਰ ਨਾਮ, ਊਤਮ ਉੱਚਾ ਸ਼ਬਦ ਕਾਮ, ਨਾਨਕ ਵਖਾਣੈ ਸਾਚ ਨਾਮ, ਬਸੰਤ ਮਹੱਲਾ ਤੀਜਾ, ਬਨਸਪਤ ਮੌਲੀ ਚੜਿਆ ਬਸੰਤ, ਇਹੋ ਮਨ ਮੌਲਿਆ ਸਤਿਗੁਰ ਸੰਗ, ਤੁਮ ਸਾਚ ਧਿਆਵੋ ਮੁਗਦ ਮਨਾ, ਤਾਂ ਸੁਖ ਪਾਵੋ ਮੇਰੇ ਮਨਾ ਰਹਾਓ, ਇਤ ਮਨ ਮੌਲਿਆ ਪਿਆ ਆਨੰਦ, ਅੰਮ੍ਰਿਤ ਫਲ ਪਾਇਆ ਨਾਮ ਗੋਬਿੰਦ, ਏਕੋ ਏਕ ਸਭ ਆਖ ਵਖਾਣੈ, ਹੁਕਮ ਬੂਝੈ ਤਾਂ ਏਕੋ ਜਾਣੈ, ਕਹਿਤ ਨਾਨਕ ਹਉਮੈ ਕਹਿ ਨਾ ਕੋਏ, ਆਖਣ ਵੇਖਣ ਸਭ ਸਾਹਿਬ ਤੇ ਹੋਏ, ਬਸੰਤ ਮਹੱਲਾ ਤੀਜਾ, ਸਭ ਜੁਗ ਤੇਰੇ ਕੀਤੇ ਹੋਏ, ਸਤਿਗੁਰ ਭੇਟੈ ਮਤ ਬੁੱਧ ਹੋਏ, ਹਰ ਜਿਉ ਆਪੇ ਲਹਿ ਮਿਲਾਏ, ਗੁਰ ਕੈ ਸ਼ਬਦ ਸਚ ਨਾਮ ਸਮਾਏ ਰਹਾਓ, ਮਨ ਬਸੰਤ ਹਰੇ ਸਭ ਲੋਏ, ਫਲੀਐ ਫੁਲੀਐ ਰਾਮ ਨਾਮ ਸੁਖ ਹੋਏ, ਸਦਾ ਬਸੰਤ ਗੁਰ ਸ਼ਬਦ ਵਿਚਾਰੇ, ਰਾਮ ਨਾਮ ਰਾਖੈ ਉਰ ਧਾਰੇ, ਮਨ ਬਸੰਤ ਤਨ ਮਨ ਹਰਿਆ ਹੋਏ, ਨਾਨਕ ਇਹੋ ਤਨ ਬਿਰਖ ਰਾਮ ਨਾਮ ਫਲ ਪਾਏ ਸੋਏ, ਬਸੰਤ ਮਹੱਲਾ ਤੀਜਾ, ਤਿੰਨ ਬਸੰਤ ਜੋ ਹਰ ਗੁਣ ਗਾਏ, ਪੂਰੇ ਪਾਗ ਹਰ ਭਗਤ ਕਰਾਏ, ਇਸ ਮਨ ਕਉ ਬਸੰਤ ਕੀ ਲੱਗੈ ਨਾ ਸੋਏ, ਇਹੋ ਮਨ ਜਲਿਆ ਦੂਜੈ ਦੋਏ ਰਹਾਓ, ਇਹੋ ਮਨ ਧੰਦੈ ਬਾਂਧਾ ਕਰਮ ਕਮਾਏ, ਮਾਇਆ ਮੂਠਾ ਸਦਾ ਬਿਲਲਾਏ, ਇਹੋ ਮਨ ਛੂਟੈ ਜਾਂ ਸਤਿਗੁਰ ਭੇਟੈ, ਜਮਕਾਲ ਕੀ ਫਿਰ ਆਵੈ ਨਾ ਫੇਟੈ, ਇਹੋ ਮਨ ਛੂਟਾ ਗੁਰ ਲਿਆ ਛਡਾਏ, ਨਾਨਕ ਮਾਇਆ ਮੋਹ ਸ਼ਬਦ ਜਲਾਏ, ਬਸੰਤ ਮਹੱਲਾ ਤੀਜਾ।

ਗੁਰ ਕੀ ਬਾਣੀ ਵਿੱਟੋਂ ਵਾਰਿਆ ਭਾਈ, ਗੁਰਸ਼ਬਦ ਵਿੱਟੋਂ ਬਲ ਜਾਈ, ਗੁਰਸਾ ਲਾਹੀ ਸਦ ਆਪਣਾ ਭਾਈ, ਗੁਰਚਰਨੀ ਚਿਤ ਲਾਈ ਮੇਰੇ ਮਨ ਰਾਮ ਨਾਮ ਚਿਤ ਲਾਏ, ਮਨ ਤਨ ਤੇਰਾ ਹਰਿਆ ਹੋਵੇ, ਇੱਕ ਹਰਨਾਮਾ ਫਲ ਪਾਏ ਰਹਾਉ। ਗੁਰ ਰਾਖੇ ਸੇ ਉਬਰੇ ਭਾਈ, ਹਰ ਰਸ ਅੰਮ੍ਰਿਤ ਪੀ ਆਏ, ਵਿੱਚੋਂ ਹਮੈ ਦੁੱਖ ਉੱਠ ਗਿਆ ਭਾਈ, ਸੁਖ ਵੁੱਠਾ ਮਨ ਆਏ। ਤੋਰੇ ਆਪੇ ਜਿਨ੍ਹਾਂ ਨੂੰ ਬਖਸ਼ਿਓਨ ਭਾਈ, ਸਬਦੇ ਲੈਨ ਮਿਲਾਏ, ਧੂੜ ਤਿੰਨਾ ਕੀਆ ਕੁੱਲੀਐ ਭਾਈ, ਸਤਸੰਗਤ ਮੇਲ ਮਿਲਾਏ, ਆਪ ਕਰਾਏ ਕਰੇ ਆਪ ਭਾਈ, ਜਿਨ ਹਰਿਆ ਕੀਆ ਸਭ ਕੋਏ, ਨਾਨਕ ਮਨ ਤਨ ਸੁਖ ਸਦ ਵਸੈ ਭਾਈ, ਸ਼ਬਦ ਮਿਲਾਵਾ ਹੋਏ। ਰਾਗ ਬਸੰਤ ਮਹੱਲਾ ਚੌਥਾ, ਘਰ ਪਹਿਲਾ ਇੱਕ ਤੁਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ। ਜਿਉ ਪਸਰੀ ਸੂਰਜ ਕਰਨ ਜੋਤ, ਤਿਉ ਘਟ ਘਟ ਰਮਈਆ ਓਤ ਪੋਤ, ਏਕੋ ਹਰ ਰਵਿਆ ਸਰਬ ਥਾਏ, ਗੁਰਸਬਦੀ ਮਿਲੀਐ ਮੇਰੀ ਮਾਏ ਰਹਾਓ। ਘਟ ਘਟ ਅੰਤਰ ਏਕੋ ਹਰ ਸੋਏ, ਗੁਰ ਮਿਲਿਆ ਇੱਕ ਪ੍ਰਗਟ ਹੋਏ, ਏਕੋ ਏਕ ਰਿਆ ਭਰਪੂਰ, ਸਾਗਤ ਨਰ ਲੋਭੀ ਜਾਣੈ ਦੂਰ, ਏਕੋ ਏਕ ਵਰਤੈ ਹਰ ਲੋਏ, ਨਾਨਕ ਹਰ ਏਕੋ ਕਰੇ ਸੋ ਹੋਏ। ਬਸੰਤ ਮਹੱਲਾ ਚੌਥਾ। ਰੈਣ ਦਿਨਸ ਦੁਇ ਸੱਦੇ ਪਏ, ਮਨ ਹਰ ਸਿਮਰੋ ਅੰਤ ਸਦਾ ਰੱਖ ਲਏ, ਹਰ ਹਰ ਚੇਤ ਸਦਾ ਮਨ ਮੇਰੇ, ਸਭ ਆਲਸ ਦੁਖ ਪੰਜ ਪ੍ਰਭ ਪਾਇਆ, ਗੁਰਮਤ ਗਾਵਹੋ ਗੁਣ ਪ੍ਰਭ ਕੇਰੇ ਰਹਾਓ। ਮਨਮੁਖ ਫਿਰ ਫਿਰ ਹਉਮੈ ਮੋਏ, ਕਾਲ ਦੈਤ ਸੰਘਾਰੇ ਜੰਪੁਰ ਗਏ, ਗੁਰਮੁਖ ਹਰ ਹਰ ਹਰ ਲਿਵ ਲਾਗੇ, ਜਨਮ ਮਰਨ ਦਉ ਦੁਖ ਭਾਗੇ, ਭਗਤ ਜਨਾ ਕਉ ਹਰ ਕਿਰਪਾ ਧਾਰੀ, ਗੁਰ ਨਾਨਕ ਤੁੱਠਾ ਮਿਲਿਆ ਬਨਵਾਰੀ। ਬਸੰਤ ਹਿੰਡੋਲ ਮਹੱਲਾ ਚੌਥਾ, ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਮ ਨਾਮ ਰਤਨ ਕੋਠੜੀ, ਗੜ ਮੰਦਰ ਇੱਕ ਲੁਕਾਨੀ, ਸਤਿਗੁਰ ਮਿਲੈ ਤਾਂ ਖੋਜੀਐ, ਮਿਲ ਜੋਤੀ ਜੋ ਸਮਾਨੀ। ਮਾਧੋ ਸਾਧੂ ਜਨ ਦੇਹ ਮਿਲਾਏ, ਦੇਖਤ ਦਰਸ ਪਾਪ ਸਭ ਨਾਸੈ, ਪਵਿੱਤਰ ਪਰਮ ਪਦ ਪਾਏ ਰਹਾਓ। ਪੰਚ ਚੋਰ ਮਿਲ ਲਾਗੇ ਨਗਰੀਆ, ਰਾਮ ਨਾਮ ਧਨ ਹਿਰਿਆ, ਗੁਰਮਤ ਖੋਜ ਪਰੇ ਤਬ ਪਕਰੇ, ਧਨ ਸਾਬਤ ਰਾਸ ਉਬਰਿਆ, ਪਾਖੰਡ ਭਰਮ ਉਹ ਪਾਪ ਕਰ ਥਾਕੇ, ਰਜੰਤਰ ਮਾਇਆ ਮਾਇਆ, ਸਾਧੂ ਪੁਰਖ ਪੁਰਖ ਪਤ ਪਾਇਆ, ਗਿਆਨ ਅੰਧੇਰ ਗਵਾਇਆ, ਜਗਨਨਾਥ ਜਗਦੀਸ਼ ਗੁਸਾਈ, ਕਰ ਕਿਰਪਾ ਸਾਧ ਮਿਲਾਵੈ, ਨਾਨਕ ਸ਼ਾਂਤ ਹੋਵੈ ਮਨ ਅੰਤਰ, ਨਿਤ ਹਿਰਦੈ ਹਰ ਗੁਣ ਗਾਵੈ। ਬਸੰਤ ਮਹੱਲਾ ਚੌਥਾ ਹਿੰਡੋਲ। ਤੁਮ ਵਡ ਪੁਰਖ ਵਡ ਅਗਮ ਗੁਸਾਈ, ਹਮ ਕੀਰੇ ਕਿਰਮ ਤੁਮ ਨਿਸ਼ੇ, ਹਰ ਦੀਨ ਦਿਆਲ ਕਰੋ ਪ੍ਰਭ ਕਿਰਪਾ, ਗੁਰ ਸਤਿਗੁਰ ਚਰਨ ਹਮ ਬਨਸ਼ੇ, ਗੋਬਿੰਦ ਜੀਓ ਸਤਸੰਗਤ ਮੇਲ ਕਰ ਕਿਰਪਸ਼ੇ, ਜਨਮ ਜਨਮ ਕੇ ਕਿਲਵਖ ਮਲ ਭਰਿਆ, ਮਿਲ ਸੰਗਤ ਕਰ ਪ੍ਰਭਨ ਛੇ ਰਹਾਓ। ਤੁਮਰਾ ਜਨ ਜਾਤ ਅਵਜਾਤਾ, ਹਰ ਜਪਿਓ ਪਤਤ ਪਵੀਛੇ, ਹਰ ਕੀਓ ਸਗਲ ਭਵਨ ਤੇ ਉਪਰ, ਹਰ ਸੋਭਾ ਹਰ ਪ੍ਰਭ ਦਿਨਸ਼ੇ, ਜਾਤ ਅਜਾਤ ਕੋਈ ਪ੍ਰਭ ਧਿਆਵੈ, ਸਭ ਪੂਰੇ ਮਾਨਸ ਤਿਨਸ਼ੇ, ਸੇ ਧਨ ਵੱਡੇ ਵੱਡ ਪੂਰੇ ਹਰ ਜਨ, ਜਿਨ ਹਰ ਧਾਰਿਓ ਹਰ ਉਰਛੇ, ਹਮ ਢੀਂਡੇ ਢੀਮ ਬਹੁਤ ਅਤ ਭਾਰੀ, ਹਰ ਧਾਰ ਕਿਰਪਾ ਪ੍ਰਭ ਮਿਲਸ਼ੇ, ਜਨ ਨਾਨਕ ਗੁਰ ਪਾਇਆ ਹਰ ਤੂਠੇ, ਹਮ ਕੀਏ ਪਤਤ ਪਵੀਛੇ। ਬਸੰਤ ਹਿੰਡੋਲ ਮਹੱਲਾ ਚੌਥਾ। ਮੇਰਾ ਇਖਿਨ ਮਨੁਆ ਰਹਿ ਨਾ ਸਕੈ, ਨਿਤ ਹਰ ਹਰ ਨਾਮ ਰਸ ਗੀਦੇ, ਜਿਉ ਬਾਰਕ ਰਸਕ ਪਰਿਓ ਥਨ ਮਾਤਾ, ਥਨ ਕਾਢੇ ਬਿਲਲ ਬਿਲੀ ਦੇ, ਗੋਬਿੰਦ ਜੀਓ ਮੇਰੇ ਮਨ ਤਨ ਨਾਮ ਹਰਬੀ ਦੇ, ਵੱਡੇ ਭਾਗ ਗੁਰ ਸਤਿਗੁਰ ਪਾਇਆ, ਵਿਚ ਕਾਇਆ ਨਗਰ ਹਰਸੀ ਦੇ ਰਹਾਓ। ਜਨ ਕੇ ਸਾਹ ਸਾਸ ਹੈ ਜੇਤੇ, ਹਰ ਬਿਰੈ ਪ੍ਰਭੂ ਹਰਬੀ ਦੇ, ਜਿਉ ਜਲ ਕਮਲ ਪ੍ਰੀਤ ਅਤ ਭਾਰੀ, ਬਿਨ ਜਲ ਦੇਖੇ ਸੁਕਲੀ ਦੇ, ਜਨ ਜਪਿਓ ਨਾਮ ਨਰੰਜਨ ਨਰ ਹਰ, ਉਪਦੇਸ਼ ਗੁਰੂ ਹਰਪ੍ਰੀਤ ਦੇ, ਜਨਮ ਜਨਮ ਕੀ ਹਉਮੈ ਮਲ ਨਿਕਸੀ।

ਜਾਂ ਕਉ ਖੋਜੈ ਸੁਰ ਨਰ ਦੇਵ, ਮੁਨ ਜਨ ਸੇਖਨਾ ਲਹਿ ਭੇਵ, ਜਾਂ ਕੀ ਗਤ ਮਿਤ ਕਹੀ ਨਾ ਜਾਏ, ਘਟ ਘਟ ਘਟ ਘਟ ਰਹਾ ਸਮਾਏ, ਜਾਂ ਕੇ ਭਗਤ ਆਨੰਦ ਮੈਂ, ਜਾਂ ਕੇ ਭਗਤ ਕਉ ਨਾਹੀ ਖੈ, ਜਾਂ ਕੇ ਭਗਤ ਕਉ ਨਾਹੀ ਪੈ, ਜਾਂ ਕੇ ਭਗਤ ਕਉ ਸਦਾ ਜੈ, ਕੌਣ ਉਪਮਾ ਤੇਰੀ ਕਹੀ ਜਾਏ, ਸੁਖਦਾਤਾ ਪ੍ਰਭ ਰਹੋ ਸਮਾਏ, ਨਾਨਕ ਜਾਚੈ ਇਕ ਦਾਨ, ਕਰ ਕਿਰਪਾ ਮੋਹਿ ਦੇਹੋ ਨਾਮ। ਬਸੰਤ ਮਹੱਲਾ ਪੰਜਵਾਂ। ਮਿਲ ਪਾਣੀ ਜੋ ਹਰੇ ਬੂਟ, ਸਭ ਕਹੀ ਨਾ ਜਾਏ, ਘਟ ਘਟ ਘਟ ਘਟ ਰਹਾ ਸਮਾਏ, ਜਾਂ ਕੇ ਭਗਤ ਆਨੰਦ ਮੈਂ, ਜਾਂ ਕੇ ਭਗਤ ਕਉ ਨਾਹੀ ਖੈ, ਜਾਂ ਕੇ ਭਗਤ ਕਉ ਨਾਹੀ ਪੈ, ਜਾਂ ਕੇ ਭਗਤ ਕਉ ਸਦਾ ਜੈ, ਕੌਣ ਉਪਮਾ ਤੇਰੀ ਕਹੀ ਜਾਏ, ਸੁਖਦਾਤਾ ਪ੍ਰਭ ਰਹੋ ਸਮਾਏ, ਨਾਨਕ ਜਾਚੈ ਇਕ ਦਾਨ, ਕਰ ਕਿਰਪਾ ਮੋਹਿ ਦੇਹੋ ਨਾਮ। ਬਸੰਤ ਮਹੱਲਾ ਪੰਜਵਾਂ। ਮਿਲ ਪਾਣੀ ਜੋ ਹਰੇ ਬੂਟ, ਸਾਧ ਸੰਗਤ ਤਿਉਹ ਮੈਂ ਛੂਟ, ਜੈਸੀ ਦਾਸੇ ਧੀਰ ਮੀਰ, ਤੈਸੇ ਉਦਾਹਰਨ ਗੁਰਹਿ ਪੀਰ, ਤੁਮ ਦਾਤੇ ਪ੍ਰਭ ਦੇ ਨਹਾਰ, ਨਿਮਖ ਨਿਮਖ ਤਿਸ ਨਮਸਕਾਰ, ਰਹਾਉ ਜਿਸੈ ਪ੍ਰਾਪਤ ਸਾਧ ਸੰਗ, ਤਿਸ ਜਨ ਲਾਗਾ ਪਾਰ ਬ੍ਰਹਮ ਰੰਗ, ਤੇ ਬੰਧਨ ਤੇ ਪਏ ਮੁਕਤ, ਭਗਤਾ ਰਾਧੈ ਜੁਗ ਜੁਗਤ, ਨੇਤਰ ਸੰਤੋਖੇ ਦਰਸ ਪੇਖ, ਰਸਨਾ ਗਾਏ ਗੁਣ ਅਨੇਕ, ਤ੍ਰਿਸ਼ਨਾ ਬੂਜੀ ਗੁਰਪ੍ਰਸਾਦ, ਮਨ ਅਗਾਨਾ ਹਰਸੈ ਸੁਆਦ, ਸੇਵਕ ਲਾਗੋ ਚਰਨ ਸੇਵ, ਆਦ ਪੁਰਖ ਭਰਮ ਪ੍ਰਦੇਵ, ਸਗਲ ਉਧਾਰਨ ਤੇਰੋ ਨਾਮ, ਨਾਨਕ ਪਾਇਓ ਇਹੋ ਨਿਦਾਨ। ਬਸੰਤ ਮਹੱਲਾ ਪੰਜਵਾਂ। ਤੁਮ ਬੜਦਾ ਤੇ ਦੇ ਰਹੇ, ਜੀ ਪ੍ਰਾਣ ਮੈਂ ਰਵ ਰਹੇ, ਦੀਨੇ ਸਗਲੇ ਭੋਜਨ ਖਾਨ, ਮੋਹੇ ਨਿਰਗੁਣ ਇੱਕ ਗੁਣ ਨਾ ਜਾਨ, ਹਾਂ ਕਛੂ ਨਾ ਜਾਨਾ ਤੇਰੀ ਸਾਰ, ਤੂੰ ਕਰ ਗਤ ਮੇਰੀ ਪ੍ਰਭ ਦਿਆਰ, ਰਹਾਉ ਜਾਪ ਨਾ ਤਾਪ ਨਾ ਕਰਮ ਕੀਤ, ਆਵੈ ਨਾਹੀ ਕਸ਼ੂਰੀਤ, ਮਨ ਮੈਂ ਰਾਖੋ ਵਾਸੇਕ, ਨਾਮ ਤੇਰੇ ਕੀ ਤਰੋਂ ਟੇਕ, ਸਰਬ ਕਲਾ ਪ੍ਰਭ ਤੁਮ ਪਰਬੀਨ, ਅੰਤ ਨਾ ਭਾਵੈ ਜਲੈ ਮੀਨ, ਅਗਮ ਅਗਮ ਉੱਚੈ ਤੇ ਊਚ, ਹਮ ਥੋਰੇ ਤੋਂ ਬਹੁਤ ਮੂਚ, ਜਿਨ ਤੂੰ ਧਿਆਇਆ ਸੇ ਗਨੀ, ਜਿਨ ਤੂੰ ਪਾਇਆ ਸੇ ਤਨੀ, ਜਿਨ ਤੂੰ ਸੇਵਿਆ ਸੁਖੀ ਸੇ, ਸੰਤ ਸਰਨ ਨਾਨਕ ਪਰੇ। ਬਸੰਤ ਮਹੱਲਾ ਪੰਜਵਾਂ। ਤਿਸ ਤੂੰ ਸੇਵ ਜਿਨ ਤੂੰ ਕੀਆ, ਤਿਸ ਆਰਾਧ ਜਿਨ ਜੀਓ ਦੀਆ, ਤਿਸ ਕਾ ਚਾਕਰ ਹੋਹੇ ਫਿਰ ਡਾਨ ਨਾ ਲਾਗੈ, ਤਿਸ ਕੀ ਕਰ ਪੋਤਦਾਰੀ ਫਿਰ ਦੁਖ ਨਾ ਲਾਗੈ, ਏਵਡ ਭਾਗ ਹੋਏ ਜਿਸ ਪ੍ਰਾਣੀ, ਸੋ ਪਾਏ ਉਹ ਪਰ ਨਿਰਬਾਣੀ, ਰਹਾਓ ਦੂਜੀ ਸੇਵਾ ਜੀਵਨ ਬਿਰਥਾ, ਕਛੂ ਨਾ ਹੋਈਐ ਪੂਰਨ ਅਰਥਾ, ਮਾਨਸ ਸੇਵਾ ਖਰੀ ਦੁਹੇਲੀ, ਸਾਧਕੀ ਸੇਵਾ ਸਦਾ ਸੁਹੇਲੀ, ਜੇ ਲੋੜੈ ਸਦਾ ਸੁਖ ਭਾਈ, ਸਾਧੂ ਸੰਗਤ ਗੁਰੈ ਬਤਾਈ, ਊਹਾਂ ਜਪੀਐ ਕੇਵਲ ਨਾਮ, ਸਾਧੂ ਸੰਗਤ ਪਾਰ ਗਰਾਮ, ਸਗਲ ਤਤ ਮੈਂ ਤਤ ਗਿਆਨ, ਸਰਬ ਧਿਆਨ ਮੈਂ ਏਕ ਧਿਆਨ, ਹਰ ਕੀਰਤਨ ਮੈਂ ਉਤਮ ਧੁਨਾ, ਨਾਨਕ ਗੁਰ ਮਿਲ ਗਾਏ ਗੁਨਾ। ਬਸੰਤ ਮਹੱਲਾ ਪੰਜਵਾਂ। ਜਿਸ ਬੋਲਤ ਮੁਖ ਪਵਿੱਤ ਹੋਏ, ਜਿਸ ਸਿਮਰਤ ਨਿਰਮਲ ਹੈ ਸੋਏ, ਜਿਸ ਆਰਾਧੇ ਜਮ ਕਿਛ ਨਾ ਕਹੈ, ਜਿਸ ਕੀ ਸੇਵਾ ਸਭ ਕਿਛ ਲਹੈ, ਰਾਮ ਰਾਮ ਬੋਲ ਰਾਮ ਰਾਮ, ਤਿਆਗੋ ਮਨ ਕੇ ਸਗਲ ਕਾਮ, ਰਹਾਉ ਜਿਸ ਕੇ ਤਾਰੇ ਤਰਨ ਆਕਾਸ, ਘਟ ਘਟ ਜਿਸ ਕਾ ਹੈ ਪ੍ਰਗਾਸ, ਜੇ ਸਿਮਰਤ ਪਤਿਤ ਪੁਨੀਤ ਹੋਏ, ਅੰਤਕਾਰ ਫਿਰ ਫਿਰ ਨਾ ਰੋਏ, ਸਗਲ ਧਰਮ ਹੈ ਉਤਮ ਧਰਮ, ਕਰਮ ਕਰਤੂਤ ਕੈ ਉਪਰ ਕਰਮ, ਜਿਸ ਕਉ ਚਾਹੈ ਸੁਰ ਨਰ ਦੇਵ, ਸੰਤ ਸਭਾ ਕੀ ਲਗੋ ਸੇਵ, ਆਦ ਪੁਰਖ ਜਿਸ ਕੀ ਆਦਾਨ, ਤਿਸ ਕਉ ਮਿਲਿਆ ਹਰ ਨਿਧਾਨ, ਤਿਸ ਕੀ ਗਤ ਮਿਤ ਕਹੀ ਨਾ ਜਾਏ, ਨਾਨਕ ਜਨ ਹਰ ਹਰ ਧਿਆਏ। ਬਸੰਤ ਮਹੱਲਾ ਪੰਜਵਾਂ।
ਮਨ ਤਨ ਭੀਤਰ ਲਾਗੀ ਪਿਆਸ, ਗੁਰਦਿਆਲ ਪੂਰੀ ਮੇਰੀ ਆਸ, ਕਿਲ ਵਿਖ ਕਾਟੇ ਸਾਧ ਸੰਗ, ਨਾਮ ਜਪਿਓ ਹਰਨਾਮ ਰੰਗ, ਗੁਰਪ੍ਰਸਾਦ ਬਸੰਤ ਬਨਾ, ਚਰਨ ਕਮਲ ਹਿਰਦੈ ਉਰਧਾਰੇ, ਸਦਾ ਸਦਾ ਹਰ ਜਸ ਸੁਨਾ ਰਹਾਉ, ਸਮਰੱਥ ਸਵਾਮੀ ਕਾਰਨ ਕਰਨ, ਮੋਹਿਆ ਨਾਥ ਪ੍ਰਭ ਤੇਰੀ ਸਰਨ, ਜੀ ਜੰਤ ਤੇਰੇ ਆਧਾਰ, ਕਰ ਕਿਰਪਾ ਪ੍ਰਭ ਲਿਹ ਨਿਸਤਾਰ, ਭਵ ਖੰਡਨ ਦੁਖ ਨਾਸ ਦੇਵ।

ਤੇਰਿਆਂ ਭਗਤਾਂ ਕਉ ਬਲਿਹਾਰਾ, ਥਾਨ ਸੁਹਾਵਾ ਸਦਾ ਪ੍ਰਭ ਤੇਰਾ, ਰੰਗ ਤੇਰੇ ਅਪਾਰਾ ਰਹਾਉ। ਤੇਰੀ ਸੇਵਾ ਤੁਝਤੇ ਹੋਵੇ ਔਰ ਨਾ ਦੂਜਾ ਕਰਤਾ, ਭਗਤ ਤੇਰਾ ਸੋਈ ਤੁਧ ਪਾਵੈ, ਜਿਸਨੂੰ ਤੂੰ ਰੰਗ ਧਰਤਾ। ਤੂੰ ਵਡਦਾਤਾ ਤੂੰ ਵਡਦਾਨਾ, ਔਰ ਨਹੀਂ ਕੋ ਦੂਜਾ। ਤੂੰ ਸਮਰੱਥ ਸਵਾਮੀ ਮੇਰਾ, ਹੋ ਕਿਆ ਜਾਣਾ ਤੇਰੀ ਪੂਜਾ। ਤੇਰਾ ਮਹਿਲਾ ਗੋਚਰ ਮੇਰੇ ਪਿਆਰੇ, ਬਿਖਮ ਤੇਰਾ ਹੈ ਭਾਣਾ, ਕਹੋ ਨਾਨਕ ਟਹਿ ਪਾਇਆ ਦੁਆਰਾ, ਰੱਖ ਲੇ ਵੋ ਮੁਗਦਿਆ ਜਾਣਾ। ਬਸੰਤ ਹਿੰਡੋਲ ਮਹੱਲਾ ਪੰਜਵਾਂ, ਮੂਲ ਨਾ ਬੁੱਝੈ ਆਪਣਾ ਸੂਜੈ, ਭਰਮ ਵਿਆਪੀ ਅਹਮਨੀ, ਪਿਤਾ ਪਾਰ ਬ੍ਰਹਮ ਪ੍ਰਭ ਧਨੀ। ਮੋਹੇ ਨਿਸਤਾਰੋ ਨਿਰਗੁਣੀ ਰਹਾਓ, ਉਪਤ ਪਰਲੋ ਪ੍ਰਭ ਤੇ ਹੋਵੇ ਇਹ ਵਿਚਾਰੀ ਹਰ ਜਨੀ। ਨਾਮ ਪ੍ਰਭੂ ਕੇ ਜੋ ਰੰਗ ਰਾਤੇ, ਕਲ ਮੈਂ ਸੁਖੀਏ ਸੇ ਗਨੀ। ਆਵਰਿਓ ਪਾਓ ਨਾ ਕੋ ਸੂਜੈ, ਨਾਨਕ ਤਰੀਏ ਗੁਰਬਚਨੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਗ ਬਸੰਤ ਹਿੰਡੋਲ ਮਹੱਲਾ ਨਾਵਾਂ। ਸਾਧੋ ਇਹੋ ਤਨ ਮਿਥਿਆ ਜਾਨੋ, ਜਾਂ ਭੀਤਰ ਜੋ ਰਾਮ ਬਸਤ ਹੈ, ਸਾਚੋ ਤਾਹੇ ਪਛਾਨੋ ਰਹਾਓ। ਇਹੋ ਜੱਗ ਹੈ ਸੰਪਤ ਸੁਪਨੇ ਕੀ, ਦੇਹ ਕਾ ਐਡਾਨੋ, ਸੰਗ ਤਿਹਾਰੈ ਕਛੂ ਨਾ ਚੱਲੈ, ਤਾਹੇ ਕਹਾਂ ਲਪਟਾਨੋ। ਉਸਤਤ ਨਿੰਦਾ ਦਊ ਪਰ ਹਰ, ਹਰ ਕੀਰਤ ਉਰ ਆਨੋ, ਜਨ ਨਾਨਕ ਸਭ ਹੀ ਮੈਂ ਪੂਰਨੋ, ਇੱਕ ਪੁਰਖ ਭਗਵਾਨੋ। ਬਸੰਤ ਮਹੱਲਾ।

ਏਕਾ ਮੂਰਤ ਸਾਚਾ ਨਾਉ ਤਿੱਥੇ ਨਿਬੜੈ ਸੱਚ ਨਿਆਉ ਸਾਚੀ ਕਰਨੀ ਬਤ ਪ੍ਰਵਾਨ ਸਾਚੀ ਦਰਗਹਿ ਪਾਵੈ ਮਾਣ ਏਕਾ ਭਗਤ ਏਕੋ ਹੈ ਭਾਉ ਬਿਨਪੈ ਭਗਤੀ ਆਵੋ ਜਾਓ ਗੁਰ ਤੇ ਸਮਝ ਰਹਿ ਮਹਿਮਾਨ ਹਰ ਰਸ ਰਾਤਾ ਜਨ ਪ੍ਰਵਾਨ ਏਤੇ ਉਤ ਦੇਖੋ ਸਹਿਜੇ ਰਾਵੋ ਤੁਝ ਬਿਨ ਠਾਕਰ ਕਿਸੈ ਨਾ ਭਾਵੋ ਨਾਨਕ ਹੋ ਮੈਂ ਸ਼ਬਦ ਜਲਾਇਆ ਸਤਿਗੁਰ ਸਾਚਾ ਦਰਸ ਦਿਖਾਇਆ ਬਸੰਤ ਮਹੱਲਾ ਪਹਿਲਾ ਚੰਚਲ ਚੀਤ ਨਾ ਪਾਵੈ ਪਾਰਾ ਆਵਤ ਜਾਤ ਨਾ ਲਾਗੈ ਬਾਰਾ ਦੂਖ ਘਣੋ ਮਰੀਐ ਕਰਤਾਰਾ ਬਿਨ ਪ੍ਰੀਤਮ ਕੋ ਕਰੈ ਨਾ ਸਾਰਾ ਸਭ ਉਤਮ ਕਿਸ ਆਖੋ ਹੀਨਾ ਹਰ ਭਗਤੀ ਸਚ ਨਾਮ ਪਤੀਨਾ ਰਹਾਓ ਔਖਦ ਕਰ ਥਾਕੀ ਬਹੁ ਤੇਰੇ ਕਿਉਂ ਦੁਖ ਚੁੱਕੈ ਬਿਨ ਗੁਰ ਮੇਰੇ ਬਿਨ ਹਰ ਭਗਤੀ ਦੁਖ ਘਣੇਰੇ ਦੁਖ ਸੁਖ ਦਾਤੇ ਠਾਕੁਰ ਮੇਰੇ ਰੋਗ ਵੱਡੋ ਕਿਉਂ ਬੰਦੋ ਤੀਰਾ ਰੋਗ ਬੁੱਝੈ ਸੋ ਕਾਟੈ ਪੀਰਾ ਮੈਂ ਅਵਗਣ ਮਨਮਾਹੇ ਸਰੀਰਾ ਢੂੰਡਤ ਖੋਜਤ ਗੁਰ ਮੇਲੇ ਬੀਰਾ ਗੁਰ ਕਾ ਸ਼ਬਦ ਦਾਰੂ ਹਰਨਾਉ ਜਿਉ ਤੂੰ ਰਾਖੈ ਤਵੈ ਰਹਾਉ ਜਗ ਰੋਗੀ ਕਹਿ ਦੇਖ ਦਿਖਾਉ ਹਰ ਨਿਰਮਾਇਲ ਨਿਰਮਲ ਨਾਉ ਘਰ ਮੈਂ ਘਰ ਜੋ ਦੇਖ ਦਿਖਾਵੈ ਗੁਰ ਮੈਲੀ ਸੋ ਮਹਿਲ ਬੁਲਾਵੈ ਮਨ ਮੈਂ ਮਨੁਆ ਚਿਤ ਮੈਂ ਚੀਤਾ ਐਸੇ ਹਰ ਕੇ ਲੋਗਾ ਤੀਤਾ ਹਰ ਸੋਗ ਤੇ ਰਹੇ ਨਿਰਾਸਾ ਅੰਮ੍ਰਿਤ ਚਾਖ ਹਰ ਨਾਮ ਨਿਵਾਸਾ ਆਪ ਪਛਾਣ ਰਹੇ ਲਿਵਲਾਗਾ ਜਨਮ ਜੀਤ ਗੁਰਮਤ ਦੁਖ ਭਾਗਾ ਗੁਰ ਦੀਆ ਸੱਚ ਅੰਮ੍ਰਿਤ ਪੀਵੋ ਸਹਿਜ ਮਰੋ ਜੀਵਤ ਹੀ ਜੀਵੋ ਆਪਣੋ ਕਰ ਰਾਖੋ ਗੁਰ ਭਾਵੈ ਤੁਮਰੋ ਹੋਏ ਸੋ ਤੁਝੈ ਸਮਾਵੈ ਭੋਗੀ ਕਉ ਦੁਖ ਰੋਗ ਵਿਆਪੇ ਘਟ ਘਟ ਰਵ ਰਹਿਆ ਪ੍ਰਭ ਜਾਪੈ ਸੁਖ ਦੁਖ ਹੀ ਤੇ ਗੁਰ ਸ਼ਬਦਾ ਤੀਤਾ ਨਾਨਕ ਰਾਮ ਰਵੈ ਹਿਤ ਚੀਤਾ ਬਸੰਤ ਮਹੱਲਾ ਪਹਿਲਾ ਇਕ ਤੁਕੀਆ ਮਤ ਭਸਮਾਂ ਦੂਲੇ ਗਰਭ ਜਾਹੇ ਇਨ ਬਿਦ ਨਾਂਗੇ ਜੋਗ ਨਾਹੇ ਮੂੜੇ ਕਾਹੇ ਵਿਸਾਰਿਓ ਤੈ ਰਾਮ ਨਾਮ ਅੰਤ ਕਾਲ ਤੇਰਾ ਆਵੈ ਕਾਮ ਰਹਾਓ ਗੁਰ ਪੂਛ ਤੁਮ ਕਰੋ ਵਿਚਾਰ ਜੈ ਦੇਖੋ ਤੈ ਸਰਗ ਪਾਣ ਕਿਆ ਹੋ ਆਖਾਂ ਜਾਂ ਕਛੂ ਨਾਹੇ ਜਾਤ ਪਤ ਸਭ ਤੇਰੇ ਨਾਹੇ ਕਾਹੇ ਮਾਲ ਦਰਬ ਦੇਖ ਗਰਭ ਜਾਹੇ ਚਲਤੀ ਬਾਰ ਤੇਰੋ ਕਛੂ ਨਾਹੇ ਪੰਚ ਮਾਰ ਚਿਤ ਰੱਖੋ ਥਾਏ ਜੋਗ ਜੁਗਤ ਕੀ ਅਹਿ ਪਾਏ ਹਉ ਮੈਂ ਪੈਖੜ ਤੇਰੇ ਮਨੈ ਮਾਹੇ ਹਰ ਨਾ ਚੇਤੈ ਮੂੜੇ ਮੁਕਤ ਜਾਹੇ ਮਤ ਹਰ ਵਿਸਰਿਆ ਜਮ ਵਸ ਪਾਹੇ ਅੰਤ ਕਾਲ ਮੂੜੇ ਚੋਟ ਖਾਏ ਗੁਰ ਸ਼ਬਦ ਵਿਚਾਰੈ ਆਪ ਜਾਏ ਸਾਚ ਜੋਗ ਮਨ ਵਸੈ ਆਏ ਜਿਨ ਜੀਉ ਪਿੰਡ ਦਿੱਤਾ ਤਿਸ ਚੇਤੈ ਨਾਹੇ ਮੜੀ ਮਸਾਣੀ ਮੂੜੇ ਜੋਗ ਨਾਹੇ ਗੁਰ ਨਾਨਕ ਬੋਲੇ ਭਲੀ ਬਾਣ ਤੁਮ ਹੋ ਸੁਜਾਕੇ ਲਿਓ ਪਛਾਣ ਬਸੰਤ ਮਹੱਲਾ ਪਹਿਲਾ ਦੁਬਦਾ ਦੁਰਮਤ ਅਦਲੀ ਕਾਰ ਮਨਮੁਖ ਪਰਮੈ ਮੰਝ ਗੁਬਾਰ ਮਨ ਅੰਦਲਾ ਅੰਦਲੀ ਮਤ ਲਾਗੈ ਗੁਰ ਕਰਨੀ ਬਿਨ ਭਰਮ ਨਾ ਭਾਗੈ ਰਹਾਓ ਮਨਮੁਖ ਅੰਦਲੇ ਗੁਰਮਤ ਨਾ ਭਾਈ ਪਸ਼ੂ ਭਇ ਮਾਨ ਨਾ ਜਾਈ ਲਖ ਚੌਰਾਸੀ ਜੰਤੋ ਪਾਏ ਮੇਰੇ ਠਾਕਰ ਭਾਣੇ ਸਿਰਜ ਸਮਾਏ ਸਗਲੀ ਭੂਲੈ ਨਹੀਂ ਸਬਦਾ ਚਾਰ ਸੋ ਸਮਝੈ ਜਿਸ ਗੁਰ ਕਰਤਾਰ ਗੁਰ ਕੇ ਚਾਕਰ ਠਾਕਰ ਭਾਣੇ ਬਖਸ਼ ਲੀਏ ਨਾਹੀ ਜਮਕਾਣੇ ਜਿਨ ਕੈ ਹਿਰਦੈ ਏਕੋ ਪਾਇਆ ਆਪੇ ਮੇਲੇ ਭਰਮ ਚੁਕਾਇਆ ਬੇਮੁਹਤਾਜ ਬੇਅੰਤ ਅਪਾਰਾ ਸੱਚ ਭਤੀਜੈ ਕਰਨੈ ਹਾਰਾ ਨਾਨਕ ਭੂਲੇ ਗੁਰ ਸਮਝਾਵੈ ਏਕ ਦਿਖਾਵੈ ਸਾਹਿ ਟਿਕਾਵੈ ਬਸੰਤ ਮਹੱਲਾ ਪਹਿਲਾ ਆਪੇ ਭਵਰਾ ਫੁੱਲ ਬੇਲ ਆਪੇ ਸੰਗਤ ਮੀਤ ਮੇਲ ਐਸੀ ਭਵਰਾ ਬਾਸਲੇ ਤਰਵਰ ਫੁੱਲੈ ਬਨ ਹਰੇ ਰਹਾਓ ਆਪੇ ਕਵਲਾ ਕੰਤ ਆਪ ਆਪੇ ਰਾਵੇ ਸ਼ਬਦ ਥਾਪ ਆਪੇ ਬਛਰੂ ਗਊ ਖੀਰ ਆਪੇ ਮੰਦਿਰ

ਧੂਰ ਨਾਨਕ ਸੰਤ ਮਿਲੈ ਹਰ ਪਾਈਐ ਜਨ ਹਰ ਭੇਟਿਆ ਰਾਮ ਹਜੂਰ ਸਾਰੰਗ ਮਹੱਲਾ ਚੌਥਾ ਗੋਬਿੰਦ ਚਰਨਨ ਕਉ ਬਲਿਹਾਰੀ ਭਵ ਜਲ ਜਗਤ ਨਾ ਜਾਈ ਤਰਨਾ ਜਪ ਹਰ ਹਰ ਪਾਰ ਉਤਾਰੀ ਰਹਾਉ ਹਿਰਦੈ ਪ੍ਰਤੀਤ ਬਨੀ ਪ੍ਰਭ ਕੇਰੀ ਸੇਵਾ ਸੁਰਤ ਵਿਚਾਰੀ ਅਨ ਦਿਨ ਰਾਮ ਨਾਮ ਜਪ ਹਿਰਦੈ ਸਰਬ ਕਲਾ ਗੁਣਕਾਰੀ ਪ੍ਰਭ ਅਗਮਿਆ ਗੋਚਰ ਰਵਿਆ ਸਰਬ ਠਾਈ ਮਨ ਤਨ ਅਲਖਿਆ ਪਾਰੀ ਗੁਰ ਕਿਰਪਾਲ ਪਏ ਤਬ ਪਾਇਆ ਹਿਰਦੈ ਲਖ ਲਖਾਰੀ ਅੰਤਰ ਹਰ ਨਾਮ ਸਰਬ ਧਰਣੀ ਧਾਰ ਸਾਕਤ ਕਉ ਦੂਰ ਪਇਆ ਹੰਕਾਰੀ ਤ੍ਰਿਸ਼ਨਾ ਜਲਤ ਨਾ ਕਬ ਹੂੰ ਬੂਜੈ ਜੂਐ ਬਾਜੀ ਹਾਰੀ ਊਠਤ ਬੈਠਤ ਹਰ ਗੁਣ ਗਾਵੈ ਗੁਰ ਕਿੰਚਿਤ ਕਿਰਪਾ ਧਾਰੀ ਨਾਨਕ ਜਿਨ ਕਉ ਨਦਰ ਪਈ ਹੈ ਤਿਨ ਕੀ ਪੈ ਸਵਾਰੀ ਸਾਰੰਗ ਮਹੱਲਾ ਚੌਥਾ ਹਰ ਹਰ ਅੰਮ੍ਰਿਤ ਨਾਮ ਦੇਹੋ ਪਿਆਰੇ ਜਿਨੀ ਉੱਪਰ ਗੁਰਮੁਖ ਮਨ ਮਾਨਿਆ ਤਿਨ ਕੇ ਕਾਜ ਸਵਾਰੇ ਰਹਾਉ ਜੋ ਜਨ ਦੀਨ ਭਏ ਗੁਰ ਆਗੈ ਤਿਨ ਕੇ ਦੁਖ ਨਿਵਾਰੇ ਅੰਦਰ ਭਗਤ ਕਰੈ ਗੁਰ ਆਗੈ ਗੁਰ ਕੈ ਸ਼ਬਦ ਸਵਾਰੇ ਹਿਰਦੈ ਨਾਮ ਅੰਮ੍ਰਿਤ ਰਸ ਰਸਨਾ ਰਸ ਗਾਵੈ ਰਸ ਵਿਚਾਰੇ ਗੁਰ ਪ੍ਰਸਾਦ ਅੰਮ੍ਰਿਤ ਰਸ ਚੀਨਿਆ ਓਏ ਪਾਵੈ ਮੁਖ ਦੁਆਰੇ ਸਤਿਗੁਰ ਪੁਰਖ ਅਚਲ ਅਚੱਲਾ ਮਤ ਜਿਸ ਦ੍ਰਿੜਤਾ ਨਾਮ ਆਧਾਰੇ ਤਿਸ ਆਗੈ ਜੀਓ ਦੇਵੋ ਆਪਣਾ ਹੋ ਸਤਿਗੁਰ ਕੈ ਬਲਿਹਾਰੇ ਮਨਮੁਖ ਭ੍ਰਮ ਦੂਜੈ ਪਾਏ ਲਾਗੇ ਅੰਤਰ ਅਗਿਆਨ ਗੁਬਾਰੇ ਸਤਿਗੁਰ ਦਾਤਾ ਨਦਰ ਨਾ ਆਵੈ ਨਾ ਉਰਵਾਰ ਨਾ ਪਾਰੇ ਸਰਬੇ ਘਟ ਘਟ ਰਵਿਆ ਸੁਆਮੀ ਸਰਬ ਕਲਾ ਕਲ ਧਾਰੇ ਨਾਨਕ ਦਾਸਨ ਦਾਸ ਕਹਿਤ ਹੈ ਕਰ ਕਿਰਪਾ ਲਿਹੋ ਬਾਰੇ ਸਾਰੰਗ ਮਹੱਲਾ ਚੌਥਾ ਗੋਬਿੰਦ ਕੀ ਐਸੀ ਕਾਰ ਕਮਾਏ ਜੋ ਕਿਛ ਕਰੇ ਸੋ ਸਤਕਾਰ ਮਾਨੋ ਗੁਰਮੁਖ ਨਾਮ ਰਹੋ ਲਿਵਲਾਏ ਰਹਾਓ ਗੋਬਿੰਦ ਪ੍ਰੀਤ ਲੱਗੀ ਅਤ ਮਿੱਠੀ ਅਵਰ ਵਿਸਰ ਸਭ ਜਾਏ ਅਣ ਦਿਨ ਰਹਿਸ ਭਇਆ ਮਨ ਮਾਨਿਆ ਜੋਤੀ ਜੋਤ ਮਿਲਾਏ ਜਪ ਗੁਣ ਗਾਏ ਤਬ ਹੀ ਮਨ ਤ੍ਰਿਪਤੈ ਸਾਂਤ ਵਸੈ ਮਨ ਆਏ ਗੁਰ ਕਿਰਪਾਲ ਭਏ ਤਾ ਪਾਇਆ ਹਰ ਚਰਨੀ ਚਿਤ ਲਾਏ ਮਤ ਪ੍ਰਗਾਸ ਪਈ ਹਰ ਧਿਆਇਆ ਗਿਆਨ ਤਤ ਲਿਵ ਲਾਏ ਅੰਤਰ ਜੋਤ ਪ੍ਰਗਟੀ ਮਨ ਮਾਨਿਆ ਹਰ ਸਹਿਜ ਸਮਾਧ ਲਗਾਏ ਹਿਰਦੈ ਕਪਟ ਨਿਤ ਕਪਟ ਕਮਾਵੈ ਮੁਖੋਂ ਹਰ ਹਰ ਸੁਣਾਏ ਅੰਤਰ ਲੋਭ ਮਹਾ ਗੁਬਾਰਾ ਤੁਹ ਕੂਟੈ ਦੁਖ ਖਾਏ ਜਬ ਸੋ ਪ੍ਰਸੰਨ ਭਏ ਭਰਮ ਮੇਰੇ ਗੁਰਮੁਖ ਪਰਚਾ ਲਾਏ ਨਾਨਕ ਨਾਮ ਨਿਰੰਜਨ ਪਾਇਆ ਨਾਮ ਜਪਤ ਸੁਖ ਪਾਏ ਸਾਰੰਗ ਮਹੱਲਾ ਚੌਥਾ ਮੇਰਾ ਮਨ ਰਾਮ ਨਾਮ ਮਨ ਮਾਨੀ ਮੇਰਾ ਹੀ ਅਰੈ ਸਤਿਗੁਰ ਪ੍ਰੀਤ ਲਗਾਈ ਮਨ ਹਰ ਹਰ ਕਥਾ ਸੁਖਾਨੀ ਰਹਾਓ ਦੀਨ ਦਿਆਲ ਹੋ ਜਨ ਉੱਪਰ ਜਨ ਦੇਵੋ ਕਥ ਕਹਾਨੀ ਸੰਤ ਜਨਾ ਮਿਲ ਹਰ ਰਸ ਪਾਇਆ ਹਰ ਮੰਤਨ ਮੀਠ ਲਗਾਨੀ ਹਰ ਕੈ ਰੰਗ ਰਤੇ ਬੈਰਾਗੀ ਜਿਨ ਗੁਰਮਤ ਨਾਮ ਪਛਾਨੀ ਪੁਰਖੈ ਪੁਰਖ ਮਿਲਿਆ ਸੁਖ ਪਾਇਆ ਸਭ ਚੁੱਕੀ ਆਵਣ ਜਾਨੀ ਨੈਣੀ ਬਿਰਹ ਦੇਖਾ ਪ੍ਰਭ ਸੁਆਮੀ ਰਸਨਾ ਨਾਮ ਵਖਾਨੀ ਸ਼੍ਰਵਣੀ ਕੀਰਤਨ ਸੁਣੋ ਦਿਨ ਰਾਤੀ ਹਿਰਦੈ ਹਰ ਹਰ ਭਾਨੀ ਪੰਚ ਜਨਾ ਗੁਰ ਵਸਗਤ ਆਣੇ ਤਾਂ ਉਨ ਮਨ ਨਾਮ ਲਗਾਨੀ ਜਨ ਨਾਨਕ ਹਰ ਕਿਰਪਾ ਧਾਰੀ ਹਰ ਰਾਮੈ ਨਾਮ ਸਮਾਨੀ ਸਾਰੰਗ ਮਹੱਲਾ ਚੌਥਾ ਜਪ ਮਨ ਰਾਮ ਨਾਮ ਪੜ ਸਾਰ ਰਾਮ ਨਾਮ ਬਿਨ ਥਿਰ ਨਹੀਂ ਕੋਈ ਹੋਰ ਨਿਫਲ ਸਭ ਵਿਸਥਾਰ ਰਹਾਓ ਕਿਆ ਲੀਜੈ ਕਿਆ ਤਜੀਐ ਬਉਰੇ ਜੋ ਦਿਸੈ ਸੋ ਛਾਰ ਜਿਸ ਵਿਖਿਆ ਕਉ ਤੁਮ ਆਪਣੀ ਕਰ ਜਾਨੋ ਸਾ ਛੱਡ ਜਾਹੋ ਸਿਰ ਪਹਾਰ ਤਿਲ ਤਿਲ ਪਲ ਪਲ ਔਧ ਫੁਨ ਘਟੈ ਬੂਝ ਨਾ ਸਕੈ ਗਵਾਰ ਸੋ ਕਿਛ ਕਰੈ ਜੇ ਸਾਥ ਨਾ ਚਾਲੈ ਇਹੋ ਸੰਗਤ ਕਾ ਆਚਾਰ ਸੰਤ ਜਨਾ ਕੈ ਸੰਗ ਮਿਲ ਬਉਰੇ ਤੋ ਪਾਵੈ ਮੋਖ ਦੁਆਰ ਬਿਨ ਸਤ ਸੰਗ ਸੁਖ ਕਿਨੈ ਨਾ ਪਾਇਆ ਜਾਏ ਪੁੱਛੋ ਬੇਦ ਵਿਚਾਰ ਰਾਣਾ ਰਾਓ ਸਵੈ ਕੋ ਲਾਗੈ ਝੂਠ ਛੋੜ ਜਾਏ ਪਾਸਾਰ ਨਾਨਕ ਸੰਤ ਸਦਾ ਥਿਰ ਨਿਹਚਲ ਜਿਨ ਰਾਮ

ਸਾਰੰਗ ਮਹੱਲਾ ਚੌਥਾ ਘਰ ਤੀਜਾ ਦੁਪਦਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਾਹੇ ਪੂਤ ਝਗੜਤ ਹਾਂ ਸੰਗ ਬਾਪ ਜਿਨਕੇ ਜਣੇ ਵਡੀਰੇ ਤੁਮ ਹਾਂ ਤਿਨ ਸਿਉ ਝਗੜਤ ਪਾਪ ਰਹਾਓ ਜਿਸ ਧਨ ਕਾ ਤੁਮ ਗਰਬ ਕਰਤ ਹੋ ਸੋ ਧਨ ਕਿਸੈ ਨਾ ਆਪ ਖਿਨ ਮੈਂ ਛੋੜ ਜਾਏ ਬਿਖਿਆ ਰਸ ਤਉ ਲਾਗੈ ਪਛਤਾਪ ਜੋ ਤੁਮਰੇ ਪ੍ਰਭੋਤੇ ਸਵਾਮੀ ਹਰ ਤਿਨ ਕੇ ਜਾਪੋ ਜਾਪ ਉਪਦੇਸ਼ ਕਰਤ ਨਾਨਕ ਜਨ ਤੁਮ ਕਹੋ ਜੋ ਸੁਨਹੋ ਤਉ ਜਾਏ ਸੰਤਾਪ ਸਾਰੰਗ ਮਹੱਲਾ ਚੌਥਾ ਘਰ ਪੰਜਵਾਂ ਦੁਪਦੇ ਪੜਤਾਲ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਪ ਮਨ ਜਗਨਨਾਥ ਜਗਦੀਸ਼ਰੋ ਜਗ ਜੀਵਨੋ ਮਨ ਮੋਹਨ ਸਿਉ ਪ੍ਰੀਤ ਲਾਗੀ ਮੈਂ ਹਰ ਹਰ ਹਰ ਟੇਕ ਸਭ ਦਿਨ ਸੋ ਸਭ ਰਾਤ ਰਹਾਓ ਹਰ ਕੀ ਉਪਮਾ ਅਨਕ ਅਨਕ ਅਨਕ ਗੁਣ ਗਾਵਤ ਸੁਖ ਨਾਰਦ ਬ੍ਰਹਮਾਦਿਕ ਤਵ ਗੁਣ ਸਵਾਮੀ ਗਨਨ ਨਾ ਜਾਤ ਤੂੰ ਹਰ ਬੇਅੰਤ ਤੂੰ ਹਰ ਬੇਅੰਤ ਤੂੰ ਹਰ ਸਵਾਮੀ ਤੂੰ ਆਪੇ ਹੀ ਜਨ ਹੈ ਆਪਣੀ ਭਾਂਤ ਹਰ ਕੈ ਨਿਕਟ ਨਿਕਟ ਹਰ ਨਿਕਟ ਹੀ ਬਸਤੇ ਤੇ ਹਰ ਕੇ ਜਨ ਸਾਧੂ ਹਰ ਪਗਾਤ ਤੇ ਹਰ ਕੇ ਜਨ ਹਰ ਸਿਉ ਰਲ ਮਿਲੇ ਜੈਸੇ ਜਨ ਨਾਨਕ ਸਲਲੈ ਸਲਲ ਮਿਲਾਤ ਸਾਰੰਗ ਮਹੱਲਾ ਚੌਥਾ ਜਪ ਮਨ ਨਰ ਹਰੇ ਨਰ ਹਰ ਸਵਾਮੀ ਹਰ ਸਗਲ ਦੇਵ ਦੇਵਾ ਸ੍ਰੀ ਰਾਮ ਰਾਮ ਨਾਮਾ ਹਰ ਪ੍ਰੀਤਮ ਮੋਰਾ ਰਹਾਓ ਜਿਤ ਗ੍ਰਹਿ ਗੁਣ ਗਾਵਤੇ ਹਰ ਕੇ ਗੁਣ ਗਾਵਤੇ ਰਾਮ ਗੁਣ ਗਾਵਤੇ ਤਿਤ ਗ੍ਰਹਿ ਵਾਜੇ ਪੰਚ ਸ਼ਬਦ ਵਡਭਾਗ ਮਥੋਰਾ ਤਿੰਨ ਜਨ ਕੇ ਸਭ ਪਾਪ ਗਏ ਸਭ ਦੋਖ ਗਏ ਸਭ ਰੋਗ ਗਏ ਕਾਮ ਕ੍ਰੋਧ ਲੋਭ ਮੋਹ ਅਭਮਾਨ ਗਏ ਤਿੰਨ ਜਨ ਕੇ ਹਰ ਮਾਰ ਕੱਢੇ ਪੰਚ ਚੋਰਾ ਹਰ ਰਾਮ ਬੋਲੋ ਹਰ ਸਾਧੂ ਹਰ ਕੇ ਜਨ ਸਾਧੂ ਜਗਦੀਸ਼ ਜਪੋ ਮਨ ਬਚਨ ਕਰਮ ਹਰ ਹਰ ਆਰਾਧੂ ਹਰ ਕੇ ਜਨ ਸਾਧੂ ਹਰ ਰਾਮ ਬੋਲ ਸਭ ਪਾਪ ਗਵਾਧੂ ਨਿਤ ਨਿਤ ਜਾਗਰਣ ਕਰੋ ਸਦਾ ਸਦਾ ਆਨੰਦ ਜਪ ਜਗਦੀਸ਼ ਸੋਰਾ ਮਨ ਇੱਛੇ ਫਲ ਪਾਵੋ ਸਭੈ ਫਲ ਪਾਵੋ ਧਰਮ ਅਰਥ ਕਾਮ ਮੋਖ ਜਨ ਨਾਨਕ ਹਰ ਸਿਉ ਮਿਲੇ ਹਰ ਭਗਤ ਤੋਰਾ ਸਾਰੰਗ ਮਹੱਲਾ ਚੌਥਾ ਜਪ ਮਨ ਮਾਧੋ ਮਧਸੂਦਨੋ ਹਰ ਸ੍ਰੀ ਰੰਗੋ ਪਰਮੇਸ਼ਰੋ ਸਤ ਪਰਮੇਸ਼ਰੋ ਪ੍ਰਭ ਅੰਤਰਜਾਮੀ ਸਭ ਦੁਖਨ ਕੋ ਹੰਤਾ ਸਭ ਸੁਖਨ ਕੋ ਦਾਤਾ ਹਰ ਪ੍ਰੀਤਮ ਗੁਣ ਗਾਓ ਰਹਾਓ ਹਰ ਘਟ ਘਟੇ ਘਟ ਬਸਤਾ ਹਰ ਜਲ ਥਲੇ ਹਰ ਬਸਤਾ ਹਰ ਥਾਂ ਥਨੰਤਰ ਬਸਤਾ ਮੈਂ ਹਰ ਦੇਖਣ ਕੋ ਚਾਓ ਕੋਈ ਆਵੈ ਸੰਤੋ ਹਰ ਕਾ ਜਨ ਸੰਤੋ ਮੇਰਾ ਪ੍ਰੀਤਮ ਜਨ ਸੰਤੋ ਮੋਹੇ ਮਾਰਗ ਦਿਖਲਾਵੈ ਤੇ ਜਨ ਕੇ ਹਉ ਮਲ ਮਲ ਧੋਵਾਂ ਪਾਓ ਹਰ ਜਨ ਕੋ ਹਰ ਮਿਲਿਆ ਹਰ ਸਰਦਾਤੇ ਮਿਲਿਆ ਗੁਰਮੁਖ ਹਰ ਮਿਲਿਆ ਮੇਰਾ ਮਨ ਤਨ ਆਨੰਦ ਭਏ ਮੈਂ ਦੇਖਿਆ ਹਰ ਰਾਓ ਜਨ ਨਾਨਕ ਕਹੋ ਕਿਰਪਾ ਪਈ ਹਰ ਕੀ ਕਿਰਪਾ ਪਈ ਜਗਦੀਸ਼ਰ ਕਿਰਪਾ ਪਈ ਮੈਂ ਅਨ ਦਿਨੋ ਸਦ ਸਦ ਸਦਾ ਹਰ ਜਪਿਆ ਹਰ ਨਾਓ ਸਾਰੰਗ ਮਹੱਲਾ ਚੌਥਾ ਜਪ ਮਨ ਨਿਰਭਉ ਸਤ ਸਤ ਸਦਾ ਸਤ ਨਿਰਵੈਰਿ ਅਕਾਲ ਮੂਰਤਿ ਅਜੂਨੀ ਸੰਭਉ ਮੇਰੇ ਮਨ ਅਨ ਦਿਨੋ ਧਿਆਏ ਨਿਰੰਕਾਰ ਨਿਰਾਹਾਰੀ ਰਹਾਓ ਹਰ ਦਰਸ਼ਨ ਕਹੋ ਹਰ ਦਰਸ਼ਨ ਕਹੋ ਕੋਟ ਕੋਟ ਤਤੀ ਸਿੱਧ ਜਤੀ ਜੋਗੀ ਤੜ ਤੀਰਥ ਪਰ ਭਵਨ ਕਰਤ ਰਹਿਤ ਨਿਰਾਹਾਰੀ ਤਿੰਨ ਜਨ ਕੀ ਸੇਵਾ ਥਾਏ ਪਈ ਜਿਨਕੋ ਕਿਰਪਾਲ ਹੋਵਤ ਬਨਵਾਰੀ ਹਰ ਕੇ ਹੋ ਸੰਤ ਭਲੇ ਤੇ ਉਤਮ ਭਗਤ ਭਲੇ ਜੋ ਭਾਵਤ ਹਰ ਰਾਮ ਮੁਰਾਰੀ ਜਿਨਕਾ ਅੰਗ ਕਰੈ ਮੇਰਾ ਸਵਾਮੀ ਤਿਨ ਕੀ ਨਾਨਕ ਹਰ ਪੈ ਸਵਾਰੀ ਸਾਰੰਗ ਮਹੱਲਾ ਚੌਥਾ ਪੜਤਾਲ ਜਪ ਮਨ ਗੋਵਿੰਦ ਹਰ ਗੋਵਿੰਦ ਗੁਣੀ ਨਿਧਾਨ ਸਭ ਸ੍ਰਿਸ਼ਟ ਕਾ ਪ੍ਰਭੋ ਮੇਰੇ ਮਨ ਹਰ ਬੋਲ ਹਰ ਪੁਰਖ ਅਬਨਾਸੀ ਰਹਾਓ ਹਰ ਕਾ ਨਾਮ ਅੰਮ੍ਰਿਤ ਹਰ ਹਰ ਹਰ ਕਾ ਨਾਮ ਅੰਮ੍ਰਿਤ ਹਰ ਹਰ ਹਰੇ ਸੋ ਪੀਵੈ ਜਿਸ ਰਾਮ ਪਿਆਸੀ ਹਰ ਆਪ ਦਇਆਲ ਦਇਆ ਕਰ ਮਿਲੈ ਜੇ ਸਤਿਗੁਰੂ ਸੋ ਜਨ ਹਰ ਹਰ ਅੰਮ੍ਰਿਤ ਨਾਮ ਚਖਾਸੀ ਜੋ ਜਨ ਸੇਵੈ ਸਦ ਸਦਾ ਮੇਰਾ ਹਰ ਹਰੇ ਤਿਨਕਾ ਸਭ ਦੁਖ ਭਰਮ ਪਉ ਜਾਸੀ
ਜਨ ਨਾਨਕ ਨਾਮ ਲਏ ਤਾਂ ਜੀਵੈ, ਜਿਉ ਚਾਤਰਕ ਜਲ ਪੀਐ ਤ੍ਰਿਪਤਾਸੀ। ਸਾਰੰਗ ਮਹੱਲਾ ਚੌਥਾ, ਜਪ ਮਨ ਸ੍ਰੀ ਰਾਮ, ਰਾਮ ਰਮਤ ਰਾਮ, ਸਤ ਸਤ ਰਾਮ, ਬੋਲੋ ਪਈਆ ਸਦ ਰਾਮ, ਰਾਮ ਰਾਮ ਰਵ ਰਹਿਆ ਸਰਬੱਗੇ ਰਹਾਓ। ਰਾਮ ਆਪੇ ਆਪ ਆਪੇ ਸਭ ਕਰਤਾ, ਰਾਮ ਆਪੇ ਆਪ ਆਪ ਸਭ ਜੱਗੇ, ਜਿਸ ਆਪ ਕਿਰਪਾ ਕਰੇ ਮੇਰਾ ਰਾਮ ਰਾਮ ਰਹਾਏ। ਸੋ ਜਨ ਰਾਮ ਨਾਮ ਲਿਵ ਲਾਗੇ, ਰਾਮ ਨਾਮ ਕੀ ਉਪਮਾ ਦੇਖੋ ਹਰ ਸੰਤੋ, ਜੋ ਭਗਤ ਜਨਾ ਕੀ ਪਤ ਰਾਖੈ ਵਿੱਚ ਕਲ ਯੁਗ ਅੱਗੇ। ਜਨ ਨਾਨਕ ਕਾ ਅੰਗ ਕੀਆ ਮੇਰੇ ਰਾਮ ਰਾਏ, ਦੁਸ਼ਮਣ ਦੁਖ ਗਏ ਸਭ ਭਗੇ। ਸਾਰੰਗ ਮਹੱਲਾ ਪੰਜਵਾਂ, ਚੌਪਦੇ ਕਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਤਿਗੁਰ ਮੂਰਤ ਕਹੋ ਬਲ ਜਾਓ, ਅੰਤਰ ਪਿਆਸ ਚਾਤਰਕ ਜਿਉ ਜਲ ਕੀ, ਸਫਲ ਦਰਸ਼ਨ ਕਦ ਪਾਉ ਰਹਾਓ। ਅਨਾਥਾ ਕੋ ਨਾਥ ਸਰਬ ਪ੍ਰਤਪਾਲਕ, ਭਗਤ ਵਛਲ ਹਰ ਨਾਓ। ਜਾਂ ਕਹੋ ਕੋਈ ਨਾ ਰੱਖੈ ਪ੍ਰਾਣੀ, ਤਿਸ ਤੂੰ ਦੇਹ ਅਸਰਾਓ। ਨਿਧਰਿਆ ਧਰ ਨਿਗਤਿਆ ਗਤ, ਨਿਥਾਵਿਆਂ ਤੂੰ ਥਾਓ। ਦਹਿ ਦਿਸ ਜਾਓ ਤਾਂ ਤੂੰ ਸੰਗੇ, ਤੇਰੀ ਕੀਰਤ ਕਰਮ ਕਮਾਓ। ਏਕਸ ਤੇ ਲਾਖ ਲਾਖ ਤੇ ਏਕਾ, ਤੇਰੀ ਗਤ ਮਿਤ ਕਹਿ ਨਾ ਸਕਾਓ। ਤੂੰ ਬੇਅੰਤ ਤੇਰੀ ਮਿਤ ਨਹੀਂ ਪਾਈ ਐ, ਸਭ ਤੇਰੋ ਖੇਲ ਦਿਖਾਓ। ਸਾਧਨ ਕਾ ਸੰਗ ਸਾਧ ਸਿਉ ਗੋਸ਼ਟ, ਹਰ ਸਾਧਨ ਸਿਉ ਲਿਵਲਾਓ। ਜਨ ਨਾਨਕ ਪਾਇਆ ਹੈ ਗੁਰਮਤ, ਹਰ ਦੇਹੋ ਦਰਸ਼ਮਨ ਚਾਓ। ਸਾਰੰਗ ਮਹੱਲਾ ਪੰਜਵਾਂ, ਹਰ ਜੀਓ ਅੰਤਰ ਜਾਮੀ ਜਾਨ, ਕਰਤ ਬੁਰਾਈ ਮਾਨਖ ਤੇ ਛਪਾਈ, ਸਾਖੀ ਭੂਤ ਭਵਾਨ ਰਹਾਓ। ਬੈਸਨੋ ਨਾਮ ਕਰਤ ਖਟਕਰਮਾ, ਅੰਤਰ ਲੋਭ ਜੂਠਾਨ, ਸੰਤ ਸਭਾ ਕੀ ਨਿੰਦਾ ਕਰਤੇ, ਡੂਬੇ ਸਭ ਅਗਿਆਨ। ਕਰਹਿ ਸੋਮ ਪਾਕ ਹਿਰੈ ਪਰਦਰਬਾ, ਅੰਤਰ ਝੂਠ ਗੁਮਾਨ, ਸਾਸਤਰ ਵੇਦ ਕੀ ਬਿਧ ਨਹੀਂ ਜਾਣੈ, ਵਿਆਪੇ ਮਨ ਕੈ ਮਾਨ। ਸੰਧਿਆ ਕਾਲ ਕਰੈ ਸਭ ਵਰਤਾ, ਜਿਉ ਸਫਰੀ ਦਮਫਾਨ, ਪ੍ਰਭੂ ਭੁਲਾਏ ਉੱਜੜ ਪਾਏ, ਨਿਹਫਲ ਸਭ ਕਰਮਾਨ। ਸੋ ਗਿਆਨੀ ਸੋ ਬੈਸਨੋ ਪੜਿਆ, ਜਿਸ ਕਰੀ ਕਿਰਪਾ ਭਗਵਾਨ, ਹੁਣ ਸਤਿਗੁਰ ਸੇਵ ਪਰਮ ਪਤ ਪਾਇਆ, ਉਧਰਿਆ ਸਗਲ ਵਿਸਵਾਨ। ਕਿਆ ਹਮ ਕਥੈ ਕਿਛ ਕਥ ਨਹੀਂ ਜਾਣੈ, ਪ੍ਰਭ ਭਾਵੈ ਤਵੈ ਬੁਲਾਨ। ਸਾਧ ਸੰਗਤ ਕੀ ਧੂਰ ਇਕ ਮੰਗੋ, ਜਨ ਨਾਨਕ ਪਇਓ ਸਰਾਨ। ਸਾਰੰਗ ਮਹੱਲਾ ਪੰਜਵਾਂ, ਅਬ ਮੋਰੋ ਨੱਚਨੋ ਰਹੋ, ਲਾਲ ਰੰਗੀਲਾ ਸਹਿਜੇ ਪਾਇਓ, ਸਤਿਗੁਰ ਬਚਨ ਲਹੋ ਰਹਾਓ। ਕੁਵਾਰ ਕੰਨਿਆ ਜੈਸੇ ਸੰਗ ਸਹੇਰੀ, ਪ੍ਰਿਆ ਬਚਨ ਉਪਹਾਸ ਕਹੋ। ਜੋ ਸੁਰਜਨ ਗ੍ਰਹਿ ਭੀਤਰ ਆਇਓ, ਤਬ ਮੁਖ ਕਾਜ ਲੱਜੋ। ਜਿਉ ਕੰਨ ਕੋ ਕੋਠਾਰੀ ਚੜਿਓ, ਕਬਰੋ ਹੋਤ ਫਿਰੋ। ਜਬ ਤੇ ਸੁਧ ਭਏ ਹੈ ਬਾਰੈ, ਤਬ ਤੇ ਥਾਨ ਥਿਰੋ। ਜੋ ਦਿਨ ਰਹਿਣ ਤਉ ਲਓ ਬਜਿਓ, ਮੂਰਤ ਘਰੀ ਪੱਲੋ। ਬਜਾਮਨ ਹਾਰੋ ਊਠ ਸੁਧਾਰਿਓ, ਤਬ ਫਿਰ ਬਾਜ ਨਾ ਭਇਓ। ਜੈਸੇ ਕੁੰਭ ਉਦਕ ਪੂਰ ਆਨਿਓ, ਤਬ ਉਹ ਭਿੰਨ ਦ੍ਰਿਸ਼ਟੋ। ਕਹੋ ਨਾਨਕ ਕੁੰਭ ਜਲੈ ਮੈਂ ਡਾਰਿਓ, ਅੰਬੈ ਅੰਬ ਮਿਲੋ। ਸਾਰੰਗ ਮਹੱਲਾ ਪੰਜਵਾਂ, ਅਬ ਪੂਛੇ ਕਿਆ ਕਹਾ, ਲੈਨੋ ਨਾਮ ਅੰਮ੍ਰਿਤ ਰਸ ਨੀਕੋ, ਬਾਵਰ ਬਿਕਸਿਓ ਗੈ ਰਹਾ ਰਹਾਓ। ਦੁਲਭ ਜਨਮ ਚਿਰੰਕਾਲ ਪਾਇਓ, ਜਾਂ ਤੋ ਕੌਡੀ ਬਦਲਹਾ ਬਦਲਹਾ, ਕਾਥੂਰੀ ਕੋ ਗਾਹ ਕੇ ਆਇਓ, ਲਾਦਿਓ ਕਾਲਰ ਬਿਰਖ ਜਿਵਹਾ। ਆਇਓ ਲਾਭ ਲਾਭਨ ਕੈ ਤਾਈ, ਮੋਹਨ ਠਗ ਔਰੀ ਸਿਉ ਉਲਝ ਪਹਾ। ਕਾਜ ਬਾਦਰੈ ਲਾਲ ਖੋਈ ਹੈ, ਫਿਰ ਉਹ ਅਵਸਰ ਕਦ ਲਹਾ। ਸਗਲ ਪਰਾਧ ਏਕ ਗੁਣ ਨਾਹੀ, ਠਾਕਰ ਛੋਡੈ ਦਾਸ ਭਜਹਾ। ਆਈ ਮਸਟ ਜੜਵਤ ਕੀ ਨਿਆਈ, ਜਿਉ ਤਸਕਰ ਦਰਸਾਨਹਾ। ਆਨਿਓ ਪਾਉ ਨਾ ਕੋ ਸੂਜੈ, ਹਰ ਦਾਸਾ ਸਰਣੀ ਪਰ ਰਹਾ। ਕਹੋ ਨਾਨਕ ਤਬ ਹੀ ਮਨ ਛੁੱਟੀ ਐ, ਜੋ ਸਗਲੇ ਔਗਨ ਮੇਟ ਧਰਹਾ। ਸਾਰੰਗ ਮਹੱਲਾ ਪੰਜਵਾਂ, ਮਾਈ ਤੀਰ ਰਹੀ ਪ੍ਰੇ ਬਹੁਤ ਬੈਰਾਗਿਓ, ਅਨਕ ਭਾਂਤ ਅਨੂਪ ਰੰਗ ਰੇ, ਤਿੰਨ ਸਿਉ ਰੁਚੈ ਨਾ ਲਾਗਿਓ ਰਹਾਓ।
निस बासर प्रे प्रे मुखटे रहो नींद पलक नहीं जागे ओ हार कजर बस्तर अनक सिंगार रे बिन पिर सब बिख लागे ओ पूछो पूछो दीन पांत करो को कह प्रे दे सांगे ओ हियो दे ओ सब मन तन यार पाओ शीश चरण पर राखे ओ चरण बंदना मोल दास रो देओ सा संगत अरदागे ओ करहो कृपा मोहे प्रभु मिलावो निमख दर्श पे खागे ओ दृष्ट पई तव पीतर आयो मेरा मन अंदर सीत लागे ओ कहो नानक रस मंगल गाए शब्दा नाहद बाजे ओ सारंग महला पंजवा माई सत सत सत हर सत सत सत साधा बचन गुरु जो पूरा कहो मैं शीख गांठरी बांधा रहाओ निस बासर नखियत्र बिनासी रव ससियर बेनादा गिर बसदा जल पवन जाएगो एक साध बचन अटलादा अंड बिनासी जेर बिनासी उत पोज सेत बिनादा चार बिनासी खटै बिनासी एक साध बचन नहीं चलादा हराज बिनासी ताम बिनासी सातक पीबे नादा दृष्टमान है सगल बिनासी एक साध बचन आगादा आपे आप आप ही आपे सब आपन खेल दिखादा पायो ना जाई कहीं पांत रे प्रभ नानक गुरमिल लादा सारंग महला पंजवा मेरा मन बासबो गुर गोबिंद जहां सिमरन पायो है ठाकर तहां नगर सुख आनंद रहाओ जहां बिसरे ठाकर प्यारो तहां दुख सब आपद जह गुण गाए आनंद मंगल रूप तहां सदा सुख संपद जहां श्रवण हर कथा ना सुनिए तै महापयान उद्यानद जहां कीर्तन साध संगत रस तह सगन बास फलानद बिन सिमरन कोट बरख जीवै सगली औद बिरथानद एक निमख गोबिंद भजन कर तौ सदा सदा जीवानद सरन सरन सरन प्रभ पावो दीजै साध संगत किरपानद नानक पूर रहो है सर्व मैं सगल गुणा बिद जानद सारंग महला पंजवा अब मोहे राम भरोसो पाए जो जो सरन परयो करना ने दो ते ते पवै तराए रहाओ सुख सोयो अर सह समायो सहसा गुरै गवाए जो चाहत सोई हर कियो मन बांशत फल पाए हृदय जपो नेत्र ध्यान लावाओ श्रवणी कथा सुनाए चरणी चलो मार्ग ठाकर कै रसना हर गुण गाए देखियो दृष्ट सर्व मंगल रूप उल्टी संत कराए पायो लाल अमोल नाम हर छोड़ न कथू जाए कवन उपमा कौन वडाई क्या गुण कहो री जाए होत कृपाल दीन दया प्रभ जन नानक दास दसाए सारंग महला पंजवा ओए सुख कास्यो वर्ण सुनावत अंध बिनोद पेख प्रभ दर्शन मन मंगल गुण गावत रहाओ बिस्म पई पेख बिस्मादी पूर रहे कृपावत पियो अमृत नाम अमोलक ज्यो चाख गुंगा मुस्कावत जैसे पवन बंद कर राखे ओ बूझ ना आवत जावत जा कौ हृदय प्रगास पयो हर उवा की कही ना जाए कहावत आन्यो पाव जेते किश कहिए तेते सीखे पावत अचिंत लाल ग्रह पीतर प्रगटेओ अगम जैसे परखावत निर्गुण निरंकार अवनाशी तुल्लो तुल्यो ना जावत कहो नानक अजर जिन जरिया तिसही कहो बनयावत सारंग महला पंजवा बिखई दिन रैन इवही गुदार गोविंद ना भजै अहं बुद्ध माता जन्म जुवै ज्यों हारै रहाओ नाम अमोला प्रीत ना तेस्यों पर निंदा हितकार छापर बान सवारै तरन को द्वारै पाव गजारै कालर पोट उठावै मुंडै अमृत मंते डारै ओडै बस्त्र काजर मैं परया बहुर बहुर फिर चारै काटै पेड़ डाल पर ठंडो खाए खाए मुस्कारै गिरो जायर सातल परयो छिटी छिटी सिर पारै निर्वैरै संग वैर रचाए पहुंच न सकै गवारै कहो नानक संतन का राखा पार ब्रह्म निरंकार है
ਸਾਰੰਗ ਮਹੱਲਾ ਪੰਜਵਾਂ ਆਵਰ ਸਭ ਭੂਲੇ ਭ੍ਰਮਤ ਨਾ ਜਾਣਿਆ ਏਕ ਸੁਧਾਖਰ ਜਾ ਕੈ ਹਿਰਦੈ ਵਸਿਆ ਤਿਨ ਬੇਦੈ ਤਤ ਪਛਾਣਿਆ ਰਹਾਓ ਪਰਵਿਰਤ ਮਾਰਗ ਜੇਤਾ ਕਿਛ ਹੋਈ ਹੈ ਤੇਤਾ ਲੋਕ ਪਿਚਾਰਾ ਜਉ ਲੋਰਦੈ ਨਹੀਂ ਪ੍ਰਗਾਸਾ ਤਉ ਲੋਵੰਦ ਅੰਧਾਰਾ ਜੈਸੇ ਧਰਤੀ ਸਾਧੈ ਬਹੁ ਬਿਦ ਬਿਨ ਬੀਜੈ ਨਹੀਂ ਜਾਮੈ ਰਾਮ ਨਾਮ ਬਿਨ ਮੁਕਤ ਨਾ ਹੋਈ ਹੈ ਟੁੱਟੈ ਨਾਹੀਂ ਅਭਿਮਾਨੈ ਨੀਰ ਬਿਲੋਵੈ ਅਤ ਸ੍ਰਮ ਪਾਵੈ ਨੈਨੂ ਕੈਸੇ ਰੀਸੈ ਬਿਨ ਗੁਰ ਭੇਟੇ ਮੁਕਤ ਨਾ ਕਾਹੂ ਮਿਲਤ ਨਹੀਂ ਜਗਦੀਸੈ ਖੋਜਤ ਖੋਜਤ ਹੈ ਵਿਚਾਰਿਓ ਸਰਬ ਸੁਖਾ ਹਰ ਨਾਮਾ ਕਹੋ ਨਾਨਕ ਤਿਸ ਭਇਓ ਪ੍ਰਾਪਤ ਜਾਂ ਕੈ ਲੇਖ ਮਥਾਮਾ ਸਾਰੰਗ ਮਹੱਲਾ ਪੰਜਵਾਂ ਅਨ ਦਿਨ ਰਾਮ ਕੇ ਗੁਣ ਕਹੀਐ ਸਗਲ ਪਦਾਰਥ ਸਰਬ ਸੁਖ ਸਿੱਧ ਮਨ ਬਾਸ਼ਤ ਫਲ ਲਹੀਐ ਰਹਾਓ ਆਵੋ ਸੰਤ ਪ੍ਰਾਣ ਸੁਖਦਾਤੇ ਸਿਮਰੈ ਪ੍ਰਭ ਅਬਨਾਸੀ ਅਨਾਥੈ ਨਾਥ ਦੀਨ ਦੁਖ ਭੰਜਨ ਪੂਰ ਰਹਿਓ ਕਟਵਾਸੀ ਗਾਵਤ ਸੁਨਤ ਸੁਨਾਵਤ ਸਰਦਾ ਹਰ ਰਸ ਪੀ ਵਡ ਭਾਗੇ ਕਲ ਕਲੇਸ਼ ਮਿਟੇ ਸਭ ਤੰਤੇ ਰਾਮ ਨਾਮ ਲਿਵ ਜਾਗੇ ਕਾਮ ਕ੍ਰੋਧ ਝੂਠ ਤਜ ਨਿੰਦਾ ਹਰ ਸਿਮਰਨ ਬੰਧਨ ਟੂਟੇ ਮੋਹ ਮਗਨ ਅਹੰ ਅੰਧ ਮਮਤਾ ਗੁਰ ਕਿਰਪਾ ਤੇ ਛੂਟੇ ਤੂੰ ਸਮਰੱਥ ਪਾਰ ਬ੍ਰਹਮ ਸਵਾਮੀ ਕਰ ਕਿਰਪਾ ਜਨ ਤੇਰਾ ਪੂਰ ਰਹੋ ਸਰਵ ਮੈਂ ਠਾਕਰ ਨਾਨਕ ਸੋ ਪ੍ਰਭ ਨੇਰਾ ਸਾਰੰਗ ਮਹੱਲਾ ਪੰਜਵਾਂ ਬਲਿਹਾਰੀ ਗੁਰਦੇਵ ਚਰਨ ਜਾਂ ਕਹਿ ਸੰਗ ਪਾਰ ਬ੍ਰਹਮ ਧਿਆਈ ਹੈ ਉਪਦੇਸ਼ ਹਮਾਰੀ ਗਤ ਕਰਨ ਰਹਾਓ ਦੁਖ ਰੋਗ ਪੈ ਸਗਲ ਬਿਨਾਸੇ ਜੋ ਆਵੈ ਹਰ ਸੰਤ ਸਰਨ ਆਪ ਜਪੈ ਅਵਰੈ ਨਾਮ ਜਪਾਵੈ ਵੜ ਸਮਰੱਥ ਤਾਰਨ ਤਰਨ ਜਾਂ ਕੋ ਮੰਤਰ ਉਤਾਰੈ ਸਹਿਸਾ ਊਣੇ ਕੋ ਸੁਭਰ ਭਰਨ ਹਰ ਦਾਸਨ ਕੀ ਆਗਿਆ ਮਾਨਤ ਤੇ ਨਾਹੀ ਫੁਨ ਗਰਭ ਪਰਨ ਭਗਤਨ ਕੀ ਟਹਿਲ ਕਮਾਵਤ ਗਾਵਤ ਦੁਖ ਕਾਟੇ ਤਾਂ ਕੇ ਜਨਮ ਵਰਨ ਜਾਂ ਕੋ ਭਇਓ ਕਿਰਪਾਲ ਬੀਠਲਾ ਤਿਨ ਹਰ ਹਰ ਅਜਰ ਜਰਨ ਹਰ ਰਸੈ ਅਗਾਨੇ ਸਹਿ ਸਮਾਨੇ ਮੁਖਤੇ ਨਾਹੀ ਜਾਤ ਬਰਨ ਗੁਰਪ੍ਰਸਾਦ ਨਾਨਕ ਸੰਤੋਖੇ ਨਾਮ ਪ੍ਰਭੂ ਜਪ ਜਪ ਉਦਰਨ ਸਾਰੰਗ ਮਹੱਲਾ ਪੰਜਵਾਂ ਗਾਇਓ ਰੀ ਮੈਂ ਗੁਣਿਤ ਮੰਗਲ ਗਾਇਓ ਭਲੇ ਸੰਜੋਗ ਭਲੇ ਦਿਨ ਅਵਸਰ ਜਉ ਗੋਪਾਲ ਰਿਜਾਇਓ ਰਹਾਓ ਸੰਤੈ ਚਰਨ ਮੋਰ ਲੋ ਮਾਥਾ ਹਮਰੇ ਮਸਤਕ ਸੰਤ ਤਰੇ ਹਾਥਾ ਸਾਧੈ ਮੰਤਰ ਮੋਰ ਲੋ ਮਨੁਆ ਤਾਂ ਤੇ ਗਤ ਹੋਏ ਤ੍ਰੈ ਗੁਣੀਆਂ ਭਗਤੈ ਦਰਸ ਦੇਖ ਨੈਨ ਰੰਗਾ ਲੋਭ ਮੋਹ ਟੂਟੇ ਭ੍ਰਮ ਸੰਗਾ ਕਹੋ ਨਾਨਕ ਸੁਖ ਸਹਿਜ ਆਨੰਦਾ ਖੋਲ ਪੀਤ ਮਿਲੇ ਪਰਮਾਨੰਦਾ ਸਾਰੰਗ ਮਹੱਲਾ ਪੰਜਵਾਂ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੈਸੇ ਕਹੋ ਮੋਹੇ ਜੀ ਬੇਦਨਾਈ ਦਰਸ਼ਨ ਪਿਆਸ ਪ੍ਰੇ ਪ੍ਰੀਤ ਮਨੋਹਰ ਮਨ ਨਾ ਰਹਿ ਬਹੁਬਿਦ ਉਮਕਾਈ ਰਹਾਓ ਚਿਤਵਨ ਚਿਤਵੋ ਪ੍ਰੇ ਪ੍ਰੀਤ ਬੈਰਾਗੀ ਕਦ ਪਾਵੋ ਹਰ ਦਰਸਾਈ ਜਤਨ ਕਰੋ ਇਹੋ ਮਨ ਨਹੀਂ ਧੀਰੈ ਕੂ ਹੈਰੇ ਸੰਤ ਮਿਲਾਈ ਜਪ ਤਪ ਸੰਜਮ ਪੁੰਨ ਸਭ ਹੋਮੋ ਤੇ ਸਿਰਪੋ ਸਭ ਸੁਖ ਜਾਈ ਏਕ ਨਿਮਖ ਪ੍ਰੇ ਦਰਸ ਦਿਖਾਵੈ ਤੇ ਸੰਤਨ ਕਹਿ ਬਲ ਜਾਈ ਕਰੋ ਨਿਹੋਰਾ ਬਹੁਤ ਬੇਨਤੀ ਸੇ ਬਹੁ ਦਿਨ ਰਹਿਣਾਈ ਮਾਨ ਅਭਿਮਾਨ ਹਾਂ ਸਗਲ ਤਿਆਗੋ ਜੋ ਪ੍ਰੇ ਬਾਤ ਸੁਣਾਈ ਦੇਖ ਚਰਿੱਤਰ ਭਈ ਹਾਂ ਬਿਸਮਨ ਗੁਰ ਸਤਿਗੁਰ ਪੁਰਖ ਮਿਲਾਈ ਪ੍ਰਭ ਰੰਗ ਦਿਆਲ ਮੋਹਿ ਗ੍ਰਹਿ ਮੈਂ ਪਾਇਆ ਜਨ ਨਾਨਕ ਤਪਤ ਬੁਝਾਈ ਸਾਰੰਗ ਮਹੱਲਾ ਪੰਜਵਾਂ ਹਰੇ ਮੂੜੇ ਤੂੰ ਕਿਉਂ ਸਿਮਰਤ ਅਬ ਨਾਹੀ ਨਰਕ ਘੋਰ ਮਹਿ ਉਰਦ ਤਪ ਕਰਤਾ ਨਿਮਖ ਨਿਮਖ ਗੁਣ ਗਾਹੀ ਰਹਾਓ ਅਨਕ ਜਨਮ ਪ੍ਰਮਤੋ ਹੀ ਆਇਓ ਮਾਨਸ ਜਨਮ ਦੁਲਬਾਹੀ ਗਰਭ ਜੋਨ ਛੋੜ ਜੋ ਨਿਕਸਿਓ ਤਉ ਲਾਗੋ ਅੰਠਾਹੀ ਕਰੈ ਬੁਰਾਈ ਠਗਾਈ ਦਿਨ ਰਹਿਣ ਨਿਫਲ ਕਰਮ ਕਮਾਹੀ ਕਣ ਨਾਹੀ ਤੋਹ ਗਾਹਣ ਲਾਗੇ ਤਾਏ ਤਾਏ ਦੁਖ ਪਾਹੀ ਮਿਥਿਆ ਸੰਗ ਕੂੜ ਲਪਟਾਇਓ ਉਰਜ ਪਰਿਓ ਕੁਸ ਮਾਹੀ ਧਰਮ ਰਾਏ ਜਬ ਪਗਰਸ ਬਵਰੇ ਤਉ ਕਾਲ ਮੁਖਾ ਉਠ ਜਾਹੀ ਸੋ ਮਿਲਿਆ ਜੋ ਪ੍ਰਭੂ ਮਿਲਾਇਆ ਜਿਸ ਮਸਤਕ ਲੇਖ ਲਿਖਾਹੀ ਕਹੋ ਨਾਨਕ ਤਿਸ ਕਹੋ ਨਾਨਕ ਤਿਨ ਜਨ ਬਲਿਹਾਰੀ ਜੋ ਅਲਿਪ ਰਹੇ ਮਨ ਮਾਹੀ
ਸਾਰੰਗ ਮਹੱਲਾ ਪੰਜਵਾ ਕਿਉਂ ਜੀਵਨ ਪ੍ਰੀਤਮ ਬਿਨ ਮਾਈ ਜਾਂ ਕੇ ਬਿਸ਼ਰਤ ਹੋਤ ਮ੍ਰਿਤਕਤਾ ਗਰੇ ਮੈਂ ਰਹਿਣ ਨਾ ਪਾਈ ਰਹਾਉ ਜੀ ਹੀ ਪ੍ਰਾਣ ਕੋ ਦਾਤਾ ਜਾਂ ਕਹਿ ਸੰਗ ਸੁਹਾਈ ਕਰੋ ਕਿਰਪਾ ਸੰਤੋ ਮੋਹੇ ਆਪਣੀ ਪ੍ਰਭ ਮੰਗਲ ਗੁਣ ਗਾਈ ਚਰਨ ਸੰਤਨ ਕੇ ਮਾਥੇ ਮੇਰੇ ਉਪਰ ਨੈਨੋ ਧੂਰ ਬਾਸ਼ਾਈ ਜਿਹ ਪ੍ਰਸਾਦ ਮਿਲੀਏ ਪ੍ਰਭ ਨਾਨਕ ਬਲ ਬਲਤਾ ਕਹਿ ਹੋ ਜਾਈ ਸਾਰੰਗ ਮਹੱਲਾ ਪੰਜਵਾ ਓ ਆ ਉਸਰ ਕਹਿ ਹੋ ਬਲ ਜਾਈ ਆਠ ਪਹਿਰ ਆਪਣਾ ਪ੍ਰਭ ਸਿਮਰਨ ਵਡਭਾਗੀ ਹਰ ਪਾਈ ਰਹਾਓ ਭਲੋ ਕਬੀਰ ਦਾਸ ਦਾਸਨ ਕੋ ਊਤਮ ਸੈਨ ਜਨ ਨਾਈ ਊਚ ਤੇ ਊਚ ਨਾਮ ਦਿਓ ਸਮਦਰਸੀ ਰਵਿਦਾਸ ਠਾਕਰ ਬਣੇ ਆਈ ਜੀਓ ਪਿੰਡ ਤਨ ਧਨ ਸਾਧਨ ਕਾ ਇਹੋ ਮਨ ਸੰਤ ਰੇ ਨਾਈ ਸੰਤ ਪ੍ਰਤਾਪ ਭਰਮ ਸਭ ਨਾਸੇ ਨਾਨਕ ਮਿਲੇ ਗੁਸਾਈ ਸਾਰੰਗ ਮਹੱਲਾ ਪੰਜਵਾ ਮਨੋਰਥ ਪੂਰੇ ਸਤਿਗੁਰੇ ਆਪ ਸਗਲ ਪਦਾਰਥ ਸਿਮਰਨ ਜਾਂ ਕੈ ਆਠ ਪਹਿਰ ਮੇਰੇ ਮਨ ਜਾਪ ਰਹਾਉ ਅੰਮ੍ਰਿਤ ਨਾਮ ਸਵਾਮੀ ਤੇਰਾ ਜੋ ਪੀਵੈ ਤਿਸ ਹੀ ਤ੍ਰਿਪਤਾਸ ਜਨਮ ਜਨਮ ਕੇ ਕਿਲ ਬਿਖ ਨਾਸੈ ਆਗੈ ਦਰਗੈ ਹੋਏ ਖਲਾਸ ਸਰਨ ਤੁਮਾਰੀ ਆਇਓ ਕਰਤੇ ਪਾਰ ਬ੍ਰਹਮ ਪੂਰਨ ਬਨਾਸ ਕਰ ਕਿਰਪਾ ਤੇਰੇ ਚਰਨ ਤੇ ਆਵੋ ਨਾਨਕ ਮਨ ਤਨ ਦਰਸ ਪਿਆਸ ਸਾਰੰਗ ਮਹੱਲਾ ਪੰਜਵਾਂ ਕਰਤੀ ਜਾਏ ਕੋ ਓੰਕਾਰ ਸਤਿਗੁਰ ਪ੍ਰਸਾਦ ਮਨ ਕਹਾਂ ਲੁਭਾਈਐ ਆਨ ਕਉ ਈਤ ਯੂਤ ਪ੍ਰਭ ਸਾਦਾ ਸਹਾਈ ਜੀ ਸੰਗ ਤੇਰੇ ਕਾਮ ਕਉ ਰਹਾਉ ਅੰਮ੍ਰਿਤ ਨਾਮ ਪ੍ਰੇ ਪ੍ਰੀਤ ਮਨੋਹਰ ਇਹ ਗਾਵਨ ਪਾਨ ਕਉ ਅਕਾਲ ਮੂਰਤ ਹੈ ਸਾਧ ਸੰਤਨ ਕੀ ਠਾਹਰ ਨੀ ਕੀ ਧਿਆਨ ਕਉ ਬਾਣੀ ਮੰਤਰ ਮਹਾਂਪੁਰਖਨ ਕੀ ਮਨੈ ਉਤਾਰਨ ਮਾਨ ਕਉ ਖੋਜ ਲਹਿਓ ਨਾਨਕ ਸੁਖ ਥਾਨਾ ਹਰ ਨਾਮਾ ਬਿਸਰਾਮ ਕਉ ਸਾਰੰਗ ਮਹੱਲਾ ਪੰਜਵਾ ਮਨ ਸਦਾ ਮੰਗਲ ਗੋਬਿੰਦ ਗਾਏ ਰੋਗ ਸੋਗ ਤੇਰੇ ਮਿਟੈ ਸਗਲ ਅਗ ਨਿਮਖ ਹੀ ਐ ਹਰ ਨਾਮ ਤੇ ਆਏ ਰਹਾਉ ਛੋੜ ਸਿਆਣਪ ਬਹੁ ਚਤਰਾਈ ਸਾਧੂ ਸਰਨੀ ਜਾਏ ਪਾਏ ਜੋ ਹੋਏ ਕਿਰਪਾਲ ਦੀਨ ਦੁਖ ਪੰਜਨ ਜਬ ਤੇ ਹੋਵੈ ਧਰਮ ਰਾਏ ਏਕਸ ਬਿਨ ਨਾਹੀ ਕੋ ਦੂਜਾ ਅੰਨ ਬਿਓ ਲਵੈ ਲਾਏ ਮਾਤ ਪਿਤਾ ਭਾਈ ਨਾਨਕ ਕੋ ਸੁਖਦਾਤਾ ਹਰ ਪ੍ਰਾਣ ਸਾਏ ਸਾਰੰਗ ਮਹੱਲਾ ਪੰਜਵਾ ਹਰ ਜਨ ਸਗਲੋ ਧਾਰੇ ਸੰਗ ਕੇ ਭਏ ਪੁਨੀਤ ਪਵਿੱਤਰ ਮਨ ਜਨਮ ਜਨਮ ਕੇ ਦੁੱਖ ਹਰੇ ਰਹਾਉ ਮਾਰਗ ਚੱਲੇ ਤਿਨੀ ਸੁਖ ਪਾਇਆ ਜਿਨ ਸਿਉ ਗੋਸ਼ਟ ਸੇ ਤਰੇ ਬੂੜਤ ਘੋਰ ਅੰਧ ਕੂਪ ਮੈਂ ਤੇ ਸਾਧੂ ਸੰਗ ਪਾਰ ਪਰੇ ਜਿਨ ਕੇ ਭਾਗ ਵੱਡੇ ਹੈ ਭਾਈ ਤਿਨ ਸਾਧੂ ਸੰਗ ਮੁਖ ਜੁਰੇ ਤਿਨ ਕੀ ਧੂਰ ਬਾਂਛੈ ਨਿਤ ਨਾਨਕ ਪ੍ਰਭ ਮੇਰਾ ਕਿਰਪਾ ਕਰੇ ਸਾਰੰਗ ਮਹੱਲਾ ਪੰਜਵਾਂ ਹਰ ਜਨ ਰਾਮ ਰਾਮ ਰਾਮ ਧਿਆਏ ਏਕ ਪਲਖ ਸੁਖ ਸਾਧ ਸਮਾਗਮ ਕੋਠ ਬੈਕੁੰਠੈ ਪਾਏ ਰਹਾਉ ਦੁਲੱਭ ਦੇਹ ਜਪ ਹੋਤ ਪੁਨੀਤਾ ਜਮਕੀ ਤ੍ਰਾਸ ਨਿਵਾਰੈ ਮਹਾਂਪਤਤ ਕੇ ਪਾਤ ਕੇ ਉਤਰੈ ਹਰ ਨਾਮਾ ਉਰ ਧਾਰੈ ਜੋ ਜੋ ਸੁਣੈ ਰਾਮ ਜਸ ਨਿਰਮਲ ਤਾਂ ਕਾ ਜਨਮ ਮਰਨ ਦੁਖ ਨਾਸਾ ਕਹੋ ਨਾਨਕ ਪਾਈਐ ਵਡਭਾਗੀ ਮੰਤਨ ਹੋਏ ਬਿਗਾਸਾ ਸਾਰੰਗ ਮਹੱਲਾ ਪੰਜਵਾਂ ਦੁਪਦੇ ਕਰ ਚੌਥਾ ਏਕ ਓੰਕਾਰ ਸਤਿਗੁਰ ਪ੍ਰਸਾਦ ਮੋਹਨ ਕਰ ਆਵੋ ਕਰੋ ਜਦੋਰੀਆ ਮਾਨ ਕਰੋ ਅਭਿਮਾਨੈ ਬੋਲੋ ਭੂਲ ਚੂਕ ਤੇਰੀ ਪ੍ਰੇ ਚਰੀਆ ਰਹਾਓ ਨਿਕਟ ਸੁਣੋ ਅਰ ਪੇਖੋ ਨਾਹੀ ਭਰਮ ਭਰਮ ਦੁਖ ਭਰੀਆ ਹੋਏ ਕਿਰਪਾਲ ਗੁਰਲਾਹੇ ਪਾਰ ਦਓ ਮਿਲੋ ਲਾਲ ਮਨ ਹਰੀਆ ਏਕ ਨਿਮਖ ਜੇ ਬਿਸਰੈ ਸੁਮਾਮੀ ਜਾਨੋ ਕੋੜ ਦਿਨ ਸਲੱਖ ਬਰੀਆ ਸਾਧ ਸੰਗਤ ਕੀ ਭੀਰ ਜਾਓ ਪਾਈ ਤਉ ਨਾਨਕ ਹਰ ਸੰਗ ਮਿਰੀਆ ਸਾਰੰਗ ਮਹੱਲਾ ਪੰਜਵਾਂ ਅਬ ਕਿਆ ਸੋਚਾਓ ਸੋਚ ਬਿਸਾਰੀ ਕਰਨਾ ਸਾ ਸੋਈ ਕਰ ਰਹਿਆ ਦੇਹ ਨਾਉ ਬਲਿਹਾਰੀ ਰਹਾਓ ਚਾਹੋ ਦਿਸ ਫੂਲ ਰਹੀ ਬਿਖਿਆ ਬਿਖ ਗੁਰਮੰਤਰ ਮੂਖ ਗਰੜਾਰੀ ਹਾਥ ਦੇ ਰਾਖਿਓ ਕਰ ਆਪਣਾ ਜਿਉ ਜਲ ਕਮਲਾ ਅਲਪਾਰੀ ਹਾਉ ਨਾਹੀ ਕਿਛ ਮੈਂ ਕਿਆ ਹੋਸਾ ਸਭ ਤੁਮ ਹੀ ਕਲ ਧਾਰੀ ਨਾਨਕ ਭਾਗ ਪਰਿਓ ਹਰ ਪਾਛੈ ਰਾਗ ਸੰਤ ਸਤਕਾਰੀ ਸਾਰੰਗ ਮਹੱਲਾ ਪੰਜਵਾਂ ਅਬ ਮੋਹੇ ਸਰਬ ਪਾਪ ਬਿਰਕਾਤੇ ਕਰਨ ਕਾਰਨ ਸਮਰਸ ਸੁਆਮੀ ਹਰ ਏਕ ਸਤੇ ਮੇਰੀ ਗਾਤੇ ਰਹਾਉ ਦੇਖੇ ਨਾਨਾ ਰੂਪ ਬਹੁ ਰੰਗਾ ਅੰਨਾ ਹੀ ਤੁਮ ਭਾਂਤੇ ਦੇਹ ਆਧਾਰ ਸਰਬ ਕੋ ਠਾਕਰੋ ਜੀ ਪ੍ਰਾਣ ਸੁਖਦਾ ਤੇ ਭ੍ਰਮ ਤੋ ਹਾਰ ਜਾਓ ਪਰਿਓ ਤ
ਤਉ ਗੁਰ ਮਿਲੋ ਚਰਨ ਪਰਾਤੇ, ਕਹੋ ਨਾਨਕ ਮੈਂ ਸਰਬ ਸੁਖ ਪਾਇਆ, ਇਹ ਸੁਖ ਬਿਹਾਨੀ ਰਾਤੇ। ਸਾਰੰਗ ਮਹੱਲਾ ਪੰਜਵਾਂ, ਆਪ ਮੋਹੇ ਲਭਦਿਓ ਹੈ ਹਰ ਟੇਕਾ, ਗੁਰ ਦਿਆਲ ਭਏ ਸੁਖਦਾਈ, ਅੰਦਲੈ ਮਾਨਕ ਦੇਖਾ ਰਹਾਉ। ਕਾਟੇ ਅਗਿਆਨ ਤਿਮਰ ਨਿਰਮਲੀਆ, ਬੁੱਧ ਵਿਗਾਸ ਵਿਵੇਕਾ, ਜਿਉ ਜਲ ਤਰੰਗ ਫੇਨ ਜਲ ਹੋਈ ਹੈ, ਸੇਵਕ ਠਾਕਰ ਭਏ ਏਕਾ। ਜਹ ਤੇ ਉਠਿਓ ਤਹੀ ਆਇਓ, ਸਭ ਹੀ ਏਕੈ ਏਕਾ, ਨਾਨਕ ਦ੍ਰਿਸ਼ਟ ਆਇਓ ਸਭ ਠਾਈ, ਪ੍ਰਾਣ ਪਤੀ ਹਰ ਸਮਕਾ। ਸਾਰੰਗ ਮਹੱਲਾ ਪੰਜਵਾਂ, ਮੇਰਾ ਮਨ ਏਕੈ ਹੀ ਪ੍ਰੇਮੰਗ, ਪੇਖ ਆਇਓ ਸਰਬ ਥਾਨ ਦੇਸ, ਪ੍ਰੇ ਰੋਮਨਾ ਸੰਸਰ ਲਾਗੈ ਰਹਾਉ। ਮੈਂ ਨੀਰੇ ਅਨਕ ਭੋਜਨ ਬਹੁ ਬਿੰਜਨ, ਤਿੰਨ ਸਿਉ ਦ੍ਰਿਸ਼ਟ ਨਾ ਕਰੈ ਰਚੰਗ, ਹਰ ਰਸ ਚਾਹੈ ਪ੍ਰੇ ਪ੍ਰੇ ਮੁਖ ਟੇਰੈ, ਜਿਉ ਅਲ ਕਮਲਾ ਲੋਭ ਹੰਗੈ। ਗੁਣ ਨਿਧਾਨ ਮਨ ਮੋਹਨ ਲਾਲਨ, ਸੁਖਦਾਈ ਸਰਬੰਗੈ, ਗੁਰੂ ਨਾਨਕ ਪ੍ਰਭ ਪਾਹੇ ਪਠਾਇਓ, ਮਿਲੋ ਸਖਾ ਗੱਲ ਲਾਗੈ। ਸਾਰੰਗ ਮਹੱਲਾ ਪੰਜਵਾਂ, ਅਬ ਮੋਰੋ ਠਾਕਰ ਸਿਉ ਮਨ ਮਾਨਾ, ਸਾਧ ਕਿਰਪਾਲ ਦਿਆਲ ਪਏ ਹੈ, ਇਹੋ ਛੇਦਿਓ ਦੁਸ਼ਟ ਬੇਗਾਨਾ ਰਹਾਉ। ਤੁਮ ਹੀ ਸੁੰਦਰ ਤੁਮੈ ਸਿਆਨੇ, ਤੁਮ ਹੀ ਸੁਗਰ ਸੁਜਾਨਾ, ਸਗਲ ਯੋਗ ਯਾਰ ਗਿਆਨ ਧਿਆਨ, ਇੱਕ ਨਿਮਖ ਨਾ ਕੀਮਤ ਜਾਨਾ। ਤੁਮ ਹੀ ਨਾਇਕ ਤੁਮੈ ਛਤਰਪਤ, ਤੁਮ ਪੂਰ ਰਹੇ ਭਗਵਾਨਾ, ਪਾਵੋ ਦਾਨ ਸੰਤ ਸੇਵਾ ਹਰ, ਨਾਨਕ ਸਦ ਕੁਰਬਾਨਾ। ਸਾਰੰਗ ਮਹੱਲਾ ਪੰਜਵਾਂ, ਮੇਰਾ ਮਨ ਚੀਤ ਆਏ ਪ੍ਰੇਰੰਗਾ, ਬਿਸਰਿਓ ਤੰਦ ਬੰਦ ਮਾਇਆ ਕੋ, ਰਜਨ ਸਭਾਈ ਜੰਗਾ ਰਹਾਉ। ਹਰ ਸੇਵੋ ਹਰ ਦੈ ਬਸਾਵੋ, ਹਰ ਪਾਇਆ ਸਤਸੰਗਾ, ਐਸੋ ਮਿਲਿਓ ਮਨੋਹਰ ਪ੍ਰੀਤਮ, ਸੁਖ ਪਾਏ ਮੁਖ ਮੰਗਾ। ਪ੍ਰਿਓ ਆਪਣਾ ਗੁਰ ਬਸ ਕਰ ਦੀਨਾ, ਭੋਗੋ ਭੋਗ ਨਿਸੰਗਾ, ਨਿਰਭਉ ਭਏ ਨਾਨਕ ਭਉ ਮਿਟਿਆ, ਹਰ ਪਾਇਓ ਪਾਠੰਗਾ। ਸਾਰੰਗ ਮਹੱਲਾ ਪੰਜਵਾਂ, ਹਰ ਜੀਉ ਕੇ ਦਰਸ਼ਨ ਕਉ ਕੁਰਬਾਨੀ, ਬਚਨ ਨਾਦ ਮੇਰੇ ਸ੍ਰਵਨੋ ਪੂਰੇ, ਦੇਹਾ ਪ੍ਰਿਅੰਕ ਸਮਾਨੀ ਰਹਾਉ। ਛੁੱਟਰ ਤੇ ਗੁਰ ਕੀ ਸੁਹਾਗਨ, ਹਰ ਪਾਇਓ ਸੁੜ ਸੁਜਾਨੀ, ਜੇ ਘਰ ਮੈਂ ਬੈਸਨ ਨਹੀਂ ਪਾਵਤ, ਸੋ ਥਾਨ ਮਿਲਿਓ ਬਾਸਾਨੀ। ਉਨ ਕਹਿ ਬਸ ਆਇਓ ਭਗਤ ਵਛਲ, ਜਿਨ ਰਾਖੀ ਆਨ ਸੰਤਾਨੀ, ਕਹੋ ਨਾਨਕ ਹਰ ਸੰਗ ਮਨ ਮਾਨਿਆ, ਸਭ ਚੁੱਕੀ ਕਾਣ ਲੁਕਾਨੀ। ਸਾਰੰਗ ਮਹੱਲਾ ਪੰਜਵਾਂ, ਅਬ ਮੇਰੋ ਪੰਚਾ ਤੇ ਸੰਗ ਟੂਟਾ, ਦਰਸ਼ਨ ਦੇਖ ਭਏ ਮਨ ਆਨੰਦ, ਗੁਰ ਕਿਰਪਾ ਤੇ ਛੂਟਾ ਰਹਾਉ। ਬਿਖਮ ਥਾਨ ਬਹੁਤ ਬਹੁਤ ਧਰੀਆ, ਅਨਕ ਰਾਖ ਸੂ ਰੂਟਾ, ਬਿਖਮਗਾਰ ਕਰ ਪਹੁੰਚੈ ਨਾਹੀ, ਸੰਤ ਸਾਂਥ ਭਏ ਲੂਟਾ। ਬਹੁਤ ਖਜ਼ਾਨਾ ਮੇਰਾ ਭਾਲੈ ਪਰਿਆ, ਅਮੋਲ ਲਾ ਲਿਆ ਖੂਟਾ, ਜਨ ਨਾਨਕ ਪ੍ਰਭ ਕਿਰਪਾ ਧਾਰੀ, ਤਉ ਮਨ ਮੈਂ ਹਰ ਰਸ ਕੂਟਾ। ਸਾਰੰਗ ਮਹੱਲਾ ਪੰਜਵਾਂ, ਅਬ ਮੇਰੋ ਠਾਕਰ ਸਿਉ ਮਨ ਲੀਨਾ, ਪ੍ਰਾਣਦਾਨ ਗੁਰ ਪੂਰੈ ਦੀਆ, ਉਰਜਾਇਓ ਜਿਉ ਜਲ ਮੀਨਾ ਰਹਾਉ। ਕਾਮ ਕ੍ਰੋਧ ਲੋਭ ਮਦ ਮਤਸਰ, ਇਹ ਅਰਪ ਸਗਲ ਦਾਨ ਕੀਨਾ, ਮੰਤਰ ਦ੍ਰਿੜਾਏ ਹਰ ਔਖਦ ਗੁਰ ਦੀਓ, ਤਉ ਮਿਲਿਓ ਸਗਲ ਪ੍ਰਵੀਨਾ। ਗ੍ਰਹਿ ਤੇਰਾ ਤੂੰ ਠਾਕੁਰ ਮੇਰਾ, ਗੁਰ ਹਉ ਖੋਈ ਪ੍ਰਭ ਦੀਨਾ, ਕਹੋ ਨਾਨਕ ਮੈਂ ਸਹਿਜ ਕਰ ਪਾਇਆ, ਹਰ ਭਗਤ ਭੰਡਾਰ ਖਜ਼ੀਨਾ। ਸਾਰੰਗ ਮਹੱਲਾ ਪੰਜਵਾਂ, ਮੋਹਨ ਸਭ ਜੀ ਤੇਰੇ ਤੂੰ ਤਾਰ ਹੈ, ਛੁੱਟੈ ਸੰਘਾਰ ਨਿਮਖ ਕਿਰਪਾ ਤੇ, ਕੋਟ ਬ੍ਰਹਿਮੰਡ ਉਧਾਰੈ ਰਹਾਉ। ਕਰੈ ਅਰਦਾਸ ਬਹੁਤ ਬੇਨੰਤੀ, ਨਿਮਖ ਨਿਮਖ ਸਾਹ ਮਾਰੈ, ਹੋ ਕਿਰਪਾਲ ਦੀਨ ਦੁਖ ਪੰਜਨੋ, ਹਾਥ ਦੇ ਨਿਸਤਾਰੈ। ਕਿਆ ਏ ਭੂਪਤ ਬੱਪਰੇ ਕਹੀਐ, ਕਹੋ ਇਹ ਕਿਸਨੋ ਮਾਰੈ, ਰਾਖ ਰਾਖ ਰਾਖ ਸੁਖਦਾਤੇ, ਸਭ ਨਾਨਕ ਜਗਤ ਤੋਂ ਮਾਰੈ। ਸਾਰੰਗ ਮਹੱਲਾ ਪੰਜਵਾਂ, ਅਬ ਮੋਹੇ ਧਨ ਪਾਇਓ ਹਰ ਨਾਮਾ, ਭਇਆ ਚਿੰਤ ਤ੍ਰਿਸ਼ਨ ਸਭੁ ਜੀ ਹੈ, ਇਹ ਲਿਖਿਓ ਲੇਖ ਮਥਾਮਾ ਰਹਾਉ। ਖੋਜਤ ਖੋਜਤ ਭਇਓ ਬੈਰਾਗੀ,
ਫਿਰ ਆਇਓ ਦੇਹ ਗਿਰਾਮਾ, ਗੁਰ ਕਿਰਪਾਲ ਸਬਦਾ ਇਹੋ ਜੋਰਿਓ, ਹੱਥ ਚਰਿਓ ਲਾਲਿਆ ਗਾਮਾ। ਆਨ ਵਾਪਾਰ ਬਨਜ ਜੋ ਕਰੀਐ, ਤੇ ਤੇ ਦੁਖ ਸਹਾਮਾ, ਗੋਬਿੰਦ ਭਜਨ ਕੇ ਨਿਰਪੈ ਵਾਪਾਰੀ, ਹਰ ਰਾਸ ਨਾਨਕ ਰਾਮ ਨਾਮਾ। ਸਾਰੰਗ ਮਹੱਲਾ ਪੰਜਵਾਂ, ਮੇਰੇ ਮਨ ਮਿਸ਼ਟ ਲੱਗੇ ਪ੍ਰੇ ਬੋਲਾ, ਗੁਰਬਾਹਾਂ ਪਕੜ ਪ੍ਰਭ ਸੇਵਾ ਲਾਏ, ਸਤ ਦਿਆਲ ਹਰ ਢੋਲਾ ਰਹਾਓ। ਪ੍ਰਭ ਤੂੰ ਠਾਕਰ ਸਰ ਪ੍ਰਤਪਾਲਕ, ਮੋਹ ਕਲੱਤਰ ਸਹਿਤ ਸਭ ਗੋਲਾ, ਮਾਣ ਤਾਣ ਸਭ ਤੂੰ ਹੈ, ਤੂੰ ਹੈ ਇੱਕ ਨਾਮ ਤੇਰਾ ਮੈਂ ਓਲਾ। ਜੇ ਤਖਤ ਬਹਿ ਸਾਲੈ ਤਉ ਦਾਸ ਤੁਮਾਰੇ, ਘਾਸ ਬਡਾਵੈ ਕੇਤਕ ਬੋਲਾ, ਜਨ ਨਾਨਕੇ ਪ੍ਰਭ ਪੁਰਖ ਵਿਧਾਤੇ, ਮੇਰੇ ਠਾਕਰ ਅਗਹਿਆ ਤੋਲਾ। ਸਾਰੰਗ ਮਹੱਲਾ ਪੰਜਵਾਂ, ਰਸਨਾ ਰਾਮ ਕਹਿਤ ਗੁਣ ਸੋਹੰਗ, ਏਕ ਨਿਮਖ ਉਪਾਇ ਸਮਾਵੈ, ਦੇਖ ਚਰਤ ਮਨ ਮੋਹੰ ਰਹਾਓ। ਜਿਸ ਸੁਣਿਆ ਮਨ ਹੋਏ ਰਹਿਸ, ਅਤ ਹਿਰਦੈ ਮਾਨ ਦੁਖ ਜੋਹੰ, ਸੁਖ ਪਾਇਓ ਦੁਖ ਦੂਰ ਪਰਾਇਓ, ਬਣਿਆਈ ਪ੍ਰਭ ਤੋਹੰ। ਕਿਲੇ ਵਿਖ ਗਏ ਮਨ ਨਿਰਮਲ ਹੋਈ ਹੈ, ਗੁਰ ਕਾਢੇ ਮਾਇਆ ਦੁਰੋਹੰ, ਕਹੋ ਨਾਨਕ ਮੈਂ ਸੋ ਪ੍ਰਭ ਪਾਇਆ, ਕਰਨ ਕਾਰਨ ਸਮਰੱਥ ਹੋਹੰ। ਸਾਰੰਗ ਮਹੱਲਾ ਪੰਜਵਾਂ, ਨੈਨੋ ਦੇਖਿਓ ਚਲਤ ਤਮਾਸਾ, ਸਭੂ ਦੂਰ ਸਭੂ ਤੇ ਨੇਰੈ, ਆਗਮ ਅਗਮ ਘਟ ਵਾਸਾ ਰਹਾਓ। ਅਪੂਲ ਨਾ ਭੂਲੈ ਲਿਖਿਓ ਨਾ ਚਲਾਵੈ, ਮਤਾ ਨਾ ਕਰੈ ਪਚਾਸਾ, ਖਿਨ ਮੈਂ ਸਾਜ ਸਵਾਰ ਬਿਨਾ ਹੈ, ਭਗਤ ਵਛਲ ਗੁਣ ਤਾਸਾ। ਅੰਧ ਕੂ ਮੈਂ ਦੀਪਕ ਬਲਿਓ, ਗੁਰਦੇ ਕੀਓ ਪ੍ਰਗਾਸਾ, ਕਹੋ ਨਾਨਕ ਦਰਸ ਪੇਖ ਸੁਖ ਪਾਇਆ, ਸਭ ਪੂਰਨ ਹੋਈ ਆਸਾ। ਸਾਰੰਗ ਮਹੱਲਾ ਪੰਜਵਾਂ, ਚਰਨੈ ਗੋਬਿੰਦ ਮਾਰਗ ਸੁਹਾਵਾ, ਆਨ ਮਾਰਗ ਜੇਤਾ ਕਿਛ ਧਾਈਐ, ਤੇ ਤੋ ਹੀ ਦੁਖਾਵਾ ਰਹਾਓ। ਨੇਤਰ ਪੁਨੀਤ ਭਏ ਦਰਸ ਪੇਖੇ, ਹਸਤ ਪੁਨੀਤ ਟਹਿਲਾਵਾ, ਹਿਰਦਾ ਪੁਨੀਤ ਹਿਰਦੈ ਹਰ ਬਸਿਓ, ਮਸਤ ਪੁਨੀਤ ਸੰਤ ਤੂਰਾਵਾ। ਸਰਬ ਨਿਧਾਨ ਨਾਮ ਹਰ ਹਰ ਕੈ, ਜਿਸ ਕਰਮ ਲਿਖਿਆ ਤਿਨ ਪਾਵਾ, ਜਨ ਨਾਨਕ ਕਉ ਗੁਰਪੂਰਾ ਭੇਟਿਓ, ਸੁਖ ਸਹਿਜੇ ਅਨੰਦ ਬਿਹਾਵਾ। ਸਾਰੰਗ ਮਹੱਲਾ ਪੰਜਵਾਂ, ਧਿਆਇਓ ਅੰਤ ਬਾਰ ਨਾਮ ਸਖਾ, ਜੈ ਮਾਤ ਪਿਤਾ ਸੁਤ ਭਾਈ ਨਾ ਪਹੁੰਚੈ, ਤਹਾਂ ਤਹਾਂ ਤੂੰ ਰੱਖਾ ਰਹਾਓ। ਅੰਧ ਕੂਪ ਗ੍ਰੇ ਮੈਂ ਤਿਨ ਸਿਮਰਿਓ, ਜਿਸ ਮਸਤਕ ਲੇਖ ਲਿਖਾ, ਖੂਲੇ ਬੰਧਨ ਮੁਕਤ ਗੁਰ ਕੀਨੀ, ਸਭ ਤੂੰ ਹੈ ਤੂੰ ਹੀ ਦਿਖਾ। ਅੰਮ੍ਰਿਤ ਨਾਮ ਪੀਆ ਮੰਤ੍ਰ ਵਿਤਿਆ, ਆਗਾਏ ਰਸਨ ਚਖਾ, ਕਹੋ ਨਾਨਕ ਸੁਖ ਸਹਿਜ ਮੈਂ ਪਾਇਆ, ਗੁਰਲਾਹੀ ਸਗਲ ਤਿਖਾ। ਸਾਰੰਗ ਮਹੱਲਾ ਪੰਜਵਾਂ, ਗੁਰ ਮਿਲੇ ਐਸੇ ਪ੍ਰਭੂ ਧਿਆਇਆ, ਭਇਓ ਕਿਰਪਾਲ ਦਿਆਲ ਦੁਖ ਭੰਜਨ, ਲੱਗੈ ਨਾ ਤਾਤੀ ਬਾਇਆ ਰਹਾਓ। ਜੇਤੇ ਸਾਸ ਸਾਸ ਹਮ ਲੇਤੇ, ਤੇਤੇ ਹੀ ਗੁਣ ਗਾਇਆ, ਨਿਮਖ ਨਾ ਬਿਸਰੈ ਘਰੀ ਨਾ ਬਿਸਰੈ, ਸਦ ਸੰਗੇ ਜਤ ਜਾਇਆ। ਹਾਉ ਬਲ ਬਲ ਬਲ ਬਲ ਚਰਨ ਕਮਲ ਕਹੋ, ਬਲ ਬਲ ਗੁਰਦਰਸਾਇਆ, ਕਹੋ ਨਾਨਕ ਕਾਹੂ ਪ੍ਰਵਾਹਾ, ਜੋ ਸੁਖ ਸਾਗਰ ਮੈਂ ਪਾਇਆ। ਸਾਰੰਗ ਮਹੱਲਾ ਪੰਜਵਾਂ, ਮੇਰੇ ਮਨ ਸ਼ਬਦ ਲੱਗੋ ਗੁਰਮੀਠਾ, ਖੁੱਲਿਓ ਕਰਮ ਭਇਓ ਪ੍ਰਗਾਸਾ, ਘਟ ਘਟ ਹਰ ਹਰ ਡੀਠਾ। ਰਹਾਓ ਪਾਰ ਬ੍ਰਹਮ ਅਜੂਨੀ ਸੰਪਉ, ਸਰਬਥਾਨ ਘਟ ਬੀਠਾ, ਭਇਓ ਪ੍ਰਾਪਤ ਅੰਮ੍ਰਿਤ ਨਾਮਾ, ਬਲ ਬਲ ਪ੍ਰਭ ਚਰਨੀਠਾ। ਸਤ ਸੰਗਤ ਕੀ ਰੇਣ ਮੁਖ ਲਾਗੀ, ਕੀਏ ਸਗਲ ਤੀਰਥ ਮਜਨੀਠਾ, ਕਹੋ ਨਾਨਕ ਰੰਗ ਚਲੂਲ ਭਏ ਹੈ, ਹਰ ਰੰਗ ਨਾਲ ਹੈ ਮਜੀਠਾ। ਸਾਰੰਗ ਮਹੱਲਾ ਪੰਜਵਾਂ, ਹਰ ਹਰ ਨਾਮ ਦਿਓ ਗੁਰਸਾਥੇ, ਨਿਮਖ ਬਚਨ ਪ੍ਰਭ ਹੀਰੈ ਬਸਿਓ, ਸਗਲ ਭੂਖ ਮੇਰੀ ਲਾਥੇ ਰਹਾਓ। ਕਿਰਪਾ ਨਿਧਾਨ ਗੁਣ ਨਾਇਕ ਠਾਕਰ, ਸੁਖ ਸਮੂਹ ਸਭ ਨਾਥੇ, ਏਕ ਆਸ ਮੋਹਿ ਤੇਰੀ ਸੁਆਮੀ, ਔਰ ਦੁਤੀਆ ਆਸ ਬਿਰਾਥੇ। ਨੈਣ ਤ੍ਰਿਪਤਾਸੇ ਦੇਖ ਦਰਸਾਵਾਂ, ਗੁਰ ਕਰ ਧਾਰੇ ਮੇਰੇ ਮਾਥੇ, ਕਹੋ ਨਾਨਕ ਮੈਂ ਤੁਲ ਸੁਖ ਪਾਇਆ, ਜਨਮ ਮਰਨ ਪੈ ਲਾਥੇ। ਸਾਰੰਗ ਮਹੱਲਾ ਪੰਜਵਾਂ, ਹਰੇ ਮੂੜੇ ਆਨ ਕਾਹੇ ਕਤ ਜਾਹੀ, ਸੰਗ ਮਨੋਹਰ ਅੰਮ੍ਰਿਤ ਹੈ ਰੇ, ਪੂਲ ਪੂਲ ਬਿਖ ਖਾਈ ਰਹਾਓ।
ਪ੍ਰਭ ਸੁੰਦਰ ਚਤਰ ਅਨੂਬਿ ਦਾਤੇ ਤਿਸ ਸਿਉ ਰੁਚ ਨਹੀਂ ਰਾਈ ਮੋਹਨ ਸਿਉ ਬਾਵਰ ਮਨ ਮੋਹਿਓ ਝੂਠ ਗੌਰੀ ਪਾਈ ਭਇਓ ਦਿਆਲ ਕਿਰਪਾਲ ਦੁਖ ਹਰਤਾ ਸੰਤਨ ਸਿਉ ਬਨ ਆਈ ਸਗਲ ਨਿਧਾਨ ਘਰੈ ਮੈਂ ਪਾਏ ਕਹੁ ਨਾਨਕ ਜੋ ਸਮਾਈ ਸਾਰੰਗ ਮਹੱਲਾ ਪੰਜਵਾਂ ਓਵੰ ਪ੍ਰੇ ਪ੍ਰੀਤ ਚੀਤ ਪਹਿ ਲਰੀਆ ਜੋ ਤੋ ਬਚਨ ਦਿਓ ਮੇਰਾ ਸਤਿਗੁਰੂ ਤੋ ਮੈਂ ਸਾਜ ਸਿੰਗਰੀਆ ਰਹਾਓ ਹਮ ਭੂਲੇ ਤੁਮ ਸਦਾ ਅਭੂਲਾ ਹਮ ਪਤਤ ਤੁਮ ਪਤਤ ਧਰੀਆ ਹਮ ਨੀਚ ਬਿਰਖ ਤੁਮ ਮੈਂ ਲਾਗਰ ਲਾਜ ਸੰਗ ਸੰਗ ਬਸਰੀਆ ਤੁਮ ਗੰਭੀਰ ਧੀਰ ਉਪਕਾਰੀ ਹਮ ਕਿਆ ਬਪਰੇ ਜੰਤਰੀਆ ਗੁਰ ਕਿਰਪਾਲ ਨਾਨਕ ਹਰ ਮੇਲਿਓ ਤੋ ਮੇਰੀ ਸੁਖ ਸੇਜਰੀਆ ਸਾਰਿੰਗ ਮਹੱਲਾ ਪੰਜਵਾਂ ਮਨ ਓਏ ਦਿਨਸ ਧਨ ਪਰਵਾਨਾ ਸਫਲ ਤੇ ਕਰੀ ਸੰਯੋਗ ਸੁਹਾਵੇ ਸਤਿਗੁਰ ਸੰਗ ਗਿਆਨਾ ਰਹਾਓ ਧਨ ਸੋ ਭਾਗ ਧਨ ਸੁਹਾਗਾ ਧਨ ਦੇਤ ਜਿਨ ਮਾਨਾ ਇਹੋ ਤਨ ਤੁਮਰਾ ਸਭ ਗ੍ਰਿਹੋ ਤਨ ਤੁਮਰਾ ਹਿਉ ਕਿਉ ਕੁਰਬਾਨਾ ਕੋਟ ਲਾਖ ਰਾਜ ਸੁਖ ਪਾਏ ਇਕ ਨਿਮਖ ਪੇਖ ਦ੍ਰਿਸ਼ਟਾਨਾ ਜੋ ਕਹੋ ਮੁਖ ਹੋ ਸੇਵਕ ਇਹ ਬੈਸੀ ਐ ਸੁਖ ਨਾਨਕ ਅੰਤ ਨਾ ਜਾਨਾ ਸਾਰੰਗ ਮਹੱਲਾ ਪੰਜਵਾਂ ਅਬ ਮੋਰੋ ਸਹਿਸਾ ਦੂਹ ਗਇਆ ਔਰਿਓ ਭਾਵ ਸਗਲ ਤਿਆਗ ਛੋਡੇ ਸਤਿਗੁਰ ਸਰਨ ਪਿਆ ਰਹਾਓ ਸਰਬ ਸਿੱਧ ਕਾਰਜ ਸਭ ਸਵਰੇ ਅਹੰ ਰੋਗ ਸਗਲ ਹੀ ਖਇਆ ਕੋਟ ਪ੍ਰਾਧ ਖਿਨ ਮੈਂ ਖਉ ਪਈ ਹੈ ਗੁਰਮਿਲ ਹਰ ਹਰ ਕਹਿਆ ਪੰਚ ਦਾਸ ਗੁਰ ਵਸਗਤ ਕੀਨੇ ਮਨ ਨਿਸ਼ਚਲ ਨਿਰਭਇਆ ਆਏ ਨਾ ਜਾਵੇ ਨਾ ਕਥੀ ਡੋਲੈ ਥਿਰ ਨਾਨਕ ਰਾਜਾਇਆ ਸਾਰਿੰਗ ਮਹੱਲਾ ਪੰਜਵਾਂ ਪ੍ਰਭ ਮੇਰੋ ਇਤ ਉਤ ਸਦਾ ਸਹਾਈ ਮਨ ਮੋਹਨ ਮੇਰੇ ਜੀ ਕੋ ਪਿਆਰੋ ਕਵਨ ਕਹਾਂ ਗੁਣ ਗਾਈ ਰਹਾਓ ਖੇਲ ਖਿਲਾਏ ਲਾਡ ਲਾਡਾਵੈ ਸਦਾ ਸਦਾ ਅਨਦਾਈ ਪ੍ਰਤਪਾਲੈ ਬਾਰਕੀ ਨਿਆਈ ਜੈਸੇ ਮਤ ਪਿਤਾਈ ਤਿਸ ਬਿਨ ਨਿਮਖ ਨਹੀਂ ਰਹਿ ਸਕੀ ਬਿਸਰ ਨਾ ਕਬਹੂ ਜਾਈ ਕਹੋ ਨਾਨਕ ਮਿਲ ਸੰਤ ਸੰਗਤ ਤੇ ਮਗਨ ਭਏ ਲਿਵਲਾਈ ਸਾਰਿੰਗ ਮਹੱਲਾ ਪੰਜਵਾਂ ਆਪਣਾ ਮੀਤ ਸਵਾਮੀ ਗਾਈਐ ਆਸਨਾ ਅਵਰ ਕਾਹੂ ਕੀ ਕੀਜੈ ਸੁਖਦਾਤਾ ਪ੍ਰਭ ਧਿਆਈਐ ਰਹਾਓ ਸੁਖ ਮੰਗਲ ਕਲਿਆਣ ਜਿਸੈ ਘਰ ਤਿਸ ਹੀ ਸਰਣੀ ਪਾਈਐ ਤਿਸੈ ਤਿਆਗ ਮਾਨੁਖ ਜੇ ਸੋਏ ਵਉ ਤਿਸੈ ਤਿਆਗ ਮਾਨੁਖ ਜੇ ਸੇਵਉ ਤਉ ਲਾਜ ਲੋਨ ਹੋਏ ਜਾਈਐ ਏਕ ਓਟ ਪਕਰੀ ਠਾਕਰ ਕੀ ਗੁਰਮਿਲ ਮਤ ਬੁੱਧ ਪਾਈਐ ਗੁਣ ਨਿਧਾਨ ਨਾਨਕ ਪ੍ਰਭ ਮਿਲਿਆ ਸਗਲ ਚੁੱਕੀ ਮੋਹਤਾਈਐ ਸਾਰਿੰਗ ਮਹੱਲਾ ਪੰਜਵਾਂ ਓਟ ਸਤਾਣੀ ਪ੍ਰਭ ਜੀਓ ਮੇਰਾ ਦ੍ਰਿਸ਼ਟ ਨਾ ਲਿਆਵੋ ਅਵਰ ਕਾਹੂ ਕਹੋ ਮਾਣ ਮਹੱਤ ਪ੍ਰਭ ਤੇਰਾ ਏ ਰਹਾਓ ਅੰਗੀਕਾਰ ਕੀਓ ਪ੍ਰਭ ਆਪਣੇ ਕਾਲ ਲਿਆ ਬੇਘੇਰੈ ਅੰਮ੍ਰਿਤ ਨਾਮ ਔਖਦ ਮੁਖ ਦੀਨੋ ਜਾਏ ਪਿਆ ਗੁਰ ਪੈਰੈ ਕਵਨ ਉਪਮਾ ਕਹੋ ਏਕ ਮੁਖ ਨਿਰਗੁਣ ਕੇ ਦਾ ਤੇਰੈ ਕਾਟ ਸਿਲਕ ਜੋ ਆਪਣਾ ਕੀਨੋ ਨਾਨਕ ਸੂਖ ਘਨੇਰੈ ਸਾਰਿੰਗ ਮਹੱਲਾ ਪੰਜਵਾਂ ਪ੍ਰਭ ਸਿਮਰਤ ਦੁਖ ਬਿਨਾਸੀ ਭਇਓ ਕਿਰਪਾਲ ਜੀ ਸੁਖਦਾਤਾ ਹੋਈ ਸਗਲ ਖਲਾਸੀ ਰਹਾਓ ਅਵਰ ਨਾ ਕੋ ਸੂਜੈ ਪ੍ਰਭ ਬਿਨ ਕਹੋ ਕੋ ਕਿਸ ਪੈ ਜਾਸੀ ਜਿਉ ਜਾਣੋ ਤਿਉ ਰਾਖੋ ਠਾਕਰੋ ਸਭ ਕੀ ਤੁਮ ਹੀ ਪਾਸੀ ਹਾਥ ਦੇ ਰਾਖੇ ਪ੍ਰਭ ਆਪਣੇ ਸਦ ਜੀਵਨ ਅਬਨਾਸੀ ਕਹੋ ਨਾਨਕ ਮਨ ਅਨੰਦ ਭਇਆ ਹੈ ਕਾਟੀ ਜਮਕੀ ਫਾਸੀ ਸਾਰਿੰਗ ਮਹੱਲਾ ਪੰਜਵਾਂ ਮੇਰੋ ਮਨ ਜਤ ਕਤ ਤੁਝੈ ਸਮਾਰੈ ਹਮ ਬਾਰਕ ਦੀਨ ਪਿਤਾ ਪ੍ਰਭ ਮੇਰੇ ਜਿਉ ਜਾਣੈ ਤਿਉ ਪਾਰੈ ਰਹਾਓ ਜਾ ਭੁਖੋ ਤਬ ਭੋਜਨ ਮੰਗੈ ਅਗਾਏ ਸੁਖ ਸਗਾਰੈ ਤਬ ਅਰੋਗ ਜਬ ਤੁਮ ਸੰਗ ਬਸਤੋ ਛੁਟਕਤ ਹੋਏ ਰਵਾਰੈ ਕਵਨ ਬਸੇਰੋ ਦਾਸ ਦਾਸਨ ਕੋ ਥਾਪੋ ਥਾਪਨਹਾਰੈ ਨਾਮ ਨ ਬਿਸਰੈ ਤਾ ਜੀਵਨ ਪਾਈਐ ਬਿਨਤੀ ਨਾਨਕੇ ਸਾਰੈ ਸਾਰਿੰਗ ਮਹੱਲਾ ਪੰਜਵਾਂ ਮਨ ਤੇ ਭੈ ਪਉ ਦੂਰ ਪਰਾਇਓ ਲਾਲ ਦਿਆਲ ਗੁਲਾਲ ਲਾਡਲੇ ਸਹਿ ਸਹਿਜ ਗੁਣ ਗਾਇਓ ਰਹਾਓ
ਗੁਰਬਚਨਾਥ ਕਮਾਤ ਕਿਰਪਾ ਤੇ ਬਹੁਰ ਨਕਤ ਹੂੰ ਤਾਇਓ ਰਹਿਤੇ ਉਪਾਦ ਸਮਾਜ ਸੁਖਿਆਸਨ ਭਗਤ ਵਛਲ ਗ੍ਰਹਿ ਪਾਇਓ ਨਾਦ ਬਿਨੋਦ ਕੋਢਿਆ ਨੰਦਾ ਸਹਿਜੇ ਸਹਿ ਸਮਾਇਓ ਕਰਨਾ ਆਪ ਕਰਾਵਨੇ ਆਪੇ ਕਹੁ ਨਾਨਕੇ ਆਪ ਆਪਾਇਓ ਸਾਰੰਗ ਮਹੱਲਾ ਪੰਜਵਾਂ ਅੰਮ੍ਰਿਤ ਨਾਮ ਮਨੈ ਆਧਾਰੋ ਜਿਨ ਦੀਆ ਤਸਕੈ ਕੁਰਬਾਨੈ ਗੁਰਪੂਰੇ ਨਮਸਕਾਰੋ ਰਹਾਓ ਬੂਜੀ ਤ੍ਰਿਸ਼ਨਾ ਸਹਿ ਸੁਹੇਲਾ ਕਾਮ ਕ੍ਰੋਧ ਬਿਖਜਾਰੋ ਆਏ ਨਾ ਜਾਏ ਬਸੈ ਇਹ ਠਾਕਰੋ ਜਹ ਆਸਨ ਨਿਰੰਕਾਰੋ ਏਕੈ ਪ੍ਰਗਟ ਏਕੈ ਗੁਪਤਾ ਏਕੈ ਧੁੰਦੂ ਕਾਰੋ ਆਦ ਮਧ ਅੰਤ ਪ੍ਰਭ ਸੋਈ ਕਹੋ ਨਾਨਕ ਸਾਚ ਵਿਚਾਰੋ ਸਾਰੰਗ ਮਹੱਲਾ ਪੰਜਵਾਂ ਬਿਨ ਪ੍ਰਭ ਰਹਿਣ ਨਾ ਜਾਏ ਘਰੀ ਸਰਵ ਸੁਖ ਤਾਹੂ ਕੈ ਪੂਰਨ ਜਾਂ ਕੈ ਸੁਖ ਹੈ ਹਰੀ ਰਹਾਓ ਮੰਗਲ ਰੂਪ ਪ੍ਰਾਣ ਜੀਵਨ ਧਨ ਸਿਮਰਤ ਅਨੰਦ ਘਨਾ ਵੜ ਸਮਰੱਥ ਸਦਾ ਸਦ ਸੰਗੇ ਗੁਣ ਰਸਨਾ ਕਵਨ ਪਣਾ ਥਾਨ ਪਵਿੱਤਰਾ ਮਾਨ ਪਵਿੱਤਰਾ ਪਵਿੱਤਰ ਸੁਣਨ ਕਹਿਣ ਹਾਰੇ ਕਹੋ ਨਾਨਕ ਤੇ ਭਵਨ ਪਵਿੱਤਰਾ ਜਾਂ ਮੈਂ ਸੰਤ ਤੁਮਾਰੇ ਸਾਰੰਗ ਮਹੱਲਾ ਪੰਜਵਾਂ ਰਸਨਾ ਜਪਤੀ ਤੂੰ ਹੀ ਤੂੰ ਹੀ ਮਾਤ ਗਰਭ ਤੁਮ ਹੀ ਪ੍ਰਤਪਾਲਕ ਮ੍ਰਿਤ ਮੰਡਲ ਇੱਕ ਤੁਹੀ ਰਹਾਓ ਤੁਮ ਹੈ ਪਿਤਾ ਤੁਮ ਹੀ ਫੁਨ ਮਾਤਾ ਤੁਮ ਹੈ ਮੀਤ ਹਿਤ ਭਰਾਤਾ ਤੁਮ ਪਰਿਵਾਰ ਤੁਮੈ ਆਧਾਰਾ ਤੁਮੈ ਜੀ ਪ੍ਰਾਨਦਾਤਾ ਤੁਮੈ ਖਜ਼ੀਨਾ ਤੁਮੈ ਜਰੀਨਾ ਤੁਮ ਹੀ ਮਾਣਕ ਲਾਲਾ ਤੁਮ ਹੈ ਪਾਰ ਜਾਤ ਗੁਰ ਤੇ ਪਾਏ ਤਉ ਨਾਨਕ ਭਏ ਨਿਹਾਲਾ ਸਾਰੰਗ ਮਹੱਲਾ ਪੰਜਵਾਂ ਜਾਹੂ ਕਾਹੂ ਆਪਣੋ ਹੀ ਚਿਤ ਆਵੈ ਜੋ ਕਾਹੂ ਕੋ ਚੇਰੋ ਹੋਵਤ ਠਾਕਰ ਹੀ ਪੈ ਜਾਵੈ ਰਹਾਓ ਆਪਣੇ ਪਹਿ ਦੁਖ ਆਪਣੇ ਪਹਿ ਸੁਖਾ ਆਪਣੇ ਹੀ ਪਹਿ ਬਿਰਥਾ ਆਪਣੇ ਪਹਿ ਮਾਨ ਆਪਣੇ ਪਹਿ ਤਾਨਾ ਆਪਣੇ ਹੀ ਪਹਿ ਅਰਥਾ ਕਿਨ ਹੀ ਰਾਜ ਜੋਬਨ ਧਨ ਮਿਲਖਾ ਕਿਨ ਹੀ ਬਾਪ ਮਹਿ ਤਾਰੀ ਸਰਬ ਥੋਕ ਨਾਨਕ ਗੁਰ ਪਾਏ ਪੂਰਨ ਆਸ ਹਮਾਰੀ ਸਾਰੰਗ ਮਹੱਲਾ ਪੰਜਵਾਂ ਝੂਠੋ ਮਾਇਆ ਕੋ ਮਦਮਾਨ ਤ੍ਰੋਹ ਮੋਹ ਦੂਰ ਕਰ ਬਪਰੇ ਸੰਗ ਪਾਲੈ ਜਾਨ ਰਹਾਓ ਮਿਥਿਆ ਰਾਜੋਬਨ ਅਰ ਉਮਰੇ ਮੀਰ ਮਲਕਰ ਖਾਨ ਮਿਥਿਆ ਕਾਪਰ ਸੁਗੰਧ ਚਤਰਾਈ ਮਿਥਿਆ ਭੋਜਨ ਪਾਨ ਦੀਨ ਬੰਦਰੋ ਦਾਸ ਦਾਸਰੋ ਸੰਤੈ ਕੀ ਸਾਰਾਨ ਮੰਗਰ ਮੰਗ ਹੋਇਆ ਚਿੰਤਾ ਮਿਲ ਨਾਨਕ ਹਰ ਪ੍ਰਾਨ ਸਾਰੰਗ ਮਹੱਲਾ ਪੰਜਵਾਂ ਆਪਣੀ ਇਤਨੀ ਕਛੂ ਨਾ ਸਾਰੀ ਅਨਕ ਕਾਜ ਅਨਕ ਤਾਵਰਤਾ ਉਰਜੋ ਅਨਜੰਜਾਰੀ ਰਹਾਓ ਦੇਵ ਸਚਾਰ ਕੇ ਦੀਸੈ ਸੰਗੀ ਉਹਾਂ ਨਾਹੀ ਜੈ ਭਾਰੀ ਤਿੰਨ ਸਿਉ ਰਾਚ ਮਾਚ ਹਿਤ ਲਾਇਓ ਜੋ ਕਾਮ ਨਹੀਂ ਗਾਵਾਰੀ ਹਉ ਨਾਹੀ ਨਾਹੀ ਕਿਛ ਮੇਰਾ ਨਾ ਹਮਰੋ ਬਸ ਚਾਰੀ ਕਰਨ ਕਰਾਵਣ ਨਾਨਕੇ ਪ੍ਰਭ ਸੰਤਨ ਸੰਗ ਉਧਾਰੀ ਸਾਰੰਗ ਮਹੱਲਾ ਪੰਜਵਾਂ ਮੋਹਨੀ ਮੋਹਤ ਰਹਿ ਨਾ ਹੋਰੀ ਸਾਧਕ ਸਿੱਧ ਸਗਲ ਕੀ ਪਿਆਰੀ ਟੁੱਟੈ ਨਾ ਕਾਹੂ ਤੋਰੀ ਰਹਾਓ ਖੜ ਸ਼ਾਸਤਰ ਉਚਰਤ ਰਸਨਾਗਰ ਤੀਰਥ ਗਮਨ ਨਾ ਥੋਰੀ ਪੂਜਾ ਚੱਕਰ ਵਰਤ ਨੇਮ ਤਪੀਆ ਉਹਾਂ ਗੈਲ ਨਾ ਸ਼ੋਰੀ ਅੰਧ ਕੂ ਮਹਿ ਪਤਤ ਹੋਤ ਜਗ ਸੰਤੋ ਕਰੋ ਪਰਮਗਤ ਮੋਰੀ ਸਾਧ ਸੰਗਤ ਨਾਨਕ ਭਇਓ ਮੁਕਤਾ ਦਰਸ਼ਨ ਭਿਖਤ ਭੋਰੀ ਸਾਰੰਗ ਮਹੱਲਾ ਪੰਜਵਾਂ ਕਹਾਂ ਕਰੈ ਰੇ ਖਾਟ ਖਾਟਲੀ ਪਵਨ ਅਫਾਰ ਤੋਰ ਚਾਂਬਰੋ ਅਤ ਜਜਰੀ ਤੇਰੀ ਰੇ ਮਾਟਲੀ ਰਹਾਓ ਉਹੀ ਤੇ ਹਰਿਓ ਉਹਾਂ ਲੈ ਧਰਿਓ ਜੈਸੇ ਬਾਸਾ ਮਾਸ ਦੇਤ ਝਾਟਲੀ ਦੇਵਨ ਹਾਰ ਵਿਸਾਰਿਓ ਅੰਦਲੇ ਜਿਉਂ ਸਫਰੀ ਉਧਰ ਭਰੈ ਬੈ ਹਾਟਲੀ ਸਾਧ ਬਿਕਾਰ ਬਿਕਾਰ ਝੂਠ ਰਸ ਜੈ ਜਾਨੋ ਤੈ ਭੀਰ ਬਾਟਲੀ ਕਹੋ ਨਾਨਕ ਸਮਝ ਰੇ ਇਆਨੇ ਆਜ ਕਾਲ ਖੁੱਲੈ ਤੇਰੀ ਗਾਂਠਲੀ ਸਾਰੰਗ ਮਹੱਲਾ ਪੰਜਵਾਂ ਗੁਰ ਜੀਓ ਸੰਗ ਤੁਹਾਰੈ ਜਾਨਿਓ ਕੋਟ ਜੋਦ ਉਹ ਕੀ ਬਾਤ ਨਾ ਪੁੱਛੀਐ ਤਾਂ ਦਰਗਹਿ ਪੀ ਮਾਨਿਓ ਰਹਾਓ ਕਵਨ ਮੂਲ ਪ੍ਰਾਣੀ ਕਾ ਕਹੀਐ ਕਵਨ ਰੂਪ ਦ੍ਰਿਸ਼ਟਾਨਿਓ ਜੋਤ ਪ੍ਰਕਾਸ਼ ਭਈ ਮਾਟੀ ਸੰਗ ਦੁਲਭ ਦੇਹ ਬਖਾਨਿਓ
ਤੁਮ ਤੇ ਸੇਵ ਤੁਮ ਤੇ ਜਪ ਤਾਪਾ ਤੁਮ ਤੇ ਤਤ ਪਛਾਨਿਓ ਕਰ ਮਸਤਕ ਧਰ ਕੱਟੀ ਜੇਵਰੀ ਨਾਨਕ ਦਾਸ ਦਸਾਨਿਓ ਸਾਰੰਗ ਮਹੱਲਾ ਪੰਜਵਾਂ ਹਰ ਹਰ ਦਿਓ ਸੇਵਕ ਕੋ ਨਾਮ ਮਾਨਸਕਾ ਕੋ ਬਪਰੋ ਪਾਈ ਜਾਂ ਕੋ ਰਾਖਾ ਰਾਮ ਰਹਾਓ ਆਪ ਮਹਾਜਨ ਆਪੇ ਪੰਚਾ ਆਪ ਸੇਵਕੈ ਕਾਮ ਆਪੇ ਸਗਲੇ ਦੂਤ ਬਿਦਾਰੇ ਠਾਕਰੇ ਅੰਤਰ ਜਾਮ ਆਪੇ ਪਤ ਰਾਖੀ ਸੇਵਕੀ ਆਪ ਕੀ ਓ ਬੰਧਾਨ ਆ ਜੁਗਾਦ ਸੇਵਕੀ ਰਾਖੈ ਨਾਨਕ ਕੋ ਪ੍ਰਭ ਜਾਨ ਸਾਰੰਗ ਮਹੱਲਾ ਪੰਜਵਾਂ ਤੂੰ ਮੇਰੋ ਮੀਤ ਸਖਾ ਹਰ ਪ੍ਰਾਨ ਮਨ ਤਨ ਜੀਓ ਪਿੰਡ ਸਭ ਤੁਮਰਾ ਇਹੋ ਤਨ ਸੀਤੋ ਤੁਮਰੈ ਧਾਨ ਰਹਾਓ ਤੁਮ ਹੀ ਦੀਏ ਅਨਕ ਪ੍ਰਕਾਰਾ ਤੁਮ ਹੀ ਦੀਏ ਮਾਨ ਸਦਾ ਸਦਾ ਤੁਮ ਹੀ ਪਤ ਰਾਖੋ ਅੰਤਰ ਜਾਮੀ ਜਾਨ ਜਿਨ ਸੰਤਨ ਜਾਣਿਆ ਤੂੰ ਠਾਕਰੋ ਤੇ ਆਏ ਪ੍ਰਵਾਨ ਜਨਕਾ ਸੰਗ ਪਾਈਐ ਵਡਭਾਗੀ ਨਾਨਕ ਸੰਤਨ ਕੈ ਕੁਰਬਾਨ ਸਾਰੰਗ ਮਹੱਲਾ ਪੰਜਵਾਂ ਕਰੋ ਗਤ ਦਿਆਲ ਸੰਤੋ ਮੋਰੀ ਤੁਮ ਸਮਰੱਥ ਕਾਰਨ ਕਰਨਾ ਟੁੱਟੀ ਤੁਮ ਹੀ ਜੋਰੀ ਰਹਾਓ ਜਨਮ ਜਨਮ ਕੇ ਬਖਈ ਤੁਮ ਤਾਰੇ ਸਮਤ ਸੰਗ ਤੁਮਾਰੇ ਪਾਈ ਅਨਕ ਜੋਨ ਭ੍ਰਮ ਤੇ ਪ੍ਰਭ ਵਿਸਰਤ ਸਾਸ ਸਾਸ ਹਰ ਗਾਈ ਜੋ ਜੋ ਸੰਗ ਮਿਲੈ ਸਾਧੂ ਕੈ ਤੇ ਤੇ ਪਦਤ ਪੁਨੀਤਾ ਕਹੋ ਨਾਨਕ ਜਾ ਕੇ ਵਡਭਾਗਾ ਤਿਨ ਜਨਮ ਪਦਾਰਥ ਜੀਤਾ ਸਾਰੰਗ ਮਹੱਲਾ ਪੰਜਵਾਂ ਠਾਕੁਰ ਬਿਨਤੀ ਕਰਨ ਜਨ ਆਇਓ ਸਰਬ ਸੁਖ ਆਨੰਦ ਸਹਿਜ ਰਸ ਸੁਨ ਤੁਹਾਰੋ ਨਾਇਓ ਰਹਾਓ ਕਿਰਪਾ ਨਿਧਾਨ ਸੂਖ ਕੇ ਸਾਗਰੋ ਜਾ ਸਭ ਮੈਂ ਜਾਂ ਕੋ ਛਾਇਓ ਸੰਤ ਸੰਗ ਰੰਗ ਤੁਮ ਕੀਏ ਆਪਣਾ ਆਪ ਦ੍ਰਿਸ਼ਟਾਇਓ ਨੈਨੋ ਸੰਗ ਸੰਤਨ ਕੀ ਸੇਵਾ ਚਰਨ ਝਾਰੀ ਕੇ ਸਾਇਓ ਆਠ ਪਹਿਰ ਦਰਸ਼ਨ ਸੰਤਨ ਕਾ ਸੁਖ ਨਾਨਕ ਕਿਹੋ ਪਾਇਓ ਸਾਰੰਗ ਮਹੱਲਾ ਪੰਜਵਾਂ ਜਾਂ ਕੀ ਰਾਮ ਨਾਮ ਲਿਵ ਲਾਗੀ ਸੱਜਣ ਸੁਰਦਾ ਸੁਹੇਲਾ ਸਹਿਜੇ ਸੋ ਕਹੀਐ ਵਡਭਾਗੀ ਰਹਾਓ ਰਹਿਤ ਬਿਕਾਰ ਅਲਪ ਮਾਇਆ ਤੇ ਅਹੰ ਬੁੱਧ ਬਿਖ ਤਿਆਗੀ ਦਰਸ ਪਿਆਸ ਆਸ ਟੇਕੈ ਕੀ ਦਰਸ ਪਿਆਸ ਆਸ ਏਕੈ ਕੀ ਟੇਕ ਹੀ ਐ ਪ੍ਰੇ ਪਾਗੀ ਅਚਿੰਤ ਸੋਏ ਜਾਗਣ ਉੱਠ ਬੈਸਨ ਅਚਿੰਤ ਹਸਤ ਬੈ ਰਾਗੀ ਕਹੋ ਨਾਨਕ ਜਨ ਜਗਤ ਠਗਾਨਾ ਸੋ ਮਾਇਆ ਹਰ ਜਨ ਠਾਗੀ ਸਾਰੰਗ ਮਹੱਲਾ ਪੰਜਵਾਂ ਆਪ ਜਨ ਉੱਪਰ ਕੋ ਨਾ ਪੁਕਾਰੈ ਪੂ ਕਾਰਨ ਕਹੋ ਜੋ ਉਦਮ ਕਰਤਾ ਗੁਰ ਪਰਮੇਸ਼ਰ ਤਾਂ ਕਹੋ ਮਾਰੈ ਰਹਾਓ ਨਿਰਵੈਰੈ ਸੰਗ ਵੈਰ ਰਚਾਵੈ ਹਰ ਦਰਗੈ ਉਹ ਹਾਰੈ ਆਜੁਗਾਦ ਪ੍ਰਭ ਕੀ ਵਡਿਆਈ ਜਨ ਕੀ ਭੈ ਸਵਾਰੈ ਨਿਰਭਉ ਭਏ ਸਗਲ ਭਉ ਮਿਟਿਆ ਚਰਨ ਕਮਲ ਆਧਾਰੈ ਗੁਰ ਕੈ ਬਚਨ ਜਪਿਓ ਨਾਉ ਨਾਨਕ ਪ੍ਰਗਟ ਭਇਓ ਸੰਸਾਰੈ ਸਾਰੰਗ ਮਹੱਲਾ ਪੰਜਵਾਂ ਹਰ ਜਨ ਛੋੜਿਆ ਸਗਲਾ ਆਪ ਜਿਉਂ ਜਾਨੋ ਤਿਉਂ ਰੱਖੋ ਗੁਸਾਈ ਪੇਖ ਜੀਵਾਂ ਪ੍ਰਤਾਪ ਰਹਾਓ ਗੁਰ ਉਪਦੇਸ਼ ਸਾਧ ਕੀ ਸੰਗਤ ਬਿਨਸਿਓ ਸਗਲ ਸੰਤਾਪ ਮਿੱਤਰ ਸਤਰ ਪੇਖ ਸੰਤ ਵਿਚਾਰਿਓ ਸਗਲ ਸੰਭਾਖਣ ਜਾਪ ਤਪਤ ਬੁੱਝੀ ਸੀਤਲਿਆ ਗਾਨੇ ਸੁਨ ਅਨਹਦ ਬਿਸਮ ਭਏ ਬਿਸਮਾਦ ਅਨੰਦ ਭਇਆ ਨਾਨਕ ਮਨਸਾਚਾ ਪੂਰਨ ਪੂਰੇ ਨਾਦ ਸਾਰੰਗ ਮਹੱਲਾ ਪੰਜਵਾਂ ਮੇਰੇ ਗੁਰ ਮੋਰੋ ਸਹਿਸਾ ਉਤਾਰਿਆ ਤਿਸ ਗੁਰ ਕੈ ਜਾਈਐ ਬਲੇ ਤਿਸ ਗੁਰ ਕੈ ਜਾਈਐ ਬਲਿਹਾਰੀ ਸਦਾ ਸਦਾ ਹੋ ਮਾਰਿਆ ਰਹਾਓ ਗੁਰ ਕਾ ਨਾਮ ਜਪਿਓ ਦਿਨ ਰਾਤੀ ਗੁਰ ਕੇ ਚਰਨ ਮਨ ਧਾਰਿਆ ਗੁਰ ਕੀ ਧੂਰ ਕਰੋ ਨਿਤ ਮੱਜਨ ਕਿਲ ਵਖ ਮਹਿਲ ਉਤਾਰਿਆ ਗੁਰ ਪੂਰੇ ਕੀ ਕਰੋ ਨਿਤ ਸੇਵਾ ਗੁਰ ਆਪਣਾ ਨਮਸਕਾਰਿਆ ਸਰਵ ਫਲਾ ਦੀਨੇ ਗੁਰ ਪੂਰੈ ਨਾਨਕ ਗੁਰ ਨਿਸਤਾਰਿਆ ਸਾਰੰਗ ਮਹੱਲਾ ਪੰਜਵਾਂ ਸਿਮਰਤ ਨਾਮ ਪ੍ਰਾਨਗਤ ਪਾਵੈ ਮਿਟੈ ਕਲੇਸ਼ ਤਰਾਸ ਸਭ ਨਾਸੈ ਸਾਧ ਸੰਗ ਹਿਤ ਲਾਵੈ ਰਹਾਓ ਹਰ ਹਰ ਹਰ ਹਰ ਮਨ ਆਰਾਧੇ ਰਸਨਾ ਹਰ ਜਸ ਗਾਵੈ ਤਜ ਅਭਿਮਾਨ ਕਾਮ ਕ੍ਰੋਧ ਨਿੰਦਾ ਬਾਸ ਦੇਵ ਰੰਗ ਲਾਵੈ ਦਾਮੋਦਰ ਦਯਾਲਾ ਰਾਧੋ ਗੋਬਿੰਦ ਕਰਤ ਸੁਹਾਵੈ ਕਹੋ ਨਾਨਕ ਸਭ ਕੀ ਹੋਏ ਰੇਨਾ ਹਰ ਹਰ ਦਰਸ ਸਮਾਵੈ ਸਾਰੰਗ ਮਹੱਲਾ ਪੰਜਵਾਂ
ਆਪਣੇ ਗੁਰ ਪੂਰੇ ਬਲਿਹਾਰੈ ਪ੍ਰਗਟ ਪ੍ਰਤਾਪ ਕੀਓ ਨਾਮ ਕੋ ਰਾਖੇ ਰਖਨਹਾਰੈ ਰਹਾਓ। ਨਿਰਭਉ ਕੀਏ ਸੇਵਕ ਦਾਸ ਆਪਣੇ ਸਗਲੇ ਦੁੱਖ ਵਿਦਾਰੈ ਆਨੋ ਪਾਵ ਤਿਆਗ ਜਨ ਸਗਲੇ ਚਰਨ ਕਮਲ ਰੇ ਧਾਰੈ ਪ੍ਰਾਣ ਆਧਾਰ ਮੀਤ ਸਾਜਨ ਪ੍ਰਭ ਏਕੈ ਏਕੰਕਾਰੈ ਸਭ ਤੇ ਊਚੋ ਠਾਕਰ ਨਾਨਕ ਕਾ ਬਾਰ ਬਾਰ ਨਮਸਕਾਰ ਹੈ। ਸਾਰੰਗ ਮਹੱਲਾ ਪੰਜਵਾਂ ਬਿਨ ਹਰ ਹੈ ਕੋ ਕਹਾਂ ਬਤਾਵੋ ਸੁਖ ਸਮੂਹ ਕਰਨਾ ਮੈਂ ਕਰਤਾ ਤਿਸ ਪ੍ਰਭਸਦਾ ਧਿਆਵੋ ਰਹਾਓ। ਜਾਂ ਕਹਿ ਸੂਤ ਪਰੋਏ ਜਨਤਾ ਤਿਸ ਪ੍ਰਭ ਕਾ ਜਸ ਗਾਵੋ ਸਿਮਰ ਠਾਕਰ ਜਿਨ ਸਭ ਕਿਛ ਦੀਨਾ ਆਨ ਕਹਾਂ ਪੈ ਜਾਵੋ ਸਫਲ ਸੇਵਾ ਸਵਾਮੀ ਮੇਰੇ ਕੀ ਮਨ ਬਾਂਛਤ ਫਲ ਪਾਵੋ ਕਹੋ ਨਾਨਕ ਲਾਭ ਲਹਾ ਲੈ ਚਾਲੋ ਸੁਖ ਸੇਤੀ ਘਰ ਜਾਵੋ। ਸਾਰੰਗ ਮਹੱਲਾ ਪੰਜਵਾਂ ਠਾਕੁਰ ਤੁਮ ਸਰਨ ਆਈ ਆਇਆ ਉਤਰ ਗਇਓ ਮੇਰੇ ਮਨ ਕਾ ਸੰਸਾ ਜਬ ਤੇ ਦਰਸ਼ਨ ਪਾਇਆ ਰਹਾਓ ਅਨਬੋਲਤ ਮੇਰੀ ਬਿਰਥਾ ਜਾਨੀ ਆਪਣਾ ਨਾਮ ਜਪਾਇਆ ਦੁਖ ਨਾਠੇ ਸੁਖ ਸਹਿ ਸਮਾਏ ਆਨੰਦ ਆਨੰਦ ਗੁਣ ਗਾਇਆ ਬਾਹਾਂ ਪਕਰ ਕੱਢ ਲੀਨੇ ਆਪਣੇ ਗ੍ਰਹਿ ਅੰਧ ਕੂਪ ਤੇ ਮਾਇਆ ਕਹੋ ਨਾਨਕ ਗੁਰਬੰਧਨ ਕਾਟੇ ਬਿਸ਼ਰ ਧਿਆਨ ਮਿਲਾਇਆ। ਸਾਰੰਗ ਮਹੱਲਾ ਪੰਜਵਾਂ ਹਰ ਕੇ ਨਾਮ ਕੀ ਗਤ ਠਾਂਡੀ ਵੇਦ ਪ੍ਰਾਣ ਸਿਮਰਤ ਸਾਧੂ ਜਨ ਖੋਜਤ ਖੋਜਤ ਕਾਂਡੀ ਰਹਾਓ ਸਿਵ ਬਿਰੰਚ ਅਰ ਇੰਦਰ ਲੋਕ ਤਾਂ ਮੈਂ ਜਲ ਤੋਂ ਫਿਰਿਆ ਸਿਮਰ ਸਿਮਰ ਸਵਾਮੀ ਭੈ ਸੀਤਲ ਦੁਖ ਦਰਦ ਪ੍ਰਮ ਹਿਰਿਆ ਜੋ ਜੋ ਤਰਿਓ ਪੁਰਾਤਨ ਨਵ ਤਨ ਭਗਤ ਪਾਏ ਹਰ ਦੇਵਾ ਨਾਨਕੀ ਬੇਨੰਤੀ ਪ੍ਰਭ ਜੀਓ ਮਿਲੈ ਸੰਤ ਜਨ ਸੇਵਾ। ਸਾਰੰਗ ਮਹੱਲਾ ਪੰਜਵਾਂ ਜਿਹਵੇ ਅੰਮ੍ਰਿਤ ਗੁਣ ਹਰ ਗਾਓ ਹਰ ਹਰ ਬੋਲ ਕਥਾ ਸੁਨ ਹਰ ਕੀ ਉਚਰੋ ਪ੍ਰਭ ਕੋ ਨਾਉ ਰਹਾਓ ਰਾਮ ਨਾਮ ਰਤਨ ਧਨ ਸੰਚੋ ਮਨ ਤਨ ਲਾਵੋ ਭਾਓ ਆਨ ਵਿਭੂਤ ਮਿਥਿਆ ਕਰ ਮਾਨੋ ਸੱਚ ਹੈ ਸੁਭਾਓ ਜੀ ਪ੍ਰਾਣ ਮੁਕਤ ਕੋ ਦਾਤਾ ਇਕ ਸਿਉ ਲਿਵ ਲਾਓ ਕਹੋ ਨਾਨਕ ਤਾਂ ਕੀ ਸਰਨਾਈ ਦੇਤ ਸਗਲ ਅਪਿਆਓ। ਸਾਰੰਗ ਮਹੱਲਾ ਪੰਜਵਾਂ ਹੋਤੀ ਨਹੀਂ ਕਵਨ ਕਸ਼ ਕਰਨੀ ਇਹ ਓਟ ਪਾਈ ਮਿਲ ਸੰਤੈ ਗੋਪਾਲ ਏਕੀ ਸਰਨੀ ਰਹਾਓ ਪੰਚ ਦੋਖ ਛਿਦਰ ਆ ਤਨ ਮੈਂ ਬਿਖੈ ਵਿਆਧ ਕੀ ਕਰਨੀ ਆਸ ਅਪਾਰ ਦਿਨ ਸਗਣ ਰਾਖੇ ਗ੍ਰਸਤ ਜਾਤ ਬਲ ਜਰਨੀ ਅਨਾਥੈ ਨਾਥ ਦਇਆਲ ਸੁਖ ਸਾਗਰ ਸਰਬ ਦੁਖ ਪੈ ਹਰਨੀ ਮਨ ਬਾਹਿਤ ਚਿਤਵਤ ਨਾਨਕ ਦਾਸ ਪੇਖ ਜੀਵਾ ਪ੍ਰਭ ਚਰਨੀ। ਸਾਰੰਗ ਮਹੱਲਾ ਪੰਜਵਾਂ ਫੀਕੇ ਹਰ ਕੇ ਨਾਮ ਬਿਨਸਾਦ ਅੰਮ੍ਰਿਤ ਰਸ ਕੀਰਤਨ ਹਰ ਗਾਈਐ ਅਹਿਨਸ ਪੂਰਨ ਨਾਦ ਰਹਾਓ ਸਿਮਰਤ ਸਾਂਤ ਮਹਾਂ ਸੁਖ ਪਾਈਐ ਮਿਟ ਜਾਹੇ ਸਗਲ ਬੇਖਾਦ ਹਰ ਹਰ ਲਾਭ ਸਾਧ ਸੰਗ ਪਾਈਐ ਕਰ ਲੈ ਆਵੋ ਲਾਦ ਸਭ ਤੇ ਊਚ ਊਚ ਤੇ ਊਚੋ ਅੰਤ ਨਹੀਂ ਮਰ ਜਾਦ ਵਰਨ ਨਾਸਾ ਕਉ ਨਾਨਕ ਮਹਿਮਾ ਪੇਖ ਰਹੇ ਬਿਸਮਾਦ। ਸਾਰੰਗ ਮਹੱਲਾ ਪੰਜਵਾਂ ਆਇਓ ਸੁਨਣ ਪੜ੍ਹਨ ਕਉ ਬਾਣੀ ਨਾਮ ਵਿਸਾਰ ਲੱਗੈ ਅਨ ਲਾਲਚ ਬਿਰਥਾ ਜਨਮ ਪ੍ਰਾਣੀ ਰਹਾਓ ਸਮਝਿਆ ਚੇਤ ਚੇਤ ਮਨ ਮੇਰੇ ਕਥੀ ਸੰਤਨ ਅਕਥ ਕਹਾਣੀ ਲਾਭ ਲੈਹੋ ਹਰਦੈ ਅਰਾਧ ਹੋ ਛੁਟਕੈ ਆਵਣ ਜਾਣੀ ਉਦਮ ਸਗਤ ਸਿਆਣਪ ਤੁਮਰੀ ਦੇਹ ਤਾਂ ਨਾਮ ਵਖਾਣੀ ਸਹੀ ਭਗਤ ਭਗਤ ਸੇ ਲਾਗੇ ਨਾਨਕ ਜੋ ਪ੍ਰਭਾਣੀ। ਸਾਰੰਗ ਮਹੱਲਾ ਪੰਜਵਾਂ ਧਨਵੰਤ ਨਾਮ ਕੇ ਵਣਜਾਰੇ ਸਾਂਝੀ ਕਰੋ ਨਾਮ ਤਨ ਖਾਟੋ ਗੁਰ ਕਾ ਸ਼ਬਦ ਵਿਚਾਰੇ ਰਹਾਓ ਛੋਡੋ ਕਪਟ ਹੋਏ ਨਿਰਵੈਰਾ ਸੋ ਪ੍ਰਭ ਸੰਗ ਨਿਹਾਰੇ ਸੱਚ ਧਨ ਵਣ ਜਾਓ ਸੱਚ ਧਨ ਸੰਚੋ ਕਬੂ ਨਾ ਆਵੋ ਹਾਰੇ ਖਾਤ ਖਰਚਤ ਕਿਛ ਨਿਖੁਟਤ ਨਾਹੀ ਅਗੰਤ ਭਰੇ ਭੰਡਾਰੇ ਕਹੋ ਨਾਨਕ ਸੋਭਾ ਸੰਗ ਜਾਵੋ ਪਾਰ ਬ੍ਰਹਮ ਕੈ ਦੁਆਰੇ। ਸਾਰੰਗ ਮਹੱਲਾ ਪੰਜਵਾਂ ਪ੍ਰਭ ਜੀ
ਮੋਹੇ ਕਵਨਾ ਨਾਥ ਵਿਚਾਰਾ, ਕਵਨ ਮੂਲ ਤੇ ਮਾਨੁਖ ਕਰਿਆ, ਇਹੋ ਪ੍ਰਤਾਪ ਤੁਹਾਰਾ ਰਹਾਉ। ਜੀ ਪ੍ਰਾਣ ਸਭ ਕੇ ਦਾਤੇ, ਗੁਣ ਕਹੇ ਨਾ ਜਾਹੇ ਅਪਾਰਾ, ਸਭ ਕੇ ਪ੍ਰੀਤਮ ਸਰਬ ਪ੍ਰਤਪਾਲਕ, ਸਰਬ ਕਟਾਇਆ ਧਾਰਾ, ਕੋਈ ਨਾ ਜਾਣੈ ਤੁਮਰੀ ਗਤ ਮਿਤ, ਆਪੇ ਇਕ ਪਸਾਰਾ, ਸਾਧ ਨਾਮ ਬੈਠਾਵੋ ਨਾਨਕ।

ਸਾਂਤ ਸਹਿਜ ਮਨ ਭਇਓ ਪ੍ਰਗਾਸਾ ਬਿਰਥਾ ਕਛ ਨਾ ਰਹੀ ਰਹਾਓ। ਹੋ ਹੋ ਕਿਰਪਾਲ ਨਾਮ ਦੇਹੋ ਆਪਣਾ ਬਿਨਤੀ ਇਹ ਕਹੀ ਆਨ ਵਿਵਹਾਰ ਬਿਸਰੇ ਪ੍ਰਭ ਸਿਮਰਤ ਪਾਇਓ ਲਾਭ ਸਹੀ। ਜਹ ਤੇ ਉਪਜਿਓ ਤਹੀ ਸਮਾਨੋ ਸਾਈ ਬਸਤ ਅਹੀ ਕਹੋ ਨਾਨਕ ਭਰਮ ਗੁਰ ਖੋਇਓ ਜੋਤੀ ਜੋਤ ਸਮਹੀ। ਸਾਰੰਗ ਮਹੱਲਾ ਪੰਜਵਾਂ ਰਸਨਾ ਰਾਮ ਕੋ ਜਸ ਗਾਓ ਆਨ ਸਵਾਦ ਵਿਸਾਰ ਸਗਲੇ ਭਲੋ ਨਾਮ ਸਵਾਓ ਰਹਾਓ। ਚਰਨ ਕਮਲ ਬਸਾਏ ਹਿਰਦੈ ਏਕ ਸਿਉ ਲਿਵ ਲਾਓ ਸਾਧ ਸੰਗਤ ਹੋਹੇ ਨਿਰਮਲ ਬਹੁੜ ਜੋਣ ਨਾ ਆਓ। ਜਿਉ ਪ੍ਰਾਣ ਆਧਾਰ ਤੇਰਾ ਤੂੰ ਨਿਥਾ ਵੇਥਾਓ ਸਾਧ ਸਾਧ ਸਮਾਲ ਹਰ ਹਰ ਨਾਨਕ ਸਦਬਲ ਜਾਓ। ਸਾਰੰਗ ਮਹੱਲਾ ਪੰਜਵਾਂ ਬੈਕੁੰਠ ਗੋਬਿੰਦ ਚਰਨ ਨਿਤ ਧਿਆਓ ਮੁਕਤ ਪਦਾਰਥ ਸਾਧੂ ਸੰਗਤ ਅੰਮ੍ਰਿਤ ਹਰ ਕਾ ਨਾਉ ਰਹਾਓ। ਊਤਮ ਕਥਾ ਸੁਣੀ ਜੈ ਸ਼੍ਰਵਣੀ ਮਾਇਆ ਕਰੋ ਭਗਵਾਨ ਆਵਤ ਜਾਤ ਦੋਉ ਪਖ ਪੂਰਨ ਪਾਈਐ ਸੁਖ ਵਿਸਰਾਮ। ਸੋਧਤ ਸੋਧਤ ਤਤ ਵਿਚਾਰਿਓ ਭਗਤ ਸ੍ਰੇਸ਼ਟ ਪੂਰੀ ਕਹੋ ਨਾਨਕ ਇਕ ਰਾਮ ਨਾਮ ਬਿਨ ਅਵਰ ਸਗਲ ਬਿਦ ਊਰੀ। ਸਾਰੰਗ ਮਹੱਲਾ ਪੰਜਵਾਂ ਸਾਚੇ ਸਤਿਗੁਰੂ ਦਾ ਤਾਰਾ ਦਰਸ਼ਨ ਦੇਖ ਸਗਲ ਦੁੱਖ ਨਾਸੈ ਚਰਨ ਕਮਲ ਬਲਿਹਾਰਾ ਰਹਾਓ। ਸਤ ਪਰਮੇਸ਼ਰ ਸਤ ਸਾਧ ਜਨ ਨਿਹਚਲ ਹਰ ਕਾ ਨਾਉ ਭਗਤ ਭਾਵਨੀ ਪਾਰ ਬ੍ਰਹਮ ਕੀ ਅਵਨਾਸੀ ਗੁਣ ਗਾਓ। ਆਗਮੈ ਗੋਚਰ ਮਿਤ ਨਹੀਂ ਪਾਈ ਐ ਸਗਲ ਕਟਾਂ ਆਧਾਰ ਨਾਨਕ ਵਾਹ ਵਾਹ ਕਹੋ ਤਾਂ ਕਹੋ ਜਾਂ ਕਾਂਤ ਨਾ ਪਾਰ। ਸਾਰੰਗ ਮਹੱਲਾ ਪੰਜਵਾਂ ਗੁਰ ਕੇ ਚਰਨ ਬਸੇ ਮਨ ਮੇਰਾ ਪੂਰ ਰਹਿਓ ਠਾਕਰ ਸਭ ਥਾਈ ਨਿਗਟ ਬਸੈ ਸਭ ਨੇਰੈ ਰਹਾਓ। ਬੰਧਨ ਤੋਰ ਰਾਮ ਲਿਵ ਲਾਈ ਸੰਤ ਸੰਗ ਬਨਿਆਈ ਜਨਮ ਪਦਾਰਥ ਭਇਓ ਪੁਨੀਤਾ ਇੱਛਾ ਸਗਲ ਪੁਜਾਈ ਜਾਂ ਕਹੋ ਕਰਹੋ ਜਾਂ ਕਹੋ ਕਿਰਪਾ ਕਰਹੋ ਪ੍ਰਭ ਮੇਰੇ। ਸੋ ਹਰ ਕਾ ਜਸ ਗਾਵੈ ਆਠ ਪਹਿਰ ਗੋਬਿੰਦ ਗੁਣ ਗਾਵੈ ਜਨ ਨਾਨਕ ਸਤਬਲ ਜਾਵੈ। ਸਾਰੰਗ ਮਹੱਲਾ ਪੰਜਵਾਂ ਜੀਵਨ ਤਉ ਗਨੀਐ ਹਰ ਪੇਖਾ ਕਰਹੋ ਕਿਰਪਾ ਪ੍ਰੀਤਮ ਮਨ ਮੋਹਨ ਫੋਰ ਭਰਮ ਕੀ ਰੇਖਾ ਰਹਾਓ। ਕਹਿਤ ਸੁਣਤ ਕਿਛ ਸਾਂਤ ਨਾ ਉਪਜਤ ਬਿਨ ਵਿਸਾਸ ਗਿਆ ਸੇਖਾ ਪ੍ਰਭੂ ਤਿਆਗ ਅਨ ਜੋ ਚਾਹਤ ਤਾਂ ਕੈ ਮੁਖ ਲਾਗੈ ਕਾ ਲੇਖਾ। ਜਾਂ ਕੈ ਰਾਸ ਸਰਬ ਸੁਖ ਸਵਾਮੀ ਆਨਾ ਮੰਤ ਭੇਖਾ ਨਾਨਕ ਦਰਸ ਮਗਨ ਮਨ ਮੋਹਿਓ ਪੂਰਨ ਅਰਥ ਬਸੇਖਾ। ਸਾਰੰਗ ਮਹੱਲਾ ਪੰਜਵਾਂ ਸਿਮਰਨ ਰਾਮ ਕੋ ਇਕ ਨਾਮ ਗਲ ਕਲ ਮਲ ਦਗਧ ਹੋਏ ਖਿਨੇ ਅੰਤਰ ਕੋਟਦਾਨ ਇਸ਼ਨਾਨ ਰਹਾਓ। ਆਨ ਜੰਜਾਰ ਬਿਰਥਾ ਸ਼ਰਮ ਘਾਲਤ ਬਿਨ ਹਰ ਫੋਕਟ ਗਿਆਨ ਜਨ ਮਰਨ ਸੰਕਟ ਤੇ ਛੂਟੈ ਜਗਦੀਸ਼ ਭਜਨ ਸੁਖ ਧਿਆਨ। ਤੇਰੀ ਸਰਨ ਪੂਰਨ ਸੁਖ ਸਾਗਰ ਕਰ ਕਿਰਪਾ ਦੇਵੋ ਦਾਨ ਸਿਮਰ ਸਿਮਰ ਨਾਨਕ ਪ੍ਰਭ ਜੀਵੈ ਬਿਨਸ ਜਾਏ ਅਭਿਮਾਨ। ਸਾਰੰਗ ਮਹੱਲਾ ਪੰਜਵਾਂ ਤੂਰਤ ਸੋਈ ਜੇ ਤੁਰ ਕਉ ਲਾਗੈ ਸੋਈ ਤੁਰੰਤਰ ਸੋਈ ਬਸੁੰਦਰ ਹਰ ਏਕ ਪ੍ਰੇਮ ਰਸ ਪਾਗੈ ਰਹਾਓ। ਬਲ ਬੰਚ ਕਰੈ ਨਾ ਜਾਣੈ ਲਾਭੈ ਸੋ ਧੂਰਤ ਨਹੀਂ ਮੂੜਾ ਸਵਾਰਥ ਤਿਆਗ ਸਾਰਥ ਰਚਿਓ ਨੈ ਸਿਮਰੈ ਪ੍ਰਭ ਰੂੜਾ। ਸੋਈ ਚਤਰ ਸਿਆਣਾ ਪੰਡਿਤ ਸੋ ਸੂਰਾ ਸੋ ਦਾਨਾ ਸਾਧ ਸੰਗ ਜਨ ਹਰ ਹਰ ਜਪਿਓ ਨਾਨਕ ਸੋ ਪ੍ਰਵਾਨਾ। ਸਾਰੰਗ ਮਹੱਲਾ ਪੰਜਵਾਂ ਹਰ ਹਰ ਸੰਤ ਜਨਾ ਕੀ ਜੀਵਨ ਬਿਖੈ ਰਸ ਭੋਗ ਅੰਮ੍ਰਿਤ ਸੁਖ ਸਾਗਰ ਰਾਮ ਨਾਮ ਰਸ ਪੀਵਨ ਰਹਾਓ। ਸੰਚਨ ਰਾਮ ਨਾਮ ਧਨ ਰਤਨਾ ਮਨ ਤਨ ਭੀਤਰ ਸੀਵਨ ਹਰ ਰੰਗ ਰਾਂਗ ਭਏ ਮਨ ਲਾਲਾ ਰਾਮ ਨਾਮ ਰਸ ਖੀਵਨ। ਜਿਉ ਮੀਨਾ ਜਲ ਸਿਉ ਉਰਜਾਨੋ ਰਾਮ ਨਾਮ ਸੰਗ ਲੀਵਨ ਨਾਨਕ ਸੰਤ ਚਾਤਰ ਕੀ ਨਿਆਈ ਹਰ ਬੂੰਦ ਪਾਨ ਸੁਖ ਥੀਵਨ। ਸਾਰੰਗ ਮਹੱਲਾ ਪੰਜਵਾਂ ਹਰ ਕੇ ਨਾਮਹੀਨ ਬੇਤਾਲ ਜੇਤਾ ਕਰਨ ਕਰਾਵਨ ਤੇਤਾ ਸਭ ਬੰਧਨ ਜੰਜਾਲ ਰਹਾਓ। ਬਿਨ ਪ੍ਰਭ ਸੇਵ

ਜਨਮ ਮਰਨ ਬੇਕਾਰ ਅੰਕਰ ਹਰ ਕਾਟ ਛਾਡੇ ਖੋਏ ਪਰਾ ਪੂਰਬ ਜਿਸੈ ਲਿਖਿਆ ਬਿਰਲਾ ਪਾਏ ਕੋਏ ਰਮਣ ਗੁਣ ਗੋਪਾਲ ਕਰਤੇ ਨਾਨਕਾ ਸੱਚ ਜੋਏ ਸਾਰੰਗ ਮਹੱਲਾ ਪੰਜਵਾਂ ਹਰ ਕੇ ਨਾਮ ਕੀ ਮਤ ਸਾਰ ਹਰ ਵਿਸਾਰ ਜੋ ਆਨ ਰਾਚੈ ਮਿਥਨ ਸਭ ਵਿਸਥਾਰ ਰਹਾਉ ਸਾਧ ਸੰਗਮ ਭਜ ਸਵਾਮੀ ਪਾਵ ਹੋਵਤ ਖਾਰ ਚਰਨਾਰ ਬਿੰਦ ਬਸਾਏ ਹਿਰਦੈ ਬਹੁਰ ਜਨਮ ਨਾ ਮਾਰ ਕਾਰਾ ਨੁਗ੍ਰਹੁ ਰਾਖ ਲੀਨੇ ਏਕ ਨਾਮ ਆਧਾਰ ਦਿਨ ਰਹਿਣ ਸਿਮਰਤ ਸਦਾ ਨਾਨਕ ਮੁਖ ਉਜਲ ਦਰਬਾਰ ਸਾਰੰਗ ਮਹੱਲਾ ਪੰਜਵਾਂ ਮਾਨੀ ਤੂੰ ਰਾਮ ਕੈ ਦਰਮਾਨੀ ਸਾਧ ਸੰਗ ਮਿਲ ਹਰ ਗੁਣ ਗਾਏ ਬਿਨਸੀ ਸਭ ਅਵਮਾਨੀ ਰਹਾਓ ਧਾਰ ਅਨੁਗ੍ਰਹੁ ਆਪਣੀ ਕਰ ਲੀਨੀ ਗੁਰਮੁਖ ਪੂਰ ਗਿਆਨੀ ਸਰਬ ਸੁਖ ਆਨੰਦ ਘਨੇਰੇ ਠਾਕਰ ਦਰਸ ਧਿਆਨੀ ਨਿਕਟ ਵਰਤਨ ਸਾਸ ਦਾ ਸੁਹਾਗਨ ਦਹਿ ਦੇ ਸਾਈ ਜਾਨੀ ਪ੍ਰੇ ਰੰਗ ਰੰਗ ਰਤੀ ਨਾਰਾਇਣ ਨਾਨਕ ਤਿਸ ਕੁਰਬਾਨੀ ਸਾਰੰਗ ਮਹੱਲਾ ਪੰਜਵਾਂ ਤੋ ਚਰਨ ਆਸਰੋ ਈਸ ਤੁਮੈ ਪਛਾਨੂ ਸਾਗ ਤੁਮੈ ਸੰਗ ਰੱਖਣ ਹਰ ਤੁਮੈ ਜਗਦੀਸ ਰਹਾਉ ਤੂੰ ਹਮਰੋ ਹਮ ਤੁਮਰੇ ਕਹੀਐ ਏਤੇ ਉਤ ਤੁਮ ਹੀ ਰਾਖੇ ਤੂੰ ਬੇਅੰਤ ਅਪਰੰਪਰ ਸਵਾਮੀ ਗੁਰ ਕਿਰਪਾ ਕੋਈ ਲਖੈ ਬਿਨ ਬਕਨੇ ਬਿਨ ਕਹਿਣ ਕਹਾਵਨੋ ਅੰਤਰ ਜਾਮੀ ਜਾਨੈ ਜਾਂ ਕੋ ਮੇਲ ਲਏ ਪ੍ਰਭ ਨਾਨਕ ਸੇਜ ਅੰਦਰ ਗੈ ਮਾਨੇ ਸਾਰੰਗ ਮਹੱਲਾ ਪੰਜਵਾਂ ਚੌਪਦੇ ਘਰ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਭਜਿਆਨ ਕਰਮ ਬੇਕਾਰ ਮਾਨ ਮੋਹ ਨਾ ਬੁਝ ਤ੍ਰਿਸ਼ਨਾ ਕਾਲ ਗ੍ਰਹਿ ਸੰਸਾਰ ਰਹਾਓ ਖਾਤ ਪੀਵਤ ਹਸਤ ਸੋਭਤ ਔਧ ਬਿਤੀਆ ਸਾਰ ਨਰਕ ਉਦਰ ਪ੍ਰਮੰਤ ਜਲ ਤੋ ਜਮੈ ਕਿੰਨੀ ਸਾਰ ਪਰ ਦਰੋਹ ਕਰਤ ਬੇਕਾਰ ਨਿੰਦਾ ਪਾਪ ਰਤ ਕਰ ਝਾਰ ਬਿਨਾ ਸਤਿਗੁਰ ਬੁਝ ਨਾਹੀ ਤਾਂ ਮੋਹ ਮਹਾ ਅੰਧਾਰ ਬੇਖਠ ਗੌਰੀ ਖਾਏ ਮੁਠੋ ਚਿਤਨਾ ਸਿਰਜਨਹਾਰ ਗੋਬਿੰਦ ਗੁਪਤ ਹੋਏ ਰਹੇ ਓ ਨਿਆਰੋ ਮਾ ਤੰਗ ਮਤ ਅਹੰਕਾਰ ਕਰ ਕਿਰਪਾ ਪ੍ਰਭ ਸੰਤ ਰਾਖੇ ਚਰਨ ਕਮਲ ਆਧਾਰ ਕਰ ਜੋਰ ਨਾਨਕ ਸਰਨ ਆਇਓ ਗੋਪਾਲ ਪੁਰਖਿਆ ਪਾਰ ਸਾਰੰਗ ਮਹੱਲਾ ਪੰਜਵਾਂ ਘਰ ਛੇਵਾਂ ਪੜਤਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਭ ਬਚਨ ਬੋਲ ਗੁਣ ਅਮੋਲ ਕਿੰਕਰੀ ਬੇਕਾਰ ਦੇਖਰੀ ਵਿਚਾਰ ਗੁਰਸਬ ਧਿਆਏ ਮਹਿਲ ਪਾਏ ਹਰ ਸੰਗ ਰੰਗ ਕਰਤੀ ਮਹਾਕੇਲ ਰਹਾਓ ਸੁਪਨਰੀ ਸੰਸਾਰ ਮਿਥਨੀ ਵਿਸਤਾਰ ਸਖੀ ਕਾਏ ਮੋਹੇ ਮੋਹਲੀ ਪ੍ਰੇ ਪ੍ਰੀਤ ਹਿਰਦੈ ਮੇਲ ਰਹਾਓ ਸਰਬਰੀ ਪ੍ਰੀਤ ਪਿਆਰ ਪ੍ਰਭ ਸਧਾਰੀ ਦਯਾਰ ਕਾਏ ਆਨ ਆਨ ਰੁਚੀਐ ਹਰ ਸੰਗ ਸੰਖਚੀਐ ਜੋ ਸਾਧ ਸੰਗ ਪਾਏ ਕਹੋ ਨਾਨਕ ਹਰ ਧਿਆਏ ਅਬ ਰਹੇ ਜਮੈ ਮੇਲ ਸਾਰੰਗ ਮਹੱਲਾ ਪੰਜਵਾਂ ਕੰਚਨਾ ਬਹੁ ਦਤ ਕਰਾ ਭੂਮ ਦਾਨ ਅਰਪ ਧਰਾ ਮਨ ਅਨਕ ਸੋਚ ਪਵਿੱਤਰ ਕਰਤ ਨਾਹੀ ਰੇ ਨਾਮ ਤੁਲ ਮਨ ਚਰਨ ਕਮਲ ਲਾਗੇ ਰਹਾਓ ਚਾਰ ਬੇਦ ਜਿਹਵ ਭਨੇ ਦਸ ਅਸ਼ਟ ਖਸ਼ਟ ਸਰਵਣ ਸੁਨੇ ਨਹੀਂ ਤੁਲ ਗੋਬਿੰਦ ਨਾਮ ਧੁਨੇ ਮਨ ਚਰਨ ਕਮਲ ਲਾਗੇ ਬਰਤ ਸੰਧ ਸੋਚ ਚਾਰ ਕਿਰਿਆ ਕੁੰਟ ਨਿਰਾਹਾਰ ਅਪਰਸ ਕਰਤ ਪਾਕਸਾਰ ਨਿਵਲੀ ਕਰਮ ਬਹੁ ਵਿਸਥਾਰ ਧੂਪ ਦੀਪ ਕਰਤੇ ਹਰ ਨਾਮ ਤੁਲ ਨਾ ਲਾਗੇ ਹਰਾਮ ਦਯਾਰ ਸੁਨ ਦੀਨ ਬੇਨਤੀ ਦੇਹੋ ਦਰਸ ਨੈਣ ਪੇਖੋ ਜਨ ਨਾਨਕ ਨਾਮ ਮਿਸ਼ਟ ਲਾਗੇ ਸਾਰੰਗ ਮਹੱਲਾ ਪੰਜਵਾਂ ਰਾਮ ਰਾਮ ਰਾਮ ਜਾਪ ਰਮਤ ਰਾਮ ਸਹਾਈ ਰਹਾਓ ਸੰਤਨ ਕੈ ਚਰਨ ਲਾਗੇ ਕਾਮ ਕ੍ਰੋਧ ਲੋਭ ਤਿਆਗੇ ਗੁਰ ਗੋਪਾਲ ਭਏ ਕਿਰਪਾਲ ਲਭਦੇ ਆਪਣੀ ਪਾਈ ਬਿਨਸੇ ਭ੍ਰਮ ਮੋਹ ਵੰਦ ਟੂਟੇ ਮਾਇਆ ਕੇ ਬੰਦ ਪੂਰਨ ਸਰਬੱਤਰ ਠਾਕਰ ਨਹਿ ਕੋ ਬੈਰਾਈ ਸਵਾਮੀ ਸੋ ਪ੍ਰਸੰਨ ਪਏ ਜਨਮ ਜਨਮ ਜਨਮ ਮਰਨ ਦੋਹ ਗਏ ਸੰਤਨ ਕੈ ਚਰਨ ਲਾਗ ਨਾਨਕ ਗੁਣ ਗਾਈ ਸਾਰੰਗ ਮਹੱਲਾ ਪੰਜਵਾਂ।